0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ 'ਚ ਹੋਊਗੇ, ਚਿਹਰੇ 'ਤੇ ਹੋਊਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਵਿਆਹੀ ਗਈ ਸੀ ਹਰਨਾਮ ਕੌਰ। ਉਸਨੂੰ ਪਤਾ ਨਹੀਂ ਸੀ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਇਕੱਲੀ ਨੂੰ ਗੁਜ਼ਾਰਾ ਕਰਨਾ ਪੈਣਾ। ਛੋਟੀ ਜਿਹੀ ਉਮਰੇ ਵਿਆਹ ਹੋ ਗਿਆ ਅਤੇ ਅਗਲੇ ਸਾਲ ਹੀ ਉਹਦੀ ਗੋਦ ਦੇ ਵਿੱਚ ਇੱਕ ਬੱਚਾ ਵੀ ਆ ਗਿਆ। ਸਾਲ ਬੀਤਿਆ ਅਤੇ ਬੱਚੇ 1 ਤੋਂ 2 ਹੋ ਗਏ। ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ। ਪਰ ਇੱਕ ਦਿਨ ਅਚਾਨਕ ਇੱਕ ਐਸੀ ਖਬਰ ਆਉਂਦੀ ਹੈ ਕਿ ਸਾਰੀਆਂ ਖੁਸ਼ੀਆਂ ਜਾਂਦੀਆਂ ਰਹਿੰਦੀਆਂ। ਬੰਬੇ ਦਾ ਗੇੜਾ ਲਾਉਣ ਗਿਆ ਉਹਦਾ ਘਰ ਵਾਲਾ ਵਾਪਸ ਨਹੀਂ ਪਰਤਿਆ। ਅਖਬਾਰ ਦੇ ਵਿੱਚ ਖਬਰ ਆਈ ਕਿ ਹਾਦਸਾ ਬੜਾ ਭਿਆਨਕ ਸੀ, ਹਰਨਾਮ ਦੇ ਪੈਰਾਂ ਹੇਠੋਂ ਜਿੱਦਾਂ ਜ਼ਮੀਨ ਹੀ ਖਿਸਕ ਗਈ ਹੋਵੇ। ਜ਼ਿੰਦਗੀ ਲੱਗੇ ਜਿੱਦਾਂ ਨੇਰ ਛਾ ਗਿਆ ਹੋਵੇ। ਜ਼ਿੰਦਗੀ ਇੱਦਾਂ ਲੱਗੇ ਜਿੱਦਾਂ ਬੇਰਸ ਹੋ ਗਈ ਹੋਵੇ, ਇੱਕ ਬੋਝ ਬਣ ਗਈ ਹੋਵੇ। ਜੀਣ ਦੀ ਕੋਈ ਤਮੰਨਾ ਹੀ ਨਾ ਰਹੀ। ਜੇ ਕੋਈ ਆਸ ਰਹੀ, ਕੋਈ ਤਮੰਨਾ ਰਹੀ ਤਾਂ ਉਹ ਸਿਰਫ ਬੱਚਿਆਂ ਕਰਕੇ। ਪਹਿਲੇ ਕੁਝ ਹਫ਼ਤੇ ਤਾਂ ਲੋਕ ਵੀ ਹਮਦਰਦੀ ਦੇਣ ਦੇ ਲਈ ਆਉਂਦੇ ਰਹੇ, ਗੁਆਂਢੀ ਖਾਣਾ ਭੇਜਦੇ, ਰਿਸ਼ਤੇਦਾਰ ਦਲਾਸਾ ਦੇਣ ਆਉਂਦੇ। ਪਰ ਹੌਲੀ ਹੌਲੀ ਉਹ ਦੱਸਦੀ ਕਿ ਸਭ ਕੁਝ ਖਤਮ ਹੋ ਗਿਆ। ਹਮਦਰਦੀ ਦੀ ਥਾਂ ਦੇ ਉੱਤੇ ਲੋਕਾਂ ਦੀਆਂ ਨਜ਼ਰਾਂ ਹੁਣ ਤਰਸ ਭਰੀਆਂ ਹੋ ਗਈਆਂ। ਕੁਛ ਦੀਆਂ ਅੱਖਾਂ ਦੇ ਵਿੱਚ ਸ਼ੱਕ, ਕੁਛ ਦੀਆਂ ਅੱਖਾਂ ਦੇ ਵਿੱਚ ਲਾਲਚ, ਤਰ੍ਹਾਂ ਤਰ੍ਹਾਂ ਦੇ ਬੋਲ ਸੁਣਨ ਨੂੰ ਮਿਲਦੇ। ਹੁਣ ਇਕੱਲੀ ਔਰਤ ਕਿੱਦਾਂ ਪਾਲੇਂਗੀ ਬੱਚੇ, ਪਹਾੜ ਜਿੱਡੀ ਜ਼ਿੰਦਗੀ, ਹਾਲੇ ਉਮਰ ਹੀ ਕੀ ਆ ਤੇਰੀ। ਇਹ ਗੱਲਾਂ ਉਹਦੇ ਜ਼ਖਮਾਂ ਦੇ ਉੱਤੇ ਹੋਰ ਲੂਣ ਪਾਉਂਦੀਆਂ। ਸਹੁਰੇ ਪਰਿਵਾਰ ਨੇ ਵੀ ਹੌਲੀ ਹੌਲੀ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ। ਜ਼ਮੀਨ ਜੋ ਦੀਦੀ ਸੀ, ਭਾਵੇਂ ਜ਼ਮੀਨ ਜ਼ਿਆਦਾ ਨਹੀਂ ਪਰ ਲਾਲਚ ਤਾਂ ਲਾਲਚ ਹੀ ਹੁੰਦਾ। ਜ਼ਮੀਨ ਦੇ ਨਿੱਕੇ ਜਿਹੇ ਟੁਕੜੇ ਨੂੰ ਲੈ ਕੇ ਹੁਣ ਲੜਾਈ ਸ਼ੁਰੂ ਹੋ ਗਈ। ਆਪੋ ਤਾਪ ਪਈ। ਕਿਸੇ ਨੂੰ ਕੋਈ ਫਿਕਰ ਨਹੀਂ ਕਿ ਹਰਨਾਮ ਦੀ ਜ਼ਿੰਦਗੀ ਦੇ ਵਿੱਚ ਕੀ ਹੋਇਆ ਵਾਪਰਿਆ। ਕਿਸੇ ਨੂੰ ਕੋਈ ਫਿਕਰ ਨਹੀਂ ਕਿ ਉਹਦੇ ਬੱਚੇ, ਉਹਨਾਂ ਦੇ ਵੀ ਕੁਛ ਲੱਗਦੇ ਨੇ। ਇੱਕ ਦਿਨ ਉਹਨੂੰ ਸਾਫ਼ ਕਹਿ ਦਿੱਤਾ ਗਿਆ ਘਰ ਦਾ ਹਿੱਸਾ ਹੁਣ ਉਹਦਾ ਨਹੀਂ। ਉਹ ਆਪਣੇ 2 ਛੋਟੇ ਬੱਚਿਆਂ ਨੂੰ ਲੈ ਕੇ ਪਿੰਡ ਦੇ ਬਾਹਰ ਬਾਰ ਇੱਕ ਟੁੱਟੀ ਜਿਹੀ ਕੋਠੜੀ ਦੇ ਵਿੱਚ ਆਉਣ ਵਸੀ। ਰਾਤਾਂ ਜਿੱਦਾਂ ਹੋਰ ਲੰਮੀਆਂ ਹੋ ਗਈਆਂ। ਬੱਚੇ ਭੁੱਖੇ ਜਦੋਂ ਰੋਂਦੇ ਉਹਦੇ ਕਾਲਜੇ ਨੂੰ ਧੂਹ ਪੈਂਦੀ। ਕਈ ਵਾਰ ਉਹ ਸੋਚਦੀ ਅੱਜ ਤਾਂ ਰੋਟੀ ਦੇ ਦਿੱਤੀ, ਕੱਲ੍ਹ ਕਿੱਦਾਂ ਗੁਜ਼ਾਰਾ ਚੱਲੂ। ਕਈ ਵਾਰ ਰਾਤਾਂ ਉਹ ਆਪ ਭੁੱਖੀ ਸੁੱਤੀ, ਬੱਚਿਆਂ ਦਾ ਢਿੱਡ ਭਰ ਜੇ। ਇੱਕ ਰਾਤ ਜਦੋਂ ਦੋਵੇਂ ਬੱਚੇ ਸੌਂ ਗਏ ਤਾਂ ਉਹ ਬਾਹਰ ਵਿਹੜੇ ਦੇ ਵਿੱਚ ਬੈਠ ਕੇ ਉੱਪਰ ਅਸਮਾਨ ਵੱਲ ਵੇਖ ਕੇ ਰੱਬ ਨੂੰ ਮਿਹਣਾ ਮਾਰਨ ਲੱਗੀ। ਮੈਨੂੰ ਦੱਸ ਤਾਂ ਸਹੀ, ਮੇਰੇ ਹਿੱਸੇ ਸਿਰਫ ਤੂੰ ਹਨੇਰਾ ਹੀ ਲਿਖਿਆ ਸੀ। ਉਸ ਰਾਤ ਉਹ ਬਹੁਤ ਰੋਈ। ਉਹਨੂੰ ਇੱਦਾਂ ਲੱਗਾ ਜਿੱਦਾਂ ਮੇਰੀਆਂ ਅੱਖਾਂ ਦੇ ਵਿੱਚੋਂ ਅੱਥਰੂ ਮੁੱਕ ਗਏ ਹੋਣ। ਸ਼ਾਇਦ ਜ਼ਿੰਦਗੀ 'ਚ ਪਹਿਲੀ ਵਾਰ ਸੀ ਇੰਨਾ ਜ਼ਿਆਦਾ ਰੋਈ ਹੋਵੇ, ਇੰਨਾ ਕਿ ਹੁਣ ਉਹਦੇ ਕੋਲ ਰੋਇਆ ਵੀ ਨਹੀਂ ਗਿਆ। ਕਦੋਂ ਹਨੇਰਾ ਹੋ ਗਿਆ ਪਤਾ ਹੀ ਨਹੀਂ ਲੱਗਾ। 3 ਸਾਲ ਦੇ ਮੁੰਡੇ ਦੀ ਅੰਦਰੋਂ ਰੋਣ ਦੀ ਆਵਾਜ਼ ਸੁਣੀ ਤਾਂ ਫਿਰ ਪਤਾ ਲੱਗਾ ਇਹ ਤਾਂ ਦਿਨ ਚੜ੍ਹ ਗਿਆ। ਕੁੱਲ ਮਿਲਾ ਕੇ ਉਹ ਆਪਣੇ ਗਮਾਂ ਦੇ ਵਿੱਚ ਇੰਨੀ ਕੁ ਜ਼ਿਆਦਾ ਖੋ ਗਈ। ਉਹਨੂੰ ਲੱਗਦਾ ਸੀ ਕਿ ਜ਼ਿੰਦਗੀ ਦਾ ਹੁਣ ਕੋਈ ਫਾਇਦਾ ਹੀ ਨਹੀਂ ਰਿਹਾ, ਇਸ ਦੁਨੀਆਂ ਦੇ ਉੱਤੇ ਕੋਈ ਆਪਣਾ ਹੀ ਨਹੀਂ ਰਿਹਾ। ਪਰ ਹਨੇਰੇ ਜੇ ਉੱਠ ਕੇ ਰੱਬ ਦਾ ਨਾਂ ਲਿਆ ਬਾਬੇ ਦੇ ਅੱਗੇ ਅਰਦਾਸ ਕੀਤੀ। ਅਚਾਨਕ ਮਨ ਦੇ ਵਿੱਚ ਆਇਆ, ਮੈਂ ਕੋਈ ਕੰਮ ਕਾਰ ਕਰ ਲੈਂਦੀ ਹਾਂ, ਪਰ ਹੁਣ ਪਿੰਡ ਦੇ ਵਿੱਚ ਕੰਮ ਕਰੇ ਕਿਹੜਾ, ਖੇਤ ਦੇ ਵਿੱਚ ਕਿਤੇ ਮਜ਼ਦੂਰੀ ਕਰਨ ਜਾਂਦੀ, ਕਿਤੇ ਲੋਕਾਂ ਦੇ ਭਾਂਡੇ ਮਾਂਜਣ ਜਾਂਦੀ, ਲੋਕਾਂ ਦੇ ਘਰਾਂ ਦੀ ਸਾਫ ਸਫਾਈ ਕਰਦੀ, ਪਰ ਇੰਨਾ ਵੀ ਨਾ ਮਿਲਦਾ ਕਿ ਬੱਚਿਆਂ ਦਾ ਢਿੱਡ ਭਰ ਸਕੇ। ਹਰ ਕੋਈ ਉਹਦੀ ਮਜ਼ਬੂਰੀ ਦਾ ਫਾਇਦਾ ਉਠਾਉਂਦਾ, ਮਿਹਨਤ ਦਾ ਪੂਰਾ ਮੁੱਲ ਵੀ ਨਾ ਦਿੰਦਾ। ਇੱਕ ਵਾਰ ਜਦੋਂ ਬਿਮਾਰ ਪੈ ਗਈ, ਧੀ ਨੂੰ ਦਵਾਈ ਦਵਾਉਣ ਦੇ ਲਈ ਉਹਨੇ ਆਪਣੇ ਵਿਆਹ ਦੀਆਂ ਆਖਰੀ ਬੱਚੀਆਂ ਵਾਲੀਆਂ ਵੀ ਵੇਚ ਦਿੱਤੀਆਂ। ਉਸ ਦਿਨ ਉਹਨੂੰ ਮਹਿਸੂਸ ਹੋਇਆ ਕਿ ਹੁਣ ਇਹ ਤੋਂ ਵੱਧ ਦੁੱਖਾਂ ਦੀ ਵੀ ਹੱਦ ਮੁੱਕ ਚੁੱਕੀ ਹੈ। ਇੱਕ ਦੁੱਖ ਮੁੱਕਦਾ ਅਤੇ ਦੂਸਰਾ ਹੋਰ ਸਾਹਮਣੇ ਆ ਜਾਂਦਾ। ਇੱਕ ਟੋਇਆ ਲੰਘਦੀ ਅਤੇ ਅੱਗੇ ਹੋਰ ਡੂੰਘਾ ਟੋਇਆ ਉਹਦੇ ਸਾਹਮਣੇ ਆ ਜਾਂਦਾ। ਜੀਣ ਦੇ ਲਈ ਆਸਰਾ ਸੀ ਤਾਂ ਸਿਰਫ ਇਹ ਦੋ ਬਾਲ, ਇੱਕ ਦੀ ਉਮਰ 5 ਸਾਲ, ਇੱਕ ਦੀ ਉਮਰ 3 ਸਾਲ। ਇੱਕ ਦਿਨ ਜਦੋਂ ਉਹ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਤਾਂ ਜਿੱਦਾਂ ਰੱਬ ਕੋਈ ਰੂਪ ਧਾਰ ਕੇ ਆ ਗਿਆ ਹੋਵੇ। ਪਿੰਡ ਦੀ ਇੱਕ ਬੁੱਢੀ ਦਾਦੀ ਔਖੀ ਸੌਖੀ ਜਿਹੀ ਹੋ ਕੇ ਗੋਡਿਆਂ ਤੋਂ ਤੁਰਿਆ ਨਾ ਜਾਵੇ, ਪਤਾ ਨਹੀਂ ਕੀ ਮਨ ਦੇ ਵਿੱਚ ਆਈ। ਬੇਬੇ ਨਿਹਾਲ ਕੌਰ ਨੇ ਆਣ ਬੂਹਾ ਖੜਕਾਇਆ, ਹਰਨਾਮ ਕੌਰ ਘਰ ਹੀ ਹੈ, ਧੀਏ ਮੇਰਾ ਬੜਾ ਦਿਲ ਕਰਦਾ ਸੀ ਤੈਨੂੰ ਮਿਲਾਂ। ਪਤਾ ਨਹੀਂ ਕਿਉਂ ਖਿਆਲ ਆਈ ਜਾਂਦਾ ਕਿਹੜੇ ਹਾਲਾਤਾਂ ਦੇ ਵਿੱਚ ਹੋਵੇਂਗੀ, ਹੁਣ ਤੂੰ ਥੋੜ੍ਹਾ ਜਿਹਾ ਬਾਰ ਬਾਰ ਆ ਗਈ ਹੈ ਨਾ, ਬਸ ਤੁਰਨ ਖਣੋਈ ਇੰਨੇ ਦਿਨ ਨਹੀਂ ਆਇਆ ਗਿਆ। ਸਾਰੀ ਦਰਦਾਂ ਦੀ ਦਾਸਤਾਨ ਉਹਨੇ ਜਿੱਦਾਂ ਬੇਬੇ ਨਿਹਾਲ ਕੌਰ ਨੂੰ ਸੁਣਾ ਦਿੱਤੀ ਹੋਵੇ, ਉਹ ਇੱਦਾਂ ਸੁਣਾ ਰਹੀ ਜਿੱਦਾਂ ਚਿਰਾਂ ਤੋਂ ਉਹਦਾ ਦੁੱਖ ਹੀ ਨਾ ਕਿਸੇ ਨੇ ਸੁਣਿਆ ਹੋਵੇ। ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਸੀ ਜਿੱਦਾਂ ਉਹਦੇ ਦੁੱਖ ਹਲਕੇ ਹੋ ਰਹੇ ਹੋਣ, ਨਿਹਾਲ ਕੌਰ ਉਹਦੇ ਲਈ ਰੱਬ ਬਣ ਕੇ ਆਈ। ਚਾਹ ਦਾ ਪਿਆਲਾ ਪੀ ਕੇ ਕਹਿਣ ਲੱਗੀ, ਵੇਖਦੀ ਹੈ ਮੈਂ ਤੇਰਾ ਦੁੱਖ ਦੂਰ ਤਾਂ ਨਹੀਂ ਕਰ ਸਕਦੀ, ਪਰ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਇੱਕ ਗੱਲ ਤੈਨੂੰ ਜ਼ਰੂਰ ਦੱਸ ਜਾਂਦੀ ਹਾਂ। ਇਹ ਜਿਹੜਾ ਦੁੱਖ ਆ ਨਾ, ਇਹ ਦਰਿਆ ਵਾਂਗੂ ਹੁੰਦਾ, ਇਹ ਮੁੱਕਣਾ ਤਾਂ ਨਹੀਂ। ਇਹ ਹਾਲਾਤ ਬਦਲ ਜਾਣਗੇ, ਇਹ ਦਿਨ ਲੰਘ ਜਾਣਗੇ, ਪਰ ਯਾਦ ਰੱਖੀ ਮੇਰਾ ਪੁੱਤ, ਦਰਿਆ ਵੀ ਕਦੀ ਪੀਤੇ ਜਾਂਦੇ, ਦਰਿਆ ਵੀ ਕਦੀ ਸੁੱਕਦੇ, ਬੰਦੇ ਮੁੱਕ ਜਾਂਦੇ ਆ। ਇਹਨਾਂ ਦੁੱਖਾਂ ਨੂੰ, ਇਹਨਾਂ ਗਮਾਂ ਨੂੰ ਮਕਾਉਣ ਦੀ ਕੋਸ਼ਿਸ਼ ਨਾ ਕਰ, ਬਸ ਇੱਦਾਂ ਮੰਨ ਕਿ ਇਹ ਦੁੱਖ ਇੱਕ ਦਰਿਆ ਵਾਂਗੂ ਆ। ਜੇ ਤੂੰ ਇੱਕ ਕੰਢੇ ਖੜੀ ਰਹੀ, ਇਹਦੇ ਸੁੱਕਣ ਦਾ ਇੰਤਜ਼ਾਰ ਕੀਤਾ, ਜਾਂ ਫਿਰ ਤੈਰਨਾ ਨਾ ਸਿੱਖਿਆ ਤਾਂ ਡੁੱਬ ਜਾਏਗੀ। ਦਰਿਆਵਾਂ ਦੇ ਅੱਗੇ ਕਿਹਦਾ ਜ਼ੋਰ ਚੱਲਿਆ, ਕੋਸ਼ਿਸ਼ ਕਰ ਤੇ ਤੈਰਨਾ ਸਿੱਖ ਲਾ। ਇਹ ਦਰਿਆ ਤੇਰਾ ਕੁਛ ਨਹੀਂ ਵਿਗਾੜ ਸਕਦੇ, ਇਹ ਦੁੱਖਾਂ ਦਾ ਦਰਿਆ ਆਪੇ ਹੌਲਾ ਲੱਗਣ ਲੱਗ ਪੈਣਾ, ਤੈਨੂੰ ਆਸਰਾ ਲੱਗਣ ਲੱਗ ਪੈਣਾ ਜਦੋਂ ਤੂੰ ਤੈਰਨਾ ਸਿੱਖ ਲਿਆ, ਕਿਉਂਕਿ ਤੈਰਿਆ ਤਾਂ ਸਿਰਫ ਪਾਣੀਆਂ 'ਚ ਜਾਂਦਾ। ਇਹਨਾਂ ਦੁੱਖਾਂ ਨੂੰ ਆਪਣਾ ਆਸਰਾ ਬਣਾ ਲਾ ਅਤੇ ਯਾਦ ਰੱਖ, ਦਰਿਆ ਜਿੰਨਾ ਡੂੰਘਾ ਹੁੰਦਾ ਨਾ, ਓਨਾ ਹੀ ਤੂੰ ਜ਼ਿਆਦਾ ਵਧੀਆ ਤੈਰ ਸਕਦੀ ਹੈ, ਓਨਾ ਹੀ ਦੂਸਰਾ ਕੰਢਾ ਜ਼ਿਆਦਾ ਖੂਬਸੂਰਤ ਹੁੰਦਾ। ਇਹ ਸ਼ਬਦ ਜਿੱਦਾਂ ਡੂੰਘੇ ਉਹਦੇ ਦਿਲ ਦੇ ਅੰਦਰ ਉਤਰ ਗਏ ਹੋਣ। ਉਸ ਰਾਤ ਹਰਨਾਮ ਕੌਰ ਦੇ ਅੰਦਰ ਇਹ ਬੋਲ ਵਾਰ ਵਾਰ ਗੂੰਜਦੇ ਰਹੇ, ਸੋਚਦੀ ਰਹੀ ਤੈਰਨਾ ਕਿੱਦਾਂ ਸਿੱਖਾਂ। ਬਸ ਉਹ ਵੀ ਰਾਤ ਇਸੇ ਤਰ੍ਹਾਂ ਦੇ ਨਾਲ ਜਾਗਦਿਆਂ ਲੰਘ ਗਈ। ਹਨੇਰੇ 'ਚ ਜਦੋਂ ਪਾਠ ਕਰਨ ਲੱਗੀ, ਬਾਬਾ ਜੀ ਦਾ ਗੁਟਕਾ ਫੜਿਆ ਤਾਂ ਅਚਾਨਕ ਸਾਈਡ 'ਤੇ ਪਈ ਸਿਲਾਈ ਮਸ਼ੀਨ ਯਾਦ ਆ ਗਈ, ਮਾਂ ਨੇ ਦਿੱਤੀ ਸੀ ਦਾਜ ਦੇ ਵਿੱਚ। ਇਸ ਘਰ ਆ ਕੇ ਤਾਂ ਜਿੱਦਾਂ ਉਹਨੂੰ ਚੇਤਾ ਹੀ ਭੁੱਲ ਗਿਆ ਸੀ। ਪਾਠ ਕੀਤਾ, ਬਾਬੇ ਅੱਗੇ ਅਰਦਾਸ ਕੀਤੀ, ਉਹਨੇ ਉਸ ਮਸ਼ੀਨ ਤੋਂ ਘੱਟਾ ਝਾੜਿਆ ਅਤੇ ਫਿਰ ਉਹਨੇ ਫੈਸਲਾ ਕਰ ਲਿਆ ਕਿ ਹੁਣ ਮੈਂ ਸਿਲਾਈ ਕਢਾਈ ਕਰਕੇ ਆਪਣੇ ਬੱਚਿਆਂ ਦਾ ਢਿੱਡ ਪਾਲੂੰਗੀ। ਪਰ ਇਹ ਵੀ ਸਫ਼ਰ ਕੋਈ ਆਸਾਨ ਨਹੀਂ, ਤੈਰਨਾ ਕਿਤੇ ਇੱਕੋ ਦਿਨ 'ਚ ਥੋੜ੍ਹੀ ਆ ਜਾਂਦਾ। ਸ਼ੁਰੂ ਦੇ ਵਿੱਚ ਹਰਨਾਮ ਕੌਰ ਨੂੰ ਕੋਈ ਗਾਹਕ ਨਹੀਂ ਮਿਲਿਆ, ਲੋਕ ਸ਼ਹਿਰ ਦੀਆਂ ਦੁਕਾਨਾਂ ਤੋਂ ਜਾ ਕੇ ਸਵਾਉਂਦੇ, ਇਹਨੂੰ ਕੀ ਆਉਂਦਾ, ਕੋਈ ਇਸ ਕਰਕੇ ਨਹੀਂ ਉਹਦੇ ਦਰ ਆਉਂਦਾ, ਇਹ ਕਲੈਣੀ ਆ, ਆਪਣਾ ਘਰ ਵਾਲਾ ਖਾ ਗਈ, ਇਹਦੇ ਕੋਲ ਕੱਪੜੇ ਸਵਾਉਣੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ। ਪਰ ਉਹਨੇ ਹਾਰ ਨਹੀਂ ਮੰਨੀ, ਅੱਜ ਇੱਕ ਕੱਲ ਦੋ, ਇੱਕ ਇੱਕ ਕਰਕੇ ਬੜੀ ਮਿਹਨਤ ਦੇ ਨਾਲ, ਬੜੀ ਸਫਾਈ ਦੇ ਨਾਲ ਉਹ ਲੋਕਾਂ ਦੇ ਕੱਪੜੇ ਸਿਉਂਦੀ। ਹੌਲੀ ਹੌਲੀ ਕੁਛ ਇੱਕ ਔਰਤਾਂ ਦਾ ਉਹਨੇ ਭਰੋਸਾ ਜਿੱਤਿਆ, ਇੱਕ ਤੋਂ ਦੋ, ਦੋ ਤੋਂ ਚਾਰ, 10 ਗਾਹਕ ਹੋ ਗਏ। ਰਾਤੋਂ ਰਾਤ ਤਾਂ ਨਹੀਂ, ਕੁਛ ਸਾਲ ਲੱਗੇ। ਹਰਨਾਮ ਕੌਰ ਹੁਣ ਆਪਣਾ ਠੀਕ ਠਾਕ ਗੁਜ਼ਾਰਾ ਕਰਨ ਲੱਗ ਪਈ। ਹੁਣ ਤਾਂ ਪਿੰਡ ਦੀਆਂ ਕੁਛ ਔਰਤਾਂ ਆਪਣੀਆਂ ਧੀਆਂ ਨੂੰ ਵੀ ਘੱਲ ਦਿੰਦੀਆਂ, ਜਾਓ ਹਰਨਾਮ ਉਹਦੇ ਕੋਲੋਂ ਮਸ਼ੀਨ ਚਲਾਉਣੀ ਸਿੱਖ ਲਓ, ਨਹੀਂ ਕੱਲ੍ਹ ਨੂੰ ਬਗਾਨੇ ਘਰ ਜਾਣਾ, ਜਾਓ ਉਹਦੇ ਕੋਲੋਂ ਪਹੁੰਚੇ ਬਣਾਉਣੇ ਸਿੱਖ ਲਓ। ਹੋਰ ਨਹੀਂ ਕੁਛ ਤਾਂ ਆਪਣਾ ਸੂਟ ਵੱਡਾ ਛੋਟਾ ਕਰਨਾ ਹੀ ਸਿੱਖ ਆਓ। ਬਸ ਇਸੇ ਤਰੀਕੇ ਦੇ ਨਾਲ ਹੁਣ ਹਰਨਾਮ ਕੌਰ ਦੇ ਘਰ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ਹੌਲੀ ਹੌਲੀ ਉਹਦੇ ਬੱਚੇ ਵੀ ਵੱਡੇ ਹੋ ਰਹੇ, ਉਹ ਵੀ ਕੁਛ ਨਾ ਕੁਛ ਹੱਥ ਵੰਡਾ ਦਿੰਦੇ। ਹੁਣ ਉਹਨੂੰ ਲੱਗਦਾ ਜਿੱਦਾਂ ਮੈਨੂੰ ਥੋੜ੍ਹੇ ਥੋੜ੍ਹੇ ਹੱਥ ਪੈਰ ਮਾਰਨੇ ਆ ਗਏ ਆ, ਹੁਣ ਜਿੱਦਾਂ ਉਹ ਇਸ ਸਮੁੰਦਰ ਦੇ ਵਿੱਚ ਤੈਰਨਾ ਸਿੱਖ ਚੁੱਕੀ ਹੈ। ਉਸਦੀ ਧੀ ਥੋੜ੍ਹੀ ਜਿਹੀ ਹੋਰ ਵੱਡੀ ਹੋਈ ਅਤੇ ਉਹਨੇ ਟਿਊਸ਼ਨ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਲਾਗੇ ਬੰਨੇ ਦੇ ਛੋਟੇ ਛੋਟੇ ਬਾਲ ਇਕੱਠੇ ਕਰਕੇ ਜਿੰਨਾ ਕੁ ਆਉਂਦਾ ਸੀ ਉਹਨਾਂ ਕੋ ਬੜੀ ਬੜੀ ਮਿਹਨਤ ਦੇ ਨਾਲ ਉਹਨਾਂ ਨੂੰ ਪੜ੍ਹਾਉਂਦੀ ਅਤੇ ਵੇਲੇ ਕੁ ਵੇਲੇ ਮਾਂ ਦਾ ਹੱਥ ਫੰਡਾਉਂਦੀ। ਲੋਕ ਕਹਿੰਦੇ ਨੇ ਇਹ ਤਰਪਾਈ ਬਹੁਤ ਸੋਹਣੀ ਕਰਦੀ ਹੈ। ਪੁੱਤ ਵੱਡਾ ਹੋਇਆ, ਪੜ੍ਹ ਲਿਖ ਗਿਆ, ਉਹਨੇ ਵੀ ਸੋਹਣੀ ਪੜ੍ਹਾਈ ਕਰਕੇ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ ਹੈ। ਬਹੁਤ ਸਾਲ ਲੱਗ ਗਏ ਪਰ ਅੱਜ ਹਰਨਾਮ ਕੌਰ ਹੱਸ ਲੈਂਦੀ ਹੈ। ਉਹ ਪੁਰਾਣੇ ਦਰਦਾਂ ਨੂੰ ਯਾਦ ਕਰਕੇ ਗਮਗੀਨ ਤਾਂ ਜ਼ਰੂਰ ਹੁੰਦੀ ਹੈ ਪਰ ਉਹਨੂੰ ਆਪਣੇ ਕੀਤੇ ਦੇ ਉੱਤੇ ਫਖਰ ਮਹਿਸੂਸ ਹੁੰਦਾ। ਅੱਜ ਵੀ ਉਹਨੂੰ ਪਿੰਡ ਵਾਲੀ ਬੇਬੇ ਯਾਦ ਆ ਜਾਂਦੀ, ਅੱਜ ਵੀ ਉਹਨੂੰ ਆਪਣੀ ਲੜੀ ਲੜਾਈ ਯਾਦ ਆ ਜਾਂਦੀ ਹੈ। ਅੱਜ ਜਦੋਂ ਕਿਸੇ ਨੇ ਪੁੱਛਿਆ ਨਾ ਤਾਂ ਉਹ ਬੜੇ ਫਖਰ ਨਾਲ ਦੱਸਦੀ ਹੈ, ਦੁੱਖਾਂ ਨੂੰ ਮੈਂ ਸਿਆਹ ਤਾਂ ਨਹੀਂ, ਹਰ ਰਾਤ ਮੈਂ ਦੁੱਖਾਂ ਦੇ ਨਾਲ ਲੜੀ ਹਾਂ। ਇਹ ਨਹੀਂ ਵੀ ਮੈਂ ਹਾਰੀ ਨਹੀਂ, ਮੈਂ ਹਰ ਰਾਤ ਹਾਰਦੀ ਹਾਂ, ਮੈਂ ਹਰ ਰਾਤ ਡਿੱਗਦੀ ਹਾਂ ਫਿਰ ਉੱਠਦੀ ਹਾਂ, ਪਰ ਮੈਂ ਡਿੱਗ ਕੇ ਡਿੱਗੀ ਨਹੀਂ ਰਹੀ, ਮੈਂ ਹਰ ਦਿਨ ਡਿੱਗ ਕੇ ਫਿਰ ਉੱਠ ਖੜਦੀ ਸੀ। ਮੇਰੇ ਹੰਝੂਆਂ ਨੇ ਮੈਨੂੰ ਕਈ ਵਾਰੀ ਤੋੜਿਆ ਪਰ ਮੈਂ ਟੁੱਟੀ ਤਾਂ ਨਹੀਂ, ਮੈਂ ਫਿਰ ਆਪਣੇ ਆਪ ਨੂੰ ਸਮੇਟਦੀ ਆਪਣੇ ਬੱਚਿਆਂ ਦੇ ਸਾਹਮਣੇ, ਕਦੀ ਇਸ ਚੀਜ਼ ਨੂੰ ਨਸ਼ਰ ਨਹੀਂ ਹੋਣ ਦਿੱਤਾ। ਅੱਜ ਮੈਨੂੰ ਵਾਕਈ ਲੱਗਦਾ ਕਿ ਦਰਿਆ ਤੈਰ ਕੇ ਲੰਘੇ ਜਾ ਸਕਦੇ ਨੇ, ਜੇ ਮੈਂ ਹੱਥ ਪੈਰ ਮਾਰਨਾ ਛੱਡ ਦੇਵਾਂ ਤਾਂ ਮੈਂ ਅੱਜ ਵੀ ਡੁੱਬ ਜਾਂ, ਬਸ ਹੱਥ ਪੈਰ ਵੱਜਦੇ ਰਹਿਣ, ਆਪਣੇ ਆਪ ਹੀ ਇਹ ਦੁੱਖਾਂ ਦਾ ਸਮੁੰਦਰ ਤੁਹਾਨੂੰ ਦੂਸਰੇ ਪਾਸੇ ਲਾ ਦਿੰਦਾ। ਇਹ ਲਹਿਰਾਂ ਤੁਹਾਡੀ ਤਾਂ ਹੀ ਮਦਦ ਕਰਦੀਆਂ ਨੇ ਜੇਕਰ ਤੁਸੀਂ ਆਪ ਹੱਥ ਪੈਰ ਮਾਰਨਾ ਸ਼ੁਰੂ ਕਰ ਦਿੰਦੇ ਹੋ। ਦੁੱਖ ਕਦੇ ਵੀ ਇੱਕ ਵਾਰ 'ਚ ਥੋੜ੍ਹੀ ਟਲ ਜਾਂਦਾ, ਇਹ ਹੌਲੀ ਹੌਲੀ ਕਦਮ ਦਰ ਕਦਮ ਸੰਘਰਸ਼ ਦੇ ਨਾਲ ਦੂਰ ਹੁੰਦਾ। ਪਰ ਇਹ ਯਾਦ ਰਹੇ ਕਿ ਹਰ ਇੱਕ ਹਨੇਰੀ ਰਾਤ ਤੋਂ ਬਾਅਦ ਸਵੇਰਾ ਜ਼ਰੂਰ ਆਉਣਾ, ਹਰ ਇੱਕ ਜਾਂਦੇ ਸਾਹ ਤੋਂ ਬਾਅਦ ਇੱਕ ਸਾਹ ਆਉਣਾ ਵੀ ਆ, ਜੇ ਅਸੀਂ ਹੌਸਲਾ ਨਾ ਹਾਰੀਏ। ਅਤੇ ਜਿਹੜਾ ਦਰਦ ਸਾਨੂੰ ਤੋੜਦਾ ਉਹੀ ਸਾਨੂੰ ਸਭ ਤੋਂ ਵੱਧ ਮਜ਼ਬੂਤ ਬਣਾ ਦਿੰਦਾ। ਜੇਕਰ ਤੁਸੀਂ ਵੀ ਇਸ ਸਮੇਂ ਕਿਸੇ ਔਖੇ ਦੌਰ 'ਚੋਂ ਲੰਘ ਰਹੇ ਹੋ ਤਾਂ ਤੁਹਾਨੂੰ ਲੱਗਦਾ ਕਿ ਤੁਹਾਡਾ ਦੁੱਖ ਸਾਰਿਆਂ ਤੋਂ ਵੱਡਾ, ਤਾਂ ਫਿਰ ਯਾਦ ਰਹੇ ਜਿੰਨਾ ਤੁਹਾਡਾ ਦੁੱਖ ਵੱਡਾ ਉਨੀ ਰੱਬ ਨੇ ਤੁਹਾਡੇ 'ਚ ਹਿੰਮਤ ਵੱਡੀ ਪਾ ਕੇ ਭੇਜੀ ਹੋਊਗੀ। ਜਿੰਨਾ ਤੁਹਾਡਾ ਦੁੱਖ ਵੱਡਾ ਹੈ ਤਾਂ ਮਤਲਬ ਕਿ ਉਨਾ ਵੱਡਾ ਦਰਿਆ, ਉਨਾ ਡੂੰਘਾ ਦਰਿਆ, ਉਨੇ ਡੂੰਘੇ ਪਾਣੀ। ਅਤੇ ਯਾਦ ਰੱਖਿਓ, ਡੂੰਘੇ ਪਾਣੀਆਂ ਦੇ ਵਿੱਚ ਤਾਰੂ ਹੀ ਤਰਦੇ ਨੇ ਅਤੇ ਸੌਖਾ ਤਰ ਜਾਂਦੇ ਨੇ। ਲੋਕ ਦੂਰੋਂ ਵੇਖ ਕੇ ਕਹਿੰਦੇ ਨੇ ਉਹ ਵੇਖੋ ਉਹ ਕਿੱਡੇ ਡੂੰਘੇ ਪਾਣੀਆਂ ਦੇ ਵਿੱਚ ਤੈਰਦਾ। ਉਹੀ ਲੋਕ ਜਿਹੜੇ ਤੁਹਾਡੀ ਖਿੱਲੀ ਉਡਾਉਂਦੇ ਨੇ, ਉਹੀ ਲੋਕ ਦੂਰੋਂ ਖੜ ਖੜ ਕੇ ਮੁੜ ਕੇ ਵੀਡੀਓ ਵੀ ਬਣਾਉਣਗੇ, ਆਮ ਲੋਕਾਂ ਨੂੰ ਵੀ ਦੱਸਣਗੇ। ਪਰ ਇਹ ਰਾਤੋ ਰਾਤ ਨਹੀਂ ਹੁੰਦਾ, ਇਹਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ, ਇਹਦੇ ਲਈ ਤੁਹਾਨੂੰ ਸਿਰੜ ਕਰਨਾ ਪੈਂਦਾ, ਇਹਦੇ ਲਈ ਤੁਹਾਨੂੰ ਹੌਂਸਲਾ ਰੱਖਣਾ ਪੈਂਦਾ। ਪਰ ਜ਼ਿੰਦਗੀ ਤੁਹਾਡੀ ਮਿਹਨਤ ਦਾ ਮੁੱਲ ਮੋੜਦੀ ਜ਼ਰੂਰ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ। ਅਤੇ ਨਾਲ ਦੀ ਨਾਲ ਬੇਨਤੀ ਕਿ ਸਾਡੀ ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ ਹੁਣ ਇਹ ਕਹਾਣੀਆਂ ਤੁਹਾਨੂੰ 24 ਘੰਟੇ ਸੁਣਨ ਦੇ ਲਈ ਮਿਲ ਸਕਦੀਆਂ। ਸੋ ਤੁਸੀਂ ਕਿਸੇ ਵੇਲੇ ਵੀ ਜਦੋਂ ਵੀ ਸਮਾਂ ਮਿਲੇ ਜਾ ਕੇ ਇੱਕ ਵਾਰੀ ਜ਼ਰੂਰ ਸੁਣਿਓ ਅਤੇ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਪਹੁੰਚਾਇਓ। ਜਦੋਂ ਕੋਈ ਨਵੀਂ ਆਪਾਂ ਕੋਈ ਸ਼ੁਰੂ ਕਰਦੇ ਹਾਂ ਸਰਵਿਸ, ਤਾਂ ਉਹਦੇ ਵਿੱਚ ਕਈ ਵਾਰ ਕਈ ਤਰ੍ਹਾਂ ਦੀਆਂ ਉਣਤਾਈਆਂ ਰਹਿ ਜਾਂਦੀਆਂ, ਅਤੇ ਜੇ ਆਪਾਂ ਉਹ ਸਾਰੇ ਰਲ ਮਿਲ ਕੇ ਨੋਟ ਕਰਕੇ ਦੱਸ ਦਈਏ ਤਾਂ ਫਿਰ ਉਹ ਛੇਤੀ ਆਪਣੀ ਪਰਫੈਕਸ਼ਨ ਵੱਲ ਪਹੁੰਚ ਜਾਂਦੀ। ਸੋ ਦੱਸਿਓ ਸਾਡੇ ਇਸ ਉਪਰਾਲੇ ਦੇ ਬਾਰੇ। ਰੇਡੀਓ ਹਾਂਜੀ 1674
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
5: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM.

0: ਅਕਸ਼ਾ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 192 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
2: ਹਾਈ ਆਸਟ੍ਰੇਲੀਆ, ਹਾਈ ਮੈਲਬਰਨ, ਮੈਂ ਆਪਕਾ ਮਾਜ਼ਨ ਬੋਲ ਰਹਾ ਹੂੰ, ਯਾਨੀ ਕਿ ਮੈਡੀ, ਔਰ ਆਪ ਸੁਣ ਰਹੇ ਹੈਂ ਰੇਡੀਓ ਹਾਂਜੀ 1674 AM।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
2: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
1: ਜਦੋਂ ਇਹ ਜੋਕਰ ਤਖ਼ਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
2: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: ਮੇਰਾ ਨਾਮ ਹੈ ਰਤਨ ਨੂਰਾ ਔਰ ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ ਮੈਂ ਹੂੰ ਸੁਨੀਲਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

ਮੈਂ ਤੁਹਾਡਾ ਆਪਣਾ ਗੈਰੀ ਸੰਧੂ ਸੋ ਡਰਾਈਵਰ ਦਾ ਮੁੰਡਾ ਪਿੰਡ ਰੋੜਕਾ ਗਲਾ ਉਸ ਸਮੇਂ ਦੀ ਗੱਲ ਕਰਨ ਲੱਗਾ ਜਦੋਂ ਮੈਂ ਕੈਨੇਡਾ ਵਿੱਚ ਪਹਿਲੀ ਵਾਰ ਗਿਆ ਮੇਰਾ ਫਰੈਂਡ ਮੈਨੂੰ ਕੈਕਟਸ ਕਲੱਬ ਲੈ ਗਿਆ ਉੱਥੇ ਮੇਰੇ ਵਰਗਾ ਦੇਸੀ ਬਲੈਦਣ ਬੀਬੀ ਤੋਂ ਸਨੈਪਚੈਟ ਆਈ ਡੀ ਮੰਗਦਾ ਸੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au।
4: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
5: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
4: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
5: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
1: ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਖੁੱਲ੍ਹਾ ਅਖਾੜਾ ਅੱਜ ਦਿਨ ਸ਼ੁੱਕਰਵਾਰ ਦਾ 14 ਤਰੀਕ ਅਗਸਤ ਦਾ ਮਹੀਨਾ ਅਤੇ ਕਰ ਲਓ ਤੁਸੀਂ ਤਿਆਰੀਆਂ ਆਪਣੀਆਂ ਸ਼ੇਰੋਆਂ ਸ਼ਾਇਰੀਆਂ ਦੀ ਗਾਣਿਆਂ ਦੀ ਚੁਟਕਲਿਆਂ ਦੀ ਗੱਲਾਂ ਬਾਤਾਂ ਕੋਈ ਸੋਮਵਾਰ ਤੋਂ ਵੀਰਵਾਰ ਦੇ ਦਰਮਿਆਨ ਕੋਈ ਰਹਿ ਗਈ ਹੋਵੇ ਅਤੇ ਉਹ ਤੁਸੀਂ ਰੱਖ ਸਕਦੇ ਹੋ ਕਰ ਸਕਦੇ ਹੋ ਧਰ ਸਕਦੇ ਹੋ ਨੰਬਰ ਤੁਹਾਨੂੰ ਆਪਾਂ ਦੱਸਦੇ ਹਾਂ ਪਹਿਲਾਂ ਮੈਂ ਦੱਸਦਾ ਵੀ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ
1: ਵਾਹ ਜਾਮ ਦਵਾ ਜ਼ਹਿਰ ਗੁਲਾਬ ਕਿਆ ਕਿਆ ਹੈ ਜਾਮ ਦਵਾ ਜ਼ਹਿਰ ਗੁਲਾਬ ਕਿਆ ਕਿਆ ਹੈ ਮੈਂ ਆ ਗਿਆ ਹੂੰ ਬਤਾ ਇੰਤਜ਼ਾਮ ਕਿਆ ਕਿਆ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
0: ਸੰਤਰਾ ਹੈਗਾ ਚਲੋ
1: ਥੈਂਕ ਯੂ ਵੈਰੀ ਗੁੱਡ ਮਰਹੂਮ ਰਾਹਤ ਅੰਦੌਰੀ ਜੀ ਮੈਂ ਮਾਫ਼ੀ ਮੰਗਦਾ ਤੁਹਾਡੇ ਤੋਂ ਮੈਂ ਇੱਥੇ ਟਰਾਈ ਕੀਤੀ ਇਹ ਚੀਜ਼ ਆਈ ਐਮ ਰੀਅਲੀ ਸੋਰੀ ਪਿਛਲੀ ਵਾਰ ਮੈਂ ਨੋਨੀਆ ਜੀ ਨਾਲ ਸੀ ਨਾ ਤੇ ਉਹਨਾਂ ਨੇ ਜਿੰਨੇ ਸ਼ੇਰ ਸੁਣਾਏ ਤੇ ਮੈਂ ਉਹਨਾਂ ਨੂੰ ਇਹ ਦੱਸਿਆ ਮੈਂ ਕਿਹਾ ਆਹ ਸੁਣ ਕੇ ਗਾਲਿਬ ਜੀ ਚਲੇ ਗਏ ਦੁਬਾਰਾ ਆਹ ਵਾਲੇ ਸੁਣ ਕੇ ਮੀਰ ਜੀ ਦੁਬਾਰਾ ਚਲੇ ਗਏ ਬਸ ਰਾਹਤ ਜੀ ਨੀ ਟੱਚ ਹੋਏ ਸੀਗੇ ਅੱਜ ਤੁਸੀਂ ਦੁਬਾਰਾ ਤੋਰ ਤੇ
0: ਕਾਸ਼ ਅਗਰ ਸੀਨੇ ਮੇਂ ਦੋ ਦਿਲ ਹੋਤੇ ਸੀਨੇ ਮੇਂ ਇੱਕ ਟੂਟ ਮੇਂ ਜਾਤਾ ਇਸ਼ਕ ਮੇਂ ਤੋ ਇੱਕ ਟੂਟ ਵੀ ਜਾਤਾ ਇਸ਼ਕ ਮੇਂ ਤੋ ਦਰਦ ਨਾ ਹੋਤਾ ਜੀਨੇ ਮੇਂ
1: ਮੈਨੂੰ ਕੱਲ ਯਾਦ ਆ ਗਿਆ ਕੱਲ ਅਸੀਂ ਗਏ ਨਾ FFM ਕਵਰ ਕਰਨ ਗਏ ਹਾਂ ਤੇ ਉੱਥੋਂ ਆਵਾਜ਼ਾਂ ਵਗੈਰਾ ਮਾਰਨੀਆਂ ਪੈਂਦੀਆਂ ਨਾ ਸਟਾਰਸ ਨੂੰ ਜਿਹੜੀ ਅਵਾਰਡ ਨਾਈਟ ਹੁੰਦਾ ਤੇ ਹੁਣ ਆਪਾਂ ਮੈਂ ਤੇ ਬਲਕੀਰਤ ਜੀ ਹੁਣ ਅਸੀਂ ਲੋਕ ਇਸ ਤਰ੍ਹਾਂ ਵਿਜੇ ਸਰ ਪੰਕਜ ਸਰ ਇਸ ਤਰ੍ਹਾਂ ਕਰਕੇ ਆਵਾਜ਼ਾਂ ਮਾਰ ਰਹੇ ਹੈ ਨਾ ਤੇਰਾ ਪੰਕਜ ਵਿਜੇ
0: ਉੱਥੇ ਰੋਲੇ ਰੱਪੇ ਚ ਕੌਣ ਸੁਣਦਾ ਉਦਾਂ
1: ਮਨੁਸ਼ੀ ਮਨੁਸ਼ੀ
0: ਰੋਟੀ ਬਣਾਈ
1: ਨਿਕਿਤਾ ਨਿਕਿਤਾ ਗਾਣਾ ਸੁਣਾ ਦੋ ਨਿਕਿਤਾ
0: ਆਪਣਾ ਅਲੱਗ ਆਪਣੇ ਸਟਾਈਲ ਚ ਹੀ ਸਾਰੇ ਸਵਾਦ ਹੈ ਨਾ ਪੰਜਾਬੀਆਂ ਦਾ ਜਿਹੜਾ ਇਹ ਟੱਚ ਅੱਜ ਕੱਲ੍ਹ ਮਤਲਬ ਜਿਹੜਾ ਸ਼ਹਿਰੀ ਪਾਣਾ ਆ ਜਾਂਦਾ ਵਾ ਉਹ ਉਸੇ ਦੇ ਵਿੱਚ ਉਹੀ ਤੇ ਬੇਰਸੀ ਜਿਹੀ ਹੋਈ ਜਾਂਦੀ ਚੀਜ਼
1: ਟਰੂ ਸਹੀ ਗੱਲ
0: ਕੋਈ ਤੁਹਾਨੂੰ ਠੇਠ ਪੰਜਾਬੀ ਚ ਗੱਲ ਕਰਦਾ ਤੇ ਤੁਹਾਨੂੰ ਸਵਾਦ ਜਾਂਦਾ ਤੁਹਾਨੂੰ ਲੱਗਦਾ ਯਾਰ ਇਹਦੇ ਚ ਵਲ ਵਲਿੰਗ ਨੀ ਹੈਗਾ ਇਹ ਸਿੱਧਾ ਸਿੱਧਾ ਸਾਫ ਮਤਲਬ ਭਾਵੇਂ ਉਹਦੇ ਚ ਵਲ ਵਲਿੰਗ 36 ਹੋਣ ਪਰ ਤੁਸੀਂ ਸਿਰਫ ਇਹੋ ਹੀ ਗੱਲ ਸੁਣ ਕੇ ਤੁਸੀਂ ਕਹਿ ਦਿੰਦੇ ਯਾਰ ਬੜਾ ਸਾਦਾ ਜਿਹਾ ਪੇਂਡੂ ਜਿਹਾ ਬੰਦਾ ਯਾਰ ਬੜੀ ਗੱਲ ਹੈ ਨਾ ਤੁਹਾਨੂੰ ਮਜ਼ਾ ਆ ਜਾਂਦਾ ਗੱਲ ਸੁਣ ਕੇ ਉਹ ਕਿਉਂ ਆ ਕਿਉਂਕਿ ਸਾਡਾ ਸਾਡਾ ਬੇਸ ਤੇ ਇਹੋ ਹੀ ਆ
1: ਗੱਲ ਸਾਰੀ ਸ਼ਬਦਾਂ ਦੀ ਹੈ ਨਾ
0: ਸਟਾਈਲ ਤੁਹਾਡਾ ਸਲੈਂਗ ਤੁਹਾਡਾ ਜਿਹੜਾ ਸ਼ਬਦ ਤੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਧਰਤੀ ਦੇ ਤੁਸੀਂ ਜੰਮੇ ਜਾਏ ਉਸ ਧਰਤੀ ਦਾ ਸਲੈਂਗ
1: ਟਰੂ
0: ਜਿਹੜਾ ਕਿ ਆਪਾਂ ਕਰ ਕਰਕੇ ਔਖੇ ਹੋ ਕੇ ਬਦਲਿਆ ਵੀ ਇਹਦੇ ਨਾਲ ਆਪਾਂ ਪੇਂਡੂ ਲੱਗਦੇ ਹਾਂ ਅਸੀਂ ਬਦਲ ਜਾਈਏ ਚੇਂਜ ਕਰ ਲਈਏ ਹੈ ਨਾ ਅਤੇ ਉਸ ਲਿਹਾਜ਼ ਦੇ ਨਾਲ ਮੰਮੀਆਂ ਲਿਆਂਦੀਆਂ ਵੀ ਕਰੋ ਚੇਂਜ ਹੁਣ ਸਾਡੀ ਜਨਰੇਸ਼ਨ ਚੇਂਜ ਕਰੋ
1: ਇਹ ਗੱਲ ਸਹੀ ਹੈ ਦੈਟ ਇਜ਼ ਐਬਸੋਲੂਟਲੀ ਰਾਈਟ
0: ਪਰ ਉਹ ਨਹੀਂ ਜਾਣਾ ਚਾਹੀਦਾ ਉਹਦੇ 'ਚ ਜੋ ਮਜ਼ਾ ਹੈ ਨਾ ਜੇ ਕੋਈ ਮਾੜਾ ਮੋਟਾ ਤੁਹਾਡੇ ਕਰ ਰਿਹਾ ਵਾ ਤੇ ਉਹਨੂੰ ਕਰਦਾ ਰਹਿਣ ਦੋ ਤੁਸੀਂ ਵੇਖੋ ਕਿੱਡਾ ਵਧੀਆ ਲੱਗਦਾ ਉਹ ਸੱਠ ਅੱਠਾ ਚੱਲਦਾ ਰਹਿੰਦਾ ਹੈ ਨਾ ਉਸ ਗੱਲ ਤੋਂ
1: ਸਹੀ ਗੱਲ ਹੈ
0: ਗੁੱਡ ਅਤੇ ਤੁਸੀਂ ਮਤਲਬ ਨੰਬਰ ਤੁਸੀਂ ਡਾਇਲ ਕਰ ਸਕਦੇ ਹੋ 044-7-17-16-74 0447-1-6-7-4 ਅਤੇ 93-56-0-300-44 ਸੋ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਅਤੇ ਤੁਸੀਂ ਵੀ ਕੱਢ ਸਕਦੇ ਹੋ ਆਪਣੀ ਪੜਾਸ
1: ਹਾਂ ਸ਼ੇਰ ਸੁਣਾਓ ਗਾਣੇ ਸੁਣਾਓ
0: ਹਾਂ
1: ਚੁਟਕਲਾ ਸੁਣਾਓ ਬੁਝਾਰਤ ਨਾ ਸੁਣਾਓ ਪਲੀਜ਼ ਅਸੀਂ ਸਵੇਰੇ
0: ਨਹੀਂ ਨਹੀਂ ਬੁਝਾਰਤ ਵੀ ਸੁਣਾਓ
1: ਚਲੋ ਠੀਕ ਹੈ
0: ਬੁਝਾਰਤ ਵੈਸੇ ਬੱਚਿਆਂ ਲਈ ਹੁੰਦਾ ਹੈ
1: ਵੈਸੇ ਬੱਚਿਆਂ ਲਈ ਹੁੰਦੀ ਹੈ ਬੱਚਿਆਂ ਲਈ ਬੁਝਾਰਤ ਵੀ ਚਲੋ ਸੁਣਾ ਦਿਓ
0: ਵੈਸੇ ਪਹਿਲੀਆਂ 'ਚ ਪਤਾ ਬੁਝਾਰਤ ਦਾ ਇਹ ਕਿਹਾ ਜਾਂਦਾ ਸੀ ਵੀ ਰਾਤ ਨੂੰ ਪਾਈਦੀ ਆ ਬੁਝਾਰਤ ਤਾਂ ਹੁਣ ਕਹਿਣ ਲੱਗ ਪਏ ਆਪਾਂ ਬਾਤ ਹੁੰਦੀ ਸੀ ਹੈ ਨਾ ਵੀ ਬਾਤ ਸਿਰਫ ਰਾਤ ਨੂੰ ਪਾਈਦੀ ਆ ਇੱਕ ਪਾਉਣ ਵਾਲੀ ਹੁੰਦੀ ਬਾਤ ਇੱਕ ਸੌਣ ਵਾਲੀ ਸੁਣਾਉਣ ਵਾਲੀ ਹੁੰਦੀ ਸੀ ਬੁਝਾਰਤ ਤਾਂ ਕਹਿੰਦੇ ਨਹੀਂ ਹੁੰਦੇ ਅਤੇ ਬਾਤ ਕਹਿੰਦੇ ਹੁੰਦੇ ਵੀ ਦਿਨੇ ਨਹੀਂ ਪਾਈਦੀ ਰਾਈ ਰਾਹ ਭੁੱਲ ਜਾਂਦੇ ਆ ਦਿਨੇ ਕਿਤੇ ਪੁੱਛ ਲੈਣਾ ਨਾ ਕਿਸੇ ਨੂੰ ਵੀ ਭਲਾ ਦੱਸ ਤੇ ਦੂਸਰੇ ਨੇ ਅੱਗੋਂ ਕਹਿਣਾ ਟੋਕ ਕੇ ਜਾਂ ਸਿਆਣੇ ਨੇ ਕਿਸੇ ਨੇ ਦਿਨੇ ਨੀ ਪਾਈ ਦੀਆਂ ਰਾਈ ਰਾਹ ਭੁੱਲ ਜਾਂਦੇ ਆ
1: ਉਹ ਫਿਰ ਬੰਦਾ ਇਹੀ ਸੋਚੀ ਪੈ ਜਾਂਦਾ ਨਾ ਕਹਿ ਕੀ ਦਿੱਤਾ ਇਹਨੇ ਪੂਰਾ ਟਾਈਮ ਸ਼ਾਇਦ ਉਹ ਚ ਬਰਬਾਦ ਨਾ ਹੋ ਜਾਵੇ ਮੈਂ ਵੀ ਇੱਥੇ ਤਾਂ ਕਰਕੇ ਹੁੰਦਾ ਹੋਣਾ ਇਹ ਗੱਲ
0: ਕੁਛ ਹੋਊਗਾ ਉਹਦੇ ਪਿੱਛੇ ਵੀ ਲੌਜਿਕ ਕਿਉਂਕਿ ਸਿਆਣਿਆਂ ਦੇ ਜਿਹੜੇ ਸਾਇੰਸ ਆ ਉਹ ਬੜੀ ਡੂੰਗੀ ਆ
1: ਇਹ ਗੱਲ ਤਾਂ ਸਹੀ ਹੈ
0: ਸੋ ਬਾਤ ਬੁਝਾਰਤਾਂ
1: ਇਹ ਵੀ ਸੁਣਾਓ ਜੀ ਬਾਤ ਪਾਓ ਅਸੀਂ ਪਰੇ ਵਾਲੀ ਗੱਲ ਨਹੀਂ ਮਾਇੰਡ ਕਰਾਂਗੇ ਆਪਾਂ ਦਿਨੇ ਵੀ ਬੁੱਝਣ ਦੀ ਕੋਸ਼ਿਸ਼ ਕਰਾਂਗੇ ਐਨੀਥਿੰਗ ਦੈਟ ਹੈਜ਼ ਹੈਪਨਡ ਗ੍ਰੇਟ ਫੋਰ ਯੂ ਦਿਸ ਵੀਕ ਪਲੀਜ਼ ਟੈਲ ਅਸ
0: ਐਗਜ਼ੈਕਟਲੀ
1: ਹਾਂ ਜੀ ਹਾਂ ਐਗਜ਼ੈਕਟਲੀ
0: ਉਹ ਵੀ ਘੈਂਟ ਸੀ ਫਿਲਮ,
1: ਫਿਲਮ ਵਧੀਆ ਸੀ ਉਹ ਫਿਲਮ ਵੀ ਕੱਲ ਉਹਨਾਂ ਨੇ IFFM ਕਰਕੇ ਬਹੁਤ ਯਾਦ ਕਰਾਈ ਹਰ ਕਿਸੇ ਨੂੰ, ਕਿਉਂਕਿ ਮਸ਼ਹੂਰ ਤਾਂ ਉਹੀ ਹੈ ਨਾ ਮੈਲਬਰਨ ਚ ਜਿਸ ਤਰ੍ਹਾਂ ਬਣੀ ਆ। ਸੋ ਜਿੰਨੇ ਵੀ ਆਰਗੇਨਾਈਜ਼ਰ ਸੀਗੇ ਜਾਂ ਫਿਰ ਜਿਹੜੀ ਉਹ ਵੀ ਆਈ ਸੀਗੀ ਮਿਨਿਸਟਰ ਆਈ ਹੋਈ ਸੀ, ਉਹਨੇ ਵੀ ਉਸ ਫਿਲਮ ਦਾ ਰੈਫਰੈਂਸ ਦਿੱਤਾ ਕਿ ਸਲਾਮ ਨਮਸਤੇ with great Bollywood stars was made here, looking forward to all these esteemed guests to make movies here. ਬਾਕੀ ਦੇਖ ਰਹੇ ਕਿ ਲੈ ਵੰਗਾਰ ਹੀ ਪਾਣੀ ਸ਼ੁਰੂ ਹੋ ਗਈ ਸਿੱਧੇ ਕਿ ਫਿਲਮ ਕਰਨੀ ਹੈ ਇੱਥੇ ਆ ਕੇ ਕਰੋ। ਇਹ ਤਾਂ ਬੜਾ ਕੈਜੂਅਲ ਤਰੀਕਾ ਬਈ,
0: ਉਹ ਫਿਲਮ ਵੇਖ ਵੇਖ ਕੇ ਜਦੋਂ ਉਨੀ ਕੁ ਦਿਨ ਹੀ ਆਪਾਂ ਆਏ ਹਨਾ, ਤੇ ਉਹ ਫਿਲਮ ਵੇਖ ਵੇਖ ਕੇ ਲੱਗਦਾ ਹੀ ਆ ਬੜਾ ਘੈਂਟ ਮੈਲਬਨੀ ਹੈ।
1: ਸਲਾਮ ਨਮਸਤੇ, ਹੁਣ ਤੋਂ ਕਰਿਆ ਕਰੋ ਇੱਕ ਅੱਧਾ ਹਫ਼ਤਾ, ਸਲਾਮ ਨਮਸਤੇ ਸਤਿ ਸ਼੍ਰੀ ਅਕਾਲ।
0: ਸਹੀ ਗੱਲ ਹੈ ਵੈਸੇ, ਮਤਲਬ ਇੱਥੇ ਕੁੱਲ ਮਿਲਾ ਕੇ ਉਹੀ ਚਾਰ ਕੁ ਚੀਜ਼ਾਂ ਸਾਰੇ ਉਹਨਾਂ ਚੋਂ ਹੀ ਲੰਘਦੇ ਆ।
1: That is right.
0: ਉਸੇ ਹੀ ਪਾਸ ਚੋਂ ਲੰਘਦੇ ਅੱਗੇ ਅੱਗੇ ਮੁੜ ਕੇ ਫਿਰ ਜਿਹੜਾ ਜਿਹੜਾ ਜਿੱਥੇ ਜਿੱਥੇ ਕਿਤੇ ਸੈੱਟ ਹੋ ਜਾਂਦਾ ਵਾ ਕਿਤੇ ਹੋ ਜਾਂਦਾ। ਸੁਣਾਓ ਫਿਰ ਜਾਮ ਕਿਆ ਕਿਆ ਹੈ,
1: ਲੈ ਹੁਣੇ ਤਾਂ ਸੁਣਾਇਆ ਸਾਨੂੰ, ਇੱਕ ਹੋਰ ਚਾਹੀਦਾ।
0: ਪੇਟ, ਕਬਜ਼, ਨਾਕ, ਜਾਮ ਕਿਆ ਕਿਆ ਹੈ,
1: ਮੈਂ ਆ ਗਿਆ ਡਿਸਪੈਂਸਰੀ ਬਤਾ ਪੂੜੀ ਮੇ ਤੇਰੀ, ਦਵਾ ਕਿਆ ਕਿਆ ਹੈ,
0: ਕਾਨ, ਆਂਖੇ, ਢਿੱਡ, ਨਾਕ, ਬਤਾ ਤੇਰਾ ਜਾਮ ਕਿਆ ਕਿਆ ਹੈ।
1: ਦੁਬਾਰਾ ਤੋਂ ਮਾਫ਼ੀ ਮੰਗਣਾ ਚਾਹਾਂਗਾ। ਨਹੀਂ ਜਾਂ ਫਿਰ ਉਹ ਇੰਡੀਪੈਂਡੈਂਸ ਡੇ ਹੈ ਜੀ,
0: ਹਾਂਜੀ
1: ਇੰਡੀਪੈਂਡੈਂਸ ਦੇ ਉੱਪਰ ਹੈ ਨਾ ਹੋਣੀ ਚਾਹੀਦੀ ਹੈ। ਉਹ ਰਾਹਤ ਇੰਦੌਰੀ ਸਾਹਿਬ ਦਾ ਹੀ ਸਭ ਤੋਂ ਮਸ਼ਹੂਰ ਜਿਹੜਾ ਜਿਹੜਾ 71 ਸਾਲ ਚ ਸੁਣਾਇਆ ਸੀਗਾ, 71 ਨਹੀਂ 74 ਚ ਸੁਣਾਇਆ ਸੀ ਲਾਲ ਕਿਲੇ ਤੋਂ,
0: ਜਿਹੜਾ ਸਰਕਾਰ ਨੂੰ ਬੁਰਾ ਲੱਗਿਆ ਸੀ।
1: ਹਾਂ ਸਰਕਾਰ ਨੂੰ ਬੁਰਾ ਲੱਗ ਗਿਆ, ਉਹਨਾਂ ਦਾ ਬੈਨ ਲੱਗ ਗਿਆ, 10 ਸਾਲ ਤੱਕ ਬੈਨ ਲੱਗਾ। 10 ਸਾਲ ਬਾਅਦ ਜਦੋਂ ਦੁਬਾਰਾ ਗਏ ਲਾਲ ਕਿਲੇ ਤਾਂ ਉਹਨਾਂ ਨੇ ਇਹਦੇ ਤੋਂ ਹੀ ਸ਼ੁਰੂ ਕੀਤਾ ਕਿ ਖਿਲਾਫ ਹੈ ਤਾਂ ਹੋਣੇ ਦੋ, ਜਾਨ ਥੋੜੀ ਹੈ, ਇਹ ਸਭ ਧੂੰਆਂ ਹੈ, ਆਸਮਾਂ ਥੋੜੀ ਹੈ, ਲਗੇਗੀ ਆਗ ਤੋ ਆਏਗੇ ਕਈ ਘਰ ਜ਼ਦ ਮੇ। ਇਹ ਸਭ ਤੋਂ ਵਧੀਆ ਸ਼ੇਰ ਹੈ ਇਹਦਾ ਕਿ ਲਗੇਗੀ ਆਗ ਤੋ ਆਏਗੇ ਕਈ ਘਰ ਜ਼ਦ ਮੇ, ਯਹਾਂ ਪਰ ਸਿਰਫ ਹਮਾਰਾ ਮਕਾਂ ਥੋੜੀ ਹੈ, ਔਰ ਜੋ ਆਜ ਸਾਹਿਬ ਮਸਨਦ ਹੈ ਕੱਲ ਨਹੀਂ ਹੋਂਗੇ, ਜੋ ਆਜ ਸਾਹਿਬ ਮਸਨਦ ਹੈ ਮਤਲਬ ਰਾਜੇ, ਵੋ ਨਹੀਂ ਹੋਂਗੇ, ਕਿਰਾਏਦਾਰ ਹੈ ਜ਼ਾਤੀ ਮਕਾਂ ਥੋੜੀ ਹੈ, ਔਰ ਸਭੀ ਕਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ।
0: ਵਾਹ
1: ਕਿਆ ਬਾਤ ਹੈ। ਇਹਦਾ ਕਿੱਸਾ ਬਹੁਤ ਸੋਹਣਾ ਸੁਣਾਉਂਦੇ ਆ ਰਾਹਤ ਇੰਦੌਰੀ, ਜਦੋਂ ਵੀ ਕਹਿੰਦੇ ਮੈਨੂੰ ਪੁਲਿਸ ਚੱਕਣ ਆ ਗਈ, ਪੁਲਿਸ ਆ ਕੇ ਕਹਿੰਦੇ ਕਿ ਆਪਨੇ ਸਰਕਾਰ ਕੇ ਖਿਲਾਫ਼ ਬੋਲਾ। ਮੈਨੇ ਕਹਾ ਮੈਨੇ ਕਿਆ ਬੋਲਾ, ਤੋ ਕਹਤੇ ਕਿ ਆਪਨੇ ਬੋਲਾ ਸਰਕਾਰ ਚੋਰ ਹੈ। ਤੋ ਕਹਿੰਦਾ ਅੱਗੋ ਰਾਹਤ ਇੰਦੌਰੀ ਸਾਹਿਬ ਕਹਿੰਦੇ ਦੇਖੋ ਸਾਹਿਬ ਮੈਨੇ ਯੇ ਕਹਾ ਸਰਕਾਰ ਚੋਰ ਹੈ, ਮੈਨੇ ਇਹ ਥੋੜ੍ਹਾ ਕਹਾ ਕਿ ਕਹਾਂ ਕੀ ਚੋਰ ਹੈ, ਕਿਆ ਪਤਾ ਬਰਤਾਨੀਆ ਕੀ ਹੋ, ਪਾਕਿਸਤਾਨ ਕੀ ਹੋ, ਪੁਰਤਗਾਲ ਕੀ ਹੋ, ਹੈ। ਪੁਲਿਸ ਵਾਲਾ ਕਹਿੰਦਾ ਅੱਛਾ ਤੋ ਆਪ ਹਮੇ ਬੇਵਕੂਫ ਵੀ ਸਮਝਦੇ ਹਾਂ, ਹਮੇ ਨਹੀਂ ਪਤਾ ਕਹਾਂ ਕੀ ਸਰਕਾਰ ਚੋਰ ਹੈ।
0: ਇਹ ਬੜਾ ਡੈਡਲੀ ਕੰਬੀਨੇਸ਼ਨ ਹੈ ਨਾ, ਇੱਕ ਬੰਦਾ ਸ਼ਾਇਰ ਹੋਵੇ
1: ਨਾਲ ਉਹਦਾ
0: ਜਿਹੜਾ ਮਤਲਬ ਇਹ ਵੀ ਹੋਵੇ ਉਹਦੇ ਚ ਰੰਗ ਹਾਸੇ ਠੱਠੇ ਵਾਲਾ ਵੀ।
1: ਹਾਂ ਬਹੁਤ ਘੱਟ ਹੁੰਦੇ ਲੋਕ ਇਸ ਤਰ੍ਹਾਂ ਦੇ।
0: ਸੋ ਇਹ ਨਹੀਂ ਤੇ ਆਪਾਂ ਵੇਖਦੇ ਹਾਂ ਜਿਹੜਾ ਬੰਦਾ ਸ਼ਾਇਰ ਆ ਉਹ ਬਹੁਤ ਜ਼ਿਆਦਾ ਹੀ ਸੰਜੀਦਾ ਹੋ ਜਾਂਦਾ।
1: ਕਾਫੀ ਲੋਕ ਹੁੰਦੇ ਆ,
0: ਹਾਂ ਜ਼ਿਆਦਾ ਹੀ ਹੋ ਜਾਂਦਾ ਉਹ, ਫਿਰ ਉੱਥੇ ਫਿਰ ਉਹ
1: ਫਿਰ ਉਹੀ ਵਾਲੀ ਗੱਲ ਹੋਈ ਕਿ ਦਿਲ ਟੁੱਟਣੇ ਪਰ ਹੀ ਸ਼ਾਇਰੀ ਨਿਕਲਤੀ ਹੈ, ਇਹ ਹੁੰਦਾ ਉਹ ਹੁੰਦਾ, ਉਹ ਵਾਲੀ ਗੱਲ ਬਾਤ ਆ।
0: ਪਰ ਸਹੀ ਸਹੀ ਹੈ, ਸਹੀ ਹੈ, ਸਹੀ ਹੈ। ਚਲੋ
1: ਕਿੱਦਾਂ ਰਿਹਾ ਤੁਹਾਡਾ ਹਫ਼ਤਾ? ਹੀ
0: ਸਾਡਾ ਮਤਲਬ ਏਦਾਂ ਹੀ ਆ, ਵਸੂਲੀ ਨਹੀਂ ਹੋਈ ਬਸ, ਹਫ਼ਤਾ ਤੇ ਵਧੀਆ ਰਿਹਾ।
1: ਕੀ ਬਾਤ, ਬਸ ਵੈਰੀ ਗੁੱਡ, ਵੈਰੀ ਨਾਈਸ,
0: ਜੀ ਥੈਂਕ ਯੂ। ਕਹਿੰਦੇ ਲੈਟ ਮੀ ਸ਼ੇਅਰ ਵਨ ਗੁੱਡ ਨਿਊਜ਼ ਵੀਰ ਜੀ, ਟੂਡੇ ਆਈ ਕੰਪਲੀਟਿਡ 17 ਈਅਰਸ ਔਨ ਮਾਈ ਜੌਬ।
1: ਓਏ
0: ਅਭੀ ਅਭੀ ਵਾਕਈ ਇੱਕ ਇੱਕ ਨਿਊਜ਼ ਆ, ਗ੍ਰੇਟ ਨਿਊਜ਼ ਆ,
1: ਬਿਗ ਡੀਲ
0: ਕਿ ਆਪਾਂ 17 ਸਾਲ ਕਿਸੇ ਇੱਕ ਜਗ੍ਹਾ ਦੇ ਉੱਤੇ
1: ਕੱਟੇ ਹੋਣ,
0: ਆਸਟ੍ਰੇਲੀਆ ਦੇ ਵਿੱਚ ਆਪਾਂ ਜੌਬ ਕਰਦੀ, ਆਪਾਂ ਵੇਖੋ ਉਸ ਦੇਸ਼ 'ਚ ਜਾਂ ਉਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਆ ਜਿੱਥੇ ਆਪਾਂ ਨਾ ਝਾਟੀ ਫੈਡ ਅਪ ਹੋ ਜਾਂਦੇ ਹਾਂ, ਨੌਕਰੀ ਕੀ, ਪਰਿਵਾਰ, ਬੱਚੇ, ਮਤਲਬ ਹਰ ਇੱਕ ਤੋਂ ਖਿਝਿਆ ਫਿਰਦਾ ਬੰਦਾ ਵੀ ਮੈਂ ਖਹਿੜਾ ਛਿੜਾ ਕੇ ਭੱਜ ਜਾਵਾਂ ਬਸ, ਹੈ ਨਾ। ਉਸ ਮਾਹੌਲ ਦੇ ਵਿੱਚ ਜੇਕਰ ਕੋਈ ਬੰਦਾ ਲੰਮਾ ਸਮਾਂ ਕਿਤੇ ਕੰਮ ਕਰ ਜਾਂਦਾ ਤੇ ਇਹਦਾ ਮਤਲਬ ਕਿ ਉਹ ਖੁਸ਼ਕਿਸਮਤ ਹੈ, ਇਹਦਾ ਮਤਲਬ ਕਿ ਉਹ ਉਹ ਸੁਭਾਅ ਦਾ ਕਿੱਡਾ ਵਧੀਆ ਵਾ, ਉਹਨੂੰ ਉਹਨੂੰ ਕਿੰਨਾ ਵਧੀਆ ਉੱਥੇ ਸਪੇਸ ਬਣਾਉਣੀ ਆਉਂਦੀ ਆ, ਉੱਥੇ ਰਹਿਣਾ ਆਉਂਦਾ ਵਾ, ਇੰਨੇ ਚਿਰ ਤੱਕ ਮਤਲਬ
1: ਬਹੁਤ ਮੁਸ਼ਕਿਲ ਆ, ਮਤਲਬ ਨਾਟ ਈਵਨ ਆਸਟ੍ਰੇਲੀਆ, ਹੁਣ ਸੋਸਾਇਟਲ ਲੈਵਲ ਤੇ ਦੁਨੀਆਂ ਦੇ ਅੰਦਰ ਇਸ ਵਕਤ ਸਭ ਤੋਂ ਵੱਡੀ ਪ੍ਰੋਬਲਮ ਜਿੰਨੇ ਵੀ ਮੇਨ ਮੇਨ ਕੰਪਨੀਆਂ ਉਹ ਇਸ ਚੀਜ਼ ਤੋਂ ਹੀ ਤਾਂ ਗੁਜ਼ਰ ਰਹੇ ਕਿ ਇੰਪਲੋਈ ਰਿਟੇਨ ਕਿਸ ਤਰ੍ਹਾਂ ਹੋਵੇ, ਰਿਟੈਂਸ਼ਨ ਲੈਵਲ ਆਲ ਟਾਈਮ ਲੋ ਤੇ ਆ, ਹਨਾ। ਤੇ ਉਸ ਤੋਂ ਬਾਅਦ ਵੀ ਜੇ ਕੋਈ ਇੰਨੇ ਵਿਰਲੇ ਲੋਕ ਨੇ, ਹਨਾ, ਕੋਂਗਰੈਕਸ ਜੀ ਕਿ ਤੁਸੀਂ 17 ਸਾਲ ਤੋਂ ਇੱਕ ਅਦਾਰੇ ਨਾਲ ਜੁੜੇ ਹੋ, ਗੁੱਡ,
0: ਆਪਣੇ
1: ਬੋਥ ਵੇਜ ਅੱਛਾ ਹੋਏਗਾ, ਇੰਪਲੋਇਰ ਵੀ ਵਧੀਆ ਹੋਏਗਾ, ਤੁਸੀਂ ਵੀ ਐਜ਼ ਅ ਗ੍ਰੇਟ ਇੰਪਲੋਈ ਹੋਵੋਗੇ, ਇੰਪਲੋਇਰ ਵੀ ਉਹਨਾਂ ਕੀ ਸ਼ਾਇਦ ਵਧੀਆ ਹੋਏਗਾ।
0: ਬਿਲਕੁਲ, ਤੁਸੀਂ ਮਤਲਬ ਕੰਮ ਨੂੰ ਆਪਣਾ ਬਣਾ ਲਓ, ਆਪਣਾ ਸਮਝ ਕੇ ਤੁਸੀਂ ਕਰੋ, ਤੇ ਮਜਬੂਰੀ ਬਣ ਜਾਂਦੀ ਆ ਇੰਪਲੋਇਰ ਦੀ, ਉਹ ਤੁਹਾਨੂੰ ਨਹੀਂ ਕੱਢ ਸਕਦਾ, ਉਹਦੀ ਮਜਬੂਰੀ ਬਣ ਜਾਂਦੀ ਆ, ਉਹ ਤੁਹਾਨੂੰ ਕਿਸੇ ਵੀ ਹਾਲਤ ਵਿੱਚ ਤੁਹਾਨੂੰ ਰੱਖਣਾ ਚਾਹੂਗਾ। ਜਦੋਂ ਆਪਾਂ ਆਹ ਚੀਜ਼ ਕ੍ਰੀਏਟ ਕਰਨ 'ਚ ਕਾਮਯਾਬ ਹੋ ਜਾਂਦੇ ਨਾ, ਫਿਰ ਤੁਹਾਨੂੰ ਜ਼ਿੰਦਗੀ 'ਚ ਕਦੀ ਕੋਈ ਤੁਹਾਡੀ ਬਣ ਦੀ ਸਪੇਸ ਤੋਂ ਪਰੇ ਨਹੀਂ ਕਰ ਸਕਦਾ। ਹਮੇਸ਼ਾ ਹਟਾਇਆ ਤਾਂ ਉਹਨੂੰ ਜਾਂਦਾ ਨਾ, ਜਿਹਦੀ ਜਿਹਦਾ ਪਤਾ ਹੋਵੇ ਵੀ ਇਹਦੇ ਹਟਿਆਂ ਕੋਲ ਫਰਕ ਨਹੀਂ ਪੈਣਾ, ਜਾ ਕਹਿ ਦੀਦਾ ਨਾ ਜਾ, ਪਰ ਜੇ ਕੋਈ ਪਤਾ ਹੋਵੇ ਵੀ ਇਹਦੇ ਤੋਂ ਬਿਨਾਂ ਗੱਲ ਨਹੀਂ ਬਣਨੀ, ਤੇ ਉਹਦੇ ਨਾਲ ਤੁਸੀਂ ਬਹਿ ਕੇ ਫਿਰ ਨੈਗੋਸ਼ੀਏਟ ਕਰਦੇ ਹੋ, ਉਹਨੂੰ ਫਿਰ ਤੁਸੀਂ ਕੋਈ 7 ਕੋਦੀਆਂ ਮਜਬੂਰੀਆਂ ਸਮਝ ਕੇ ਉਹਦੇ ਮੁਤਾਬਕ ਉਹਦੇ ਕੋਲ ਪੇ ਰਾਈਜ਼ ਕਰਦੇ, ਉਹਦੀ ਹੋਰ ਕਿਤੇ ਕੋਈ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹੋ, ਹੈ ਨਾ। ਇੱਕ ਅੱਧ ਤੱਕ ਤਾਂ ਹਰ ਕੋਈ ਬੰਦਾ ਕੋਸ਼ਿਸ਼ ਕਰਦਾ। ਇਹ ਸਾਡਾ ਜਿਹੜਾ ਪੁਰਾਣਾ ਹੀ ਨਿਜ਼ਾਮ, ਉਹਦੇ ਵਿੱਚ ਵੇਖੋ ਤੁਸੀਂ ਆਪਣੇ ਕਾਰੋਬਾਰ ਜਿਹੜੇ ਇੰਡੀਆ ਦੇ ਵਿੱਚ, ਉਹ ਜੱਦੀ ਪੁੱਛਦੀ ਸੀ,
1: ਬਿਲਕੁਲ ਠੀਕ,
0: ਉਹ ਕਿਤੇ ਅੱਕ ਦੇ ਥੋੜ੍ਹੀ ਸੀ, ਸਾਰੀ ਉਮਰ ਕੰਮ ਕਰਦੇ, ਅਤੇ ਅੱਜ ਕੱਲ੍ਹ ਤਾਂ ਆਪਾਂ ਝੱਟ ਕਹਿ ਦਿੰਦੇ ਹਾਂ ਫੈਡ ਅਪ ਹੋ ਗਿਆ ਮੈਂ ਆਪਣੀ ਜੋਬ ਦੇ ਨਾਲ, ਫੈਡ ਅਪ ਹੋ ਗਿਆ ਮੈਂ ਇਸ ਕਾਰੋਬਾਰ ਤੋਂ।
1: ਬਿਲਕੁਲ ਠੀਕ ਗੱਲ,
0: ਕਿੰਨੀ ਤੇਜ਼ੀ ਦੇ ਨਾਲ ਆਪਾਂ ਮਤਲਬ ਕਹਿ ਦਿੰਦੇ ਹਾਂ ਵੀ ਇਹ ਗਰੋਥ ਆ, ਇਹ ਤਰੱਕੀ ਆ, ਪਰ ਇੱਕ ਥਾਂ ਤੋਂ ਪੁੱਟ ਕੇ ਦੂਸਰੀ ਥਾਂ 'ਤੇ ਪੈਰ ਲਾਉਣੇ, ਫਿਰ ਦੂਸਰੀ ਤੋਂ ਤੀਸਰੀ, ਅਤੇ ਅੱਜ ਕੱਲ੍ਹ ਇਹ ਮਤਲਬ ਸਮੇਂ ਦੇ ਹਿਸਾਬ ਨਾਲ ਚਲੋ ਹੁਣ ਇਹੋ ਹੀ ਆ, ਪਰ ਜੇ ਇਹੋ ਹੀ ਆ।
1: ਹਾਂ, ਇਹ ਗੱਲ ਸਹੀ ਹੈ। ਥੋੜ੍ਹਾ ਇਹ ਵੀ ਹੋ ਗਿਆ ਨਾ ਕਿ ਮੂਨ ਲਾਈਟਿੰਗ ਦਾ ਜ਼ਮਾਨਾ ਹੋ ਗਿਆ ਨਾ, ਕਿ ਮੂਨ ਲਾਈਟਿੰਗ ਕਹਿ ਦਿੰਦੇ ਕਿ 40 ਘੰਟੇ ਹਫ਼ਤੇ ਦੇ ਇੱਕੋ ਥਾਂ ਨਹੀਂ ਤੁਸੀਂ ਦੇ ਰਹੇ, ਉਹੀ ਉਹ ADHD ਕਹਿ ਲਓ, ਇਹਨੂੰ ਫੋਕਸ ਪ੍ਰੋਬਲਮ ਕਹਿ ਲਓ ਜਾਂ ਫਿਰ ਬੋਰਡਮ ਕਹਿ ਲਓ, ਜੋ ਮਰਜ਼ੀ ਕਹਿ ਲਓ, ਕਿ ਲੋਕ ਸ਼ਾਇਦ 60 ਤੋਂ 65 ਘੰਟੇ 3 ਥਾਵਾਂ 'ਤੇ ਦੇਣ ਨੂੰ ਰਾਜ਼ੀ ਨੇ, ਰਾਧਾ ਦੈਨ 40 ਘੰਟੇ ਇੱਕ ਥਾਂ 'ਤੇ ਸ਼ੌਂਕ ਪੂਰਾ ਹੋ ਗਿਆ, ਜਾਂ ਫਿਰ ਹਨਾ ਆਬੋ ਹਵਾ ਚੇਂਜ ਹੋ ਗਈ, ਕਿਸੇ ਨੂੰ ਪੈਸ਼ਨ ਆਪਣੇ ਕਿਸੇ ਆਪਣੇ ਕੰਮ ਦਾ ਥੋੜ੍ਹਾ ਜਿਹਾ ਉਹ ਹੋ ਗਿਆ। ਇਹ ਵੀ ਚੀਜ਼ਾਂ ਹੁਣ ਕਾਫੀ ਆ ਗਈਆਂ। ਇਕੋਨਮੀ ਵੀ ਇਸ ਤਰ੍ਹਾਂ ਦੀ ਕਿ ਅੱਜ ਕੱਲ੍ਹ ਮੇਰੇ ਖਿਆਲ ਨਾਲ ਬਹੁਤ ਘੱਟ ਲੋਕ ਨੇ ਕਿ ਦੇ ਕੈਨ ਸਰਵਾਈਵ ਔਨ ਸਿੰਗਲ ਇਨਕਮ।
0: ਬਿਲਕੁਲ, ਅੱਗੇ ਤਾਂ ਪਰਚੀਆਂ ਲੈਣ ਬੰਦਾ ਨਾਲ ਦੀ ਦੁਕਾਨ 'ਤੇ ਚੱਲ ਜਾਂਦਾ ਸੀ, ਹੁਣ ਤਾਂ ਉਹ ਵੀ ਨਹੀਂ ਲੋੜ ਪੈਂਦੀ, ਉੱਥੇ ਟਿੱਚ ਕਰੋ ਜੇ ਜਾਓ, ਹੈ ਨਾ, ਉੱਥੇ ਲੋੜ ਹੀ ਨਹੀਂ। ਅੱਗੇ ਤਾਂ ਪੈਸੇ ਗਿਣ ਤੇ ਬੰਦੇ ਦੀ ਦਿਹਾੜੀ ਲੰਘ ਜਾਂਦੀ, ਹੁਣ ਉਹ ਵੀ ਨਹੀਂ ਕੰਮ ਰਿਹਾ ਸ਼ਾਮ ਨੂੰ। ਤੁਸੀਂ ਤਾਂ ਰਹੇ ਹੋ ਉਦਾਂ ਦੇ ਨਾ, ਉਹ ਗੱਲੇ
1: ਬਿਲਕੁਲ ਠੀਕ,
0: ਗੱਲੇ ਜੇ ਵਾਲਾ ਸਿਸਟਮ ਰਿਹਾ ਉੱਥੇ, ਵੇਖ ਲਓ ਉਸੇ ਗੱਦੀ ਦੇ ਉੱਤੇ ਬੈਠਿਆ ਉਹਨਾਂ ਬੰਦਿਆਂ ਨੇ ਸਾਰੀ ਉਮਰ ਕੱਢਤੀ,
1: ਬਿਲਕੁਲ ਠੀਕ,
0: ਉੱਥੇ ਹੀ ਉਹਨਾਂ ਦੇ ਮਤਲਬ ਜਵਾਨੀ 'ਚ ਸ਼ੁਰੂ ਕੀਤਾ, ਢਿੱਡ ਵਧਾ ਕੇ ਉੱਥੋਂ ਹੀ ਉੱਠ ਪਏ,
1: ਬਿਲਕੁਲ
0: ਉੱਥੋਂ ਹੀ ਚੁੱਕ ਕੇ ਕਈਆਂ ਨੂੰ ਹਸਪਤਾਲ ਖੜਿਆ, ਸਟੰਟ ਪਾ ਕੇ ਵਾਪਸ ਫੇਰ ਉੱਥੇ ਬਾਅਦ
1: ਪੂਰੇ ਬਾਜ਼ਾਰ ਦੀ ਕਹਾਣੀ ਹੈ, ਸਾਰਾ ਸਦਰ ਬਾਜ਼ਾਰ ਕਪੂਰਥਲਾ, ਮਿਸ ਯੂ ਆਲ ਆਫ ਯੂ ਅੰਕਲਸ ਰੀਲੀ। ਨਹੀਂ ਇੱਦਾਂ ਹੀ ਹੈ, ਫੈਕਟ ਹੈ ਭਾਜੀ,
0: ਅੰਕਲ ਕਿਨ ਉਦਾਂ ਕਦੇ ਲਾਲੇ ਨੂੰ ਚੁੱਕ ਕੇ ਕਿਤੇ ਲੈ ਗਏ ਨਾ, ਉਹਨੂੰ ਦਿਲ ਦਾ ਦੌਰਾ ਪਿਆ, ਚੁੱਕ ਕੇ ਲੈ ਗਏ, ਤੇ ਉਹ ਅਗਲੇ ਦਿਨ ਫਿਰ ਉਹਨਾਂ ਨੇ ਵਾਪਸ ਲਿਆ ਕੇ ਗੱਲੇ ਤੇ ਬਹਾਤਾ, ਤੇ ਉਹ ਲੱਗ ਪੁੱਛਣ ਆਏ ਵੀ ਕੀ ਹੋਇਆ, ਕਹਿੰਦੇ ਕੁਛ ਨੀ, ਅੰਦਰੋਂ ਚਾਹ ਨਿਕਲੀ ਜਾਂਦੀ।
1: ਇਹ ਨਾ, ਅੱਛਾ ਇਹ ਫੈਕਟ ਆ, ਮਤਲਬ ਜਿੰਨੇ ਲਾਲੇ ਆ, ਮਤਲਬ ਕਿਆ ਮਾਇੰਡ ਸੈਟ ਆ ਨਾ, ਕਿ ਇੱਕ ਅੰਕਲ ਸੀਗੇ ਪੱਕੇ, ਉਹਨਾਂ ਨੇ ਸਾਰੀ ਸ਼ਾਮ ਨਾ ਗਰਾਈ ਕਰਨੀ, ਕਮੇਟੀਆਂ ਉਹਨਾਂ ਕੋਲ ਲੋਕਾਂ ਨੇ ਪਾਈਆਂ ਹੋਣੀਆਂ ਸਾਰੀ, ਹਰ ਸ਼ਾਮ ਨੂੰ ਨਾ ਹਰ ਦੁਕਾਨ ਤੋਂ ਜਿੱਥੇ ਕਮੇਟੀ ਪਾਈਆਂ ਆਉਣਾ ਉਹਨਾਂ ਨੇ। ਉਹ 2-3 ਦਿਨ ਆਏ ਨਹੀਂ, ਉਹਨਾਂ ਦਾ ਬੇਟਾ ਆਇਆ, ਪਾਪਾ ਨੇ ਪੁੱਛਿਆ ਨਾ ਕਿੱਥੇ, ਮਨਾਲੀ ਘੁੰਮਣ ਚਲ ਗਏ ਸੀਗੇ। ਅੱਛਾ ਪੂਰਾ ਨਾ ਸੜ ਕੇ ਬੋਲੇ ਕਿ ਦੁਕਾਨ ਛੱਡ ਕੇ ਜਾਣਾ ਪਿਆ ਹੋਣਾ ਨਾ, ਮਗਰੋਂ ਮੁੰਡੇ ਨੇ ਕੰਮ ਵਧੀਆ ਕਿਤੇ ਨਹੀਂ ਕੀਤਾ। ਅੱਛਾ ਚਲੋ ਵਧੀਆ, ਪਾਪਾ ਨੇ ਵੀ ਨਹੀਂ ਤਾਂ ਟੌਂਚ ਲਾ ਲਿਓ, ਫਿਰ ਕੀ ਲੈ ਕੇ ਆਏ ਹੋ? ਕਹਿੰਦੇ ਓਮ ਜੀ, ਇੰਨਾ ਵਧੀਆ ਕੈਲਕੂਲੇਟਰ ਉੱਥੇ ਲੱਭਿਆ, ਮੈਂ ਉਹ ਲੈ ਕੇ ਆਇਆ। ਮੈਂ ਕਿਹਾ ਦੇਖੋ ਬੰਦੇ ਦੀ ਗਤੀ ਉੱਥੇ ਤੱਕ ਹੀ ਆ, ਇੰਨਾ ਔਖਾ ਹੋ ਕੇ ਗਿਆ, ਉੱਥੋਂ ਵੀ ਕੈਲਕੂਲੇਟਰ ਹੀ ਲੈ ਕੇ ਆਇਆ। ਦੁਕਾਨ ਗਏ, ਸੋ ਸਵੀਟ ਹੈ ਨਾ, ਕਿ ਭੋਲੇ ਲੋਕ ਦੁਬਾਰਾ ਆਏ ਦਿਖਾਉਣ ਲਈ ਕਿ ਆਹ ਦੇਖੋ ਆਹ ਵਾਲਾ ਲਿਆਂਦਾ ਇੱਥੇ, ਥੋੜ੍ਹਾ ਨਾ ਕਹਿੰਦੇ ਚੀਜ਼ਾਂ ਮਿਲਦੀਆਂ ਹਿਮਾਚਲ, ਕਹਿੰਦੇ ਬਹੁਤ ਅੱਗੇ ਚੱਲ ਗਏ।
0: ਉਹਨਾਂ ਦਾ ਇੱਕ ਸਟਾਈਲ ਹੁੰਦਾ ਨਾ, ਜਿਹੜਾ ਬੰਦਾ ਕੋਈ ਬਹੁਤਾ ਡਿਸਕਾਊਂਟ ਜਾਂ ਮੰਗੇ ਨਾ, ਨਹੀਂ ਲਾਲਾ ਜੀ ਕੁਛ ਤੇ ਹੋਰ ਕਰੋ, ਹੈ ਨਾ। ਉਹਨਾਂ ਨੇ ਸਾਹਮਣੇ ਆ ਕੈਲਕੂਲੇਟਰ ਰੱਖਿਆ ਹੁੰਦਾ, ਉਹਨਾਂ ਨੇ ਲਾਸਟ ਉਂਗਲ ਜਿਹੜੀ ਨਾ ਕੈਲਕੂਲੇਟਰ ਦੂਜੇ ਵਾਲੇ ਪਾਸੇ ਘੁਮਾਉਣਾ, ਇਹ ਤੋਂ ਵੱਧ ਨਹੀਂ। ਉਹਨਾਂ ਵੇਖਿਆ ਜਿਹੜੇ 2-0-0 ਹੁੰਦੀ ਆ, ਉਹ ਘਸੀ ਹੁੰਦੀ ਆ ਆਲਵੇ।
1: ਬਿਲਕੁਲ ਬਿਲਕੁਲ, ਮੈਂ ਤਾਂ ਕਰਨਾ, ਕਿਸੇ ਨੇ ਕਹਿਣਾ ਕਿ ਆਹ ਕਰ ਦੋ, ਹੁਣ ਮੈਂ ਇਹਦੇ ਅੰਦਰ ਕਿਹਾ ਹੀ, ਮਤਲਬ ਕਿਹੜਾ ਸਾਇੰਸ ਕਰਾਂ, ਐਵੇਂ ਬਿਨਾਂ ਕੋਲੋਂ ਨੰਬਰ ਜੇ ਲਿਖੀ ਜਾਣੇ ਕਿ ਚੱਲ ਹੁਣ 15 ਸੈਕਿੰਡ ਹੋ ਗਏ, 16 ਸੈਕਿੰਡ ਹੋ ਗਏ, ਟਕ ਟਕ। ਹਾਂ ਭੈਣ ਜੀ, ਇਸ ਤੋਂ ਘੱਟ
0: ਨਹੀਂ, ਵੇਖਦੇ ਹਾਂ ਚਲੋ ਕੀ ਕਰ ਸਕਦੇ ਹਾਂ।
1: ਦਿਸ ਇਜ਼ ਦਾ ਬੈਸਟ
0: ਸੈਕਿੰਡ, ਕਲਿਆ ਜਾਂ ਦਹਾਂ ਦਾ ਉਹਨਾਂ ਨੇ ਨੋਟ ਐਂ ਤੁਹਾਡੇ ਵੱਲ ਨੂੰ ਸੁੱਟਣਾ, ਵੀ ਆਹ ਲਓ 10 ਹੋਰ ਲੈ ਲਓ।
1: ਸਹੀ ਗੱਲ ਹੈ ਯਾਰ, ਪਹੁੰਚ ਗਿਆ ਪਹੁੰਚ ਗਿਆ
0: ਉਹ, ਮਤਲਬ ਉਹ ਇਸ ਹਿਸਾਬ ਨਾਲ ਸੁੱਟਦੇ ਵੀ ਬੰਦੇ ਦਾ ਨਾ ਫੜਨ ਨੂੰ ਵੀ ਨੀ ਜੀ ਕਰਦਾ ਵੀ ਹੁਣ ਕੀ ਮਤਲਬ ਕੀ ਆ ਏ।
1: ਅੱਛਾ ਸਭ ਤੋਂ ਜ਼ਿਆਦਾ ਪਤਾ ਰੌਣਕ ਲੱਗਣੀ ਵਾਢੀਆਂ ਤੋਂ ਬਾਅਦ ਅਪ੍ਰੈਲ ਚ
0: ਮਾਰਦਾ ਦਮਾਮੇ ਜੱਟ ਮੇਲੇ।
1: ਬਸ ਉਹ ਚਲੋ ਮਿਲ ਲਿਆ ਨਾ। ਅੱਛਾ ਚੀਜ਼ਾਂ ਸਾਰੀਆਂ ਲੈ ਲੈਣੀਆਂ ਹਨਾ, ਉਸ ਤੋਂ ਬਾਅਦ ਨਾ ਪਤਾ ਨੀ ਹੁਣ ਮੈਨੂੰ ਗੱਲ ਕਹਿਣੀ ਚਾਹੀਦੀ ਨਹੀਂ ਕਹਿਣੀ ਚਾਹੀਦੀ ਹੈ, ਮੈਂ ਕਹਿ ਹੀ ਦਿੰਦਾ ਸ਼ਾਇਦ 10 ਮਗਰ 8, ਕਿਉਂਕਿ ਕਪੂਰਥਲਾ ਦੀ ਮੰਡੀ ਤਾਂ ਸ਼ਹਿਰੀ ਹੈ ਹੀ ਨਹੀਂ ਬਿਲਕੁਲ ਹੀ, ਟੋਟਲੀ ਹੈ ਨਾ ਪੇਂਡੂ ਮੰਡੀ। ਹਰ ਕਿਸੇ ਨੇ ਨਾ ਆਪਣੇ ਆੜਤੀਏ ਨੂੰ ਗਾਲਾਂ ਕੱਢਣੀਆਂ ਕਿਲੋ ਕਿਲੋ ਡੇਢ ਡੇਢ ਕਿਲੋ, ਠੀਕ ਹੈ, ਗਿਆ ਹੀ ਬੁਲਾ ਲਿਆ, ਬੈਠੇ ਰਹੇ ਆ, ਪੇਮੈਂਟ ਉੱਪਰ ਕਰਤੀ ਥੱਲੇ ਕਰਤੀ ਆ ਕਰਤਾ, ਤੂੰ ਨਾ ਮਨਾ ਇਸ ਵਾਰੀ ਇੰਨੇ ਰੱਖ, ਅਗਲੀ ਵਾਰੀ ਕਰ ਲਾਂਗੇ, ਠੀਕ ਹੈ ਵੀ ਮੈਂ ਵੀ ਕੱਢਣੀਆਂ ਗਾਲਾਂ ਆੜਤੀਏ ਨੂੰ, ਤੇਰੇ ਚੱਕਰ 'ਚ ਮੇਰੀ ਵੀ ਪੇਮੈਂਟ ਰਹਿ ਗਈ।
0: ਮਤਲਬ ਬੇਸਿਕਲੀ ਉਹਨੇ ਪੈਸੇ ਦੇ ਕੇ ਨਾਲ ਗਾਲਾਂ ਦਿੱਤੀਆਂ, ਉਹ ਗਾਲਾਂ ਉਹ ਗਾਂ ਦੇ ਗਏ, ਉਹ ਤੁਸੀਂ ਗਾਂ ਸ਼ਾਮਾਂ ਨੂੰ ਆਪਣੇ ਬੰਦਿਆਂ ਦੇ ਦੇਣੀ।
1: ਮੈਂ ਗਾਂ ਦੇ ਗਾਂ ਤੋਰਤੀਆਂ,
0: ਇਨਵੈਸਟਮੈਂਟ ਹੀ ਆ, ਐਨਰਜੀ ਆ ਵੇਲੋ ਕਿੱਦਾਂ ਅੱਗੇ ਤੋਂ ਅੱਗੇ ਅੱਗੇ ਤੋਂ।
1: ਪਰ ਬਈ ਦੇਖੋ ਕਿੰਨਾ ਫੇਥ ਹੁੰਦਾ ਸੀ ਹਨਾ, ਕਿ ਇਹ ਉਹ ਵਾਲੇ ਬਈ ਖਾਤੇ ਮੈਂ ਵੀ ਵੇਖੇ ਹੋਏ ਆ ਫਾਦਰ ਸਾਹਿਬ ਦੇ ਬਣਾਏ ਹੋਏ, ਕਿ 700-800 ਲੋਕਾਂ ਦਾ ਖਾਤਾ, ਕਿ ਕੋਈ ਏਦਾਂ ਨੀ ਕਿ ਪਤਾ ਹੀ ਹੈ ਯਾਰ ਇਹ ਤੇ ਹਨਾ, ਸਾਲ ਚ 2-3 ਵਾਰੀ ਆਣਾ ਇਹਨਾਂ ਨੇ, ਪੇਮੈਂਟ ਦੇ ਜਾਣੀ, ਅਗਲੇ ਲੈ ਜਾਣੇ ਹਨਾ।
0: ਯਾਰ ਪਹਿਲੀਆਂ ਚ ਨਾ ਇਹ ਨਹੀਂ ਹੈਗੀ ਚੀਜ਼ ਵੀ ਮੰਨ ਲਓ ਇਹਦੇ ਪੈਸੇ ਦੇਣ ਵਾਲੇ ਤੇ ਦੂਸਰੀ ਦੁਕਾਨ ਤੇ ਚੱਲ ਜਾਂਗੇ, ਬਹੁਤ ਘੱਟ ਲੋਕ ਹੀ ਜਿਹੜੇ ਇੱਦਾਂ ਕਰਦੇ,
1: ਬਿਲਕੁਲ ਵੀ ਨਹੀਂ।
0: ਉਹਨਾਂ ਨੇ ਅਗਲੀ ਵਾਰੀ ਆਉਣੇ ਆ, ਪਿਛਲੇ ਪਹਿਲਾਂ ਕਲੀਅਰ ਕਰਨੇ ਆ, ਆ ਲਓ ਜੀ ਪਿਛਲਾ ਪਹਿਲਾਂ ਕਲੀਅਰ ਕਰ ਲਓ, ਨਵਾਂ ਨਵੇਂ ਸਿਰੋਂ ਫੇਰ ਚਲਾ ਲਾਂਗੇ, ਉਹਨਾਂ ਉਹ ਪੇਜ ਤੇ ਕਾਂਟਾ ਮਾਰਨਾ, ਅੱਗੇ ਤੁਹਾਡਾ ਨਵਾਂ ਪੇਜ ਸ਼ੁਰੂ ਕਰ ਦੇਣਾ।
1: ਬਿਲਕੁਲ ਬਿਲਕੁਲ,
0: ਅੱਜ ਕੱਲ ਵੇਖ ਲਓ ਕਿਸੇ ਦੇ ਤੁਸੀਂ ਪੈਸੇ ਦੇਣੇ, ਉਹਨੂੰ ਤੁਹਾਡੀ ਦੁਕਾਨ ਨਹੀਂ ਚੜਦਾ, ਉਹ ਦੂਸਰੀ ਤੇ ਚੱਲ ਜਾਂਦਾ।
1: ਬਿਲਕੁਲ ਠੀਕ ਹੈ
0: ਨਾ, ਪੈਸੇ ਦਿੱਤੇ ਗਾਹਕ ਗਵਾਇਆ, ਅੱਜ ਕੱਲ ਉਹ ਕੰਮ ਸ਼ੁਰੂ।
1: ਬਿਲਕੁਲ ਇਹ, ਹਾਂ ਹਾਂ, ਮਤਲਬ ਇਹ ਪਿਛਲੇ, ਇਹ ਤਾਂ ਮੈਂ ਆਪਣੀ ਅੱਖੀ ਵੇਖਿਆ ਨਾ 10-12 ਸਾਲਾਂ ਦੇ ਅੰਦਰ, ਕਿ ਉਹ ਬਿਲਕੁਲ ਹੀ, ਕਿਉਂਕਿ ਸ਼ਾਇਦ ਉਹ ਜਨਰੇਸ਼ਨਸ ਵੀ ਬਾਹਰ ਚਲੀ ਗਈਆਂ ਹਨਾ, ਤੇ ਉਹ ਜਾਂ ਫਿਰ ਜਿਹੜੀ ਨਵੀਂ ਜਨਰੇਸ਼ਨਾਂ ਸੀਗੀਆਂ ਉਹ ਵੀ ਕਹਿ ਲਓ ਕਿ ਦੇ ਲਾਈਕ ਮੋਰ ਟੂ ਬਾਏ ਕੈਸ਼ ਹਨਾ, ਹੌਲੀ ਹੌਲੀ ਉਹ ਸਬੱਬ ਵੀ ਘੱਟ ਗਿਆ ਬਈ ਖਾਤੇ ਵਾਲਾ। ਫਿਰ ਬਾਅਦ ਚੋਂ ਇਹ ਵੀ ਹੋ ਗਿਆ ਕਿ ਜਿਨ੍ਹਾਂ ਨੇ ਨਹੀਂ ਦਿੱਤੇ ਉਹ ਫਿਰ ਤੁਹਾਨੂੰ ਦੱਸਦੇ ਕਿ ਹਨਾ ਐਵੇਂ ਸਾਈਡ ਜਾਂ ਮੂੰਹ ਜਾਂ ਕਰਕੇ ਅੱਗੇ ਲੰਘ ਗਏ ਜਾਂ ਕੁਛ ਕਰਦੇ।
0: ਨਹੀਂ ਉਹ ਹੀ ਲਾ ਲੇ ਜਿਹੜੇ ਸਾਰਾ ਦਿਨ ਇਕੱਲੇ ਤੋਂ ਨਹੀਂ ਹਿਲਦੇ, ਉਹ ਤੜਕ ਸਵੇਰੇ ਹਲੇ ਬੰਦਾ ਮਾਝੀ ਖੋਲਣ ਡਿਆ ਹੁੰਦਾ, ਬਾਹਰ ਖੜੇ ਹੁੰਦੇ ਆ ਲੰਘ ਰਹੇ ਹਾਂ ਇੱਧਰੋਂ, ਸੋਚਾ ਚਾਹ ਪੀ ਜੀਏ, ਬੰਦਾ ਸੋਚਦਾ ਯਾਰ ਇਹ ਤਾਂ ਉੱਥੋਂ ਨਹੀਂ ਹਿਲਦਾ ਹੁੰਦਾ।
1: ਅੱਛਾ ਇਹ ਗੱਲ ਸਹੀ ਹੈ, ਸਾਡੇ ਇੱਕ ਅੰਕਲ ਜੀ ਸੀਗੇ, ਉਹਨਾਂ ਸਵੇਰੇ ਪਹਿਲੇ ਯੋਗਾ ਸਿਖਾਉਣਾ, ਉਹਨਾਂ ਨੇ ਯੋਗਾ ਸਿਖਾਉਣਾ ਬੰਦ ਕਰਤਾ, ਉਹ ਕਹਿੰਦੇ ਬਹੁਤ ਪੇਮੈਂਟ ਮਰੀ ਪਈ ਆ, ਅੱਜ ਸ਼ੇਖਪੁਰ ਜਾਵਾਂਗੇ, ਅੱਜ ਸੁਲਤਾਨਪੁਰ ਜਾਵਾਂਗੇ।
0: ਦੁਕਾਨ ਖੋਲਣ ਤੋਂ ਪਹਿਲਾਂ ਪਹਿਲਾਂ ਉਹ ਗ੍ਰਾਈ ਕਰ ਲਿਆਉਂਦੇ ਸੀ ਉਹ, ਉਹਨੂੰ ਪਤਾ ਇਹਦਾ ਵਿਆਹ ਆਉਣ ਵਾਲਾ, ਤੇ ਉਹ ਆਉਂਦੇ ਵੀ ਇਸ ਹਿਸਾਬ ਦੇ ਨਾਲ ਹੀ, ਕਹਿੰਦੇ ਨਹੀਂ ਮੂੰਹ, ਪਰ ਉਹ ਨਾ ਉਹ ਇਸ ਹਿਸਾਬ ਦੇ ਨਾਲ ਆਉਂਦੇ ਹੁੰਦੇ ਸੀ ਵੀ ਹੁਣ ਤੁਹਾਡੀ ਕੁੜੀ ਦਾ ਵੇਖੋ ਵੀ ਬੇਟੇ ਰਾਣੀ ਦਾ ਵਿਆਹ ਤਰਿਆ ਵਾ ਹਨਾ, ਵੀ ਅਸੀਂ ਉਹਨਾਂ ਦਿਨਾਂ 'ਚ ਤੁਹਾਡੇ ਘਰ ਗੇੜੇ ਮਾਰਾਂਗੇ ਤੇ ਤੁਹਾਡੀ ਬੇਇੱਜ਼ਤੀ ਹੋਊਗੀ। ਬੰਦਾ ਬੜੀ ਬੜੀ ਕੈਲਕੂਲੇਟਿਵ ਤਰੀਕੇ ਦੇ ਨਾਲ ਉਹ ਬੰਦੇ ਪੈਸੇ ਕਢਾਉਂਦੇ।
1: ਇੱਕ ਸਭ ਤੋਂ ਵਧੀਆ ਤਰੀਕਾ ਇੱਕ ਇਹ ਹੋਣਾ ਕਿ ਸਮਝੋ ਤੁਸੀਂ ਆਇਓ ਨਾ, ਅੱਛਾ ਗੁੱਡੀ ਦਾ ਵਿਆਹ, ਵੈਰੀ ਗੁੱਡ, ਆ ਕੇ ਬੈਠੇ ਦੁਕਾਨ ਤੇ, ਤੇ 1100-1100 ਸ਼ਗਨ ਉਦਾਂ ਹੀ ਲੈ, ਧੀ ਧਿਆਣੀ ਦਾ ਕੰਮ ਲੋ ਜੀ ਹਨਾ, ਕਿ ਪਤਾ ਹੁਣ ਇਹ ਤਾਂ ਹੁਣ ਸ਼ਗਨ ਪੈ ਗਿਆ ਬਈ, ਹੁਣ ਤੇ ਗਾਹਕ ਨਹੀਂ ਉੱਠੇਗਾ, ਉਹ ਵਿਚਾਰਿਆਂ ਨੂੰ ਪਸੰਦ ਆਵੇ ਉਹਨਾਂ ਦੀ ਚੀਜ਼ਾਂ ਨਾ, ਉਹਨਾਂ ਨੇ ਲੈ ਕੇ ਜਾਣੀ ਆ।
0: ਖੈਰ ਕਿਸੇ ਦਿਨ ਤੁਹਾਡੇ ਕੋਲ ਇਹ ਟੈਕਟ ਪੁੱਛਾਂਗੇ ਹਨਾ, ਵੀ ਕਿੱਦਾਂ ਤੁਸੀਂ ਤਾਂ ਖੁਦ ਦੁਕਾਨਦਾਰ ਰਹੇ ਹੋ ਇਸ ਕੰਮ 'ਚ ਰਹੇ ਹੋ ਹਨਾ, ਤੁਹਾਡੇ ਕੋਲ ਪੁੱਛਾਂਗੇ ਕਿਸੇ ਦਿਨ ਵੀ ਕਿੱਦਾਂ ਕਿਹੜੇ ਕਿਹੜੇ ਤੁਸੀਂ ਮਤਲਬ ਵਰਤਦੇ ਹੋ ਲੂਪ ਹੋਲ, ਪਹਿਲਾਂ ਮਨ ਸਾਹਿਬ ਨੂੰ ਵਿਹਲੇ ਕਰੀਏ ਵਾ। ਮਨ ਸਾਹਿਬ ਕੀ ਹਾਲ ਚਾਲ ਨੇ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ,
1: ਸਤਿ ਸ਼੍ਰੀ ਅਕਾਲ ਬੱਚੀ, ਠੀਕ ਠਾਕ ਹੋ? ਠੀਕ ਠਾਕ,
2: ਫੋਟੋ
0: ਖਿੱਚਦੇ ਹੋ ਜਾਂਦੇ ਹੋ ਕਿਤੇ, ਫਿਰ ਉਹਦੇ ਤੇ ਸੁਣਾਉਂਦੇ ਹੋ ਕੁਛ ਹਨਾ?
1: ਵਾਹ ਕਿਆ ਬਾਤ ਹੈ।
2: ਹਾਂਜੀ ਉਹ ਮੈਨੂੰ, ਹਾਂ ਸੋਹਣੀ ਲੱਗੀ ਮੈਨੂੰ, ਮੈਂ ਉੱਥੇ ਖੜਿਆ ਫਿਰ ਪਤਾ ਨੀ ਉੱਥੇ ਬੈਠੇ ਬੈਠੇ ਕੁਛ ਲਿਖਿਆ ਗਿਆ ਮੇਰੇ ਤੋਂ।
0: ਅੱਛਾ, ਵੇਲੇ ਲੋਕ ਕੰਧਾਂ ਤੇ ਝਰੀਟਾਂ ਮਾਰਦੇ ਰਹਿੰਦੇ।
1: ਵੈਰੀ ਗੁੱਡ
2: ਭਾਜੀ, ਚਲੋ ਚੰਗੀ ਗੱਲ ਹੈ ਜੀ, ਵੇਲ ਨਿਕਲੇ ਇਦਾਂ ਦਾ, ਵੇਲ ਸਾਰਿਆਂ ਨੂੰ ਨਿਕਲੇ, ਇਦਾਂ ਦਾ ਵੇਲ ਸਾਰਿਆਂ ਨੂੰ
0: ਨਿਕਲੇ ਹਨਾ। ਮਨ ਸਾਹਿਬ ਜਿੱਦਾਂ ਤੁਹਾਡਾ ਪ੍ਰੇਮ ਹੈ ਨਾ, ਮੈਨੂੰ ਲੱਗਦਾ ਤੁਸੀਂ ਨਾ ਇਹ ਆਰਟਿਸਟ ਬਣੋਗੇ ਤੁਸੀਂ ਨਾ,
1: ਗ੍ਰੈਫਿਟੀ।
0: ਹਾਂ ਹਾਂ ਮੈਨੂੰ ਲੱਗਦਾ ਵੀ ਤੁਹਾਡਾ ਇੰਟਰਸਟ ਹੈਗਾ ਇਸ ਚੀਜ਼ ਵਿੱਚ ਨਾ। ਨਹੀਂ ਬਹੁਤ ਵਧੀਆ ਗੱਲ ਆ, ਓਦਾਂ ਕੌਣ ਝਾਤੀ ਮਾਰਦਾ ਵਾ, ਵਧੀਆ ਵਾ, ਕੰਧ ਸੋਹਣੀ ਲੱਗਦੀ ਆ। ਆਪਣੇ ਤਾਂ ਉੱਥੇ ਵੇਖੋ ਨਾ ਇੰਡੀਆ, ਮਤਲਬ ਏਦਾਂ ਦੀ ਕੰਧ ਵਿਹਲੀ ਹੋਊਗੀ ਤੇ ਉਹਦੇ ਉੱਤੇ ਉਹ ਲਿਖ ਜਾਣਗੇ ਡਾਕਟਰ ਬੰਗਾਲੀ, ਡਾਕਟਰ ਦਿਲਬਾਗ, ਇੱਥੇ ਆਪਾਂ ਕਿੱਡੀਆਂ ਖੂਬਸੂਰਤ ਤਸਵੀਰ ਬਣਾ ਕੇ ਜਾਂਦੇ,
1: ਬਿਲਕੁਲ ਠੀਕ ਗੱਲ
0: ਆ। ਆਪਣੇ ਹੋਰ ਡੰਡ ਲਾ ਜਾਂਦੇ ਆ
1: ਇੱਥੇ ਕੂੜਾ ਸੁੱਟਣਾ,
0: ਖੋਤੇ ਦੇ ਪੁੱਤਰ ਇੱਥੇ ਨਾ ਮੁੱਟਣ। ਆਪਣੀ ਕੰਧਾਂ ਦੇ ਉੱਤੇ ਐਵੇਂ ਨਜਾਇ ਜੀ ਕੋਈ ਉਹ ਨੀ ਹੈ ਨਾ, ਬਿਰਲਾ ਸੀਮਿੰਟ, ਗਜਬ ਕੀ ਸ਼ਕਤੀ,
1: ਗਜਬ ਕੀ ਸ਼ਕਤੀ।
0: ਉਹ ਥੱਲੇ ਹੌਲੀ ਹੌਲੀ, ਪਹਿਲਾਂ ਪਹਿਲਾਂ ਤਾਂ ਸ਼ੁਰੂ ਸ਼ੁਰੂ ਚ ਠੀਕ ਲੱਗਦਾ, ਮੁੜ ਕੇ ਉਹ ਬੰਬੀ ਤੋਂ ਹੌਲੀ ਹੌਲੀ ਥੱਲੇ ਪਾਸੇ ਸਲਾਬ ਚੜ੍ਹਨੀ ਸ਼ੁਰੂ ਹੁੰਦੀ ਆ, ਉਹ ਤਾਂ ਬੱਬਾ ਤੇ ਖਾਧਾ ਜਾਂਦਾ ਅੱਧਾ ਕ। ਇੱਥੇ ਇਹ ਚੀਜ਼ ਵਧੀਆ, ਖੂਬਸੂਰਤੀ ਕਿੱਡੀਆਂ ਸੋਹਣੀਆਂ ਸੋਹਣੀਆਂ ਪੇਂਟਿੰਗ ਬਣਾਉਂਦੇ ਆ ਨਾ।
1: ਹਾਂ ਮਤਲਬ ਉਹ ਦੇਖੋ ਨਾ, ਸਿਵਿਲਾਈਜੇਸ਼ਨ ਲੈਵਲ ਤੇ ਬੈਟਰ ਨੇ ਲੋਕ ਇਸ ਗੱਲੋਂ।
0: ਹਾਂ ਹਾਂਜੀ ਹਾਂਜੀ ਹਾਂਜੀ
2: ਹਾਂਜੀ। ਤੇ ਲਿਖਿਆ ਜੀ ਇੱਥੇ, ਸ਼ਾਮ ਡੁੱਬੀ ਤੇ ਸਵੇਰਾ ਹੋਇਆ।
0: ਸ਼ਾਮ ਡੁੱਬੀ ਤੇ ਸਵੇਰਾ ਹੋਇਆ,
2: ਹਾਂਜੀ ਜਿੱਦਾਂ ਤੁਸੀਂ ਦੇਖ ਰਹੇ ਇਹਦੇ ਵਿੱਚ ਨਾ ਸਨਸੈਟ ਹੋ ਰਿਹਾ ਫੋਟੋ ਦੇ ਵਿੱਚ
0: ਜੀ।
2: ਹਾਂਜੀ, ਸ਼ਾਮ ਡੁੱਬੀ ਤੇ ਸਵੇਰਾ ਹੋਇਆ, ਤੂੰ ਆਪ ਬੁਲਾਇਆ ਤੂੰ ਮੇਰਾ ਹੋਇਆ।
0: ਵਾਹ ਵਾਹ ਵਾਹ
1: ਵਾਹ ਵਾਹ ਵਾਹ।
2: ਸ਼ਾਮ ਡੁੱਬੀ ਤੇ ਸਵੇਰਾ ਹੋਇਆ, ਤੂੰ ਆਪ ਬੁਲਾਇਆ ਤੂੰ ਮੇਰਾ ਹੋਇਆ, ਹੱਥ ਰੱਖ ਸਿਰ ਤੇ ਔਗਣ ਤੂੰ ਬਖਸ਼ ਤੇ, ਇੰਜ ਲੱਗਿਆ ਜਨਮ ਦੁਬਾਰਾ ਮੇਰਾ ਹੋਇਆ।
1: ਵਾਹ ਵਾਹ ਵਾਹ ਵਾਹ, ਵੈਰੀ ਨਾਈਸ,
0: ਬਹੁਤ ਸੋਹਣੇ।
2: ਮੰਗਿਆ ਸੀ ਭੋਰਾ ਦਿੱਤਾ ਝੋਲੀ ਭਰ ਕੇ, ਮੰਗਿਆ ਸੀ ਭੋਰਾ ਦਿੱਤਾ ਝੋਲੀ ਭਰ ਕੇ, ਕਰਜ਼ਦਾਰ ਮੈਂ ਸਾਹ ਤੇਰਾ ਹੋਇਆ, ਇੱਕ ਸ਼ਾਮ ਡੁੱਬੀ ਤੇ ਨਵਾਂ ਸਵੇਰਾ ਹੋਇਆ, ਇੱਕ ਸ਼ਾਮ ਡੁੱਬੀ
0: ਨਵਾਂ ਸਵੇਰਾ। ਵਾਹ
1: ਬਹੁਤ ਸੋਹਣਾ ਬਈ,
0: ਬਹੁਤ ਵਧੀਆ ਮਨ ਸਾਹਿਬ,
1: ਬਿਊਟੀਫੁਲ,
0: ਗੁੱਡ,
2: ਧੰਨਵਾਦ ਭਾਈ।
0: ਮਤਲਬ ਇਹ ਉਹ ਆ ਵੀ ਕੋਈ ਵੀ ਚੀਜ਼ ਤੁਸੀਂ ਆਪਾਂ ਵੇਂਦੇ ਹੋ ਸਾਡੀਆਂ ਅੱਖਾਂ ਨੂੰ ਵਧੀਆ ਲੱਗਦੀ ਹੈ ਤੇ ਫਿਰ ਉਸ ਤੋਂ ਬਾਅਦ ਚ ਤੁਹਾਡੀ ਕ੍ਰੀਏਟੀਵਿਟੀ ਜਾਗਦੀ ਹੈ, ਸੋ ਇਟਸ ਗੁੱਡ, ਹੈ ਨਾ। ਨਾਈਸ, ਥੈਂਕ ਯੂ ਮਨ ਸਾਹਿਬ, ਨਾਈਸ,
2: ਹਾਂਜੀ ਧੰਨਵਾਦ ਭਾਜੀ,
0: ਥੈਂਕ ਯੂ ਜੀ, ਬਹੁਤ ਵਧੀਆ। ਤੇ
1: ਪੇਂਟਿੰਗ ਵੀ ਉਨੀ ਸੋਹਣੀ ਸੀ,
0: ਹਾਂਜੀ
1: ਪੇਂਟਿੰਗ ਵੀ ਉਨੀ ਹੀ ਸੋਹਣੀ ਸੀ।
0: ਹਾਂ ਨਹੀਂ ਮਤਲਬ ਉਹ ਵੇਖ ਕੇ ਫਿਰ ਉਹਨਾਂ ਦੇ ਦਿਮਾਗ 'ਚ ਆਉਂਦਾ ਨਾ ਫੁਰਨਾ ਫੁਰਦਾ ਸ਼ਾਇਦ। ਥੈਂਕ ਯੂ। ਅਤੇ ਜੋਲ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ, ਅਤੇ ਬਹੁਤ ਸੋਹਣੇ ਗੀਤ, ਪੁਰਾਣੇ ਗੀਤਾਂ ਦਾ ਕਿਆ ਕਹਿਣਾ। ਕਹਿੰਦੇ ਕ੍ਰਿਸ਼ਨ ਜੀ ਬਹੁਤ ਵਧੀਆ ਸ਼ਾਇਰੀ ਲੈ ਕੇ ਆਉਂਦੇ ਹੋ ਤੁਸੀਂ, ਹਰ ਵਾਰ ਸੁਣਾਉਂਦੇ ਵੀ ਬਹੁਤ ਵਧੀਆ ਹੋ, ਅਤੇ ਸਭਨਾਂ ਦਾ ਦਿਨ ਵਧੀਆ ਹੋਵੇ ਸਰਬੱਤ ਅਤੇ ਭਲੇ ਦੀ ਅਰਦਾਸ ਕਰਦੇ ਨੇ। ਥੈਂਕ ਯੂ ਤੁਹਾਡਾ, ਬਹੁਤ ਮਿਹਰਬਾਨੀ ਜੋਲ ਸਾਹਿਬ। ਸਤਿ ਸ਼੍ਰੀ ਅਕਾਲ ਹਾਂਜੀ ਟੀਮ, ਕਹਿੰਦੇ ਕਿ ਇਜ਼ ਇਟ ਪੋਸੀਬਲ ਵੀ ਐਡ ਸੌਂਗ ਆਫਟਰ ਐਵਰੀ ਕਹਾਣੀ ਇਨ ਕਿਤਾਬ ਕਹਾਣੀ ਚੈਨਲ, ਅਤੇ ਧੰਨਵਾਦ ਜੀ ਤੁਹਾਡੇ ਸੁਝਾਅ ਦਾ।
1: ਪਰ
0: ਹਾਂਜੀ, ਅਤੇ ਫੀਡਬੈਕ ਤੁਸੀਂ ਆਪਣੀ ਦਿੰਦੇ ਰਹੋ, ਅਤੇ ਬਾਕੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਡੂਏਬਲ ਅਤੇ ਕਈ ਜਿਹੜੀਆਂ ਹੋ ਸਕਦੀਆਂ ਹੋਣਗੀਆਂ ਜ਼ਰੂਰ ਆਪਾਂ ਕਰਾਂਗੇ। ਧੰਨਵਾਦ ਤੁਹਾਡਾ, ਤੁਸੀਂ ਮਤਲਬ ਸੁਣੋ ਸਾਰੇ ਜਣੇ, ਅਤੇ ਹੌਲੀ ਹੌਲੀ ਤੁਸੀਂ ਮਤਲਬ ਸਾਰਾ ਕੁਛ ਜਦੋਂ ਆਜੂਗਾ ਅਤੇ ਫਿਰ ਆਪਾਂ ਉਹਦੇ ਉੱਤੇ ਬਹਿ ਕੇ ਫਿਰ ਦੁਬਾਰਾ ਸੋਚ ਵਿਚਾਰ ਕਰ ਲਾਂਗੇ, ਹੈ ਨਾ। ਅਤੇ ਮਿਹਰਬਾਨੀ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਕਿ ਜੈਜੀ ਬੈਂਸ, ਅੱਛਾ ਓਕੇ, ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਗੁਰਜੀਤ ਜੀ ਕਹਿੰਦੇ ਨੇ ਆਹ ਵਾਲਾ ਗਾਣਾ, ਅਤੇ ਓਕੇ ਫੁੱਲ ਔਨ ਫਨ ਸਟਾਰਟ ਵਿਦ ਰੇਡੀਓ, ਹਾਂਜੀ ਡੀ ਜੇ ਵਿਦ ਰਣਜੋਤ ਜੀ ਐਂਡ ਕ੍ਰਿਸ਼ਨਾ ਭਾਰਦਵਾਜ, ਥੈਂਕ ਯੂ। ਅਤੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਘਰ ਵਾਲੀ ਅਤੇ ਇਨਵੈਸਟਮੈਂਟ ਪ੍ਰੋਪਰਟੀ, ਅੱਛਾ ਕਹਿੰਦੇ ਨੇ ਕਿ ਕਹਿੰਦੇ ਗੱਭਰੂ ਨੇ ਰੱਖੀ ਸੀ 1-2 ਇਨਵੈਸਟਮੈਂਟ ਪ੍ਰੋਪਰਟੀ ਅਤੇ 1 ਦਾ ਸੀ ਉਹ ਓਨਰ ਓਕੂਪਾਈਡ, ਘਰ ਵਿੱਚ ਕਰਦਾ ਸਾਰਾ ਦਿਨ ਲੜਾਈ ਝਗੜੇ ਪਰ ਜ਼ਿੰਦਗੀ ਦਾ ਲੁਤਫ ਬਣਾ ਕੇ ਰੱਖਦਾ ਸੀ ਆਊਟਸਾਈਡ।
1: ਓ ਬਿਊਟੀਫੁਲ,
0: ਕਿਉਂਕਿ ਗੱਭਰੂ ਕੋਲ ਸੀ 1-2 ਇਨਵੈਸਟਮੈਂਟ ਪ੍ਰੋਪਰਟੀ ਅਤੇ ਉਸਦੇ 1 ਸੀ ਓਨਰ ਓਕੂਪਾਈਡ, ਘਰ ਵਾਲੀ ਸਾਹਮਣੇ ਤਾਂ ਬਣਦਾ ਮਾਸੂਮ ਅਤੇ ਗਰੀਬੜਾ ਜਿਹਾ ਪਰ ਬਾਹਰ ਤਾਂ ਚੜ੍ਹਾ ਕੇ ਰੱਖਦਾ ਸੀ ਅਸਮਾਨ ਦੇ ਵਿੱਚ ਕਾਈਟ, ਕਿਉਂਕਿ ਗੱਭਰੂ ਦੇ ਕੋਲ ਸੀ 1-2 ਇਨਵੈਸਟਮੈਂਟ ਪ੍ਰੋਪਰਟੀ ਤੇ
1: 1 ਓਨਰ ਓਕੂਪਾਈਡ।
0: ਵਾਹ, ਘਰ ਵਿੱਚ ਬਿਤਾਏ ਵੀਕਐਂਡ ਦੀਆਂ ਨਾਈਟ, ਘਰ ਵਿੱਚ ਬਿਤਾਏ ਵੀਕ ਡੇਜ਼ ਦੀਆਂ ਨਾਈਟ, ਵੀਕਐਂਡ ਉੱਤੇ ਕਦੇ ਡੋਮੈਸਟਿਕ ਤੇ ਕਦੇ ਭੱਜ ਜਾਂਦਾ ਫੜ ਕੇ
1: ਇੰਟਰਨੈਸ਼ਨਲ ਫਲਾਈਟ।
0: ਇੰਟਰਨੈਸ਼ਨਲ ਫਲਾਈਟ ਲੈਣ ਵਾਲੇ ਸੁਚੇਤ ਰਹੇ, ਕਿਉਂਕਿ ਗੱਭਰੂ ਦੀ ਸੀ 1-2 ਇਨਵੈਸਟਮੈਂਟ ਪ੍ਰੋਪਰਟੀ ਤੇ ਇੱਕ ਸੀ ਉਹਦੀ ਓਨਰ ਆਕੂਪਾਈਡ। ਹੁਣ ਸਮਾਂ ਪੈਣ ਤੇ ਦੋਵੇਂ ਹੀ ਨਿਵੇਸ਼ ਸਾਹਮਣੇ ਬੜੇ ਭਾਰੇ ਲੱਗਦੇ ਨੇ। ਜੇਬ ਖਾਲੀ ਕਰਵਾ ਕੇ ਗੱਭਰੂ ਨੂੰ ਦੋਵੇਂ ਹੀ ਕਦੇ ਕੌੜ ਤੁੰਮੇ ਤੇ ਕਦੇ ਸ਼ੁਹਾਰੇ ਲੱਗਦੇ ਨੇ।
1: ਬੱਲੇ ਬੱਲੇ
0: ਛੁੱਡਾ ਮੁਕਰਰ
1: ਮੁਕਰਰ ਬ੍ਰੋ ਮੁਕਰਰ।
0: ਹੁਣ ਸਮਾਂ ਪੈਣ ਤੇ ਦੋਵੇਂ ਹੀ ਨਿਵੇਸ਼ ਸਾਹਮਣੇ ਬੜੇ ਭਾਰੂ ਲੱਗਦੇ ਨੇ। ਜੇਬ ਖਾਲੀ ਕਰਵਾ ਕੇ ਗੱਭਰੂ ਨੂੰ ਦੋਵੇਂ ਹੀ ਕਦੇ ਕੌੜ ਤੁੰਮੇ ਤੇ ਕਦੇ ਸ਼ੁਹਾਰੇ ਲੱਗਦੇ ਨੇ।
1: ਵਾਹ।
0: ਓਨਰ ਓਕੂਪਾਈਡ ਪ੍ਰਾਪਰਟੀ ਤਾਂ ਹਮੇਸ਼ਾ ਹੀ ਮੁਨਾਫਾ ਦੇਵੇਗੀ ਅਤੇ ਦਿੰਦੀ ਰਹੇਗੀ, ਪਰ ਇਨਵੈਸਟਮੈਂਟ ਪ੍ਰੋਪਰਟੀ ਤਾਂ ਗੱਭਰੂ ਦੀ ਬੈਂਕਾਂ ਦੀਆਂ ਲਿਮਟਾਂ ਕਢਵਾ ਕੇ ਹੀ ਸਾਹ ਲਵੇਗੀ। ਕਹਿੰਦਾ ਘੁੰਮਣ ਗੱਭਰੂ ਕਰ ਲੈ ਹੁਣ ਤੂੰ ਆਪਣੇ ਕੰਮਾਂ ਤੋਂ ਤੋਬਾ। ਕਹਿੰਦਾ ਘੁੰਮਣ ਗੱਭਰੂ ਕਰ ਲੈ ਹੁਣ ਤੂੰ ਆਪਣੇ ਕੰਮਾਂ ਤੋਂ ਤੋਬਾ, ਕਿਉਂਕਿ ਲੋਕ ਪ੍ਰਲੋਕ ਤੇ ਜੱਗ ਤੇ ਨਹੀਂ ਮਿਲਣੀ ਇਹਨਾਂ ਕੰਮਾਂ ਦੀ ਕਦੇ ਵੀ ਸ਼ੋਭਾ।
1: ਵਾਹ ਵਾਹ ਵਾਹ, ਕੀ ਬਾਤ ਹੈ।
0: ਸੁਖਦੀਪ ਸਿੰਘ ਘੁੰਮਣ ਜੀ, ਜਨ ਹਿੱਤ ਵਿੱਚ ਜਾਰੀ।
1: ਜਨ ਹਿੱਤ ਵਿੱਚ ਜਾਰੀ, ਕਿਆ ਬਾਤ ਹੈ।
0: ਬਹੁਤ ਸੋਹਣਾ ਘੁੰਮਣ ਸਾਹਿਬ,
1: ਵੈਰੀ ਨਾਈਸ
0: ਵੈਰੀ ਨਾਈਸ ਵੈਰੀ ਨਾਈਸ, ਥੈਂਕ ਯੂ। ਤੇ ਵੈਸੇ ਵੀ ਰੱਖੜੀ ਵੀ ਆਉਣ ਵਾਲੀ, ਤੁਹਾਨੂੰ ਦੱਸ ਦਈਏ।
1: ਹਾਂਜੀ
0: ਬਿਲਕੁਲ, ਇਹਦਾ ਇਹਦੇ ਕਵਿਤਾ ਦੇ ਨਾਲ ਕੋਈ ਲੈਣਾ ਦੇਣਾ
1: ਕੁਝ? ਮੈਂ ਵੀ ਸੋਚ ਰਿਹਾ ਸੀ, ਮੈਂ ਕਿਹਾ ਮੈਂ ਕਿੱਦਾਂ ਜੋੜਾਂ।
0: ਮੈਨੂੰ ਵੈਸੇ ਗੱਲ ਯਾਦ ਆ ਗਈ। ਗੁਰਨੇਕ ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
3: ਸਤਿ ਸ਼੍ਰੀ ਅਕਾਲ ਰਣਜੋਤ ਜੀ, ਸਤਿ ਸ਼੍ਰੀ ਅਕਾਲ ਕਿਸ਼ਨ ਜੀ।
0: ਜੀ ਸਤਿ ਸ਼੍ਰੀ ਅਕਾਲ ਭਾਈ, ਕੀ ਹਾਲ ਹੈ?
3: ਬਸ ਅਨੰਦ ਕਿਰਪਾ ਜੀ। ਰਣਜੋਤ ਜੀ, ਮੈਂ ਨਾ ਤੁਸੀਂ ਗੱਲ ਸੁਣਾਉਂਦੇ ਸੀਗੇ ਨਾ ਕਿਸ਼ਨਾ ਜੀ ਨਾ, ਇਹ ਵੀ
0: ਲਾ ਲੈਣ ਵਾਲੀ
3: ਦੁਕਾਨਦਾਰ। ਹਾਂਜੀ ਹਾਂਜੀ ਹਾਂਜੀ
0: ਹਾਂਜੀ।
3: ਤੇ ਇੱਕ ਤੁਹਾਨੂੰ ਮੈਂ ਸੁਣਾਉਣਾ, ਸਾਡੇ ਨਾ ਉੱਥੇ ਸੱਜਣ ਆ ਬੜੀ ਪੁਰਾਣੀ ਸਾਂਝ ਆ, ਬਜ਼ੁਰਗਾਂ ਦੀ ਸਾਂਝ ਆ, ਪਿੱਛੋਂ ਆਇਓ ਸਿਆਲਕੋਟ ਤੋਂ
0: ਜੀ।
3: ਤੇ ਉਹਨਾਂ ਦੀ ਕੱਪੜੇ ਦੀ ਦੁਕਾਨ ਆ, ਸ਼ੁਰੂ ਤੋਂ ਕੱਪੜਾ ਉੱਥੋਂ ਲੈਂਦੇ ਆ
0: ਜੀ।
3: ਤੇ ਉਹਨਾਂ ਦੇ ਜਿਹੜਾ ਗਬਲਾ ਮੁੰਡਾ ਆ, ਉਹਦਾ ਰਿਸ਼ਤਾ ਮੈਂ ਕਰਾਇਆ, ਮੇਰੇ ਦੋਸਤ ਦੀ ਬੇਟੀ ਦਾ ਕਰਾਤਾ। ਜੇ ਮੈਂ ਸਾਡੀ ਜਿਹੜੀ ਪਰਿਵਾਰਕ ਸਾਂਝ ਆ।
0: ਆਵਾਜ਼ ਥੋੜੀ ਜਿਹੀ ਕਰਿਓ ਭਾਈ, ਠੀਕ ਆ,
3: ਇੱਕ ਮਿੰਟ।
0: ਹਾਂਜੀ,
3: ਹੁਣ ਕਿੱਦਾਂ ਗੱਲ ਬਣ ਰਹੀ?
0: ਹਾਂ ਲੈ ਬਿਲਕੁਲ, ਹੁਣ ਓਕੇ
1: ਤੇ ਓਕੇ ਹੋ ਗਿਆ ਹੁਣ ਕੰਮ।
0: ਅੱਛਾ,
3: ਉਹਨਾਂ ਨਾਲ ਨਾ ਸਾਡਾ ਜਾਨੀ ਪਰਿਵਾਰਕ ਰਿਲੇਸ਼ਨ ਆ, ਤੇ 2-3 ਸਾਲ ਹੋਏ ਤਾਂ ਪਿੰਡ ਗਏ ਤਾਂ ਸਰਦਾਰਨੀ ਨੇ ਸੂਟ ਸਾੜ ਉਹ ਸਮਾਂ ਵੀ ਉਹ ਹੀ ਦਿੰਦੇ ਆ। ਕਿਉਂ ਤਾਂ ਆਉਣਾ ਸੀ ਤਾਂ ਇੱਕ ਦਿਨ ਪਹਿਲਾਂ ਉਹ ਕਹਿੰਦੇ ਜੀ ਬਈ, ਇਹ ਕਹਿੰਦੀ ਵੀ ਮੇਰੇ ਨਾਲ ਸੂਟ ਫੜ ਲਿਆ ਉਹ
0: ਜੀ।
3: ਤੇ ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਭਾਟੀਆ ਸਾਹਿਬ ਕਿੱਦਾਂ ਵੀ ਸੂਟ ਬਣ ਗਿਆ? ਉਹ ਕਹਿੰਦੇ ਭਾਜੀ ਵੀ ਲੇਟ ਬਣਨੇ ਆ, ਮੈਂ ਘਰ ਲੈ ਆਊਂਗਾ ਤਾਂ ਤੁਸੀਂ ਸ਼ਾਮ ਨੂੰ ਹੁਸ਼ਿਆਰਪੁਰੋਂ ਆਉਂਦੇ ਆਉਂਦੇ ਘਰੋਂ ਲੈ ਜਾਇਓ
0: ਜੀ।
3: ਮੈਂ ਸ਼ਾਮ ਨੂੰ ਘਰੇ ਚਲ ਗਿਆ ਤਾਂ ਉੱਥੇ ਉਹ ਕਹਿੰਦੇ ਜੀ ਏਦਾਂ ਨੀ ਜਾਣਾ ਬਈ, ਰੋਟੀ ਰਾਟੀ ਖਾ ਕੇ ਮੁੰਡੇ ਕਹਿੰਦੇ ਚਾਚਾ ਹੀ ਜਾਣਾ, ਤਾਂ ਬਹਿ ਗਿਆ, ਘੜੀ ਟਾਈਮ ਲੱਗ ਗਿਆ ਤੇ ਪ੍ਰਸ਼ਾਦਾ ਛੱਡ ਗਿਆ। ਤੇ ਜਿਹਲੇ ਮੈਂ ਘਰ ਆਇਆ ਤਾਂ ਮੈਨੂੰ ਬੀਜੀ ਪੁੱਛਦੇ, ਕਹਿੰਦੇ ਕਾਕਾ ਲੇਟ ਬੜਾ ਹੋ ਗਿਆ। ਮੈਂ ਕਿਹਾ ਬੀਜੀ ਉਹ ਭੱਜ ਗਏ ਹਟੇ ਹੀ ਨੀ, ਮੈਂ ਹੁਣ ਹਨਾ ਰੋਟੀ ਰਾਟੀ ਖਾਣ ਲੱਗ ਪਿਆ, ਉੱਥੇ ਘੜੀ ਬਹਿ ਗਿਆ, ਟਾਈਮ ਲੱਗ ਗਿਆ, ਤੇ ਉਹ ਹਟੇ ਧਰਮਵੀਰ ਹੋਣੀ
0: ਜੀ।
3: ਤਾਂ ਬੀਜੀ ਕਹਿੰਦੇ ਓਏ ਉੱਥੇ ਸ਼ਸ਼ੀ ਦੀ ਕੁੜੀ ਸੀਗੀ, ਉਹਦੀਆਂ ਨੋਹਾਂ ਨੂੰ ਵੀ ਕੁਛ ਦਿੱਤਾ ਸੀਗਾ, 3 ਮੁੰਡੇ ਆ, 3 ਵਿਆਹੇ ਆ।
0: ਅੱਛਾ,
3: ਮੈਂ ਕਿਹਾ ਬੀਜੀ ਮੈਂ ਤਾਂ 3 ਨੂੰ ਦਿੰਦਾ ਸੀਗਾ, ਤਾਂ ਉਹ ਮੰਨੇ ਨੀ। ਉਹ ਕਹਿੰਦੇ ਬਸ ਇੱਕੋ ਥਾਂ ਹੀ ਇੱਕ ਨੋਟ ਉਹਨੇ 1000 ਦਾ ਰੱਖ ਲਿਆ ਬਈ, ਉਹ ਕਹਿੰਦੇ ਆਪੇ 3 ਦੇ ਹੋ ਜਾਣਗੇ, ਮੰਨੇ ਹੀ ਨੀ। ਮੈਂ ਕਿਹਾ ਮੈਂ ਤਾਂ ਬੜਾ ਜ਼ੋਰ ਲਾਇਆ
0: ਜੀ।
3: ਬੀਜੀ ਕਹਿੰਦੇ ਤੈਨੂੰ ਵੀ ਸਾਰੀ ਉਮਰ ਅਕਲ ਨਾ ਆਈ। ਕੀ ਗੱਲ ਹੋਈ? ਕਹਿੰਦੇ ਉਹ ਤੂੰ ਕੁੜੀ ਨੂੰ ਤਾਂ ਦੇ ਕੇ ਆਉਂਦਾ, ਉਦਾਂ ਤਾਂ ਦਾਦਣੇ ਭੱਟ ਗਏ ਆ, ਉਹ ਹੁਣ ਸੂਟਾਂ ਤੇ ਪਰਚੀਆਂ ਮਹਿੰਗੀਆਂ ਲਾ ਲਾ ਵਸੂਲਣਗੇ, ਜੇ ਤੂੰ ਦੇ ਕੇ ਆਉਂਦਾ ਕੋਈ ਨਾ ਤਾਂ ਹੁੰਦਾ।
1: ਆਹ ਗੱਲ ਸਹੀ ਹੈ,
0: ਲੈ ਤੇ ਪੂਰੇ ਕਰਨੇ ਆ,
1: ਧਿਆਨ ਰੱਖਿਓ। ਹੈ ਕਿਸ ਹਿਸਾਬ ਦਾ ਖਾਣਾ ਖਾਧਾ ਸੀਗਾ ਉਹਦਾ, ਮਾੜੀ ਮੋਨੀਟਰੀ ਵੈਲਿਊ ਦੇਖ ਲਓ ਮਾਇੰਡ ਚ। ਇਹ ਤੁਹਾਨੂੰ ਗੁੱਸਾ ਪੂਰੀ ਮਾਰਕੀਟ ਤੇ ਨਿਕਲਣਾ ਹੈ ਜਿਹੜਾ ਵੀ
0: ਇਹ ਵੀ ਹੁਣ ਵੇਖ ਲਓ, ਐਵੇਂ ਬੜਾ ਰਲਾ ਗੋਬਲਾ ਜਿਹਾ ਹੋ ਗਿਆ ਹੁਣ ਆਪਣੇ ਮੁੰਡਿਆਂ ਨੇ, ਕਿੰਨਿਆਂ ਨੇ ਦੁਕਾਨਾਂ ਪਾ ਲਈਆਂ। ਤੇ ਪਹਿਲੀਆਂ ਦੇ ਵਿੱਚ ਇਹ ਵੱਖ ਵੱਖ ਹੀ, ਮਤਲਬ ਪਤਾ ਸੀ ਵੀ ਉਹਨਾਂ ਨੇ ਉਹ ਕੰਮ ਕਰਨਾ, ਆਪਾਂ ਆਹ ਕੰਮ ਕਰਨਾ।
1: ਇਹ ਵੀ ਗੱਲ ਸਹੀ ਆ।
0: ਹੁਣ ਉਹ ਬੜਾ
3: ਮੈਂ ਨਾ ਭਾਜੀ ਫੇਰ ਉਹਨਾਂ ਦੀ ਨਿਮਰਤਾ ਦੇਖੋ, ਮੈਂ ਨਾ ਦੂਏ ਜਦੋਂ ਦੂਏ ਤੀਏ ਦਿਨ ਜਾਣਾ ਸੀ ਤਾਂ ਕਿਤੇ ਇੱਕ ਸੂਟ ਨਾ ਰਹਿ ਗਿਆ ਤਾਂ ਉਹ ਘਰ ਦੇਣ ਆ ਗਿਆ ਭਾਜੀ
0: ਜੀ।
3: ਤੇ ਮੈਨੂੰ ਕਹਿੰਦੇ ਕਹਿੰਦੇ ਬਈ ਕਿੱਦਾਂ ਠੀਕ ਆ ਉਹ ਕੰਪਲੇਂਟ ਤਾਂ, ਮੈਂ ਕਿਹਾ ਭਾਜੀ ਕੰਪਲੇਂਟ ਤਾਂ ਨੀ ਪਰ ਇੱਕ ਗੱਲ ਸੁਣਾਉਣੀ ਆ। ਤੇ ਮੈਂ ਕਿਹਾ ਬਈ ਭਾਜੀ ਉਹ ਮੈਂ ਏਦਾਂ ਹੀ ਸੁਣਾਤੀ, ਮੈਂ ਕਿਹਾ ਮੈਨੂੰ ਤਾਂ ਬੀਜੀ ਨੇ ਏਦਾਂ ਕਿਹਾ ਤਾਂ ਉਹ ਏਦਾਂ ਖਿੜਕਣ ਹੱਸਿਆ ਕਿ ਸਾਡੀ ਮਾਂ ਆ ਜਿੱਦਾਂ ਮਰਜ਼ੀ ਕਹਿ ਲੈ ਬੀਬੀ, ਹੁਣ ਫੇ ਇੱਕ ਸੂਟ ਤਾਂ 200 ਹੋਰ ਲਾਉਣਾ ਹੀ ਪੈਣਾ ਹੈ।
1: ਹੁਣ ਤਾਂ ਤੁਸੀਂ ਅਪਰੂਵਲ ਹੀ ਕਰਾ ਦਿੱਤਾ ਸਿੱਧੇ ਹੈ। ਜੋ ਮਰਜ਼ੀ ਤੁਸੀਂ ਕਹੀ ਜਾਓ ਉਹਨਾਂ ਨੇ ਮਤਲਬ ਤੁਹਾਨੂੰ ਮਤਲਬ ਕਿਸੇ ਵੀ ਤਰੀਕੇ ਦੇ ਨਾਲ ਠੰਡਿਆਂ ਕਰਨਾ ਹੀ ਕਰਨਾ, ਤੁਹਾਨੂੰ
4: ਸੌਦਾ ਵੇਚਣਾ,
1: ਹਾਂ ਸੌਦਾ ਵੇਚਣਾ ਵੇਚਣਾ, ਉਹਨਾਂ ਚ ਵੀ ਪੇਸ਼ੈਂਸ ਘੱਟ ਗਿਆ।
3: ਸਾਡੇ ਨਾ ਮਾਮਾ ਜੀ ਮੇਰੇ ਸੀਗੇ ਤਾਂ ਇੱਥੇ ਉਹ ਰੋਡ ਵਿੱਚ ਹੁੰਦੇ ਸੀ ਤਾਂ ਅਮਰੀਕਾ ਚੱਲ ਗਏ, ਬੜੇ ਦੇਰ ਦੇ ਗਏ ਉਹ ਆ। ਤੇ ਉੱਥੇ ਨਾ ਮਾਮੀ ਜੀ ਨੇ ਨਾ ਉਹਨਾਂ ਦੀ ਇੱਕ ਸਹੇਲੀ ਨਾਲ ਰਲ ਕੇ ਤਾਂ ਦੁਕਾਨ ਪਾ ਲਈ ਆਹ ਜਿਹੜੀ ਗਰੋਸਰੀ ਸ਼ੋਪ ਛੋਟੀ ਜਿਹੀ, ਜਿੱਦਾਂ ਨਾ ਇੱਥੇ ਛੋਟੀਆਂ ਪੌਲ ਮਿਲਕ ਮੁਲਕ ਜਿਹੀਆਂ ਦੇ ਇੱਦਾਂ ਦੀਆਂ।
1: ਹਾਂਜੀ ਹਾਂਜੀ, ਆਹ ਮਿਲਕ ਸ਼ੋਪ ਜੀ,
3: ਆਹ ਜਿੱਦਾਂ ਛੋਟੀ ਜਿਹੀ ਉਹ ਸੀਗੀ ਸਕੂਲ ਦੇ ਲਾਗੇ। ਤਾਂ ਮਾਮਾ ਜੀ ਨਾ ਉੱਥੇ ਟਰੱਕ ਚਲਾਉਂਦੇ ਸੀਗੇ, ਤਾਂ ਹੁਣ ਪੇਂਡੂ ਜੱਟ ਬੰਦੇ ਹੈ ਨਾ ਨਹੀਂ ਉਹਨਾਂ ਦੇ ਬੱਸ ਦੀ ਗੱਲ। ਤੇ ਮਾਮੀ ਜੀ ਆਏ ਤਾਂ ਮੈਂ ਕਿਹਾ ਮਾਮੀ ਜੀ ਵੀ ਕਿੱਦਾਂ ਹਨਾ ਕੰਮ ਕਰ ਕਿੱਦਾਂ, ਕਹਿੰਦੇ ਠੀਕ ਆ ਪੁੱਤ ਠੀਕ ਆ। ਮੈਂ ਕਿਹਾ ਵੀ ਦੁਕਾਨ ਦਾ ਕਿੱਦਾਂ, ਕਹਿੰਦੇ ਠੀਕ ਆ। ਮੈਂ ਕਿਹਾ ਮਾਮਾ ਜੀ ਵੀ ਉੱਥੇ ਬਹਿੰਦੇ ਹੁੰਦੇ ਆ? ਹਾਂ ਕਹਿੰਦੀ ਤੇ ਮਾਮੇ ਨੇ ਦੁਕਾਨ ਚਲਾਉਣੀ, ਇਹ ਤਾਂ ਰਹਿੰਦਾ ਵੀ ਸੱਤਿਆਨਾਸ਼ ਕਰ ਦਿੰਦਾ। ਮੈਂ ਕਿਹਾ ਕੀ ਗੱਲ ਹੋਈ? ਕਹਿੰਦੇ ਕਹਿੰਦੇ ਹੁਣ ਸਕੂਲੇ ਨਿਆਣੇ ਆ ਤਾਂ ਉਹ ਨਾ ਬੱਚੇ ਚਲੋ ਛੁੱਟੀ ਹੁੰਦੀ ਤਾਂ ਉਹ ਕੋਈ 10-20 ਪੈਸੇ ਲੈ ਕੇ, ਪੁਰਾਣੀ ਗੱਲ ਆ, ਤੇ ਆਉਂਦੇ ਆ ਤਾਂ ਅੰਕਲ ਸਾਨੂੰ ਲੋਲੀਆਂ ਦੇ ਦੇ। ਤੇ ਉਹ ਨਾ ਕੋਈ ਲੋਲੀ ਦੇ 5 ਪੈਸੇ ਘੱਟ ਹੁੰਦੇ, ਕਿਸੇ ਦੇ ਵੱਧ ਹੁੰਦੇ, ਜਾਂ 5-7 ਪੈਸੇ ਵੱਧ ਬਚ ਗਏ, ਜਾਂ ਹੁਣ ਕਈ ਮੰਗ ਲੈਂਦੇ ਨਿਆਣੇ ਅੱਜ 2 ਦੇ ਦੇ ਕੱਲ ਨੂੰ ਤੈਨੂੰ ਪੈਸੇ ਦੇ ਦਿਆਂਗੇ। ਕਹਿੰਦੇ ਮਾਮਾ ਤੇਰਾ ਗਿਆ ਪਤਾ ਕੀ ਕਰਦਾ? ਮੈਂ ਕੀ ਦੌੜ ਜਾ ਮੱਝ ਵੇਚੀ ਆ
5: ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਜ਼, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ। ਯਾਰ ਤੂੰ
6: ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਜ਼, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
8: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
6: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
6: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: This station is now the ultimate power in the universe.
9: Radio Haji 16748.

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸ਼ੁੱਕਰਵਾਰ ਦਾ ਖੁੱਲ੍ਹਾ ਅਖਾੜਾ ਹੁੰਦਾ ਸ਼ੁੱਕਰਵਾਰ ਦੇ ਦਿਨ ਅਤੇ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਗੱਡੀ ਸ਼ਕੀਨ ਜੱਟ ਦੀ ਪੰਮਾ ਅਤੇ ਮਨਾਕਸ਼ੀ ਦੀ ਆਵਾਜ਼ ਦੇ ਵਿੱਚ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ
1: ਜੀ ਜੀ ਜੀ ਬਹੁਤ ਖੂਬਸੂਰਤ ਗਾਣਾ ਆਪਣੇ ਸੁਣਾਇਆ ਬਹੁਤ ਬਹੁਤ ਧੰਨਵਾਦ ਆਪਕਾ ਬਹੁਤ ਅੱਛਾ ਡੀਜੇ ਕਾ ਕੰਮ ਕਰਤੇ ਹੈ ਆਪ ਵੈਰੀ ਨਾਈਸ ਮੇਰੇ ਖਿਆਲ ਸੇ ਯੇ ਆਪਕੇ ਅੰਦਰ ਆਪਕੇ ਅਭੀ ਪੂਰਵ ਬਹੁਤ ਅੰਦਰ ਸੇ ਭਰਾ ਹੁਆ ਏਕ ਚਸ਼ਮੇ ਟੈਲੈਂਟ ਹੈ ਜੋ ਆਪਣੇ ਲੁਕੋ ਕਰ ਰੱਖਾ ਹੁਆ ਹੈ ਅਭੀ ਤੱਕ
0: ਤੁਸੀਂ ਪਹਿਲਾਂ ਇੱਦਾਂ ਕਰੋ
1: ਪਾਣੀ ਪੀਓ
0: ਉਹੀ ਹੋਵੇ
1: ਮੈਂ ਕਾਲ ਕਰਦਾ 000
0: ਤੁਸੀਂ ਚਾਹ ਕਢਾਓ
1: ਮੇਰੇ ਅੰਦਰ
0: ਪਹਿਲਾਂ ਚਾਹ ਕਢਾਓ
1: ਮੇਰੇ ਅੰਦਰ ਦਾ ਨਾ ਕਈ ਵਾਰੀ ਡੀ ਡੀ ਇੰਡੀਆ ਨਿਕਲ ਆਉਂਦਾ ਪਤਾ ਨਹੀਂ ਕਿਉਂ ਮੈਂ ਰੋਕ ਨਹੀਂ ਪਾਉਂਦਾ ਅਲੱਗ ਅਲੱਗ ਜਗ੍ਹਾ 'ਤੇ ਹੈ ਨਾ ਇੱਕ ਅੰਦਰ ਦਾ ਉਹ ਨਿਕਲ ਆਉਂਦਾ ਇੱਕ ਉਹ ਅਮਰੀਸ਼ ਪੁਰੀ ਦਾ ਪੱਕਾ ਇੱਕ ਡਾਇਲੋਗ ਹੈ ਹਮਾਰੇ ਬੇਟੇ ਦੇਬੂ ਕੇ ਜਨਮ ਦਿਨ ਪਏ ਇੱਕ ਇਹ ਪਤਾ ਨਹੀਂ ਕਿਉਂ ਨਿਕਲ ਆਉਂਦਾ ਪਤਾ ਨਹੀਂ ਕੀ ਚੱਕਰ
0: ਚਲੋ ਕੋਈ ਨੀ ਕਈ ਚੀਜ਼ਾਂ ਜਿਹੜੀਆਂ ਨੇ ਨਾ ਉਹ ਮਤਲਬ ਰਚ ਮਿਚ ਚੁੱਕੀਆਂ ਹੁੰਦੀਆਂ
1: ਵਾ ਹਾਂ ਨਹੀਂ ਜਾਂਦੀਆਂ ਉਹ ਸਨੀ ਦਿਓਲ ਜੀ ਨਾਲ ਕੀਤਾ ਨਾ ਇੰਟਰਵਿਊ ਓਏ ਤੂੰ ਗੱਡੀ 'ਚ ਬੈਠਾ ਮੈਂ ਕਹਿ ਜਾਂਦੀ ਸੀ ਗੱਡੀ ਹੋਰ ਟਿਕਟ ਟੁਕਟ ਨਾ ਲਵਾ ਲਈ ਕਿਤੇ ਮੈਂ ਕਹਿੰਦੀ ਨਹੀਂ ਨਹੀਂ ਨਹੀਂ ਲਵਾਉਂਦੇ ਸਰ ਕੋਈ
0: ਤੇ ਕਹਿੰਦੇ ਸਰ ਤੁਹਾਡੀਆਂ ਆਵਾਜ਼ਾਂ ਬੜੀਆਂ ਕੱਢਦੇ ਇੱਥੇ ਲੋਕ
1: ਮੈਂ ਕਿਹਾ ਸੀ ਨਾ ਰੇਡੀਓ 'ਤੇ ਸਾਨੂੰ ਸ਼ੌਂਕ ਆ ਆਪਾਂ ਕੱਢਦੇ ਹਾਂ ਓ ਯਾਰ ਪਹਿਲੇ ਤਾਂ ਮੈਨੂੰ ਬਹੁਤ ਗੁੱਸਾ ਲੱਗਦਾ ਸੀ ਕਿ ਯਾਰ ਹਰ ਕੋਈ ਮਖੌਲ ਉਡਾਈ ਜਾਂਦਾ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹਰ ਕਿਸੇ ਦਾ ਆਪਣਾ ਕੰਮ ਹੈ ਉਹ ਆਪਣਾ ਕੰਮ ਕਰ ਰਹੇ ਨੇ ਹਨਾ ਇਟਸ ਆਊਟ ਆਫ ਗ੍ਰੈਟੀਟਿਊਡ ਓਨਲੀ ਸੋ ਚੰਗੀ ਗੱਲ ਹੈ ਹਨਾ ਤੇ ਨਾ ਮਤਲਬ ਯਾਰ ਕਿੰਨਾ ਕੋਡਿਡ ਆਦਮੀ ਹੈ ਨਾ ਮਤਲਬ ਕਿ ਮੈਂ ਕਿਹਾ ਹਨਾ ਜਾਂਦੇ ਜਾਂਦੇ ਕੋਈ ਦੱਸੋ ਹਨਾ ਕਿ ਫਿਲਮ ਬਾਰੇ ਸਾਰੇ ਰਲ ਮਿਲ ਕੇ ਰਹੋ ਤੇਰਾ ਕੋਈ ਧਰਮ ਹੋ ਸਕਦਾ ਮੇਰਾ ਕੋਈ ਧਰਮ ਹੋ ਸਕਦਾ ਪਰ ਇਨਸਾਨੀਅਤ ਇੱਕੋ ਧਰਮ ਹੈ ਹਨਾ ਪੂਰਾ ਪ੍ਰੋਪਰ ਇੱਦਾਂ ਕਰਕੇ ਬੋਲੇ ਤੇ ਨਾ ਪਰ ਉਹ ਜੱਟ ਬੁੱਧੀ ਬੰਦਾ ਰੁਕ ਥੋੜ੍ਹਾ ਨਾ ਸਕਦਾ ਬਾਈ ਕਹਿੰਦੇ ਜੇ ਪੰਗਾ ਪੈ ਜਾਏ ਤਾਂ ਫਿਰ ਪਿੱਛੇ ਵੀ ਨਹੀਂ ਮੁੜਨਾ ਚਾਹੀਦਾ
0: ਜਾ ਕੇ ਵੇਖ ਸਕਦੇ ਹੋ ਤੇ ਸਨੀ ਦਿਓਲ ਦੇ ਨਾਲ ਤੁਸੀਂ ਇੰਟਰਵਿਊ ਵੀ ਸੁਣ ਸਕਦੇ ਹੋ ਤੇ ਅੱਜ ਦੇ ਦਿਨ ਫਿਲਮ ਇਹ ਰਿਲੀਜ਼ ਹੋ ਜਾਣੀ ਹੈ ਤੁਸੀਂ ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਤੇ ਇਸ ਫਿਲਮ ਨੂੰ ਵੇਖ ਕੇ ਤੇ ਦੱਸ ਸਕਦੇ ਹੋ ਕਿਵੇਂ ਦੀ ਆ ਆਮਿਰ ਖਾਨ ਪ੍ਰੋਡਕਸ਼ਨ ਤੇ ਆਪਣਾ ਆਪਣੀ ਪ੍ਰੀਤੀ ਜੰਟਾ ਵੀ ਹੈਗੀ
1: ਹਾਂਜੀ ਪ੍ਰੀਤੀ ਜੰਟਾ ਦਾ ਕਮਬੈਕ ਹੈ ਜੀ
0: ਹਾਂਜੀ ਤੇ ਅੱਜ ਅਵਾਰਾਪਨ 2 ਵੀ ਰਿਲੀਜ਼ ਹੋਣੀ ਅਵਾਰਾਪਨ ਕਿੱਦਾਂ ਦੀ ਪਹਿਲੀ ਵੇਖੀ ਕਿਸੇ ਨੇ
1: ਹਾਂ ਮਤਲਬ ਆਪਣੇ ਸਮੇਂ ਦੀ ਫਲੋਪ ਫਿਲਮ ਸੀ ਪਰ ਜਦੋਂ ਫਿਲਮ ਮਤਲਬ ਥੀਏਟਰ ਵਗੈਰਾ ਤੇ ਆਈ ਸੌਰੀ ਟੀਵੀ ਤੇ ਆਈ ਤੇ ਲੋਕਾਂ ਨੂੰ ਬਹੁਤ ਪਸੰਦ ਆਈ
0: ਫਿਰ ਚੱਲ ਗਈ ਓਕੇ ਓਕੇ
1: ਸੋ

0: ਪਹਿਲੇ ਦਾ ਲੱਗ ਗਿਆ ਜੀ ਵੀਜ਼ਾ, ਅਪਰੂਵ ਹੋ ਗਿਆ, ਆ ਰਿਹਾ। ਜਿਨ੍ਹਾਂ ਨੇ ਟਿਕਟਾਂ ਖਰੀਦੀਆਂ ਬਾਈ ਮੌਜ ਕਰੋ
1: ਜੀ, ਤੁਸੀਂ ਜਾ ਕੇ ਤੇ ਵੇਖੋ ਤੁਸੀਂ। ਤੇ ਫਿਲਮਾਂ ਦੋ ਰਿਲੀਜ਼ ਹੋਣੀਆਂ ਨੇ ਅੱਜ, ਤੇ ਦੋ ਰਿਲੀਜ਼ ਹੋ ਜਾਣੀਆਂ 4 ਸਤੰਬਰ ਨੂੰ। ਇੱਕ ਮਿਰਜ਼ਾਪੁਰ ਸੋ ਸੀਰੀਜ਼ ਉੱਤੇ ਫਿਲਮ ਬਣੀ ਆ, ਤੇ ਪੰਕਜ ਤ੍ਰਿਪਾਠੀ ਇੰਨੀ ਦਿਨੀ ਮੈਲਬਨ ਦੇ ਵਿੱਚ ਨੇ, ਇਸ ਕਰਕੇ ਮੈਂ ਥੋੜੇ ਛੇਤੀ ਕੰਮ ਨਿਬੇੜ ਕੇ ਜਾਊਂਗਾ। ਤੇ
0: ਨਹੀਂ ਕੱਲ ਪੁੱਛ ਲਿਆ ਆਪਾਂ ਉਹਨਾਂ ਨੂੰ,
1: ਬੋਲ ਭਾਵੇਂ ਨਾ ਬੋਲ, ਤੇ ਇਹਦਾ ਟ੍ਰੇਲਰ ਆ ਚੁੱਕਾ ਵਾ, ਟ੍ਰੇਲਰ ਤੁਸੀਂ ਵੇਖ ਸਕਦੇ ਹੋ। ਸਿੱਧ ਗਿੱਲ ਤੇ ਜਾਨਿਆ ਜੋਸ਼ੀ, ਸੋ ਰਿਦਮ ਬੋਇਜ਼ ਦੀ ਫਿਲਮ,
0: ਬਹੁਤ ਵਧੀਆ ਟ੍ਰੇਲਰ,
1: ਟ੍ਰੇਲਰ ਕਰੀ ਵੇਖਿਓ ਜ਼ਰੂਰ ਤੁਸੀਂ, ਟ੍ਰੇਲਰ ਤੇ ਵੇਖ ਕੇ ਤੇ ਆਪਣੀ ਫੀਡਬੈਕ ਜ਼ਰੂਰ ਤੁਸੀਂ ਦਿਓ। ਤੇ ਇਸ ਤੋਂ ਇਲਾਵਾ ਹੋਰ ਜਿਹੜੀ ਯਾਰ ਜਿਗਰੀ ਤੇ ਕਸੂਤੀ ਡਿਗਰੀ, ਇਹ ਫਿਲਮ ਆਲਰੇਡੀ ਚੱਲ ਰਹੀ ਹੈ, ਪਿਛਲੇ ਹਫ਼ਤੇ ਰਿਲੀਜ਼ ਹੋ ਗਈ। ਤੇ ਦੀ ਗ੍ਰੇਟ ਪੰਜਾਬ ਰੋਬਰੀ, ਸ਼ਿਲਪਾ ਸ਼ੈਟੀ ਦਾ ਘਰ ਵਾਲਾ, ਸੋ ਇਹ ਵੀ ਕੀ
0: ਹੋਇਆ ਮੈਨੂੰ ਪਤਾ ਸੀ ਇਹੀ ਆਣਾ, ਸ਼ਿਲਪਾ ਸ਼ੈਟੀ ਘਰ ਵਾਲਾ। ਹੁਣ ਜੇ ਤੁਸੀਂ ਇਸ਼ਕਨਾਮਾ ਬੋਲੋ, ਤੁਸੀਂ ਬਾਪੂ ਜੀ ਨੂੰ ਵੀ ਯਾਦ ਕਰਨਾ
1: ਫਿਲਮਾਂ ਨੇ ਫਿਲਹਾਲ ਇਹ ਤੁਹਾਡੇ ਲਈ ਮਨੋਰੰਜਨ। ਆਸ ਪਾਸ ਤੇ ਇੰਡੀਅਨ ਫਿਲਮ ਫੈਸਟੀਵਲ ਚੱਲ ਰਿਹਾ ਵਾ, ਅੱਜ ਦੇ ਦਿਨ ਓਪਨਿੰਗ ਨਾਈਟ ਹੈ, ਤੇ ਕੱਲ ਤੁਸੀਂ ਫ੍ਰੀ ਦੇ ਵਿੱਚ ਜਾ ਕੇ ਤੇ ਆਪਣਾ ਰੇਖਾ ਨੂੰ ਵੇਖ ਸਕਦੇ ਹੋ, ਰਾਣੀ ਮੁਖਰਜੀ ਨੂੰ ਵੇਖ ਸਕਦੇ, ਹੋਰ ਜਿਹੜੇ ਸਤਾਰੇ
0: ਸਲਮਾਨ, ਕੰਤਾਰਾ ਵਾਲਾ ਰਿਸ਼ਭ ਸ਼ੈਟੀ ਹੈ, ਮਲਾਇਕਾ ਅਰੋੜਾ, ਮਿਸ ਵਰਲਡ ਮਨੁਸ਼ੀ ਚੱਲਰ, ਆਹੀ ਨੇ ਮੇਨ ਮੇਨ, ਪੰਕਜ ਤ੍ਰਿਪਾਠੀ ਮਿਰਜ਼ਾਪੁਰ ਵਾਲਾ, ਮਿਰਜ਼ਾਪੁਰ ਦੀ ਸਾਰੀ ਟੀਮ ਆਈ ਹੋਈ ਆ। ਸੋ ਪੰਕਜ ਤ੍ਰਿਪਾਠੀ ਆਇਆ ਹੋਇਆ, ਵਿਜੇ ਵਰਮਾ ਆਇਆ ਹੋਇਆ, ਤੇ ਰਸਿਕਾ ਦੁੱਗਲ ਜੋ ਵਾਈਫ ਦਾ ਰੋਲ ਪਲੇ ਕਰਦੀ ਪੰਕਜ ਤ੍ਰਿਪਾਠੀ ਦੀ
1: ਜੀ,
0: ਸੋ ਇਹ ਸਾਰੇ ਆਏ ਹੋਏ ਆ
1: ਜੀ। ਸੋ ਇਹ ਫ੍ਰੀ ਦੇ ਵਿੱਚ ਤੁਸੀਂ ਜਾ ਕੇ ਤੇ ਇਹਨਾਂ ਨੂੰ ਵੇਖ ਸਕਦੇ ਹੋ ਤੁਸੀਂ। ਤੇ ਸਾਡੇ ਆਪਣਾ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ। ਨੀਤੂ ਜੀ ਤੁਸੀਂ ਆਉਂਦੇ ਰਹੋ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ
2: ਜੀ? ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ,
0: ਸਤਿ ਸ਼੍ਰੀ ਅਕਾਲ ਜੀ, ਵਧੀਆ, ਤੁਸੀਂ ਸੁਣਾਓ ਕਿਵੇਂ ਹੋ? ਠੀਕ ਠਾਕ,
2: ਹਾਂਜੀ ਵਧੀਆ ਵਧੀਆ। ਵੀਰ ਜੀ ਮੈਂ ਤੁਹਾਨੂੰ ਪੁੱਛਣਾ ਸੀਗਾ
0: ਜੀ।
2: ਹੈਲੋ,
1: ਹਾਂਜੀ ਹਾਂਜੀ,
2: ਰਣਜੋਤ ਵੀਰ ਜੀ, ਹਾਂਜੀ, ਤੁਸੀਂ ਮੇਰੀ ਕਾਲ ਪਿੱਕ ਨਹੀਂ ਕਰਦੇ, ਇਹ ਗੁੱਡ ਨਹੀਂ ਆ। ਮੈਨੂੰ ਪਤਾ ਹੈ ਮੈਨੂੰ ਤੁਹਾਡੇ ਵਾਂਗ ਕਨੋਲੇਜ ਨਹੀਂ ਹੈ, ਪਰ ਮੇਰੀ ਕਾਲ ਪੂਰੀ ਔਨਥੈਟਿਕ ਹੈ, ਔਨਥੈਟਿਕ, ਭਾਵੇਂ ਤੁਸੀਂ ਪੂਰਾ ਵਰਡ ਵਾਕ ਅਰਾਊਂਡ ਕਰ ਲਓ। ਕਿਉਂਕਿ ਮੈਂ ਕਿਹੜਾ, ਕਿਉਂਕਿ ਮੈਂ ਕਿਹੜਾ ਜੱਸਾ 007 ਆ, ਮੈਂ ਤਾਂ ਨੀਤੂ ਚੜ੍ਹਦੀ ਵਾਲੀ ਆ।
1: ਕ੍ਰਿਸ਼ਨਾ ਜੀ ਤੁਸੀਂ ਮੈਨੂੰ ਲੱਗਦਾ ਵੇਖੀ ਨਹੀਂ ਹੈ ਰੀਲ, ਹੈ ਨਾ ਬਾਬਾ, ਬਾਬਾ ਚੱਲਦੀ ਅੱਜ ਕੱਲ, ਹੈ
0: ਨਾ? ਅੱਛਾ, ਔਥੈਂਟਿਕ ਆ, ਮਿਸ ਕਰ ਗਿਆ ਹੂੰਗਾ,
1: ਔਥੈਂਟਿਕ ਨਹੀਂ,
2: ਸਾਡੇ ਫੈਮਿਲੀ ਫਰੈਂਡਸ ਆਉਂਦੇ ਆ, ਤੇ ਮੇਰੀ ਜਿਹੜੀ ਇੰਗਲਿਸ਼ ਆ ਉਹ ਇੰਨੀ ਕੁ ਹੈ, ਮਤਲਬ ਹੱਸ ਹੱਸ ਕਮਲੇ ਹੋ ਜਾਂਦੇ ਆ ਸਾਰੇ, ਕਹਿੰਦੀ ਤੁਸੀਂ ਕਿਉਂ ਨੀ ਸ਼ੁਰੂ ਕਰਦੇ ਹੈਗੇ, ਕਹਿੰਦੇ ਸਾਨੂੰ ਤਾਂ ਕੁਛ ਵੀ ਨੀ ਲੱਗਦਾ। ਮੈਂ ਕਿਹਾ ਮੈਨੂੰ ਇੱਦਾਂ ਕਿ ਸਾਰੇ ਆ ਕੇ ਇੱਕ ਵਾਰ ਥੱਕ ਜਾਣ, ਫਿਰ ਨੀਤੂ ਆਊਗੀ ਸਿਡਨੀ ਵਾਲੀ, ਇਹਨਾਂ ਨੂੰ ਕਰ ਲੈਣ ਦੋ ਸਾਰਿਆਂ ਨੂੰ ਇੰਜੋਏ।
1: ਗੁੱਡ ਗੁੱਡ, ਆ ਚਾਹੀਦਾ, ਆ ਕੰਫੀਡੈਂਸ ਚਾਹੀਦਾ, ਬੰਦਾ
0: ਗੁੱਡ ਗ੍ਰੇਟ ਕਰੇ
2: ਨਾ ਕਰੇ, ਮਤਲਬ ਆਪਣੇ ਆਪ ਨੂੰ ਤਾਂ ਦੇਖੋ ਹੱਲਾ ਸ਼ੇਰੀ ਦੇਣੀ ਚਾਹੀਦੀ ਹੈ, ਨਾ ਕਰੇ ਬੰਦਾ, ਬੰਦੇ ਨੂੰ ਲੱਗੇ ਨਾ ਕਿ ਹਾਂ ਹੈਗਾ ਨਾ।
0: ਹਾਂ, ਇਨਸਾਨ ਦਾ ਜ਼ਿੰਮੇਵਾਰੀ ਸਭ ਤੋਂ ਪਹਿਲੇ ਆਪਣੀ ਹੀ ਹੋਣੀ ਚਾਹੀਦੀ ਹੈ, ਨਾ ਸਹੀ ਕਿ ਨਹੀਂ? ਆਪਣੇ ਆਪ ਨੂੰ ਖੁਸ਼ ਰੱਖੋ ਤਾਂ ਹੀ।
2: ਹਾਂ, ਇੰਜੋਏ ਵੀ ਕਰਦੇ ਹਾਂ, ਬਿਲਕੁਲ ਬਿਲਕੁਲ, ਜੇ ਆਪਾਂ ਆਪ ਨਹੀਂ ਖੁਸ਼ ਹੋਵਾਂਗੇ ਨਾ, ਆਪਾਂ ਤੁਸੀਂ ਦੂਸਰੇ ਨੂੰ ਖੁਸ਼ ਕਰ ਹੀ ਨਹੀਂ ਸਕਦੇ ਹੋ, ਤੁਹਾਡੇ ਖੁਦ ਚ ਕੌਨਫੀਡੈਂਸ ਨਹੀਂ ਹੈ ਨਾ, ਤੁਸੀਂ ਦੂਸਰੇ ਨੂੰ ਕਿੱਦਾਂ ਦਿਓਗੇ ਕੌਨਫੀਡੈਂਸ ਨਾ?
1: ਬਿਲਕੁਲ,
2: ਇਹ ਤਾਂ ਹੈ ਹੀ ਆ। ਤੇ ਵੀਰ ਜੀ ਮੈਂ ਨਾ ਲਾਸਟ ਵਾਲੇ 2 ਡੇਜ਼ ਦੇ ਵਿੱਚ ਨਾ ਗੱਲ ਨਹੀਂ ਹੋ ਪਾਈ ਨਾ, ਤੇ ਉਹ ਜਿਹੜੇ ਦੋਨੋਂ ਟੌਪਿਕ ਹੈ ਨਾ, ਜਿੱਦਾਂ ਮੈਂ ਪਿਛਲੀ ਗੱਲ ਨਹੀਂ ਕਰਦੀ, ਪਰ ਮੈਂ ਨਾ ਇਸ ਵਾਰੀ ਰਿਹਾ ਨਹੀਂ ਜਾ ਰਿਹਾ, ਮੈਂ ਨਾ ਪਿਛਲੇ ਜਿਹੜਾ ਵੈਡਨਸਡੇ ਤੇ ਥਰਸਡੇ ਟੌਪਿਕ ਸੀ ਨਾ, ਤੇ ਉਹਦੇ ਨਾਲ ਰਿਲੇਟਿਡ ਗੱਲ ਕਰਨੀ ਹੈਗੀ ਆ, ਉਹ ਇਮੋਸ਼ਨਲ ਵੀ ਹੈ, ਮਤਲਬ ਪ੍ਰੋਮਿਸ ਕਰ ਰਹੀ ਹਾਂ ਹਸਾ ਕੇ ਵੀ ਜਾਊਂਗੀ ਤੁਹਾਨੂੰ ਮੈਂ,
0: ਡਨ ਹੋ ਗਿਆ।
2: ਹਾਂਜੀ ਹਾਂ, ਤੇ ਜਿੱਦਾਂ ਵੈਡਨਸਡੇ ਨੂੰ ਪ੍ਰੀਤਿੰਦਰ ਜੀ ਆਏ ਸੀ ਨਾ, ਗੱਲਾਂ ਚੱਲ ਰਹੀਆਂ ਸੀ ਆਪਣੀਆਂ ਪੁਰਾਣੀਆਂ, ਹਨਾ, ਯਾਦਾਂ ਜਿਹੜੀਆਂ, ਸਵਿੰਗ ਮਸ਼ੀਨ, ਵਾਸ਼ਿੰਗ ਮਸ਼ੀਨ,
1: ਮੰਮੀ ਦੀ ਸਿਲਾਈ ਮਸ਼ੀਨ,
2: ਹਾਂ ਮੰਮੀ ਦੀ ਸਿਲਾਈ ਮਸ਼ੀਨ, ਹਨਾ, ਤੇ ਸਾਰੀਆਂ ਚੀਜ਼ਾਂ। ਤੇ ਸਵਿੰਗ ਮਸ਼ੀਨ ਤੇ ਵੀ ਆਉਂਦੀ ਆ, ਪਹਿਲਾਂ ਮੈਂ ਆਉਂਦੀ ਵਾਸ਼ਿੰਗ ਮਸ਼ੀਨ ਤੇ ਨਾ। ਐਕਚੁਲੀ ਜਦੋਂ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਸਾਰਿਆਂ ਨੂੰ ਦੱਸਿਆ ਨਾ ਕਿ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਸਟਰਗਲ ਕੀਤਾ ਹੈਗਾ, ਕਰਦੇ ਸਾਰੇ ਹੀ ਆ, ਬਟ ਮੇਰਾ ਡਿਫਰੈਂਟ ਜੋ ਹੈਗਾ ਮੈਂ ਨਹੀਂ ਭੁੱਲ ਸਕਦੀ ਉਹਨੂੰ ਨਾ, ਇਹ ਮੇਰਾ, ਮੈਨੂੰ ਲੱਗਦਾ ਮੇਰਾ ਖਜ਼ਾਨਾ ਹੈ। ਤੇ ਐਕਚੁਲੀ ਸਾਡੇ ਕੋਲ ਨਾ ਟੀਵੀ ਵੀ ਨਹੀਂ ਸੀ, ਵਾਸ਼ਿੰਗ ਮਸ਼ੀਨ ਵੀ ਨਹੀਂ ਸੀਗੀ ਨਾ, ਜਦੋਂ ਮਤਲਬ ਪੁਰਾਣੇ ਸੀਗੇ ਜਿਹੜੇ ਉਹ ਚਲੇ ਗਏ ਜਿਹੜੇ ਲੇਟੈਸਟ ਆ ਗਏ ਨਾ। ਹੁਣ ਮੈਂ ਕੰਮ ਕਰ ਰਹੀ ਹੈਗੀ ਆ, ਹੁਣ ਮੈਂ ਪਾਪਾ ਵਾਲਾ ਸਿਨੈਰੀਓ ਤਾਂ ਚਲੋ ਉਹ ਵੀ ਦੱਸਦੀ ਹਾਂ, ਉਹ ਵੀ ਇਹਦੇ ਨਾਲ ਰਿਲੇਟ ਹੈ। ਤੇ ਹੁਣ ਮੈਂ ਕਿਵੇਂ ਕਰਾਂ, ਟੀਵੀ ਜਦੋਂ ਦੇਖਦੇ ਨਹੀਂ ਸੀ ਨਾ ਸਾਨੂੰ ਇੰਨਾ ਕਰੇਜ਼ ਨਹੀਂ ਸੀਗਾ, ਤੇ ਸਾਡੇ ਨਾ ਗੁਆਂਢੀ

0: ਇਹਨੇ ਕਿਆ ਕਰਨਾ, ਨੀਤੂ ਤੂੰ ਇੱਥੇ ਆ ਕੇ ਦੇਖ ਲਿਆ ਕਰ ਫੇਰ ਕੀ ਹੈ ਘੰਟਾ। ਮੈਂ ਕਿਹਾ ਆਂਟੀ ਮੈਨੂੰ ਜ਼ਰੂਰੀ ਲੱਗਦਾ ਹੀ ਨਹੀਂ ਹੈਗਾ ਟੀਵੀ, ਹੈ ਨਾ, ਮੈਂ ਆਦਤ ਹੀ ਨੀ ਪਾਈ ਇਸ ਚੀਜ਼ ਕਿ ਇਹਦੇ ਬਿਨਾਂ ਸਰਦਾ ਨੀ ਹੈਗਾ ਨਾ। ਚਲੋ ਹੋ ਗਿਆ। ਤੇ ਮੇਰੇ ਮੰਮਾ ਬਹੁਤ ਸਿੱਕ ਰਹਿੰਦੀ ਸੀਗੀ ਤੇ ਮੈਨੂੰ ਇੱਦਾਂ ਲੱਗਦਾ ਸੀਗਾ ਹੈ ਤਾਂ ਟੀਵੀ ਦੀ ਵੀ ਜ਼ਰੂਰਤ ਹੈ। ਤੇ ਮੈਂ ਨਾ ਉਹਨਾਂ ਨੂੰ ਬਿਨਾਂ ਦੱਸੇ ਜਦੋਂ ਮਤਲਬ ਮੈਂ ਹੋ ਗਈ ਇੰਨਾ ਕੁ ਲਗਾ ਲਓ ਕਮਾਨ ਜੋਗੀ ਨਾ, ਤਾਂ ਮੈਂ ਪੈਸੇ ਇਕੱਠੇ ਕੀਤੇ ਤੇ ਸਭ ਤੋਂ ਪਹਿਲਾਂ ਮੈਂ ਵਾਸ਼ਿੰਗ ਮਸ਼ੀਨ ਲਿੱਤੀ। ਉਹ ਵਾਸ਼ਿੰਗ ਮਸ਼ੀਨ ਨਾ 7500 ਦੀ ਸੀਗੀ ਨਾ। ਤੁਹਾਨੂੰ ਪਤਾ ਉਹ ਜਿਹੜੀ ਖੁਸ਼ੀ ਸੀ ਨਾ, ਹਾਂਜੀ ਉਹ ਖੁਸ਼ੀ ਜਦੋਂ ਪਤਾ ਮਤਲਬ ਮੇਰੇ ਮੰਮਾ ਨੂੰ ਦੇਖੋ ਪਤਾ ਨੀਗਾ, ਹਨਾ, ਤੇ ਉਹ ਜਦੋਂ ਮਤਲਬ ਆ ਰਹੀ ਹੈ ਤਾਂ ਗਲੀ ਦੀਆਂ ਲੇਡੀਜ਼ ਵੀ ਬੈਠੀਆਂ ਨੇ, ਉਹ ਰੇੜੇ ਜੇ ਤੇ ਆਉਂਦੀ ਹੈ, ਉਹ ਕੀ ਖੁਸ਼ੀ ਹੁੰਦੀ ਹੈ। ਮੇਰੇ ਮੰਮਾ ਨੇ ਇੱਕਦਮ ਆ ਕੇ ਦੇਖਿਆ ਕਿ ਮਤਲਬ ਮੈਂ ਸੁਣ ਰਹੀ ਸੀ, ਮੈਂ ਇੰਨਾ ਇਮੋਸ਼ਨਲ ਹੋ ਰਹੀ ਸੀ ਨਾ। ਮੈਂ ਕਿਹਾ ਮਤਲਬ ਪਹਿਲੀ ਗੱਲ ਤਾਂ ਤੁਹਾਡਾ ਥੈਂਕ ਯੂ, ਤੁਸੀਂ ਕਿੰਨੇ ਵਧੀਆ ਵਧੀਆ ਬਿਊਟੀਫੁਲ ਟੋਪਿਕ ਲੈ ਕੇ ਆਉਂਦੇ ਹੋ। ਕਿ ਕਈ ਵਾਰੀ ਕਿਸੇ ਦੀ ਅੰਦਰੂਨੀ ਕੀ ਜੁੜਿਆ ਹੁੰਦਾ ਨਾ, ਉਹ ਕੋਈ ਜੱਜ ਨਹੀਂ ਕਰ ਸਕਦਾ। ਉਹਨੂੰ ਜਿਹੜੀ ਖੁਸ਼ੀ ਹੈ, ਮੈਂ ਅੱਜ ਤੱਕ ਵੈਸੇ ਵੀ ਹਮੇਸ਼ਾ ਯਾਦ ਕਰਦੀ ਹੈਗੀ ਆ। ਦੇਖੋ 7500 ਦੀ ਸੀ, ਅੱਜ ਮੈਨੂੰ ਲੱਗਦਾ 17-18 ਹਜ਼ਾਰ ਦੀ ਹੋ ਗਈ ਸੀ ਮਸ਼ੀਨ ਦਾ।
1: ਸਹੀ ਗੱਲ ਨਹੀਂ, ਪਰ ਉਦੋਂ 7500 ਵੀ ਬੜੀ ਵੱਡੀ ਗੱਲ ਹੈ।
0: ਹਾਂਜੀ, ਤੇ ਮੇਰੇ ਮੰਮੀ ਦੀ ਜੋ ਖੁਸ਼ੀ ਹੋਈ ਨਾ, ਮੈਂ ਜਦੋਂ ਦੇਖਿਆ। ਔਰ ਅੱਛਾ, ਉਸ ਤੋਂ ਬਾਅਦ ਫਿਰ ਦੇਖੋ ਮੇਰੀ ਲਿੱਤਾ, ਫਿਰ ਮਹੀਨੇ 2 ਮਹੀਨੇ ਬਾਅਦ ਫਿਰ ਮੈਨੇ ਪੈਸੇ ਜੋੜੇ ਤਾਂ 6500 ਦਾ ਫਿਰ ਮੈਂ ਟੀਵੀ ਲਿੱਤਾ। ਮੈਂ ਹਲਵਾਈ ਦੀ ਸ਼ੋਪ ਸੀ ਨਾ, ਤੇ ਉਹਨਾਂ ਦੇ ਨਾਲ ਹੀ ਜਿਵੇਂ ਅਗਲੀ ਦੁਕਾਨਾਂ ਛੱਡ ਕੇ ਵਾਸ਼ਿੰਗ ਮਸ਼ੀਨ ਦੀ ਸੀਗੀ ਨਾ ਸਾਰੇ ਆ। ਫਿਰ ਮੈਂ ਅੰਕਲ ਜੀ ਕੋਲ ਗਈ, ਮੇਰੇ ਫਰੈਂਡ ਦੇ ਪਾਪਾ ਸੀਗੇ ਨਾ, ਤੇ ਵੀ ਉਹ ਕਹਿੰਦੇ ਮੈਂ ਤੁਹਾਨੂੰ ਠੀਕ ਰੇਟ ਲਗਵਾ ਦਾਂਗਾ। ਤੇ ਮੈਨੂੰ ਅੰਦਰ ਵੀ ਹੋ ਰਿਹਾ ਸੀਗਾ ਵੀ ਚਲੋ ਵੀ ਇੱਕ ਵਾਰ ਜੇ ਮੈਂ ਮਤਲਬ ਹੈਗੇ ਵੀ ਹੈ, ਮਤਲਬ ਬਹੁਤ ਸਾਰੀ ਦੇਖੋ ਚੀਜ਼ਾਂ ਹੁੰਦੀਆਂ ਨਾ। ਤੇ ਅੱਛਾ, ਜਿਹੜੀ ਸਵਿੰਗ ਮਸ਼ੀਨ ਦੀ ਗੱਲ ਦੱਸੀ, ਇਹ ਵੀ ਹਾਸੇ ਵਾਲੀ। ਮੰਮੀ ਕੋਲ ਤਾਂ ਹੈਗੀ ਸੀ, ਮੈਨੂੰ ਲੋਕਾਂ ਨੇ ਬੜਾ ਲਗਾਇਆ ਨੀ ਤੂੰ ਸਾਡਾ ਕਰਦੇ, ਨੀ ਤੂੰ ਬੜਾ ਫ੍ਰੀ ਦੇ ਵਿੱਚ ਕੰਮ ਕਰਾਇਆ ਨਾ ਸਿੱਖ, ਜਦੋਂ ਮੈਂ ਥੋੜਾ ਬਹੁਤ ਸਿੱਖੀ ਸੀਗੀ ਨਾ। ਉਹ ਲੋਕੀ ਆਨੇ ਬਾਨੇ ਬੜਾ ਕੁਛ ਕਰਾ ਲੈਂਦੇ, ਮੇਰੇ ਪੜਦੇ ਠੀਕ ਕਰਦੇ, ਹਨਾ, ਅਲਟਰੇਸ਼ਨ ਕਰਦੇ, ਜੇ ਉਹ ਹੈ। ਤੇ ਕਈ ਵਾਰ ਨਾ ਮੈਂ ਇੱਥੇ ਬੜਾ ਸੋਚਦੀ ਹੈਗੀ ਆਪਣੇ ਆਪ ਨੂੰ, ਮੈਂ ਕਿਹਾ ਨੀਤੂ ਵੀ ਯਾਰ ਸਾਰੀਆਂ ਗੱਲਾਂ ਠੀਕ ਨੇ, ਜੇ ਮੈਂ ਬਾਹਰ ਮੈਨੂੰ ਕੰਮ ਕਰਨਾ ਪਸੰਦ ਨੀ, ਜੇ ਸਿਲਾਈ ਵਧੀਆ ਤਰ੍ਹਾਂ ਨਾਲ ਸਿੱਖ ਲੈਂਦੀ, ਕਮ ਸੇ ਕਮ ਗਰਾਜ ਦੇ ਵਿੱਚ ਮੈਂ ਆਪਣਾ ਖੋਲ ਕੇ ਸਿਲਾਈ ਮਸ਼ੀਨ ਸੁੱਤਾ ਕੰਮ ਵੀ ਕਰੀ ਜਾਂਦੀ। ਦੁਬਾਰਾ ਸਿੱਖਾਂਗੇ ਨਾ, ਥੋੜਾ ਟਾਈਮ ਲਗਾ ਕੇ ਫੇਰ ਭਾਵੇਂ ਆ ਜਾਵੇ। ਤੇ ਮਤਲਬ ਮੈਂ ਦੱਸ ਰਹੀ ਸੀ, ਯਾਦ ਇੰਨੀ ਜੁੜੀ ਹੋਈ। ਅੱਛਾ, ਫੇਰ ਜਿਹੜਾ ਕੱਲ ਵਾਲਾ ਟੋਪਿਕ ਸੀਗਾ, ਕੱਲ ਉਹ ਚੱਲੀ ਗਿਆ, ਹਾਸੇ ਵਾਲਾ ਵੀ ਹੋ ਗਿਆ। ਵੀਰ ਜੀ, ਮੈਂ ਨਾ ਇਮੋਸ਼ਨਲ ਦੇ ਨਾਲ ਨਾਲ ਤਾਂ ਹੈਗੀ ਸੀ, ਮੈਂ ਕੱਲੀ ਇੰਨਾ ਹੱਸੀ ਗਈ। ਮੈਂ ਕਿਹਾ ਚਲੋ ਨਹੀਂ, ਕਾਲ ਮੇਰੀ ਲੱਗ ਰਹੀ, ਮੈਂ ਉਹਨੂੰ ਫਰਾਈਡੇ ਨੂੰ ਆਪਣਾ ਦਿਨ ਬਣਾਉਂਗੀ। ਵੀਰ ਜੀ, ਮਤਲਬ ਮੈਂ ਤੁਹਾਨੂੰ ਕਿਵੇਂ ਦੱਸਾਂ, ਹੁਣ ਜਿੱਦਾਂ ਤੁਸੀਂ ਸਟਾਰਟਿੰਗ ਚ ਹੀ ਕਹਿਤਾ ਨਾ, ਜਦੋਂ ਨੋਨੀਆ ਦੀਦੀ ਕਹਿ ਰਹੇ ਸੀਗੇ ਵੀ ਤੁਸੀਂ ਕਈ ਤਾਂ ਜਾਂਦੇ ਹੋ, ਤੁਹਾਡੇ ਪਾਪਾ ਦੇ ਆਹ ਪਰਫਿਊਮ ਲਗਾਉਂਦੇ ਸੀ, ਆਹ ਖੇਡਦੇ ਸੀ, ਬਾਕੀ ਹੁਣ ਬਾਕੀ ਕੀ ਦੱਸੇਗਾ। ਤੇ ਮਤਲਬ ਮੈਨੂੰ ਇੱਦਾਂ ਹਾਸਾ ਆ ਰਿਹਾ ਸੀਗਾ, ਮੈਂ ਕਿਹਾ ਮੈਂ ਕੀ ਦੱਸਾਂ ਵੀ ਮੇਰੇ ਪਾਪਾ ਨੂੰ ਸੌਣ ਦਾ ਹੀ ਇੰਨਾ ਸ਼ੌਂਕ ਸੀ, ਤਾਂ ਉੱਠਦੇ ਹੀ ਨੀ ਸੀ। ਮੰਮੀ ਵਾਜਾ ਮਾਰਦੇ ਰਹਿੰਦੇ, ਉੱਠੋ ਕੰਮ ਤੇ ਜਾਓ, ਦੋ ਪੈਸੇ ਕਮਾ ਕੇ ਆਓ, ਨਿਆਣੇ ਪਾਲਣੇ ਹੈ।
1: ਮੇਰੇ
0: ਦਾਦਾ ਦਾਦੀ ਨੇ ਜਿੱਦਾਂ ਮੇਰੇ ਮਤਲਬ ਮੇਰੇ ਤਾਇਆ ਜੀ ਦਾ ਵਧੀਆ ਜੋਬ ਸੀ ਦੋਨਾਂ ਦੀ, ਪਾਪਾ ਨੂੰ ਹੈਗਾ ਹੀ ਨੀ ਸੀਗਾ ਜਿਆਦਾ
1: ਆਰਾਮ
0: ਨਾਲ ਮੌਜ ਮਸਤੀ ਕਰਨਾ। ਮਤਲਬ ਜੇ ਕਦੀ ਗੱਲਾਂ ਬਾਤਾਂ
1: ਕਰਾਂ
0: ਮਤਲਬ ਮੈਨੂੰ ਮਜ਼ੇ, ਹਾਂ ਮਜ਼ੇਦਾਰ ਲੱਗਦੀ ਆ, ਤਾਂ ਮੈਂ ਮੰਮੀ ਨੂੰ ਕਿਆ ਕਰਨਾ, ਕੋਈ ਨਾ, ਮਤਲਬ ਫਿਰ ਮੰਮੀ ਨੇ ਤਾਂ ਬੋਲਣਾ ਹੀ ਹੈ। ਮਤਲਬ ਕੋਈ ਹੈ ਹੀ ਨੀ ਸੀ, ਸਾਡੀਆਂ ਕੋਈ ਫੀਸਾਂ ਤਰਨੀਆਂ ਨੇ, ਵੀ ਇਹਨਾਂ ਦੇ ਕੋਈ ਖਰਚੇ ਮੈਂ ਪੂਰੇ, ਕੋਈ ਹੈ ਹੀ ਨੀ ਆਰਾਮ ਨਾਲ। ਅੱਛਾ, ਉੱਠਣਾ ਵੀਰ ਜੀ, ਉਸ ਟਾਈਮ ਚ ਤਾਂ ਦੇਖੋ ਫੋਨ ਵੀ ਨੀ ਹੁੰਦੇ ਸੀ, ਟੋਇਲਟ ਚ ਇੰਨੀ ਦੇਰ ਬੈਠੇ ਰਹਿੰਦੇ ਸੀ ਨਹਾਉਣ ਚ, ਵੀ ਜਾਂ ਤਾਂ ਹੋਵੇ ਤਾਂ ਬੰਦਾ ਕਹੇ ਚੱਲ ਫੋਨ ਲੈ ਕੇ ਗਿਆ ਸਾਰਾ ਟਾਈਮ ਲੜ ਮੇਰੀ ਲੜਾਈ ਹੋਣੀ ਨੀ। ਉਹ ਕਹਿੰਦੇ ਕੋਈ ਨਾ ਮੈਨੇ ਖਾ ਲਿਆ, ਮੈਂ ਕਹਿੰਦੀ ਤਾਂ ਪਾਪਾ ਕਹਿੰਦੇ ਨੇ ਵੀ ਮੈਂ ਆਪਣੇ ਜਵਾਕ ਖਾ ਰਿਹਾ, ਜਵਾਕ ਨੀ ਰੱਖਦਾ, ਪਸੰਦ ਸੀ ਉਹ ਹੀ ਖਾ
2: ਗੁਡ। That's so sweet though.
0: ਫਿਰ ਹਾਂ ਮਤਲਬ ਯਾਦਾਂ ਨੀ ਗਈਆਂ, ਮੈਂ ਸੀ ਨਾ ਬਹੁਤ, ਮੇਰੇ ਪਾਪਾ ਹੈ ਨਾ ਮਤਲਬ ਉਹ ਨਾ ਇੱਕ ਰੱਬ ਦੀ ਇੱਕਤ ਲਗਾ ਲਓ, ਮੈਂ ਤਾਂ ਇਹੀ ਕਹਿੰਦੀ ਹਾਂ ਕਿ ਉਹਨਾਂ ਨੂੰ ਰੱਬ ਨੇ ਦੇਖੋ ਜੈ ਜਾ ਬਣਾਇਆ ਨਾ, ਮੈਨੂੰ ਰੋਣਾ ਹੀ चीकू फ्रूट सुने चीकू
1: मैं
0: देखा ही
1: नहीं
0: मेरी मम्मी इना पसंद है चीकू फ्रूट ना
1: इतने फ्रोजन मिल जाता जे
0: साफ सफाई का बहुत शौक जिहड़ी चीज मतलब मैं उन्होंने लीती है मेनू भी पर मैं उन्होंने वर्गी फिर भी नहीं कर सकती जो मेरे मम्मी करते सिर्फ जस्ट उन्होंने नक्शे कदम पर उन्होंने पसंद है
1: निकासी
3: थां
0: चाहे जिन्हों मर्जी पूछ लो मल्टी टैलेंट सिडनी पाली चाहे जिन्हों मर्जी पूछ लो
3: वाह
0: ओवला
1: जो मर्जी जो इना हुंदा वा मन च
3: बापू मेरे करके तू खलो गया सारी उम्र साइकिल मैं दिहाड़ियां लाके तेन गड्डी जोगा करता उधर भी गा रहे बाकी सारे डिस कर दे जलूस तो मामा ही कट दी जलूस तो मामा ही कट दी
1: सारे मां प्यो मेहनती थोड़ी होंगे कुछ ना कुछ तो चलता ही
3: है अरे मां प्यो भी इंसान ही है ना उस दिन किन्नी वधिया किसी ने ना बड़ी सैड जी फोटो लाई हुई कुड़ी ना कल्ली सिरा बार वाल देखती पई है ट्रेन वाल उत्ते लिखा पया कि कुड़ी नू घरों तोर के पिछों कमरे च रील वेखदी रही मां वक्त बदल दिया जज्बात बदल दिए
1: अजकल तो डोली राह ही होंगी पहले ही फोन कर देंदिया मामा चार्जर कितने बेटा छड़ के गया
3: नाल तो नहीं लगी
1: फोन इतने छड़ जाते अपना उत्ते जाके लै लेना हाँ जी 047 तुसी ऑन एयर
4: ਸਸ਼ਿਕਾਲ ਵੀਰ ਜੀ ਸਸ਼ਿਕਾਲ ਕ੍ਰਿਸ਼ਨ ਜੀ ਕੀ ਹਾਲ ਚਾਲ
1: ਜੀ ਸਸ਼ਿਕਾਲ ਜੀ ਤੁਹਾਡਾ ਕੀ ਹਾਲ ਹੈ
4: ਬਸ ਵਧੀਆ ਵੀਰ ਜੀ ਵਧੀਆ ਚਾਦੀ ਕਲਾ ਸ਼ੁਕਰਵਾਰ ਵੈਸੇ ਹੀ ਬੰਦਾ ਥੋੜਾ ਰਿਲੈਕਸ ਹੋ ਜਾਂਦਾ ਵੀ ਦੋ ਦਿਨ ਦੀ ਛੁੱਟੀ ਹੈਗੀ ਤੋ
1: ਕਹਾਣੀ ਇਹ ਵੀ ਗੱਲ ਹੈ ਨਾ ਸਾਨੂੰ ਨਾ ਵੈਸੇ ਜਦੋਂ ਮੰਨ ਲਓ ਕੋਈ ਜਦ ਮਤਲਬ ਵਾਵਾ ਅਸੀਂ ਤਾਂ ਵਾਵਾ ਰੌਲਾ ਰੂਲਾ ਪਾਉਣ ਡੇ ਹੁੰਦੇ ਹਾਂ ਨਾ ਬਾਅਦ 'ਚ ਫਿਰ ਜਦੋਂ ਤੁਹਾਡੇ ਕੋਲ ਸਪੈਸੀਕੇਟੀ ਜੀ ਆਵਾਜ਼ ਆਉਂਦੀ ਸਾਨੂੰ ਬੜਾ ਪੈਨਲ ਚੁੱਕਣਾ ਪੈਂਦਾ
4: रेडियो ते कॉल करन वास्ते ना आ चीज नहीं होनी चाहिए बंदे नू सोफिस्टिकेटेड नहीं होना चाहिए वधिया गल आ खुश मिजाज गल आ जिहदे नाल बंदा हस सके
1: सही गल आ
4: मैं हमेशा यही चीज कहनी हूं मैं जो फोन करती हूँ ना मैंने उदा अमृत भी हस रही थी कहती तू ओदा इदा हस दी जो तू फोन से गल कर लगती है तू कॉन्शियस क्यों हो जाती है मैं क्या मेरे को जेड़ी चीज सोच के मैं फोन करती हूँ ना मेरी वो चीज रह जाती है बाकी सारी गल
1: ਨਹੀਂ ਅੱਜ ਕੱਲ ਇਹ ਤੇ ਆਮ ਹੀ ਹੁੰਦਾ ਤੁਸੀਂ ਮੰਨ ਲਓ ਭਾਵੇਂ ਆਪਾਂ ਕੋਈ ਕੰਮ ਕਰਨ ਜਾਈਏ ਨਾ ਅੱਗੋਂ ਕੋਈ ਹੋਰ ਚੇਤਾ ਆ ਜਾਂਦਾ ਤੇ ਉਹ ਓਦਾਂ ਹੀ ਛੱਡ ਕੇ ਆ ਜੀਦਾ ਫੋਨ ਤੇ ਵੀ ਇੱਦਾਂ ਹੁੰਦਾ ਆਪਾਂ ਕੋਈ ਮੰਨ ਲਓ ਮੈਸੇਜ ਕੱਢਦੇ ਹਾਂ ਹਾਂ ਫਲਾਣੇ ਨੂੰ ਆਪਾਂ ਮੈਸੇਜ ਕਰੀਏ ਤੇ ਉਹਦੇ ਉੱਤੇ ਕੁਛ ਹੋਰ ਪਿਆ ਹੁੰਦਾ ਵਾ ਉਹ ਕਰ ਕੁਰ ਕੇ ਫੇਰ ਬਹਿ ਜਾਈਦਾ ਫੇਰ ਸੋਚੀਦਾ ਯਾਰ ਉਹ ਤੇ ਹੋਇਆ ਨੀ
3: ਸਹੀ ਗੱਲ ਆ ਸਹੀ
1: ਇਹ ਆਮ ਹੀ ਹੁੰਦਾ ਅੱਜ ਕੱਲ
3: ਗਰੋਸਰੀ ਸ਼ੋਪਿੰਗ ਮੈਂ ਤੇ ਹੋਇਆ ਹੀ ਨੀ ਕਦੇ ਕਿ ਪਹਿਲੇ ਕਿਹੜੇ ਜੋ ਅਸਲ ਚ ਜਿਹੜੀ ਚੀਜ਼ ਲੈਣ ਗਿਆ ਸੀ ਉਹ ਲੈ ਆਇਆ ਹੋਵਾਂ ਤੇ ਮੈਨੂੰ ਹੁਣ ਦੁਬਾਰਾ ਯਾਦ ਆਇਆ ਅਜਵਾਇਣ ਨੀ ਲੈ ਕੇ ਗਿਆ ਮੈਂ ਘਰ ਫੇਰ ਭੁੱਲ ਗਿਆ ਇਹ ਹੁਣ ਹੀ ਯਾਦ ਆਇਆ ਸੋਰੀ ਮੰਮੀ ਜੇ ਸੁਣ ਰਹੇ ਹੋ ਤੇ
4: ਇੱਕ
1: ਦਿਨ ਮੈਂ ਦੁੱਧ ਮੈਂ ਲੈਣ ਗਿਆ ਦੁੱਧ ਤੇ ਮੇਰੇ ਤੋਂ ਮਗਰੋਂ ਜਾ ਕੇ ਫਿਰ ਘਰ ਦੇ ਦੁੱਧ ਲਿਆਂਦਾ ਤੇ ਮੈਂ ਬਾਅਦ ਚ ਆਇਆ ਮਤਲਬ ਇਹ ਨੀ ਵੀ ਮੈਂ ਬਹੁਤ ਸੁਸਤ ਆ ਉਹ ਬਹੁਤ ਤੇਜ਼
3: ਨੇ ਇਹ ਵੀ ਠੀਕ ਆ
4: ਕੱਲ ਦੇ ਟੋਪਿਕ ਦੇ ਉੱਤੇ ਜਦੋਂ ਤੁਸੀਂ ਕਿਹਾ ਨਾ ਪੇਰੈਂਟਸ ਦੇ ਸ਼ੌਂਕ ਮੈਨੂੰ ਨਾ ਮੈਂ ਉਸ ਚੀਜ਼ ਵਾਸਤੇ ਮੈਂ ਜ਼ਰੂਰ ਕਹਿਣਾ ਚਾਹੁੰਗੀ ਸਾਨੂੰ ਨਾ ਸਾਡੇ ਦਾਦਾ ਜੀ ਬੜੇ ਕਿੱਸੇ ਸੁਣਾਉਂਦੇ ਹੁੰਦੇ ਸੀ ਉਹਨਾਂ ਨੇ ਨਾ ਡੈਡੀ ਦਾ ਇੱਕ ਕਿੱਸਾ ਸੁਣਾਇਆ ਮੇਰੇ ਡੈਡ ਦਾ ਜਦੋਂ ਉਹ ਵਾਈ ਕਰਦੇ ਹੁੰਦੇ ਸੀਗੇ ਤੇ ਉਹ ਕਹਿੰਦੇ ਕਿ ਝੋਨੇ ਦਾ ਟਾਈਮ ਸੀਗਾ ਤਾਂ ਤੇਰੇ ਡੈਡੀ ਨੂੰ ਮੈਂ ਕਿਹਾ ਕਿ ਤੂੰ ਨਾ ਟਰਾਲੀ ਲੈ ਕੇ ਮੰਡੀ ਚੱਲ ਜਾ ਹਨਾ ਤੇ ਕਹਿੰਦੇ ਡੈਡੀ ਤੇ ਡੈਡੀ ਦਾ ਛੋਟਾ ਭਰਾ ਮਤਲਬ ਡੈਡ ਦੇ ਚਾਚਾ ਜੀ ਦਾ ਮੁੰਡਾ ਇਹ ਦੋਨੋਂ ਚਲੇ ਗਏ ਮੰਡੀ ਹੁਣ ਮੇਰੇ ਡੈਡੀ ਨੂੰ ਸ਼ੌਂਕ ਬਹੁਤ ਸੀਗਾ ਫਿਲਮਾਂ ਦਾ ਅੱਜ ਤੱਕ ਹੈਗਾ ਤੇ ਮਤਲਬ ਉਹ ਉਹਨਾਂ ਨੂੰ ਜਿਹੜੀ ਮਰਜ਼ੀ ਫਿਲਮ ਪੁੱਛ ਲਓ ਪੁਰਾਣੇ ਜ਼ਮਾਨੇ ਦੀ ਉਹਨਾਂ ਨੂੰ ਲਾਈਨ ਬਾਈ ਲਾਈਨ ਡਾਇਲੋਗ ਵੀ ਸਾਰਾ ਕੁਛ ਰਟਿਆ ਹੁੰਦਾ ਹਨਾ ਕਿ ਉਹ ਫਿਲਮ ਨੀ ਛੱਡ ਸਕਦੇ
1: ਉਹਨੀ ਦਿਨੀ ਬਹੁਤ ਫਿਲਮਾਂ ਨੂੰ ਸਮਝਿਆ ਜਾਂਦਾ ਹੈ ਨਾ ਵੀ ਨਹੀਂ ਵੇਖਣਾ
4: ਹਾਂ ਤੇ ਉਹਦੇ ਦਾਦੇ ਕਹਿੰਦੇ ਕਿ ਮੰਡੀ ਦੇ ਨਾਲ ਹੀ ਨਾ ਥੀਏਟਰ ਹੁੰਦਾ ਸੀਗਾ ਤੇ ਇਹਨਾਂ ਕੋਲ ਕਹਿੰਦੇ ਕਿ ਪੈਸੇ ਹੀ ਓਨੇ ਓਨੇ ਹੋਣਗੇ ਕਿ ਇਹਨਾਂ ਨੇ ਅੱਛਾ ਡੈਡੀ ਦਾ ਕਜ਼ਨ ਜਿਹੜਾ ਛੋਟਾ ਚਾਚੇ ਦਾ ਮੁੰਡਾ ਉਹ ਡਰਦਾ ਬਹੁਤ ਸੀਗਾ ਕਿਉਂਕਿ ਉਹਦੇ ਪਾਪਾ ਫੌਜੀ ਸੀਗੇ ਤੇ ਉਹ ਕਹਿੰਦਾ ਕਿ ਨਹੀਂ ਚੰਨੀ ਮੈਂ ਨੀ ਜਾਣਾ ਤੇ ਡੈਡੀ ਨੇ ਮਨਾਵ ਨੂੰ ਕਿ ਨਾ ਉਹਨਾਂ ਨੂੰ ਕਹਿੰਦੇ ਨਹੀਂ ਪਾਪਾ ਹੀ ਹੋਣੀ ਤਾਂ ਹਜੇ ਪਿੰਡ ਹੈਗੇ ਆ ਯੇ ਹੈ ਵੋ ਹੈ ਜਿੰਨੇ ਚ ਟਰਾਲੀ ਲਾਈਨ ਚ ਲੱਗੀ ਹੋਈ ਹੈ ਚੱਲ ਆਪਾਂ ਕਾਮੀ ਨੂੰ ਉੱਥੇ ਬਿਠਾ ਦਿੱਤਾ ਤੇ ਵੀ ਚੱਲ ਆਪਾਂ ਚੱਲ ਕੇ ਦੇਖ ਕੇ ਆਈਏ ਉਦੋਂ ਲੱਗੀ ਹੋਈ ਸੀਗੀ ਧਰਮਿੰਦਰ ਦੀ ਪ੍ਰਤਿਗਿਆ
1: ਮੂਵੀ ਜ਼ਰੂਰ ਵੇਖਣੀ
4: ਤੇ ਇਹ ਦੋਨੋਂ ਜਾਣੇ ਪਾਪਾ ਜੀ ਕਹਿੰਦੇ ਕਿ ਫਿਲਮ ਦੇਖਣ ਵੜ ਗਏ ਤੇ ਕਹਿੰਦੇ ਉਹਦੇ ਵਿੱਚ ਨਾ ਇੱਕ ਸੀਨ ਆਉਂਦਾ ਜਦੋਂ ਧਰਮਿੰਦਰ ਨਾ ਪਿੰਡ ਉੱਤੇ ਪੇੜ ਤੇ ਚੜਦਾ ਤੇ ਉਹ ਬੋਲਦਾ ਬੋਲਦਾ ਹੈ ਤੇ ਕਹਿੰਦੇ ਕਿ ਇੱਧਰੋਂ ਨਾ ਤੇਰਾ ਚਾਚਾ ਹੱਸਣ ਲੱਗ ਗਿਆ ਤੇ ਮੈਂ ਮਤਲਬ ਡੈਡੀ ਦਾ ਚਾਚਾ ਹੱਸਣ ਲੱਗ ਗਿਆ ਤੇ ਉਹਦਾ ਮੁੰਡਾ ਅੱਗੇ ਬੈਠਾ ਫੌਜੀ ਚਾਚੇ ਦਾ ਮੁੰਡਾ ਅੱਗੇ ਬੈਠਾ ਉਹ ਕਹਿੰਦਾ ਚੰਨੀ ਮੈਨੂੰ ਪਾਪੇ ਦੀ ਆਵਾਜ਼ ਕਿਉਂ ਆਈ ਜਾ ਰਹੀ ਏਦਾਂ ਲੱਗ ਰਿਹਾ ਜਿੱਦਾਂ ਪਾਪਾ ਹੱਸੀ ਜਾ
3: ਮੇਰੇ
4: ਦਾਦਾ ਜੀ ਥੋੜੇ ਠੀਕ ਸੀਗੇ ਮਤਲਬ ਉਹ ਗੁੱਸਾ ਗੁੱਸਾ ਜਿਆਦਾ ਨੀ ਕਰਦੇ ਸੀ ਨਾਲੇ ਡੈਡੀ ਵੱਡੇ ਸੀਗੇ ਘਰ ਚ ਸਭ ਤੋਂ ਵੱਡੇ ਤੇ ਉਹਨਾਂ ਨੇ ਥੋੜਾ ਬਹੁਤਾ ਝਿੜਕਿਆ ਝੁੜਕਿਆ ਤੋਂ ਬਾਅਦ ਫੌਜੀ ਚਾਚਾ ਕਹਿੰਦੇ ਕਿ ਨਹੀਂ ਭੱਜੋ ਹੁਣ ਘਰੇ ਤੁਸੀਂ ਯੇ ਹੈ ਉਹ ਹੈ ਤੇ ਇਧਰੋਂ ਮੇਰੇ ਡੈਡੀ
1: ਚਲੋ ਭੱਜੋ ਮੈਂ ਵੇਖ ਕੇ ਆਉਣਾ
4: ਇੱਕ ਇੱਕ ਸਮੋਸਾ ਤਾਂ ਗਵਾ ਦੋ ਜਿਹੜੇ ਸਮੋਸੇ ਦੇ ਪੈਸੇ ਦਿੱਤੇ ਸੀ ਉਹ ਅਸੀਂ ਟਿਕਟਾਂ ਤੇ ਲਾ
3: ਸੋ ਗੁੱਡ
1: ਮੈਨੂੰ ਨਾ ਏਦਾਂ ਲੱਗ ਰਿਹਾ ਵੀ ਜਿੱਦਾਂ ਨਾ ਉਹ ਗਏ ਇਸੇ ਕਰਕੇ ਹੁਣ ਵੀ ਮੈਂ ਮਗਰੋਂ ਫੜ ਕੇ ਲਿਆਉਣਾ ਤੇ ਉਹਨਾਂ ਦਾ ਇੰਟਰਸਟ ਬਣ ਗਿਆ ਹੁੰਦੇ ਚੱਲ ਬਹਿ ਕੇ ਘੜੀ ਵੇਖ ਹੀ ਲੈਂਦੇ
4: ਉਹਨਾਂ ਨੇ ਮੈਨੂੰ ਦੱਸਿਆ ਨੀ ਹੋ ਸਕਦਾ ਕਿ ਉਹ ਕੰਮ ਹੀ ਕੋਈ ਗਏ ਹੁਣ ਤਾਂ ਉਹਨੇ ਕਿਹਾ ਹੁਣ ਵੀ ਭਾਜੀ ਹੋਣੀ ਤਾਂ ਉੱਥੇ ਫਿਲਮ ਦੇਖਣ ਗਏ ਹੋਏ ਕੋਈ ਪਤਾ ਨੀ ਇਹਨਾਂ ਦਾ
1: ਪਹਿਲੀਆਂ ਚ ਇੱਦਾਂ ਹੁੰਦਾ ਸੀ ਪਤਾ ਉਹਨਾਂ ਥੀਏਟਰ ਚ ਚੱਲ ਜਾਣਾ ਤੇ ਬਾਹਰ ਜਾ ਕੇ ਮਾਂ ਪਿਓ ਜਾਂ ਸਕੂਲਾਂ ਚ ਵੀ ਜਿਹੜੇ ਟੀਚਰ ਸੀ ਨਾ ਕਈ ਉਹਨਾਂ ਰੱਖੇ ਹੁੰਦੇ ਸੀ ਕਈ ਟੀਚਰ ਵੀ ਜਾਓ ਫਲਾਣੇ ਥੀਏਟਰ ਚ ਫੜ ਕੇ ਲਿਆਓ ਮੁੰਡੇ ਜਿੱਦਣ ਮੁੰਡੇ ਘੱਟ ਆਏ ਸਕੂਲ ਤੇ ਉਹਨਾਂ ਘੱਲ ਦੇਣਾ ਜਿੱਦਾਂ ਸਾਡੇ ਲਾਗੇ ਵੀ ਹੁੰਦੇ ਸੀ ਪੁਰਾਣੇ ਪੁਰਾਣੇ ਜੇ ਕਈ ਉਹਨਾਂ ਨੇ ਘੱਲ ਦੇਣੇ ਵੀ ਜਾਓ ਫੜ ਕੇ ਲਿਆਓ ਮੁੰਡੇ ਕਿਹੜੇ ਕਿਹੜੇ ਫਿਲਮ ਵੇਖਣ ਗਏ ਆ ਉਹ ਫਿਰ ਉਹਨਾਂ ਨੇ ਜਾ ਕੇ ਬਾਹਰ ਜਿਹੜੇ ਉਹਨਾਂ ਨਾਲ ਗੱਲ ਕਰਨੀ ਜਿਹੜੇ ਚੈੱਕਰ ਚੁੱਕਰ ਚ ਹੁੰਦੇ ਸੀ ਉਹਨਾਂ ਨੇ ਐਂ ਬੈਟਰੀ ਲੈ ਕੇ ਤੇ ਐਂ ਵਿਖਾਉਣਾ ਕਿਹੜਾ ਤੁਹਾਡੇ ਵਾਲਾ ਕਿੱਥੇ ਆ ਹਨੇਰਾ ਦੇ ਉਦੋਂ ਪਤਾ ਨੀ ਲੱਗਦਾ ਉਹ ਦਰਵਾਜੇ ਦੇ ਵਿੱਚ ਉਹਨਾਂ ਖਲੋ ਜਾਣਾ ਮਾਂ ਪਿਓ ਨੂੰ ਜਾਂ ਮਾਸਟਰ ਨੂੰ ਲੈ ਕੇ ਤੇ ਇੱਥੋਂ ਉਹਨਾਂ ਨੇ ਟੌਰਚ ਮਾਰਨੀ ਸੀ ਹਾਂ ਮਤਲਬ ਉਹਨੂੰ ਕਿਹੜੇ ਸ਼ੱਕੀ ਜੇ ਅੰਸਰ ਨੇ ਦੇ ਕਈ ਵਾਰੀ ਤੋਂ ਡਰੈਸਾਂ ਤੋਂ ਫੜੇ ਜਾਣਾ ਫਲਾਣੇ ਦੀ ਡਰੈਸ ਆ ਅਗਲੇ ਦਿਨ ਪਲੇਅਰ ਪਰੇਡ ਚ ਖਿਲਾਰ ਲੈਣੇ ਉਹ ਸਾਰੇ ਇਹ
4: ਮੇਰੇ ਡੈਡੀ ਨੇ ਚਾਚੇ ਨੂੰ ਫੜਿਆ ਸੀਗਾ, ਡੈਡੀ ਛੁੱਟੀ ਤੋਂ ਵਾਪਸ ਗਏ ਤੇ ਚਾਚਾ ਸਵੇਰ ਦਾ ਲੈ ਕੇ ਸ਼ਾਮ ਤੱਕ ਘਰੇ ਹੀ ਨਾ ਵੜਿਆ, ਬੀਬੀ ਪਰੇਸ਼ਾਨ ਹੋ ਗਏ ਤਾਂ ਡੈਡੀ ਨੇ ਕਿਹਾ ਵੀ ਮੈਂ ਦੇਖ ਕੇ ਆਉਣਾ, ਫਿਰ ਡੈਡ ਨੂੰ ਤਾਂ ਪਤਾ ਹੀ ਹੁੰਦੇ ਅੱਡੇ ਮੁੰਡਿਆਂ ਦੇ ਕਿਹੜੇ ਹੁੰਦੇ ਨੇ, ਡੈਡ ਨੇ ਜਾ ਕੇ ਇੱਕ ਦੋ ਥੀਏਟਰਾਂ ਚ ਦੇਖਿਆ, ਉਹ ਚੌਥੀ ਵਾਰੀ ਕੋਈ ਫਿਲਮ ਦੇਖਣ ਡੇ ਸੀ ਸਵੇਰ ਤੋਂ ਬਹਿ ਕੇ, ਚੌਥੀ ਵਾਰੀ ਉਹੀ ਫਿਲਮ ਅਗਲਾ ਸ਼ੋਅ ਫੇਰ ਅਗਲਾ ਸ਼ੋਅ ਚ
1: ਕਿੰਨੇ ਭੋਲੇ ਲੋਕ ਸੀ
3: ਯਾਦ ਹੀ ਕਰਨੀ ਸੀ ਹੈ
4: ਮਤਲਬ ਮੇਰੇ ਡੈਡ ਨੂੰ ਇੰਨਾ ਸ਼ੌਂਕ ਆ ਕਿ ਅਸੀਂ ਨਾ ਜਦੋਂ ਮੈਂ ਤਾਂ ਮੇਰਾ ਬ੍ਰਦਰ ਥੋੜੇ ਵੱਡੇ ਹੋ ਗਏ ਤਾਂ ਅਸੀਂ ਕਿਹਾ ਕਿ ਚਲੋ ਇੱਦਾਂ ਦੀ ਫਿਲਮ ਦੇਖੀਏ ਵੀ ਉਸ ਬੜਾ ਹੁੰਦਾ ਸੀਗਾ ਕਿ ਕਿਸੇ ਦਾ ਜਨਮ ਦਿਨ ਆ ਰਿਹਾ ਨਾ ਫਿਲਮ ਇੱਕ ਦੇਖਾਂਗੇ ਤਾਂ ਉਹ ਤੋਂ ਬਾਅਦ ਸਮੋਸੇ ਸਮੋਸੇ ਖਾ ਕੇ ਘਰ ਆ ਜਾਂਗੇ। ਮੇਰੇ ਡੈਡ ਨੇ ਸਾਨੂੰ ਸਾਡੇ ਜਨਮ ਦਿਨ ਤੇ ਵੀ ਕਦੀ ਉਹ ਬੌਬੀ ਦਿਓਲ ਦੀ ਬਿੱਛੂ ਮੂਵੀ ਹੋ ਗਈ, ਨਾਨਾ ਪਾਟੇਕਰ ਦੀ ਕ੍ਰਾਂਤੀ ਵੀਰ,
3: ਨਾਨਾ ਪਾਟੇਕਰ ਦੇਖਣ ਜਾ ਰਹੇ ਹਾਂ
4: ਮੈਂ ਇੱਕ ਸਾਡੇ ਮੇਰੇ ਮੰਮਾ ਨੂੰ ਸ਼ੌਂਕ ਆ ਕ੍ਰਿਕਟ ਦੇਖਣ ਦਾ, ਉਹਨਾਂ ਨੇ ਨਾ 83 ਤੋਂ ਵਰਲਡ ਕੱਪ ਦੇਖਣਾ ਉਹਨਾਂ ਨੇ ਸ਼ੁਰੂ ਕੀਤਾ ਤੇ ਅੱਜ ਦੀ ਡੇਟ ਚ ਵੀ ਮਤਲਬ ਜਿਹੜੇ ਵਰਲਡ ਕੱਪ ਦੇ ਮੈਚਸ ਇੰਡੀਆ ਤੋਂ ਬਾਹਰ ਹੁੰਦੇ ਨੇ ਭਾਵੇਂ ਸਵੇਰੇ 4 ਵਜੇ ਸ਼ੁਰੂ ਹੋ ਰਿਹਾ ਰਾਤ ਨੂੰ ਲੇਟ ਤੱਕ ਚੱਲਣਾ ਵਾ, ਮੇਰੀ ਮਾਤਾ ਨੇ ਕ੍ਰਿਕਟ ਪੂਰਾ ਦਾ ਪੂਰਾ ਮੈਚ ਦੇਖਣਾ ਹੈ, ਉਹਨਾਂ ਨੂੰ ਇੱਕ ਇੱਕ ਪਲੇਅਰ ਦਾ ਪਤਾ ਹੁੰਦਾ ਆ ਕੁਛ ਇੱਦਾਂ ਹੋ ਗਿਆ ਇੱਦਾਂ ਹੋ ਗਿਆ, ਹਾਂ ਉਹਨਾਂ ਨੂੰ ਨਾਮ ਤੱਕ ਯਾਦ ਭਾਜੀ, ਉਹ ਜਦੋਂ ਪ੍ਰਸਾਦ ਬੋਲਿੰਗ ਕਰਾਉਂਦਾ ਹੁੰਦਾ ਸੀ ਨਾ ਮੈਂ ਛੋਟੀ ਸੀ ਤੇ ਨਹੀਂ ਉਹਨੇ ਵਿਕਟਾਂ ਲੈਣੀਆਂ, ਮੰਮਾ ਕਹਿੰਦੇ ਹੁੰਦੇ ਸੀ ਅਕੜਾ ਪ੍ਰਸਾਦ ਜਾ ਵੀ ਕੁਛ ਨਹੀਂ ਇਹਦਾ ਵੀ ਅੱਜ ਠੰਡਾ ਹੀ ਕੰਮ
3: ਵੈਂਕਟ ਕੀ ਕਰੀ
1: ਜਾਂਦੇ ਇਹ ਬੜਾ ਵਧੀਆ ਹੁੰਦਾ ਬਜ਼ੁਰਗਾਂ ਨਾਲ ਬਹਿ ਕੇ ਫਿਲਮ ਵੇਖਣ ਦਾ ਤੇ
3: ਕ੍ਰਿਕਟ ਵੇਖਣ ਦਾ,
1: ਉਹਨਾਂ ਨੇ ਨਾਲ ਆਪਣੀ ਕਮੈਂਟਰੀ ਨਾਲ ਵਿੱਚ
4: ਸ਼੍ਰੀਕਾਂਤ ਵਗੈਰਾ ਨਾ ਜਦੋਂ ਹੁੰਦੇ ਸੀ ਮੈਂ ਬੜਾ ਹੱਸਦੀ ਹੁੰਦੀ ਸੀ, ਮੇਰੀ ਮੰਮੀ ਹੋਣਾ ਨੇ ਨਾ ਸਾਰੇ ਦੇ ਪੁੱਠੇ ਸਿੱਧੇ ਨਾ ਰੱਖੇ ਹੋਣੇ ਤੇ ਇਹਨਾਂ ਦਾ ਆਹੀ ਹੁੰਦਾ ਸੀ, ਮਤਲਬ ਹੋਰ ਕੁਛ ਹੋਵੇ ਨਾ ਹੋਵੇ ਮੇਰੀ ਮਾਤਾ ਨੇ ਆਹ ਨੀ ਛੱਡਣਾ, ਜਿੱਦਣ ਮੈਚ ਹੈਗਾ ਮੰਮਾ ਨੇ ਕੁਛ ਨੀ ਹੋਰ ਕਰਨਾ, ਸਵੇਰੇ ਰੋਟੀ ਰਾਟੀ ਬਣਾ ਕੇ ਕਹਿੰਦੇ ਹੁਣ ਬਸ ਅੱਜ ਮੇਰਾ ਟਾਈਮ ਟੀਵੀ,
1: ਅੱਜ ਮੈਚ ਸ਼ੁਰੂ ਹੋ ਗਿਆ,
3: ਅੱਜ ਮੈਚ
1: ਗੁੱਡ ਗੁੱਡ ਨੇ ਪੁਰਾਣੇ ਬਹੁਤ ਘੱਟ ਬੰਦਿਆਂ ਚ ਹੁੰਦਾ ਸੀ ਇਹ, ਮੈਚ ਸਮਝ ਨਹੀਂ ਲੱਗਦੀ ਹੁੰਦੀ ਮੈਚ ਦੀ,
4: ਨਹੀਂ ਨਹੀਂ ਮੰਮਾ ਨੇ ਪੂਰਾ ਸਮਝਿਆ ਕਿਉਂਕਿ ਮੰਮਾ ਨਾ 82 ਤੱਕ ਪਿੰਡ ਹੀ ਰਹੇ ਆ ਮੇਰੇ ਜਨਮ ਤੱਕ, ਤਾਂ ਉਹ ਤੋਂ ਬਾਅਦ ਕੀ ਹੋਇਆ ਡੈਡੀ ਦੀ ਡੈਡੀ ਏਅਰਫੋਰਸ ਚ ਸੀਗੇ, ਡੈਡੀ ਦੀ ਅੰਬਾਲੇ ਪੋਸਟਿੰਗ ਹੋਈ ਤੇ ਮੰਮਾ ਕਹਿੰਦੇ ਮੈਂ ਦੇਖਣਾ ਤੇਰੇ ਡੈਡੀ ਨੇ ਸਵੇਰੇ ਸਵੇਰੇ ਸ਼ੁਰੂ ਹੋ ਜਾਣਾ ਬਲੈਕ ਐਂਡ ਟੀਵੀ ਦੇਖਣ, ਬਲੈਕ ਐਂਡ ਵਾਈਟ ਟੀਵੀ ਦੇ ਉੱਤੇ ਨਾ, ਫਿਰ ਮੈਂ ਪੁੱਛਿਆ ਵੀ ਆ ਕੀ ਖੇਡ ਆ, ਫਿਰ ਕਹਿੰਦੇ ਤੇਰੇ ਡੈਡੀ ਨੇ ਮੈਨੂੰ ਸਾਰਾ ਸਮਝਾਇਆ ਵੀ ਇੱਦਾਂ ਹੁੰਦਾ ਵਾ, ਕਹਿੰਦੇ ਫੇ ਮੇਰਾ ਇੰਟਰਸਟ ਜਾਗ ਗਿਆ, ਫੇ ਜਦੋਂ ਰਵੀ ਸ਼ਾਸਤਰੀ ਆਸਟ੍ਰੇਲੀਆ ਚ ਆ ਕੇ ਕਾਰ ਲੈ ਕੇ ਗਿਆ ਸੀ, ਉਹਨਾਂ ਨੇ ਸਾਰੀਆਂ ਗੱਲਾਂ ਸਾਨੂੰ ਸੁਣਾਈਆਂ
3: ਹੋਈਆਂ, ਉਹ ਬੜੇ ਵੈਸੇ ਹਨਾ, ਮਤਲਬ ਹਰ ਕੋਈ ਜਿੰਨੇ ਵੀ ਉਹ ਵਾਲਾ ਐਰਾ ਦੇਖਿਆ ਇਹ ਵਾਲਾ ਜ਼ਰੂਰ ਦੱਸ ਦੇ ਕਿ ਉਹ ਜਿਹੜੀ ਆਡੀ ਕਾਰ ਜਿੱਤਿਆ ਰਵੀ ਸ਼ਾਸਤਰੀ ਕੀ ਬਿਗ ਡੀਲ ਸੀ ਮੇਰੇ ਖਿਆਲ ਨਾਲ ਉਸ
4: ਟਾਈਮ, ਬਹੁਤ ਬਹੁਤ ਜ਼ਿਆਦਾ ਬਹੁਤ
1: ਵਧੀਆ ਖੇਡੇ ਸੀ,
3: ਉਹ ਵਰਲਡ ਸੀਰੀਜ਼ ਹੋਈ ਸੀ 87 ਚ ਤੇ ਇੰਡੀਆ ਜਿੱਤਿਆ ਤੇ ਰਵੀ ਸ਼ਾਸਤਰੀ ਉਹਦੇ ਅੰਦਰ ਪਲੇਅਰ ਆਫ ਟੂਰਨਾਮੈਂਟ ਸੀਗਾ,
1: ਅੱਛਾ
3: ਇੱਥੇ ਦਾ ਬਿਲੀਅਨਰ ਸੀਗਾ ਕੈਰੀ ਪੈਕਰ, ਉਹਨੇ ਕਰਵਾਇਆ ਸੀ, ਉਹੀ ਲੈ ਕੇ ਆਇਆ ਅਲਟੀਮੇਟਲੀ ਆਹ ਯੂਨੀਫਾਰਮਸ ਕਲਰਡ ਯੂਨੀਫਾਰਮਸ ਵਗੈਰਾ ਦਾ ਕਨਸੈਪਟ ਸਾਰਾ, ਤੇ ਰਵੀ ਸ਼ਾਸਤਰੀ ਮੇਰੇ ਖਿਆਲ 24 ਚ ਵਰਲਡ ਕੱਪ ਹੋਇਆ ਲਾਸਟ T20 ਜਿਹੜਾ ਵੀ ਹੋਇਆ ਪਿਛਲੇ ਸਾਲ ਹੋਇਆ ਉਸ ਤੋਂ ਪਿਛਲੇ ਸਾਲ, ਉਹ ਉਦੋਂ ਦੱਸਦਾ ਪਿਆ ਕਿ ਹਜੇ ਤੱਕ ਕਾਰ ਮੇਰੀ ਉਹ ਵਾਲੀ ਆਡੀ ਐਜ਼ ਇਟ ਇਜ਼ ਸ਼ਾਈਨਿੰਗ ਹਾਲਾਤ ਚ ਮੈਂ ਆਪਣੇ ਗੈਰੇਜ ਚ ਖੜੇ ਕਰਕੇ ਰੱਖੀ ਹੋਈ ਹੈ, ਮੈਂ ਉਹਨੂੰ ਬਿਲਕੁਲ ਨਹੀਂ ਚਲਾਉਂਦਾ ਉਹਨੂੰ ਕਿ ਹਨਾ ਕਿ ਮੇਰੀ ਟਰੋਫੀ ਹੈ, ਤੇ ਕਹਿੰਦਾ ਉਦੋਂ ਇੰਡੀਅਨ ਗਵਰਨਮੈਂਟ ਨੇ ਵੀ ਕੋਈ ਡਿਊਟੀ ਨਹੀਂ ਲਾਈ ਸੀਗੀ ਕਾਰ ਨੂੰ ਇੱਥੇ ਇੰਪੋਰਟ ਕਰਨ ਲਈ,
4: ਸਾਡੇ ਪਾਪਾ ਨੂੰ ਹੈਗਾ, ਸਾਡੇ ਪਾਪਾ ਨੂੰ ਇੱਧਰ ਹੈਗਾ ਡਕਾਰ ਮਾਰਨ ਦਾ
1: ਸ਼ੌਂਕ,
4: ਮਤਲਬ ਮੈਂ ਹੈਰਾਨ ਹੋ ਜਾਂਦੀ, ਮੈਂ ਕਹਿੰਦੀ ਕਿ ਪਾਪਾ ਤੁਸੀਂ ਪਿਛਲੇ ਅੱਧੇ ਘੰਟੇ ਦੀ ਕੁਛ ਖਾਧਾ ਨੀ, ਕਹਿੰਦੇ ਪਤਾ ਨੀ ਆਪਣੇ ਆਪ ਹੀ, ਉਹਨਾਂ ਦਾ ਜਦੋਂ ਚੀਜ਼ ਖਾਧਾ ਜਿੱਤੇ ਚੀਜ਼ ਖਾਧਾ ਹੈਗਾ, ਉਹ ਕ੍ਰਿਕਟ ਵਗੈਰਾ ਬਿਲਕੁਲ ਨੀ, ਉਹਨਾਂ ਨੂੰ ਕਹਿੰਦੇ ਬਸ ਚੱਲ ਵਾਕ ਕਰਨ ਚੱਲੀਏ, ਉਹਨਾਂ ਨੂੰ ਵਾਕ ਕਰਨ ਦਾ ਇੰਨਾ ਸ਼ੌਂਕ ਹੈ ਉਹ ਹਰ ਵਾਰੀ, ਅੱਜ ਤੋਂ ਨੀ ਮੈਂ 17 ਈਅਰਸ ਮੇਰੇ ਮੈਰਿਜ ਤੇ ਹੋ ਗਏ, ਮੈਂ ਉਹਨਾਂ ਨੂੰ ਦੇਖਿਆ ਉਹਨਾਂ ਨੇ ਸਵੇਰੇ ਦੁਪਹਿਰੇ ਸ਼ਾਮ ਤਿੰਨੋ ਟਾਈਮ ਵਾਕ ਕਰਨੀ ਕਰਨੀ ਹੈ, ਇੱਧਰ ਮੀਂਹ ਪੈ ਜੇ ਜੋ ਮਰਜ਼ੀ ਹੋ ਜੇ ਪੈਰਾਂ ਚੋਂ ਪਾ ਲੈਣਗੇ ਆਪਣੇ ਬੂਟ ਜੇ ਤੇ ਚਲੋ, ਅੱਛਾ ਜੇ ਜ਼ਿਆਦਾ ਮੀਂਹ ਪੈ ਰਿਹਾ ਠੰਡ ਹੈਗੀ ਹੈ, ਉਹਨਾਂ ਨੇ ਘਰ ਦੇ ਅੰਦਰ ਹੀ ਪੌਣਾ ਪੌਣਾ ਘੰਟਾ ਦੋ ਦੋ ਘੰਟੇ ਉਹਨਾਂ ਨੇ ਫਰੀ ਜਾਣਾ, ਫਰੀ ਜਾਣਾ,
1: ਚੰਗੀ ਗੱਲ ਹੈ,
4: ਹਾਂ ਮੈਂ ਹੈਰਾਨ, ਪਾਪਾ ਟੱਚਵੁੱਡ ਹੈਲਦੀ ਹੈ 81 ਦੇ ਹੋ ਗਏ ਨੇ ਹਜੇ ਤੱਕ ਸਿਹਤ ਵਾਈਜ਼ ਠੀਕ ਹੈਗੇ ਨੇ, ਬਟ ਉਹ ਉਹਨਾਂ ਦੇ ਡਕਾਰ ਬਾਏ ਗੋਡ, ਮੈਂ ਮੈਂ ਹੈਰਾਨ ਹੋ ਜਾਂਦੀ ਹਾਂ। ਤੇ ਇਸੇ ਮੈਨੂੰ ਸਿਮਰਨ ਨੇ ਇੱਕ ਵਾਰ ਕਿੱਸਾ ਦੱਸਿਆ, ਕਹਿੰਦਾ ਮੈਂ ਜਦੋਂ ਆਪਣੀ ਚਾਚੀ ਨੂੰ ਪਹਿਲੀ ਵਾਰੀ ਡਕਾਰ ਮਾਰਦੇ ਹੋਏ ਸੁਣਿਆ ਨਾ, ਮੈਂ ਘਰ ਆ ਕੇ ਮੰਮਾ ਨੂੰ ਕਹਿੰਦਾ ਮੰਮਾ ਜਨਾਨੀਆਂ ਵੀ ਡਕਾਰ
3: ਮਾਰਦੀਆਂ।
4: ਮੈਨੂੰ ਲੱਗਦਾ ਸੀਗਾ, ਮੈਂ ਕਿਹਾ ਮੈਂ ਕਿਹਾ ਤੁਹਾਡੇ ਘਰ ਅਜੇ ਡਕਾਰ ਬੜੇ ਸਾਰੇ ਚੱਕ ਚੱਕ ਕੇ ਮਾਰਦੇ ਹੈ ਨਾ। ਕਹਿੰਦੇ ਅਜੇ ਤੈਨੂੰ ਪਤਾ ਨੀ, ਕਹਿੰਦਾ ਜਦੋਂ ਮੈਂ ਛੋਟਾ ਸੀ ਨਾ ਮੈਂ ਮੰਮਾ ਨੂੰ ਆ ਕੇ ਹੌਲੀ, ਅੱਛਾ ਮੰਮਾ ਜਨਾਨੀਆਂ ਵੀ ਡਕਾਰ ਮਾਰਦੀਆਂ, ਅੱਜ ਚਾਚੀ ਨੇ ਡਕਾਰ ਮਾਰਦੀ।
1: ਡਕਾਰ ਵੀ ਏਡੀ ਭੈੜੀ ਚੀਜ਼ ਹੈ ਨਾ, ਮਤਲਬ ਜਿੱਦਾਂ ਜਿੱਦਾਂ ਮੰਨ ਲਓ ਤੁਹਾਡੀ ਉਮਰ ਵੱਧਦੀ ਆ,
3: ਆਦਤ ਪੈ ਜਾਂਦੀ ਹੈ,
1: ਆਦਤ ਵੀ ਪੈ ਜਾਂਦੀ ਆ, ਪਰ ਜਿੱਦਾਂ ਜਿੱਦਾਂ ਤੁਹਾਡੀ ਉਮਰ ਵੱਧਦੀ ਆ ਉਦੋਂ ਉਦੋਂ ਜਿਹੜਾ ਡਕਾਰ ਆ ਉਹ ਮਤਲਬ ਉਹਦੇ ਮਤਲਬ ਉਹਦੇ ਨਾਲੋਂ ਵੀ ਭੈੜੀ ਬੋਲਦੀ ਆ।
3: ਅੱਛਾ, ਕਈਆਂ ਨੇ ਤਾਂ ਰੱਬ ਯਾਦ ਕਰਨ ਦਾ ਵੀ ਤਰੀਕਾ ਬਣਾਇਆ ਹੁੰਦਾ, ਓਮ ਹਰੀ ਓਮ ਹਰੀ ਓਮ, ਯਾ ਬੜਾ ਵਧੀਆ ਤਰੀਕਾ।
1: ਉਹ ਫਿਰ ਵਲਣਾ ਜਿਹਾ ਹੁੰਦਾ ਨਾ ਉਹਨੂੰ, ਉਹਨੂੰ ਕਵਰ ਕਵਰਿੰਗ ਫਾਇਰ ਦੇਣੀ ਹੁੰਦੀ ਹੈ। ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹਾਂਜੀ 1674 AM।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਚੱਲ ਰਿਹਾ ਤੇ ਗਾਣਾ ਤੁਸੀਂ ਸੁਣ ਰਹੇ ਸੀ ਰਣਜੀਤ ਬਾਵਾ ਦਾ ਮਿਰਜ਼ਾ
1: ਮਿਰਜ਼ਾ ਕਿਆ ਗ੍ਰੇਟ ਫੋਕ ਲੋਰ ਹੈ ਨਾ ਮਿਰਜ਼ਾ ਅਮੇਜ਼ਿੰਗ
0: ਕਰੰਟ ਭਰ ਦਿੰਦਾ ਮਿਰਜ਼ਾ ਮੇਰੇ ਫਲਾਣਾ ਪਹਿਲੀਆਂ ਚ ਇਹ ਹੁੰਦਾ ਸੀ ਵੀ ਫਲਾਣਾ ਸਿੰਗਰ ਹੈ ਉਹ ਮਿਰਜ਼ਾ ਬੋਲ ਲੈਂਦਾ
1: ਹਾਂ ਹਾਂ ਮੈਂ ਉਹੀ ਕਹਿਣਾ ਚਾਹੁੰਦਾ ਇਹ ਪੈਰਾਮੀਟਰ ਹੁੰਦਾ ਸੀਗਾ ਨਾ ਸੈਟ ਕਿ ਇਹ ਬੰਦਾ ਸਿੰਗਰ ਤਾਂ ਹੀ ਹੈ ਕਿ ਮਿਰਜ਼ਾ ਗਾ ਲੈਂਦਾ
0: ਪਹਿਲੀਆਂ ਚ ਆਉਂਦੇ ਹੁੰਦੇ ਸੀ ਵੀ ਉਹਨੂੰ ਸਿੰਗਰ ਨਹੀਂ ਮੰਨਦੇ ਜਿਹੜਾ ਮਿਰਜ਼ਾ ਨਹੀਂ ਬੋਲ ਸਕਦਾ ਹੁੰਦਾ ਤੇ ਅੱਜ ਕੱਲ੍ਹ ਤੇ ਮਿਰਜ਼ਾ ਵੀ ਬੋਲ ਲੈਂਦੇ ਸੁੱਟ ਕੇ ਵੀ ਅੱਜ ਕੱਲ੍ਹ ਲੰਮੇ ਪਾ ਕੇ ਵੀ ਬੋਲ ਲੈਂਦੇ ਮਿਰਜ਼ਾ
1: ਵਾਹ ਸਹੀ ਗੱਲ ਹੈ ਬਈ ਸਹੀ ਗੱਲ ਹੈ
0: ਸਭ ਕੁਝ ਸਭ ਕੁਝ
1: ਜਾਂ ਹੁਣ ਤਾਂ ਆਟੋ ਟੂਨ ਜ਼ਿੰਦਾ
0: ਬਹੁਤ ਕੁਝ ਹੋ ਗਿਆ ਅੱਜ ਕੱਲ੍ਹ
1: ਸਭ ਚੱਲਦਾ ਪਰ ਅੱਜ ਕੱਲ੍ਹ ਕੁਝ ਵਧੀਆ ਚੀਜ਼ਾਂ ਵੀ ਹੋਈਆਂ ਸੋ ਮੈਂ ਸੋਚਿਆ ਕਿ ਜੋ ਹੁਣ ਦੀ ਨਵੀਂ ਜਨਰੇਸ਼ਨ ਦੇ ਤਿੰਨ ਕੁ ਵਧੀਆ ਸ਼ਾਇਰ ਨੇ ਮੈਨੂੰ ਵਧੀਆ ਲੱਗਦੇ ਮੈਂ ਕਿਹਾ ਮੈਂ ਉਹਨਾਂ ਦੀ ਲਿਖਤਾਂ ਸਾਂਝੀਆਂ ਕਰਾਂ ਇਜਾਜ਼ਤ ਹੈ
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮੇਰਾ ਇੱਧਰ ਧਿਆਨ ਹੋ ਗਿਆ ਜਦੋਂ ਪਹਿਲੀਆਂ ਚ ਹੁੰਦਾ ਨਾ ਸੋਨੇ ਦੀ ਚਿੜੀ ਇਸ ਟੇਪ ਚ ਉਹਨਾਂ ਨੇ ਇਸ ਮਤਲਬ ਐਲਬਮ ਚ ਸੋਨੇ ਦਾ ਬਾਵਾ ਬਣਾ ਕੇ ਪੇਸ਼ ਕੀਤਾ
1: ਓ ਓਕੇ ਭਾਰਤ ਦੇਸ਼ ਤੋਂ ਕਿਤੇ ਸੋਨੇ ਦਾ ਬਾਵਾ ਨਾ ਹੁਣ ਅੰਗਰੇਜ਼ ਜਾ ਕੇ ਖੋ ਕੇ ਲੈ ਜਾਣ ਸਾਰੇ ਧਿਆਨ ਰੱਖਿਓ ਸਾਥੀਓ
0: ਸੋਨੇ ਦਾ ਬਾਵਾ
1: ਹਾਂਜੀ
0: ਤੇ ਆਪਣਾ ਆਉਂਦਾ ਫਿਰ ਕਹਿੰਦੇ ਕਿ ਸ਼ੁਕਰ ਹੈ ਤੁਸੀਂ ਕਹਿੰਦੇ ਕਿ ਕੱਲੀ ਹੀ ਹਾਂਜੀ ਦਕਾਰ ਦੀ ਗੱਲ ਕੀਤੀ ਹੈ
1: ਸਮਝਦਾਰ ਕੋਈ ਇਸ਼ਾਰਾ ਕਾਫੀ ਹੈ
0: ਤਾਜਵੀਰ ਵੀ ਕਹਿੰਦੇ ਕਿ ਬਹੁਤ ਡਕਾਰਾ ਮਾਰਦਾ
1: ਬੇਚਾਰਾ
0: ਉਹ ਫਿਰ ਸਰਦਾਰ ਜੀ
1: ਨਾ ਫਿਰ ਇੱਦਾਂ ਹੀ ਹੈ
0: ਉਹ ਤੇ ਫਿਰ ਸਰਦਾਰ ਜੀ ਇੱਧਰ ਸੰਨੀ ਦਿਓਲ ਦਾ ਮੈਸੇਜ ਆ ਗਿਆ ਕਹਿੰਦੇ ਥੈਂਕ ਯੂ ਕ੍ਰਿਸ਼ਨਾ ਬੋਲ ਰਹੇ ਥੈਂਕ ਯੂ ਕ੍ਰਿਸ਼ਨਾ
1: ਪਰ ਬੰਦਾ ਨਾ ਦੋ ਸੈਕਿੰਡ ਲਈ ਰਹਿ ਜਾਂਦਾ ਇਸ ਤਰ੍ਹਾਂ ਕੋਈ ਹੈਲੋ ਨੀ ਹਾਏ ਨੀ ਸਦੇ ਓਏ ਤੂੰ ਗੱਡੀ ਚ ਬੈਠਾ ਮੈਂ ਕਿਹਾ ਹੁਣ ਬਾਹਰ ਨਿਕਲਾ ਕੀ ਕਰਾਂ ਹੇ ਰਾਮ ਸਨੀ ਦਿਓਲ ਮੈਨੂੰ ਕਹਿ ਰਿਹਾ ਗੱਡੀ ਚ ਬੈਠਾ ਟੂ ਗੁੱਡ ਪਰ ਖੈਰ ਹਾਂ ਜ਼ੀਆ ਮਸਕੂਰ ਧਿਆਨ ਨਾ
0: ਹਾਂਜੀ
1: ਜ਼ੀਆ ਮਸਕੂਰ
0: ਜੀ
1: ਪਾਕਿਸਤਾਨ ਦਾ ਸ਼ਾਇਰ ਹੈ ਭਾਈ ਕਿਆ ਕਾਤਲ ਸ਼ਾਇਰੀ ਲਿਖਦਾ ਮਾਈ ਗੋਡ ਤੁਹਾਨੂੰ ਸਿਰਫ ਦੋ ਸ਼ੇਰ ਸੁਣਾਊਂਗਾ ਉਹਦੇ ਐਂਡ ਛੋਟੇ ਛੋਟੇ ਛੋਟੇ ਸ਼ੇਰ ਸੋਹਣੇ ਆਉਂਦੇ
0: ਜੀ
1: ਇੱਕ ਤਾਂ ਬਹੁਤ ਮਸ਼ਹੂਰ ਹੈ ਉਹਦਾ ਕਿ ਇਸ਼ਕ ਲਟਕਾ ਰਹੇਗਾ ਇਸ਼ਕ ਲਟਕਾ ਰਹੇਗਾ ਹਮੇ ਨੀਚੇ ਉਤਾਰ ਲੇਂਗੇ ਲੋਕ
0: ਅੱਛਾ ਇਸ਼ਕ ਲਟਕਾ ਰਹੇਗਾ ਹਮੇ ਨੀਚੇ ਉਤਾਰ ਲੇਂਗੇ ਲੋਕ
1: ਉਹ ਕੀ ਮਤਲਬ ਫਾਹਾ ਫੂਹਾ ਲਾ ਕੇ ਤੇ ਇੱਕ ਉਹਨੇ ਬਣਾਈ ਹੈ ਉਹਦੇ ਤੇ ਕਿ ਜਿਹੜੇ ਲੋਕ ਹੁੰਦੇ ਨਾ ਵਿਚਾਰੇ ਉਸ ਜੋਗੇ ਹੀ ਰਹਿ ਜਾਂਦੇ ਆ ਕਮਾਈਆਂ ਜੋਗੇ ਹੀ ਰਹਿ ਜਾਂਦੇ ਆ ਘਰ ਨੀ ਕਦੇ ਵਾਪਸ ਜਾ ਪਾਉਂਦੇ ਕੋਈ ਕਹਿਤਾ ਨਹੀਂ ਥਾ ਲੌਟ ਆਓ ਕੋਈ ਕਹਿਤਾ ਨਹੀਂ ਥਾ ਕਿ ਲੌਟ ਆਓ ਜੀ ਹਮ ਪੈਸੇ ਹੀ ਬਹੁਤ ਭੇਜਦੇ ਥੇ ਬਹੁਤ ਮਤਲਬ ਹੈ ਨਾ ਉਮਦਾ
0: ਤੇ ਮਤਲਬ
1: ਹਾਂ ਤੇ ਇੱਕ ਹੋਰ ਆ ਬੜਾ ਤੰਗ ਜਿਹਾ ਇਹ ਬੜਾ ਤੰਗ ਆਦਮੀ ਲੱਗਦਾ ਚਿਹਰਾ ਵੀ ਦੇਖੋਗੇ ਨਾ ਤੁਹਾਨੂੰ ਲੱਗੇਗਾ ਕਿ ਯਾਰ ਇਹਦੇ ਲਈ ਨਾ ਫੰਡ ਰੇਜ਼ ਕੁਛ ਕਰੋ ਬੰਦਾ ਜਿਹੜਾ ਅਗਲਾ ਸ਼ਾਇਰ ਹੈ ਅਮਾਰ ਇਕਬਾਲ ਇਹ ਵੀ ਬਹੁਤ ਮਸ਼ਹੂਰ ਹੈ ਪਾਕਿਸਤਾਨ ਸਾਈਡ ਦਾ ਇਹਦੀ ਆ ਡੇਢ ਕਮਰੇ ਕੀ ਇੱਕ ਦੁਨੀਆ ਠੀਕ ਹੈ ਜੀ ਡੇਢ ਕਮਰੇ ਕੀ ਇੱਕ ਦੁਨੀਆ ਮੇਂ ਇੱਕ ਬਿਸਤਰ ਹੈ ਕੁਛ ਕਿਤਾਬੇ ਹੈ ਆਨੇ ਜਾਨੇ ਕਾ ਇੱਕ ਦਰਵਾਜ਼ਾ ਖੈਰ ਆਤਾ ਵੀ ਕੌਣ ਹੈ ਯਹਾਂ ਨਾਮ ਲੇਵਾ ਰਫਾਕਤੋਂ ਕੇ ਅਮੀ ਦੂਰ ਕੇ ਕੁਛ ਕਰੀਬੀ ਰਿਸ਼ਤੇਦਾਰ ਕੁਛ ਨਏ ਔਰ ਕੁਛ ਪੁਰਾਨੇ ਯਾਰ ਲਾ ਉਬਾਲੀ ਸੇ ਚਾਰ ਛੇ ਸ਼ਾਇਰ ਇੱਕ ਜ਼ਹਿਨੀ ਮਰੀਜ਼ਾ ਕਦਾਲਾ ਕੁਛ ਖਵਾਤੀਨ ਜਿਨਕਾ ਜ਼ਿਕਰ ਨਹੀਂ ਖੈਰ ਮੁਝਕੋ ਵੀ ਕੋਈ ਫਿਕਰ ਨਹੀਂ ਆਏ ਜਾਏ ਕੋਈ ਬਲਾ ਸੇ ਮੇਰੀ ਦੋਸਤੀ ਹੋ ਗਈ ਕਜ਼ਾ ਸੇ ਮੇਰੀ ਅਬ ਯਹੀ ਤੋ ਚਾਹੀਏ ਮੁਝਕੋ ਚਾਹੇ ਇੱਕ ਔਰ ਚਾਹੀਏ ਮੁਝਕੋ ਇਹ ਬੜਾ ਵਿਚਾਰਾ ਤੰਗ ਰਹਿੰਦਾ ਤੇ ਇੰਡੀਆ
0: ਚਾਹ ਤੇ ਗੁੱਸਾ ਕੱਢਦੇ
1: ਤੇ ਇੱਕ ਜਿਹੜਾ ਇੰਡੀਆ ਚ ਕਾਫੀ ਮਸ਼ਹੂਰ ਅੱਜ ਕੱਲ ਮਤਲਬ ਕਹਿੰਦੇ ਨੈਕਸਟ ਕੁਮਾਰ ਵਿਸ਼ਵਾਸ ਕਹਿੰਦੇ ਮੁੰਡੇ ਨੂੰ ਵਰੁਣ ਆਨੰਦ ਦਾ ਉਹਦਾ ਬੜਾ ਪਿਆਰਾ ਇੱਕ ਝੀਲੇ ਕਿਆ ਹੈ ਝੀਲੇ ਕਿਆ ਹੈ ਉਸਕੀ ਆਂਖੇ ਉਮਦਾ ਕਿਆ ਹੈ ਉਸਕਾ ਚਿਹਰਾ ਖੁਸ਼ਬੂ ਕਿਆ ਹੈ ਉਸਕੀ ਸਾਂਸੇ ਖੁਸ਼ੀਆਂ ਕਿਆ ਹੈ ਉਸਕਾ ਹੋਣਾ ਤੋ ਗਮ ਕਿਆ ਹੈ ਉਸਸੇ ਜੁਦਾਈ ਸਾਵਨ ਕਿਆ ਹੈ ਉਸਕਾ ਰੋਣਾ ਸਰਦੀ ਕਿਆ ਹੈ ਉਸਕੀ ਉਦਾਸੀ ਗਰਮੀ ਕਿਆ ਹੈ ਉਸਕਾ ਗੁੱਸਾ ਔਰ ਬਹਾਰੇ ਉਸਕਾ ਹੱਸਣਾ ਮੀਠਾ ਕਿਆ ਹੈ ਉਸਕੀ ਬਾਤੇ ਕੜਵਾ ਕਿਆ ਹੈ ਮੇਰੀ ਬਾਤੇ ਕਿਆ ਪੜ੍ਹਨਾ ਹੈ ਉਸਕਾ ਲਿਖਾ ਕਿਆ ਸੁਣਨਾ ਹੈ ਉਸਕੀ ਗਜ਼ਲੇ ਲਬ ਕੀ ਖਵਾਹਿਸ਼ ਉਸਕਾ ਮਾਥਾ ਜ਼ਖਮ ਕੀ ਖਵਾਹਿਸ਼ ਉਸਕਾ ਛੂਨਾ ਦੁਨੀਆ ਕਿਆ ਹੈ ਇੱਕ ਜੰਗਲ ਹੈ ਔਰ ਤੁਮ ਕਿਆ ਹੋ ਪੇੜ ਸਮਝ ਲੋ ਔਰ ਵੋ ਕਿਆ ਹੈ ਇੱਕ ਰਾਹ ਹੀ ਹੈ क्या सोचा है उससे मोहब्बत, क्या करते हो उससे मोहब्बत, अजीब मतलब पेशा उससे मोहब्बत, इसके अलावा उससे मोहब्बत, कैंट है इनू भी चेकआउट करो वरुण, राइट्स वेरी गुड
0: गुड गुड, वखरा अंदाज है,
1: हां बहुत प्यारा अंदाज है, सारियां इदां दी है,
0: गुड गुड
1: वधिया
0: नाइस,
1: नवे नवे शायरां नू सुनो पढ़ो,
0: वाह इदां दा शायर होवे
1: हां
0: ते नाल कड़क जी चाह होवे,
1: हाय हाय हाय,
0: ठंड ज्यादा होवे ते फिर किथे ना होवे, अपने भी हाथ ना अपड़न इना उच्चा कद ना हो, अपन भी हाथ ना अपड़न इना उच्चा कद ना रखो, पैसा सब जरूरी है पर रिश्तिया नालों वध ना रखो,
1: वाह वाह वाह,
0: की हो सकता की नहीं हो सकता यह सोचण दा काम थोड़ा नहीं है, सुपने पूरे हो जाते ने इना भी कोई हद ना रखो,
1: वाह वाह वाह, बहुत सोना बहुत सोना,
0: जिगरे बगदूर
1: जिगरे बगदूर ये केड़ा भाई
0: चिड़चिड़े सुसरी
1: मैं अपना पेन नेम रखना चाहना हूं तो डन हो गया, चिड़चिड़े सुसरी
0: मकुलबे रंजिश
1: मकुलबे रंजिश किताब पहली रचना
0: सहमिए का लाल गुरबीर जी बहुत बहुत धन्यवाद, सहमिए बदूर
1: वाह वाह वाह ब्यूटीफुल,
0: ओहो इन्ना औखा शेर ना होवे जेड़ा साथों घड़ना होवे, इन्ना उच्चा ट्रक ना होवे साथों जेड़ा चढ़ना होवे,
1: वाह वाह वाह ब्यूटीफुल, क्या बात है क्या बात है, परवाने 2.0 मतलब अगले वाला छेती करना पैना सानू है,
0: वाह बिल्कुल
1: वेरी नाइस वेरी नाइस,
0: बिल्कुल बिल्कुल बिल्कुल, ते सानू वो बिल्कुल नहीं जचदा आईलेट्स ते बिन वरना होवे, जसप्रीत जी धन्यवाद तुहाडा, मेहरबानी, कहिंदे ने कि सति श्री अकाल जी, सति श्री अकाल जी, ते अमृत जी कहिंदे ने कि सति श्री अकाल, ले कहिंदे ने कि हाय क्या शायरी है, वक्त ने पूछा अब किस चीज से सुकून मिलता है अब किस चीज से सुकून मिलता है
1: दसो तो सही,
0: हमने मुस्कुराकर कहा खुद के साथ वक्त बिताने से,
1: आए
0: वो हंसकर बोला इतने अकेले हो गए, इतने अकेले हो गए इन्ने गले हो गए हमने धीरे से कहा भीड़ से ज्यादा अब खामोशी अच्छी लगती है
1: ए, क्या बात है क्या बात,
0: गुलजार साहब का इधर ना रलता मिलता है, कहो रहे ना भी कुछ ना कहो बोलते रहो हमसे, चुप रहो तो लोग सुन लेंगे,
1: हाय बहुत खूब बहुत सोना, वेरी नाइस सिंह साहब,
0: जकीनी है कद्दू
1: सर शलगम है मुरम्मत,
0: हाँ जी
1: लासानी है साग
0: गाजरे गोभी हाँ जी सिमरन जी तुही आने रहो बंदा पुछे भाई प्लाटा भाई किश्त चली जाती सौगी
2: इन्वेस्टमेंट प्रॉपर्टियां ठीक है जनानी होने किस्से सुना के गई हुई ना फिर तो पता है कि सुन रही है जमा नहीं बोल
1: रही
2: भाई मैं कंटिन्यूशन च गल दसा पता की होया मैं ना सैंडी साडी पड़ोसी ना जमा नाल रही आमना सामने घर
0: है गोरी जी लैके इंडिया गए
2: डैडी
0: ਡੈਡੀਆਂ ਨੂੰ ਅੰਗਰੇਜ਼ੀ ਸਿੱਖਣੀ ਪਈ ਜਿਹਦੇ ਕਰਕੇ
2: ਅੰਗਰੇਜ਼ੀ ਸਿੱਖਣੀ ਵੀ ਡੈਡੀਆਂ ਵੀ ਕਾਫੀਆਂ ਚਾਹਾਂ ਪੁੱਛੀਆਂ ਸਾਡੀ ਮਾਤਾਵਾਂ ਨੂੰ ਪੁੱਛਿਆ ਅਜੇ ਤੱਕ ਉਹਨੂੰ ਪੁੱਛਿਆ ਉਹਨਾਂ ਨੇ ਇੰਡੀਆ ਜਾ ਕੇ ਡੂ ਯੂ ਹੈਵ ਕਾਫੀ
0: ਅੱਛਾ
2: ਪਾਪਾ ਤੈਨੂੰ ਬਣਾਉਣੀ ਆਉਂਦੀ ਹੈ ਤੁਸੀਂ ਕਾਫੀ ਬਣਾ ਪੁੱਛੀ ਜਾਂਦੇ ਹੋ ਕਹਿੰਦੇ ਕੋਈ ਨੀ ਕਹਿ ਦੇਣਾ ਮੈਂ ਕਿਸੇ ਨੂੰ ਤੇ ਭਾਈ ਪਤਾ ਕੀ ਯਾਰ ਅਸੀਂ ਬਾਹਰ ਖੜੇ ਗੈਰੇਜ ਦੇ ਨਾ ਥੋੜਾ ਜਿਹਾ ਦੂਰ ਦੋਵਾਂ ਸਾਡੇ ਕੋਲ ਕੁੱਤਾ ਉਹਦੇ ਕੋਲ ਵੀ ਕੁੱਤਾ ਖੇਡੀ ਜਾਂਦੇ ਸੀਗੇ ਨਾਲ ਮੰਮਾ ਬਾਹਰ ਕੰਮ ਕਰੀ ਜਾਂਦੇ ਸੀਗੇ ਕੁਝ ਗਾਰਡਨ ਦਾ ਤੇ ਨਾ ਅੰਦਰੋਂ ਆਵਾਜ਼ ਆਈ ਬੜੀ ਜ਼ੋਰ ਦੀ ਤੇ ਸੈਂਡੀ ਇਕਦਮ ਭੱਜੀ ਅੰਦਰ ਨੂੰ ਮੈਂ ਮੰਨੂ ਦੋਵੇਂ ਖੜੇ ਮੈਂ ਕਿਹਾ ਸੈਂਡੀ ਵਾਟ ਹੈਪਨਡ ਕਹਿੰਦੀ ਡੋਂਟ ਯੂ ਹਰਟ ਲਾਈਕ ਸਮਬਡੀ ਸਕ੍ਰੀਮਡ ਇਟ ਮਸਟ ਬੀ ਯੋਰ ਡੈਡ ਹੀ ਸ਼ੁਡ ਬੀ ਓਕੇ ਮੈਂ ਕਿਹਾ ਸੈਂਡੀ ਡੋਂਟ ਵਰੀ ਹੀ ਜਸਟ ਬਰਪ
0: ਸੈਂਡੀ ਡੋਂਟ ਵਰੀ ਮਤਲਬ ਇਨ ਇਨ ਇੰਡੀਆ ਉਹ ਇੱਕ ਖੰਗੂਰੇ ਦੀ ਉਮਰ ਹੁੰਦੀ ਹੈ ਉਸ ਤੋਂ ਬਾਅਦ ਉਹ ਇੱਚ ਬਦਲ ਜਾਂਦੀ ਹੈ
2: ਭਾਈ ਰੀਅਲ ਗੱਲ ਹੈ ਮੈਨੂੰ ਇਹ ਲੱਗਿਆ ਕਿਸੇ ਨੇ ਸਕ੍ਰੀਮ ਕੀਤਾ ਰੋਟੀ ਤੇ ਥੋੜੀ ਲੇਟ ਹੋ ਗਏ ਮਤਲਬ ਮਹੀਨਾ ਦੋ ਮਹੀਨੇ ਹੋ ਗਏ ਸੀਗੇ ਡੈਡੀ ਕਹਿੰਦੇ ਸੈਟਰਡੇ ਆ ਕੇ ਘਰੇ ਆ ਜਾਇਓ ਰਾਤੀ ਤੇ ਬੈਂਕ ਤੋਂ ਲੇਟ ਹੋ ਗਿਆ ਮੈਂ ਥੋੜਾ ਜਿਹਾ ਤੇ ਅਸੀਂ ਪਹੁੰਚੇ ਸਾਢੇ ਕੁ ਅੱਠ ਪੌਣੇ ਨੌ ਸਾਢੇ ਕੁ ਅੱਠ ਪਹੁੰਚੇ ਤੇ ਮੈਂ ਅਮਨ ਮੇਰਾ ਸਾਲਾ ਤੇ ਅਸੀਂ ਨਾ ਡੈਡ ਨੇ ਪੈਕੇਜ ਬਣਾਏ ਤੇ ਡੈਡ ਨੇ ਇੱਕ ਲਾਇਆ ਫਟਾਫਟ ਗਰੁੱਚ ਕਰਕੇ ਤੇ ਮੈਂ ਹੌਲੀ ਹੌਲੀ ਲਾ ਰਿਹਾ ਮੈਂ ਤੇ ਅਮਨ ਤੇ ਡੈਡ ਨੇ ਦੂਜਾ ਪਾਇਆ ਤੇ ਉਹ ਵੀ ਗਰੁੱਚ ਤੇ ਮੈਂ ਕਿਹਾ ਡੈਡ ਕੀ ਹੋਇਆ ਤੁਸੀਂ ਕਿਤੇ ਜਾਣਾ ਕਹਿੰਦੇ ਨਹੀਂ ਉਹ ਨਾ ਮੈਨੂੰ ਥੋੜਾ ਜਿਹਾ ਕੰਮ ਪਿਆ ਅੰਦਰ ਤੇ ਮੈਂ 40 ਮਿੰਟਾਂ 'ਚ ਤੁਹਾਨੂੰ ਮਿਲਦਾ 40-45 ਮਿੰਟਾਂ 'ਚ ਤੇ ਡੈਡ ਨੇ ਤੀਜਾ ਬਣਾਇਆ ਤੇ ਅੰਦਰ ਚਲੇ ਗਏ ਤੇ ਮੈਂ ਮੰਮਾ ਨਾਲ ਬੈਠਾ ਮੈਂ ਕਿਹਾ ਯਾਰ ਕੰਮ ਲੱਗਦਾ ਕੁਛ ਨੀ ਤੇ ਮੈਂ ਕਿਹਾ ਮੈਂ ਟੋਇਲਟ ਆਇਆ ਮੈਂ ਕਹਿੰਦੇ ਡੈਡ ਦੇ ਕਮਰੇ 'ਚ ਚਲ ਜਾ ਤੇ ਮੈਂ ਡੈਡ ਦੇ ਕਮਰੇ 'ਚ ਗਿਆ ਤੇ ਉਹ ਲੁੱਕ ਕੇ ਨਾ ਬਾਲਿਕਾ ਵਧੂ ਦੇਖਦੇ ਪਏ ਸੀ ਦੱਸ ਨੀ ਸਕਦੇ ਕਿ ਮੇਰੇ ਐਪੀਸੋਡ ਮਿਸ ਹੋਣ ਦੇ ਬਾਲਿਕਾ ਵਧੂ ਲੁੱਕ ਕੇ ਬਾਲਿਕਾ ਵਧੂ ਦੇਖਣ ਦੇ ਸੀ ਦੱਸੋ ਏਡਾ ਟੀਵੀ ਦਾ ਸ਼ੌਂਕ ਹੈ ਨਾ ਏਡਾ ਜ਼ਿਆਦਾ ਡੈਡ ਨੇ ਨਾ ਹੁਣ ਵੀ ਮਤਲਬ ਹੁਣੇ ਹੀ ਬਹਿਣਗੇ ਨਾ ਜਵਾਕਾਂ ਨੂੰ ਵੀ ਤਿੰਨਾਂ ਨੂੰ ਮਤਲਬ ਸਮਰ ਨੂੰ ਤੇ ਉਧਰ ਯਸ਼ ਨੂੰ ਬਿਠਾ ਲੈਣਗੇ ਨਾਲ ਅਮਲੀ ਪਿਕਚਰ ਦੇਖੋ ਅਮਲੀ ਪਿਕਚਰ ਦੇਖੋ ਉਹਨਾਂ ਨੂੰ ਵੀਡੀਓ ਗੇਮ ਦਾ ਚਾਹ ਹੁੰਦਾ ਇਹਨਾਂ ਨਾ ਕਿ ਪਿਕਚਰ ਦੇਖੋ ਉਹ ਨਾਲ ਬਿਠਾ ਕੇ ਦੱਸਣਗੇ ਕਿ ਧਰਮਿੰਦਰ ਨੇ ਸਕਰਟ ਵਾਲੀ ਪਿਕਚਰ ਕੀਤੀ ਉਹਨਾਂ ਨੂੰ ਇੱਕ ਇੱਕ ਡਾਇਲੋਗ ਯਾਦ ਆ ਡਾਇਲੋਗ ਓਨੈਸਟਲੀ ਬੜੇ ਸ਼ੌਕੀਨ ਆ ਮਤਲਬ ਹੁਣ ਉਹ ਦਵਾਈ ਨੂੰ ਕਿਹਨੇ ਦੱਸਣਗੇ ਮੈਂ ਬਾਲਿਕਾ ਵਧੂ ਦੇ ਸਾਰੇ
3: ਹਾਂ ਨਹੀਂ ਨਹੀਂ ਠੀਕ ਹੈ ਬਈ ਨਾਲੇ ਕੜੀ ਨਾਲ ਕੜੀ ਜੁੜੀ ਹੁੰਦੀ ਹੈ ਸਹੀ ਕਿ ਨਹੀਂ
2: ਕੜੀ ਦਾ ਉਹਨਾਂ ਨੂੰ ਮਿਸ ਹੈ ਨਾ ਉਸਨੂੰ ਰਿਪੀਟ ਵੀ ਨਹੀਂ ਹੁੰਦਾ ਸੀਗਾ ਚੱਕਰਦਾਸ ਸੀਗਾ ਕਾਹੀ ਜੁੜੀ ਨੂੰ ਧੋਖਾ ਦੇ ਗਏ
3: ਆਨੰਦੀ ਦਾ ਕੀ ਬਣੂਗਾ ਪਤਾ ਤਾਂ ਹੋਣਾ ਚਾਹੀਦਾ
2: ਆਪਾਂ ਤਾਂ ਆਨੰਦੀ ਦਾ ਕਾ ਦੇਖੋ ਆ ਬੰਦਾ ਵੀ ਦੇਖ
3: ਰਿਹਾ ਸਭ ਖਬਰਾਂ ਸਾਨੂੰ ਸਭ ਖਬਰਾਂ
2: ਅੱਜ ਕੱਲ ਦੇ ਵੇ ਕੇ ਦੇਖਦਾ ਸੀਗਾ
3: ਫੜਿਆ ਨਹੀਂ ਨਹੀਂ ਉਹ ਤਾਂ ਤਦ ਤੱਕ ਤਾਂ ਘਰ ਆ ਜੀਦਾ ਸੀ ਸਾਡੇ ਵੀ ਚੱਲਦਾ ਹੁੰਦਾ ਸੀਗਾ
0: ਹਾਂ ਬਾਲਿਕਾ ਵਧੂ ਮੇਰੇ ਪਾਸ ਵੀ ਮਾਂ ਹੈ
3: ਮੇਰੇ ਪਾਸ ਵੀ ਮਾਂ ਹੈ ਬਾਲਿਕਾ ਵਧੂ ਉਤਰਨ ਕਹਾਣੀ ਗਰ ਗਰ ਕੀ ਪਤਾ ਕੀ ਕੁਛ ਆਉਂਦਾ ਸੀ ਬਈ ਸਿਮਰਨਜੀਤ ਦਾ ਚੇਤਾ ਵਧੀਆ ਮੈਨੂੰ ਇਹਨਾਂ ਨੂੰ ਬਣਾਉਣਾ ਚਾਹੀਦਾ ਨਾਲ
2: ਪਤਾ ਕੀ ਭਾਈ ਮੇਰੇ ਨਾਲ ਹੁਣੇ ਕੀ ਹੋਇਆ ਇੱਕ ਨਾ ਬੱਸ ਚ ਬਜ਼ੁਰਗ ਚੜ੍ਹਦੀ ਆ ਸ਼ਹਿਰੇ ਨਾਲ ਉਹਦਾ ਨਾਂ ਕਹਿੰਦੇ ਜਿਵੇਂ ਮੇਰੀ ਰੈਗੂਲਰ ਇੱਕੋ ਹੀ ਰੂਟ ਆ ਸੇਮ ਆ ਉਹ ਸੇਮ ਸਵਾਰੀਆਂ ਸੇਮ ਉਹ ਨਾ ਬਜ਼ੁਰਗ ਹੈ ਥੋੜਾ ਜਿਹਾ ਲੰਘ ਮਾਰ ਕੇ ਤੁਰਦੀ ਹੈ ਤੇ ਉਹਦੇ ਤਿੰਨ ਜਵਾਕਾਂ ਨੂੰ ਨਾ ਕਿੰਡੀ ਦੋ ਨੂੰ ਕਿੰਡੀ ਇੱਕ ਨੂੰ ਕਿੰਡੀ ਤੇ ਦੋ ਨੂੰ ਡੇ ਕੇਅਰ ਛੱਡਦੀ ਆ ਉੱਥੇ ਮੇਰੀ ਬੱਸ ਦਾ ਟਾਈਮਿੰਗ ਹੋਈ ਆ
0: ਦਾਦੀ ਨਾਨੀ ਆ
2: ਉਹ ਹਾਂ ਉਹ ਦਾਦੀ ਆ ਤੇ ਨਹੀਂ ਨਾਨੀ ਆ ਨਾਨੀ ਆ ਗ੍ਰੈਨੀ ਆ ਨਾਨੀ ਆ ਤੇ ਉਹ ਜਵਾਕ ਛੱਡ ਜਾਂਦੇ ਨੇ ਉਹਦੇ ਕੋਲ ਕੁੜੀ ਸਵੇਰੇ ਜੋਬ ਤੇ ਚਲ ਜਾਂਦੀ ਹੈ ਤੇ ਉਹ ਛੱਡਦੀ ਆ ਤੇ ਉਹ ਬਹੁਤ ਔਖੀ ਤੁਰਦੀ ਆ ਮਤਲਬ ਏਦਾਂ ਕਿ ਜੇ ਮੈਨੂੰ ਦਿਖਦੀ ਹੈ ਨਾ ਤੁਰਦੀ ਆ ਰਹੀ ਹੈ ਤੇ ਸਟਾਪ ਤੇ ਪਹੁੰਚ ਨਹੀਂ ਸਕਦੀ ਤੇ ਮੈਂ ਪਹਿਲੇ ਹੀ ਰੋਕ ਲੈਂਦਾ ਉਹਨਾਂ ਬੱਸ ਇਟਸ ਓਕੇ ਹਨਾ ਤੇ ਉਹ ਜਿਵੇਂ ਬੜੀ ਦੇਰ ਸਾਲ ਹੋ ਗਿਆ ਹੁਣ ਚੜ੍ਹਦੀ ਹੈ ਬੱਸ ਤੇ ਅੱਗੇ ਫਰੰਟ ਸੀਟ ਤੇ ਬਹਿ ਕੇ ਗੱਲਾਂ ਬਾਤਾਂ ਕਰਨ ਲੱਗ ਜਾਂਦੀ ਹੈ ਫਿਰ ਮੈਨੂੰ ਦੱਸਦੀ ਹੈ ਕਿ ਮੇਰੀ ਕੁੜੀ ਛੱਡ ਜਾਂਦੀ ਹੈ ਬੱਚਿਆਂ ਨੂੰ ਮੈਨੂੰ ਛੱਡਣਾ ਪੈਂਦਾ ਚਲੋ
0: ਤੁਸੀਂ ਨੇ ਕਦੀ ਪੁੱਛਿਆ ਕੁੜੀ ਬਾਰੇ
3: ਮੇਰੇ ਖਿਆਲ ਨਾਲ ਇਸ ਤੋਂ ਪੀਕ ਪੁਆਇੰਟ ਨਹੀਂ ਹੋ ਸਕਦਾ ਅੱਜ ਦੇ ਸ਼ੋਅ ਦਾ ਆਪਣੇ ਬੇੜੀ ਏ
2: ਮੈਂ ਨਾ ਕ੍ਰਿਸ਼ਨ ਸੱਚੀ ਮੈਂ ਹਾਲੇ ਤੁਹਾਡੇ ਗੱਲ ਨਹੀਂ ਕਰਨਾ ਚਾਹੁੰਦਾ ਭਾਜੀ ਮਜਬੂਰ ਕਰਦੇ ਭਾਈ ਮਜਬੂਰ ਕਰਦੇ ਮੈਂ ਸੱਚੀ ਨੇ ਸੱਚੇ ਮੈਂ ਨਹੀਂ ਬੋਲਾਂਗਾ ਮੈਂ ਨਹੀਂ ਬੋਲਾਂਗਾ ਮੈਂ ਹਾਲੇ ਕੱਲ ਹੀ ਸਿਰ ਧੋਤਾ
0: ਸਿਮਰਨ ਨੇ ਪੈਕ
1: ਸਿਮਰਨ
0: ਅੱਛਾ ਅੱਛਾ
1: ਫਿਰ ਕੀ ਦੱਸੋ
0: ਕਦੀ ਪੁੱਛਿਆ ਨੀ ਵੀ ਬੇਟੀ ਮਤਲਬ ਮੇਰੇ ਕਹਿਣ ਦਾ ਮਤਲਬ ਕਿੱਦਾਂ ਮਤਲਬ ਉਹਦਾ ਡੈਡੀ ਕਿਉਂ ਨੀ ਕਦੀ ਛੱਡਣ ਆਇਆ ਜਾਂ ਇਹਨਾਂ ਦੇ ਪਾਪਾ ਕੀ ਕਰਦੇ
2: ਜੋਬਸ ਤੇ ਹੋਣੇ ਆ ਨਾ ਇੱਥੇ ਤਾਂ ਵੀ ਨੀ ਪਤਾ ਹੁਣ ਉਹਦਾ ਮੀਆਂ ਹੈਗਾ ਵੀ ਹੈ ਕਿ ਨਹੀਂ ਹੈ ਕਿ ਕੁਛ ਨੀ ਪਤਾ ਹੁੰਦਾ ਹੈ ਨਾ
0: ਦੇਖੋ ਜਿਹੜੀਆਂ ਤੇ ਨਾਨੀਆਂ ਛੱਡਣ ਆਉਣ ਨਾ
1: ਫਿਰ ਤਾਂ ਮਤਲਬ ਮੀਆਂ ਨਹੀਂ ਉਹ
0: ਤਾਂ ਮਤਲਬ ਹੁੰਦਾ ਵੀ ਨਾਨੀਆਂ ਦੇ ਚੁੱਕਣਾ ਚੱਕਣਾ ਚ ਆ ਕੇ ਨਾਨੀਆਂ ਨੇ ਛੱਡ ਛੜਾ ਕਰਾਤਾ ਤੇ ਹੁਣ ਉਹ ਨਿਆਣੇ ਨੂੰ ਆਪ ਛੱਡ ਦੀਆਂ ਕੁੜੀ ਕੰਮ ਕਰਦੀ ਹੈ ਅੱਛਾ ਇਹਦੇ ਨਾਲ ਨੀ ਰਹਿੰਦੀ
2: ਨਹੀਂ ਨਾਲ ਨੀ ਰਹਿੰਦੀ ਉਹ ਛੱਡ ਕੇ ਜਾਂਦੀ ਹੈ ਜੋਬ ਵੇਲੇ ਛੱਡ ਕੇ ਜਾਂਦੀ ਹੈ ਡਿਊਟੀ ਹੁੰਦੀ
0: ਹੈ ਤੂੰ ਲੇਟਰ ਆਨ ਇਹਨਾਂ ਨੂੰ ਛੱਡਦੀ ਉੱਥੇ
2: ਬਹੁਤ ਔਖਾ ਮਤਲਬ ਸ਼ੀ ਇਜ਼ ਟੂ ਓਲਡ ਬਟ ਸ਼ੀ ਇਜ਼ ਡੂਇੰਗ ਇਟ ਐਵਰੀ ਡੇ ਮੈਂ ਤਾਂ
0: ਇੱਕ ਆ ਰਿਹਾ ਬਜ਼ੁਰਗਾਂ ਕੋ
2: ਸਾਲ ਹੋ ਗਿਆ ਤੇ ਇੰਨਾ ਕੋਈ ਵੈਲ ਟੂ ਡੂ ਕੰਮ ਨਹੀਂ ਹੈਗਾ ਉਹਦਾ ਤੇ ਮੈਂ ਉਵੇਂ ਹੱਸ ਗਏ ਤੇ ਉਸ ਤੋਂ ਬਾਅਦ ਨਾ ਮਹੀਨਾ ਕੋਈ ਚੜੀ ਨੀ ਤੇ ਮੈਂ ਹੁਣ ਕੱਲ ਪਰਸੋਂ ਚੌਥ ਦੀ ਗੱਲ ਹੈ ਤੇ ਚੜੀ ਤੇ ਮੈਂ ਉਹ ਜਵਾਕ ਵੀ ਚੜਿਆ ਮੈਂ ਕਿਹਾ ਡਿਡ ਯੂ ਗੈਟ ਯੂਰ ਪੋਕੀਮੋਨ ਕਾਰਡਸ ਸਮਰ ਨੂੰ ਕਿਹਾ ਮੈਂ ਸਮਰ ਤੈਨੂੰ ਯਾਦ ਦੇਖੋ ਪੋਕੀਮੋਨ ਕਾਰਡਸ ਪਏ ਸੀਗੇ ਤੇ ਉਹ ਮੈਨੂੰ ਦੇ ਦੇ ਤੇ ਮੈਂ ਉਹਨੂੰ ਇਹੀ ਕਿਹਾ ਤੇ ਸਮਰ ਕਹਿੰਦਾ ਬਾਬਾ ਉਹ ਤਾਂ ਇੰਡੀਆ ਚਲੇ ਗਏ ਉਹ ਇੰਡੀਆ ਜਵਾਕ ਆਏ ਸੀਗੇ ਜਿਹੜੇ ਉਹ ਲੈ ਗਏ ਤੇ ਮੈਂ ਕਿਹਾ ਅੱਛਾ ਫਿਰ ਮੈਂ ਇਹਨਾਂ ਨੂੰ ਸਾਰੀ ਸਟੋਰੀ ਦੱਸੀ ਮੈਨੂੰ ਤੇ ਕੱਲ ਮੈਨੂੰ ਨੇ ਕੀ ਕੀਤਾ ਮੈਨੂੰ ਨੇ ਨਾ ਤਿੰਨ ਪੋਕੀਮੋਨ ਕਾਰਡ ਦੀਆਂ ਗੱਠੀਆਂ ਨਵੀਆਂ ਲੈ ਆਏ ਤੇ ਲਿਆਈ ਤੇ ਸਮਰ ਨੇ ਮੈਨੂੰ ਦਿੱਤੀ ਕਹਿੰਦਾ ਪਾਪਾ ਆ ਮੈਂ ਕਿਹਾ ਯਾਰ ਨਵੀਂ ਨੀ ਮੈਂ ਦੇਣੀਆਂ ਸਨ ਕਿਉਂਕਿ ਉਹਨੂੰ ਆਹ ਨਾ ਲੱਗੇ ਕਿ ਮੈਂ ਉਹਦੀ ਹੈਲਪ ਕਰ ਰਹੀ ਹਾਂ ਕੁਛ ਨਹੀਂ ਪਾਪਾ ਦੇ ਦੋ ਮੈਂ ਕਿਹਾ ਮੇਰੀ ਇੱਕੋ ਹੀ ਜਵਾਕ ਮੰਗ ਰਹੇ ਕਹਿੰਦੇ ਤਿੰਨ ਬੱਚੇ ਸੀ ਤੁਸੀਂ ਕਹਿ ਰਹੇ ਸੀ ਤੇ ਇਹਨਾਂ ਨੇ ਮੇਰੇ ਬੈਗ ਚ ਪਾਤੀ ਤੇ ਅੱਜ ਉਹ ਜਵਾਕ ਚੜੇ ਭਾਜੀ
0: ਅੱਛਾ
2: ਤੇ ਮੈਂ ਹਾਲਾਂਕਿ ਲੇਟ ਸੀਗਾ ਬਟ ਮੈਂ ਉਹਦੇ ਹੱਥ ਹੀ ਦਿੱਤੀ ਤੇ ਭਾਜੀ ਉਹ ਜਿਵੇਂ ਉਹ ਬੱਚੇ ਸਕਰੀਮ ਕੀਤੇ ਨਾ ਮਤਲਬ ਖੁਸ਼ੀ ਨਾਲ ਤੁਸੀਂ ਮਤਲਬ ਇਮੈਜਿਨ ਨੀ ਕਰ ਸਕਦੇ ਠੀਕ ਆ ਤੇ ਉਹ ਬੀਬੀ ਮਤਲਬ ਜਿਵੇਂ ਰੋ ਪਈ ਫਰੰਟ ਤੇ ਨਾ ਰੋ ਪਈ ਹੈਨਾ ਉਹ ਮਤਲਬ ਉਹਦੇ ਹੱਥ ਨੂੰ ਨਜ਼ਰ ਆ ਰਿਹਾ ਮੈਨੂੰ ਮੈਂ ਡੋਂਟ ਹੈਵ ਟੂ ਕ੍ਰਾਈ ਇਟਸ ਓਕੇ ਮੈਂ ਕਿਹਾ ਇਟਸ ਜਸਟ ਕਿ ਮੇਰੇ ਮੁੰਡੇ ਦੇ ਮੈਂ ਉਹਨੂੰ ਨੀ ਸ਼ੋ ਕੀਤਾ ਮੈਂ ਨਵੇਂ ਲਿਆਇਆ ਮੈਂ ਕਿਹਾ ਜਸਟ ਮੈਂ ਥੋੜਾ ਸਕ੍ਰੈਚ ਜਿਹਾ ਕਰਤਾ ਸੀਗਾ ਪਹਿਲੇ ਮੈਂ ਕਿਹਾ ਮੇਰੇ ਮੁੰਡੇ ਦੇ ਨੇ ਤੇ ਡੋਂਟ ਯੂ ਵਰੀ ਹੈਨਾ ਇਟਸ ਓਕੇ ਕਿ ਮੇਰੇ ਮੇਰਾ ਮੁੰਡਾ ਵੱਡਾ ਹੋ ਗਿਆ ਤੇ ਉਹ ਜਵਾਕ ਨਾ ਹੁਣ ਉਹ ਜਵਾਕ ਜਦੋਂ ਉਤਰਨ ਲੱਗਿਆ ਨਾ ਭਾਈ ਨਾਰੇ ਵਾਲੇ ਸਟੇਸ਼ਨ ਤੇ ਤੇ ਉਹ ਮੁੰਡੇ ਨੇ ਮੇਰੀ ਮੌਕ ਕੀਤਾ ਕਹਿੰਦਾ ਕਹਿੰਦੇ ਜਸਟ ਹੱਗ ਯੂ ਛੋਟਾ ਜਵਾਕ ਹੈ ਉਹਦੀ ਮਾਂ ਵੀ ਰੋ ਪਈ ਤੇ ਮੇਰੇ ਵੀ ਅਥਰੂ ਨਿਕਲ ਗਏ ਮਤਲਬ ਹੁਣੇ ਹੋਇਆ ਲਾ ਲੋ ਕਿ ਇੱਕ ਘੰਟਾ ਡੇਢ ਪਹਿਲੇ
0: ਵੈਰੀ ਗੁੱਡ
2: ਤੇ ਮਤਲਬ
0: ਕਿੱਡਾ ਸੋਹਣਾ ਵੈਸੇ ਵੀ ਕਿੱਡਾ ਵਧੀਆ ਮੈਸੇਜ ਜਾਂਦਾ ਨਾ ਵੀ ਉਹ ਆਪਣੇ ਸਾਰੇ ਗਾਂ ਜਾ ਕੇ ਗੱਲਾਂ ਕਰਨਗੇ ਵੀ ਇੱਕ ਸਰਦਾਰ ਜੀ ਡਰਾਈਵਰ ਹੈਗੇ ਆ ਉਹਨਾਂ ਕਿੱਡੇ ਵਧੀਆ ਨੇ ਆਹ ਚੀਜ਼ਾਂ ਹੁੰਦੀਆਂ ਨਿੱਕੇ ਨਿੱਕੇ ਆਪਾਂ ਜਦੋਂ ਦੁਨੀਆਦਾਰੀ ਚ ਵਿਚਰਦੇ ਹਾਂ ਤੇ ਕਿੰਨੇ ਕੁ ਵਧੀਆ ਆਪਾਂ ਵਿਚਰ ਰਹੇ ਹਾਂ ਇਹ ਤੁਹਾਡੀ ਸਾਰੀ
1: ਵੈਲ ਡਨ ਭਾਈ
0: ਹਨਾ ਤੁਹਾਡੀ ਸਾਰੀ ਕੌਮ ਦਾ ਸਿਰ ਉੱਚਾ ਕਰਦੀਆਂ ਨੇ ਇਹ ਚੀਜ਼ਾਂ
2: ਭਾਈ ਬਿਲਕੁਲ ਅਨਇੰਟੈਂਸ਼ਨਲੀ ਕਿਉਂਕਿ ਮੈਂ ਮੈਨੂੰ ਉਹਨੂੰ ਕਿਹਾ ਹੀ ਨਹੀਂ ਕਿ ਲਿਆ ਕਿਉਂਕਿ ਸਮਝ ਕੋਲ ਨਹੀਂ ਸੀਗੇ ਮੈਂ ਕਿਹਾ ਯਾਰ ਮੈਂ ਦੇ ਦਿੰਦਾ ਨਾ ਮੈਂ ਉਹਨੂੰ ਐਕਸਪੈਕਟੇਸ਼ਨ ਦਿੱਤੀ ਉਹਨੂੰ ਵੀ ਮੈਂ ਕਦੀ ਨੀ ਕਿਹਾ ਮੈਂ ਤੈਨੂੰ ਦੇ ਦੂੰਗਾ ਜਵਾਕ ਨੀ ਉਹਦੀ ਕੱਲ ਜਦੋਂ ਆਹ ਵੀ ਲਿਆ ਇਹਨਾਂ ਤੇ ਮੈਂ ਇਹਨਾਂ ਤੇ ਵੀ ਪ੍ਰਾਊਡ ਹੋਇਆ ਮੈਂ ਕਿਹਾ ਕਮਾਲ ਆ ਮੈਂ ਕਿਹਾ ਹੈਨਾ ਬੜੀ ਵਧੀਆ ਗੱਲ ਆ ਹੈਨਾ ਕਿ ਮੈਂ ਆ ਸੋਚਿਆ ਨੀ ਸੀਗਾ ਬਟ ਤੁਸੀਂ ਆ ਕੀਤਾ
0: ਅੱਜ
2: ਜਦੋਂ ਉਹਨੇ ਵਸੂਲਿਆ ਨਾ ਭਾਜੀ ਮਤਲਬ ਜੋ ਕੀਤਾ ਮੈਂ ਮੰਨੂ ਨੂੰ ਮਤਲਬ ਦੱਸਣ ਘਰ ਜਾ ਕੇ ਮਤਲਬ ਸੁਣਦੀ ਵੀ ਹੋਣੀ ਆ ਪਰ ਉਹਨੇ ਜਦੋਂ ਹੱਗ ਕੀਤਾ ਨਾ ਭਾਈ ਉਹ ਹੱਗ ਨਾ ਸਾਡੀ ਸਾਰੀ ਫੈਮਿਲੀ ਲਈ ਸੀਗਾ ਹਮੇ ਵੀ ਕਮਿਊਨਿਟੀ ਲਈ ਵੀ ਸੀਗਾ
0: ਸਹੀ ਸਹੀ ਸਾਰਿਆਂ ਲਈ ਆ ਸਾਡੇ ਸਾਰਿਆਂ ਲਈ ਬਹੁਤ ਵਧੀਆ ਪ੍ਰਾਊਡ ਆਫ ਯੂ
2: ਥੈਂਕ ਯੂ ਭਾਈ ਥੈਂਕ ਯੂ ਹਨਾ ਚਲੋ ਮੈਨੂੰ ਲੱਗਿਆ ਮੈਨੂੰ ਸ਼ੇਅਰ ਕਰਨਾ ਚਾਹੀਦਾ ਕਿ
0: ਬਹੁਤ ਵਧੀਆ ਚੰਗਾ ਚੰਗਾ ਕਰਦੇ ਰਹੋ। ਰੁਪਿੰਦਰ ਜੀ ਕਹਿੰਦੇ ਕਿ ਸਿਮਰਨ ਜੀ ਗੁੱਡ ਔਨ ਯੂ, ਵੈਰੀ ਨਾਈਸ। ਅਮ੍ਰਿਤ ਜੀ ਕਹਿੰਦੇ ਨੇ ਕਿ ਜ਼ਿੰਦਗੀ ਪੁੱਛਦੀ ਹੈ ਔਰ ਕੁਛ ਚਾਹੀਏ,
1: ਜ਼ਿੰਦਗੀ
0: ਜ਼ਿੰਦਗੀ ਪੁੱਛਦੀ ਹੈ ਔਰ ਕੁਛ ਚਾਹੀਏ। ਮੈਂ ਕਹਿਤਾ ਹੂੰ ਜੋ ਥਾ ਵਹੀ ਲੁਟਾ ਦੇ।
1: ਆਏ ਬਹੁਤ ਸੋਹਣਾ, ਬਹੁਤ ਸੋਹਣਾ ਸੀ, ਨਾਈਸ ਨਾਈਸ ਨਾਈਸ ਨਾਈਸ,
0: ਗੁੱਡ। ਸਤਿ ਸ਼੍ਰੀ ਅਕਾਲ। ਕਹਿੰਦੇ ਕਿ ਨੋਟ ਚਾਏ ਹੈਵ ਬਟਰ ਚਿਕਨ ਵਿਦ ਨਾਨ, ਕੁਲਦੀਪ ਆਂਟੀ ਜੀ ਕਹਿੰਦੇ ਨੇ।
1: ਓਕੇ ਡਨ,
0: ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ। ਤੇ ਮਿਹਰਬਾਨੀ ਤੇ ਆਪਣਾ ਅੱਛਾ ਕੱਟ ਹੈਗਾ। ਓਕੇ ਤੇ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਰਣਜੋਤ ਜੀ, ਕ੍ਰਿਸ਼ਨ ਭਾਰਦਵਾਜ ਜੀ, ਹੈਪੀ ਫਰਾਈਡੇ ਤੇ ਰੇਡੀਓ ਹਾਂਜੀ ਅਵਾਰਡ 2017 ਔਨ ਮਾਈ ਹੋਮ ਆਫਿਸ। ਵਾਹ, ਥੈਂਕ ਯੂ ਭਾਈ, ਥੈਂਕ ਯੂ ਥੈਂਕ ਯੂ। ਇਹ ਨਿੱਕੀਆਂ ਨਿੱਕੀਆਂ ਯਾਦਾਂ ਬਹੁਤ ਵਧੀਆ ਲੱਗਦਾ ਆਪਾਂ ਜਦੋਂ ਕਿਤੇ ਕਿਸੇ ਕਾਰੋਬਾਰ ਦੇ ਵੀ ਜਾਈਏ ਨਾ, ਤੇ ਆਪ ਆਈ ਹੋਵੇ ਸਾਹਮਣੇ ਸ਼ੀਲਡ, ਤੇ ਵਾਕਈ ਬੜਾ ਮਜ਼ਾ ਆਉਂਦਾ ਵੇਖ ਕੇ। ਗੁੱਡ ਗੁੱਡ ਗੁੱਡ, ਥੈਂਕ ਯੂ ਤੁਹਾਡਾ, ਮਿਹਰਬਾਨੀ। ਤੇ ਇਸੇ ਤਰ੍ਹਾਂ ਚੰਗਿਆਈ ਬਣਦੇ ਰਹੋ। ਮੋਹਨ ਜੀ ਕਹਿੰਦੇ ਨੇ ਕਿ ਵੈਲ ਡਨ ਸਿਮਰਨ ਜੀ, ਤੇ ਥੈਂਕ ਯੂ ਜੀ, ਬਾਕੀ ਬਹੁਤ ਵਧੀਆ, ਬੜੀ ਪ੍ਰਾਊਡ ਮੂਮੈਂਟਸ ਨੇ। ਤੇ 815 ਤੁਸੀਂ ਆਉਂਦੇ ਰਹੋ, 815
1: ਹੈਲੋ ਹੈਲੋ ਹੈਲੋ
0: 815
4: ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਦੋਨਾਂ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ?
4: ਬਹੁਤ ਵਧੀਆ, ਬਹੁਤ ਵਧੀਆ ਤੁਸੀਂ ਸ਼ੋਅ ਕਰ ਰਹੇ ਹੋ, ਕੀ ਕਹਿੰਦੇ ਨੇ ਆਪਣਾ ਸ਼ੇਰੋ ਸ਼ਾਇਰੀ, ਤਾਂ ਮਤਲਬ ਤੁਸੀਂ ਐਨ ਚੰਗੀ ਤਰ੍ਹਾਂ ਤਸੱਲੀ ਕੀਤੀ ਪਈ ਆ। ਮਤਲਬ ਇੰਨੇ ਔਖੇ ਔਖੇ ਵਰਡ, ਮਤਲਬ ਤੁਸੀਂ ਅੱਜ ਸ਼ੇਰੋ ਸ਼ਾਇਰੀ ਦੇ ਦੱਸੇ ਤਾਂ ਮੈਨੂੰ ਲੱਗਦਾ ਕਿ ਮੈਨੂੰ ਕੁਛ ਸਿੱਖਣਾ ਪੈਣਾ ਹੈਗਾ।
0: ਨਹੀਂ ਕੌਣ ਦੋ ਤੁਸੀਂ, ਕੋਈ ਨੀ
1: ਕੋਈ
0: ਨੀ, ਕੰਫੀਡੈਂਸ ਨਾ ਕਹਿ ਦੋ, ਗਲਤ ਵੀ ਚੱਲ ਜਾਂਦਾ, ਕੋਈ ਨੀ ਆਉਣ ਦੋ।
4: ਸਹੀ ਗੱਲ, ਮੇਰੇ ਪਾਪਾ ਜੀ ਜਿਹੜੇ ਸੀਗੇ ਉਹਨਾਂ ਨੂੰ ਵੀ ਸ਼ੇਰੋ ਸ਼ਾਇਰੀ ਦਾ ਬੜਾ ਸ਼ੌਂਕ ਸੀਗਾ
0: ਜੀ।
4: ਉਹ ਨਾ ਆਪਣੇ ਕਾਲਜ ਦੇ ਮੂਹਰੇ, ਉਹਨਾਂ ਦੀ ਦੁਕਾਨ ਹੁੰਦੀ ਸੀ ਆਪਣੇ ਗੌਰਮੈਂਟ ਕਾਲਜ ਦੇ ਮੂਹਰੇ ਲੁਧਿਆਣੇ ਵਿੱਚ ਨਾ, ਫੋਟੋ ਸਟੇਟ ਵਗੈਰਾ ਦੀ
0: ਜੀ।
4: ਤੇ ਬਸ ਉਹਨਾਂ ਨੇ ਜਿਹੜੇ ਮੁੰਡੇ ਸੀਗੇ ਉਹਨਾਂ ਨੇ ਸ਼ੇਰੋ ਸ਼ਾਇਰੀ ਪਾਪਾ ਜੀ ਤੋਂ ਲੈ ਲੈ ਕੇ ਆਪਣਾ ਕੰਮ ਚਲਾਈ ਜਾ। ਉਹਨਾਂ ਨੇ ਗਾਣਾ, ਉਹ ਵੀ ਉਹਨਾਂ ਨੂੰ ਮੇਰੇ ਨਾਨਾ ਜੀ ਨੂੰ ਪਾਪਾ ਜੀ ਉਹ ਹੀ ਕਹਿੰਦੇ ਸੀ। ਉਹਨਾਂ ਨੇ ਕਹਿਣਾ ਪਾਪਾ ਜੀ ਕੋਈ ਯਾਰ ਵਧੀਆ ਯਾਰ ਜਾਣ, ਅੱਜ ਥੋੜਾ ਮਾਹੌਲ ਥੋੜਾ ਠੀਕ ਨੀ, ਉਹ ਜਿਹਾ ਸ਼ੇਰ ਦੱਸੋ।
0: ਅੱਛਾ,
4: ਜੇ ਉਹਨਾਂ ਨੇ ਸ਼ੇਰ ਕੱਢ ਕੇ ਦੇ ਰਹੇ ਤੇ ਉਹਨਾਂ ਦਾ ਕੰਮ ਸਰ ਜਾਣਾ ਮੁੰਡਿਆਂ ਦਾ।
0: ਵਾਹ
1: ਵਾਹ ਵਾਹ ਵਾਹ,
0: ਗੁੱਡ ਗੁੱਡ ਗੁੱਡ, ਇਹ ਤਾਂ ਬੜੇ ਬੜੇ ਉਹਨਾਂ ਨੇ ਦਵਾਵਾਂ ਲਈਆਂ ਫਿਰ ਤੇ।
4: ਆਹੋ ਆਹੋ, ਮੈਂ ਵੀ ਇੱਕ ਸ਼ੇਰ ਸੁਣਾਉਣਾ ਹੈਗਾ
0: ਜੀ ਜੀ, ਪਲੀਜ਼
4: ਜੀ। ਤੇ ਵਾਹ ਵਾਹ ਕਰਦੀ
0: ਜੀ ਜੀ ਜੀ, ਪਹਿਲਾਂ ਕਰਦੇ ਨੇ ਵਾਹ ਵਾਹ
1: ਵਾਹ
0: ਵਾਹ ਵਾਹ।
4: ਅਰਧ ਹੈਗਾ ਕਿ ਜ਼ੁਬਾਨ ਤੋਂ ਖੋਲ, ਨਜ਼ਰ ਤੋਂ ਮਿਲਾ, ਜਵਾਬ ਤੋਂ ਦੇ। ਜ਼ੁਬਾਨ ਤੋਂ ਖੋਲ, ਨਜ਼ਰ ਤੋਂ ਮਿਲਾ, ਜਵਾਬ ਤੋਂ ਦੇ। ਮੈਂ ਕਿਤਨੀ ਵਾਰ ਲੁਟਾ ਹੂੰ, ਮੁਝੇ ਹਿਸਾਬ ਤੋਂ ਦੇ। ਮੈਂ ਕਿਤਨੀ ਵਾਰ ਲੁਟਾ ਹੂੰ, ਮੁਝੇ ਹਿਸਾਬ ਤੋਂ ਦੇ। ਉਸਕੇ ਬਦਨ ਕੀ ਲਿਖਾਵਟ ਮੇ ਹੈ ਉਤਾਰ ਚੜ੍ਹਾਵ, ਉਸਕੇ ਬਦਨ ਕੀ ਲਿਖਾਵਟ ਮੇ ਹੈ ਉਤਾਰ ਚੜ੍ਹਾਵ। ਮੈਂ ਤੁਝੇ ਪੜ੍ਹੂ ਕੈਸੇ, ਮੁਝੇ ਕਿਤਾਬ ਤੋਂ ਦੇ।
0: ਹਾਂਜੀ,
4: ਤੇ ਇੱਕ ਭਾਈ ਇੱਕ ਬਹੁਤ ਮੈਨੂੰ ਨਾ ਆਪਣਾ ਪੁਰਾਣੀ ਬਹੁਤ ਪੁਰਾਣੀ ਇਹ ਗਜ਼ਲ ਹੈਗੀ ਆ ਛੋਟੀ ਜੀ, ਉਹ ਮੈਂ ਤੁਹਾਨੂੰ ਕੀ ਕਹਿੰਦੇ ਜ਼ਰੂਰ ਸੁਣਾਉਣਾ ਚਾਹੂੰਗਾ
0: ਜੀ ਜੀ, ਪਲੀਜ਼
4: ਪਲੀਜ਼। ਮਤਲਬ ਗਾ ਕੇ ਨਹੀਂ, ਮਤਲਬ ਜੇ ਗਾ ਕੇ ਸੁਣਾਇਆ ਤਾਂ ਫਿਰ ਮੈਨੂੰ ਪਤਾ ਕਿੰਨੀ ਕੀ ਵਾਹ ਵਾਹ ਮਿਲਣੀ ਆ।
0: ਨਹੀਂ ਨਹੀਂ, ਜਿੱਦਾਂ ਤੁਹਾਨੂੰ ਠੀਕ ਲੱਗਦਾ,
4: ਬਸ ਬੋਲ ਕੇ ਦੱਸਦਾ ਮੈਂ। ਹਾਂਜੀ
0: ਜੀ,
4: ਤੇ ਅਰਜ਼ ਹੈ ਕਿ ਜਿਸ ਕੀ ਜਾਨਿਬ ਵੋ ਨਜ਼ਰ ਆਪਣੀ ਉਠਾ ਦੇਤੇ ਹੈ, ਜਿਸ ਕੀ ਜਾਨਿਬ ਵੋ ਨਜ਼ਰ ਆਪਣੀ ਉਠਾ ਦੇਤੇ ਹੈ, ਉਸਕੀ ਸੋਈ ਹੋਈ ਤਕਦੀਰ ਜਗਾ ਦੇਤੇ ਹੈ, ਉਸਕੀ ਸੋਈ ਹੋਈ ਤਕਦੀਰ ਜਗਾ ਦੇਤੇ ਹੈ। ਜਬ ਸੇ ਦੇਖਾ ਹੈ ਉਨ੍ਹੇ ਆਪਣਾ ਮੁਝੇ ਹੋਸ਼ ਨਹੀਂ, ਜਬ ਸੇ ਦੇਖਾ ਹੈ ਉਨ੍ਹੇ ਆਪਣਾ ਮੁਝੇ ਹੋਸ਼ ਨਹੀਂ, ਜਾਨੇ ਕਿਆ ਚੀਜ਼ ਵੋ ਨਜ਼ਰੋਂ ਸੇ ਪਿਲਾ ਦੇਤੇ ਹੈ।
0: ਵਾਹ ਕਿਆ ਬਾਤ,
4: ਜਾਨੇ ਕਿਆ ਚੀਜ਼ ਵੋ ਨਜ਼ਰੋਂ ਸੇ ਪਿਲਾ ਦੇਤੇ ਹੈ। ਅੱਗੇ ਹੈਗਾ ਜੀ, ਆਪਣੀ ਬਰਬਾਦੀ ਪੇ ਖੁਸ਼ ਹੂੰ ਮੈਂ, ਯੇ ਸੁਨਾ ਹੈ ਜਬ ਸੇ, ਆਪਣੀ ਬਰਬਾਦੀ ਪੇ ਖੁਸ਼ ਹੂੰ ਯੇ ਸੁਨਾ ਹੈ ਜਬ ਸੇ, वो जिसे अपना समझते हैं मिटा देते हैं।
0: ओ, वाह, वाह जी,
4: वो जिसे अपना समझते हैं मिटा देते हैं।
0: वाह,
4: हाँ जी, लास्ट ए लाइन है जी, अपने दामन को जरा आप बचा कर रखना, अपने दामन को जरा आप बचा कर रखना, सर्द आहों से भी हम आग लगा देते।
1: बड़ा क्रांतिकारी अखीरला शेर सी है।
4: ए भाई, ए गजल बहुत कल परसों सुनी, मैंने बहुत पहला सुनी हुई सी, नुसरत फतेह अली खान साहब ने गाई हुई है, बहुत बढ़िया गाई है।
0: ओके,
4: जी हाँ जी, मैं गए जरूर शेयर करूंगा मैं फिर।
0: वेरी नाइस,
4: हाँ जी, नाइस,
0: बहुत सोना, बहुत सोना,
4: हाँ जी, थैंक यू। बस मेरे को इन्ना ही सीगा सुना लू।
0: नहीं, नहीं, नहीं, बहुत वधिया जी, बहुत वधिया, बहुत वधिया, थैंक यू जी। तो बलजीत जी कहते हैं कि सत श्री अकाल, कहते हैं कि बहुत वधिया बलकीरत वीरे की आवाज़ भी विचों सुन रही सी। अच्छा, बहुत वधिया गल्लां बातां करन वाले ते सुन वाले नहीं, बलकीरत नहीं हैगा इत्थे जी। बहुत वधिया। अच्छा, उहदे च मैनूं लगदा उहदे च ना कहिंदे होण सनी देओल वाली च, नहीं पर उहदे च वी नहीं हैगा।
1: उत्थे मैं कल्ला ही सी।
0: हाँ, बहुत वधिया गल्लां बातां कहिंदे करन वाले ते सुनन वाले, जिहदे वास्ते उह सारिआं दी वीकेंड वधिया लंघे, नहीं तुहानूं भुलेखा लगा होर कुछ पिछों सुनदी होणी जी। धन्नवाद तुहाडा। चलिए फिर आपां लईए इजाजत।
1: हाँ,
0: ते अज्ज सारे जिहड़े साडे पाकिस्तानी वीर भरा सुन रहे ने उन्हां नूं वधाइयां आजादी दिवस दीआं।
1: अज
0: 14 अगस्त आ, ते अज उन्हां नूं मुबारकां। ते कल दे दिन जिहड़ा इंडियन फिल्म फैसटिवल दा पार्ट हुंदा वा, कल दे दिन झंडा लहराया जांदा वा फाउंडेशन स्क्वेयर दे उत्ते, ते उत्थे जिन्ने जिन्ने वी जाणा, ये फंक्शन फ्री हुंदा वा, बाकी किसे दी तुहानूं टिकट लैणी पैणी आ, बाकी किसे दा तुहानूं इनविटेशन चाहीदा, पर ये वो फंक्शन है जिहड़ा तुसीं फ्री दे विच अटेंड कर सकदे हो। ठीक है जी। ते डांस कॉम्पीटिशन भी हुंदा वा।
1: हाँ, डांस कॉम्पीटिशन हुंदा, मलाइका अरोड़ा ने जज करना, काफ़ी सारे ग्रुप आके डांस करते, यूजली बच्चे ही हुंदे, थोड़े बहुत अडल्ट ग्रुप्स भी हुंदे, ते जाओ देखो इंजॉय करो। बाद चो उन्हां दे टॉक्स भी हैगियां, वो पेड हुंदा, उत्थे राजीव मसंद गल करेगा वखरे वखरे एक्टर्स नाल, मेन पंकज त्रिपाठी है, 3:30 उहदे नाल होएगी टॉक, देखना है देखो। बाकी कल आज़ादी का दिवस है, दुनिया इंडिया दे अंदर फिलहाल काफ़ी टाइम तो फंडामेंटलिज़म है ना, काफ़ी ज़्यादा लोगों के अंदर आप रिलीजियस तौर पर बहुत है ना वखरेवा जहा पालते पे हैं। मैं एक छोटी जी एग्जाम्पल नाल थानू सारा छड़ के जावांगा कि कल बर्थडे सी एक राइटर है राही मासूम रजा
0: जी,
1: इंडिया का
0: जी,
1: ते ओना एक दो फिल्मा लिखी, उन्होंने एक अद्धी किताब भी लिखी है, मैनू किताब का नाम नहीं याद आ रहा पर बहुत मशहूर किताब है। ते खैर उन्होंने ना एक डायरेक्टर ने ना मगर पै गया कि आ प्रोजेक्ट ना तू लिखना, कहिंदा मैं नहीं लिखना, जो करना कर लो, वो कहिंदा तू लिखना, कहिंदा मैं नहीं लिखना, मैं बाद चो दसांगा कौन कौन लोग सीगे। ठीक है, ते अखीर की होया, वो डायरेक्टर की बहुत गलबात सीगी, उन्हें ना मीडिया च गल फैलाती कि आह ना मेरा प्रोजेक्ट लिखता पाया। हुण दो किस्म दी ना चिट्ठियां लिखियां गईयां,
0: ओके,
1: काफ़ी हिंदुआ ने लानता पाईयां कि तू क्यों लिखवा रहा है इहदे तों, ते ओह डायरैक्टर नूं भेजियां, डायरैक्टर हिंदू सी, ते काफ़ी मुसलमाना ने लानता पाईयां राही मासूम रजा नूं कि तू क्यों लिख रहा मुसलमान हुंदे हुए, है ना। ते डायरैक्टर ने की कीता, ओह गया उहदे घर, उहने कहा तैनूं लानता वालियां तेरियां तां आ गईयां, आ देख आ जिहड़ियां मैनूं मिलियां लानता।

0: ਡਾਇਲੋਗ ਰਾਈਟਿੰਗ ਉਹ ਸਾਰੀ ਰਾਹੀ ਮਾਸੂਮ ਰਜ਼ਾ ਦੀ ਸੀ ਤੇ ਕੱਲ ਉਹਨਾਂ ਦੀ ਜਨਮ ਤਿਥੀ ਸੀ।
1: ਵਾਹ, ਵੈਰੀ ਗੁੱਡ, ਵੈਰੀ ਗੁੱਡ। ਆਹ ਤਾਂ ਹੋਈ ਨਾ ਗੱਲ। ਸੋ ਇਸੇ ਨੋਟ ਦੇ ਉੱਤੇ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਤੁਹਾਡੇ ਕੋਲੋਂ
0: ਇਜਾਜ਼ਤ
1: ਚਾਹੁੰਦੇ ਹਾਂ। ਤੁਹਾਡਾ ਹੱਸਦੇ ਖੇਡਦੇ ਹਾਂ ਵੀਕਐਂਡ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ
0: ਰੇਡੀਓ ਹਾਂਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ
1: ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ
2: ਸਟਾਰਿੰਗ ਰਾਜ ਕੁੰਦਰਾ ਪਾਇਲ ਰਾਜਪੂਤ ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: ਹਾਂਜੀ ਰੇਡੀਓ
4: ਮੇਰੀ ਹਾਏ ਹਾਏ ਕੋਲੀ ਮਾਰੇ ਅੱਖੀਓ ਸੇ ਹਾਏ ਹਾਏ ਕੋਲੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: Hi, this is Ayushman Khurana and you're listening to Radio Hanji.
2: What?

0: ਨੇੜਲੇ ਸਿਨੇਮਾ ਘਰਾਂ ਵਿੱਚ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 492, 492 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
2: ਸਤਿ ਸ਼੍ਰੀ ਅਕਾਲ ਜੀ, ਮੈਂ ਆਪਕੀ ਪਿਆਰੀ ਸੀ ਲੱਲੀ ਔਰ ਆਪ ਮੁਝੇ ਚੁਣ ਰਹੇ ਰੇਡੀਓ।

ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕੈਨੇਡਾ ਦੇ ਨਾਲ ਜੁੜੀ ਹੋਈ ਖਬਰ ਹੈ, ਜਿੱਥੇ ਕੈਨੇਡਾ ਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਯਾਨੀ PGWP ਨੀਤੀਆਂ ਦਾ ਵਿਰੋਧ ਕਰ ਰਹੇ ਕੌਮਾਂਤਰੀ ਵਿਦਿਆਰਥੀਆਂ, ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ 'ਚ ਪੰਜਾਬੀ ਵਿਦਿਆਰਥੀ ਨੇ, ਉਹਨਾਂ ਦੇ ਉੱਤੇ ਹੁਣ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਯਾਨੀ CBSA ਨੇ ਵੱਡੀ ਕਾਰਵਾਈ ਕੀਤੀ ਹੈ। CBSA ਦੇ ਅਧਿਕਾਰੀਆਂ ਨੇ ਕੈਲਗਰੀ ਦੇ ਵਿੱਚ ਪ੍ਰਦਰਸ਼ਨ ਵਾਲੀ ਥਾਂ ਦੇ ਉੱਤੇ ਪਹੁੰਚ ਕੇ ਧਰਨੇ 'ਤੇ ਬੈਠੇ ਵਿਦਿਆਰਥੀਆਂ ਦੇ ਇਮੀਗ੍ਰੇਸ਼ਨ ਦਸਤਾਵੇਜ਼ਾਂ ਦੀ ਜਾਂਚ ਕੀਤੀ ਹੈ। ਜਾਇਜ਼ ਦਸਤਾਵੇਜ਼ ਨਾ ਹੋਣ ਦੀ ਸੂਰਤ ਵਿੱਚ ਕਈ ਵਿਦਿਆਰਥੀਆਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਨੇ। ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਵੀਡੀਓਜ਼ ਦੇ ਮੁਤਾਬਕ CBSA ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਦੇ ਪਛਾਣ ਪੱਤਰ, ਸਟੱਡੀ ਪਰਮਿਟ ਅਤੇ ਵਰਕ ਆਥੋਰਾਈਜੇਸ਼ਨ ਸੰਬੰਧੀ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਹ ਏਜੰਸੀ ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਦੇਸ਼ ਦੇ ਵਿੱਚੋਂ ਕੱਢਣ ਦੇ ਲਈ ਜ਼ਿੰਮੇਵਾਰ ਹੈ। ਵਿਦਿਆਰਥੀ ਕਾਨੂੰਨਾਂ ਨੂੰ ਲਾਗੂ ਕਰਨ ਦੀਆਂ ਕਰਵਾਉਣ ਵਾਲੀਆਂ ਇਹਨਾਂ ਜਥੇਬੰਦੀਆਂ ਦੀ ਤਰਫ ਤੋਂ ਕੀਤੀ ਗਈ ਕਾਰਵਾਈ ਦੀ ਨਿਖੇਧੀ ਕਰ ਰਹੇ ਨੇ। ਕਿਹਾ ਗਿਆ ਹੈ ਕਿ ਉਹਨਾਂ ਨੂੰ ਪ੍ਰਦਰਸ਼ਨ ਵਾਲੀ ਥਾਂ ਦੇ ਉੱਤੇ ਜਾਂਚ ਕਰਵਾ ਕੇ ਧਮਕੀਆਂ ਇੱਕ ਤਰੀਕੇ ਦੇ ਨਾਲ ਸਰਕਾਰ ਦੀ ਤਰਫ ਤੋਂ ਦਿੱਤੀਆਂ ਜਾ ਰਹੀਆਂ। ਜ਼ਿਕਰਯੋਗ ਹੈ ਕਿ ਕੈਲਗਰੀ ਸਣੇ ਕੈਨੇਡਾ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਅੰਤਰ ਵਿਦਿਆਰਥੀ PGWEP ਪ੍ਰੋਗਰਾਮ ਦੇ ਵਿੱਚ ਬਦਲਾਅ ਅਤੇ ਵਰਕ ਪਰਮਿਟ ਨਾ ਮਿਲਣ ਦੇ ਚੱਲਦਿਆਂ ਵਿਰੋਧ ਪ੍ਰਦਰਸ਼ਨ ਪਿਛਲੇ ਲੰਮੇ ਅਰਸੇ ਤੋਂ ਕਰ ਰਹੇ ਨੇ। ਸਰਕਾਰ ਵੱਲੋਂ ਵਰਕ ਪਰਮਿਟ ਨਾ ਦੇਣ ਕਾਰਨ ਇਹਨਾਂ ਵਿਦਿਆਰਥੀਆਂ ਦੇ ਉੱਤੇ ਆਪਣੇ ਵਤਨ ਵਾਪਸ ਜਾਣ ਦਾ ਖਤਰਾ ਮੰਡਰਾ ਰਿਹਾ, ਜਿੱਥੇ ਸਥਾਨਕ ਪ੍ਰੋਵਿੰਸ਼ੀਅਲ ਸਰਕਾਰਾਂ ਯਾਨੀ ਕਿ ਉੱਥੋਂ ਦੀਆਂ ਸੂਬਾਈ ਸਰਕਾਰਾਂ ਇਹਨਾਂ ਵਿਦਿਆਰਥੀਆਂ ਨੂੰ ਵਾਪਸ ਭੇਜਣ ਦੇ ਪੱਖ ਦੇ ਵਿੱਚ ਅੜੀਆਂ ਹੋਈਆਂ। ਉੱਥੇ ਹੀ ਫੈਡਰਲ ਸਰਕਾਰ ਵੱਲੋਂ ਇਸ ਮੁੱਦੇ ਦੇ ਉੱਤੇ ਸੂਬਾਈ ਸਰਕਾਰਾਂ ਦੀ ਹਮਾਇਤ ਵੀ ਕੀਤੀ ਜਾ ਰਹੀ ਹੈ, ਯਾਨੀ ਕਿ ਕੋਈ ਵੀ ਇੱਕ ਦੂਸਰੇ ਤੋਂ ਅੱਡ ਨਹੀਂ ਸੋਚ ਰਿਹਾ ਸਰਕਾਰਾਂ ਤੋਂ। ਮੁੱਕਦੀ ਗੱਲ ਇਹ ਹੈ ਕਿ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਜਿੰਨੀ ਛੇਤੀ ਹੋ ਸਕੇ ਦੇਸ਼ ਦੇ ਵਿੱਚੋਂ ਬਾਹਰ ਹੀ ਕੱਢਣਾ ਚਾਹੁੰਦੀ ਹੈ। CBSA ਦੀ ਇਸ ਤਾਜ਼ਾ ਕਾਰਵਾਈ ਦੇ ਚੱਲਦਿਆਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਉੱਤੇ ਅਨਿਸ਼ਚਿਤਤਾ ਦਾ ਮਾਹੌਲ ਹੋਰ ਵੀ ਜ਼ਿਆਦਾ ਗਹਿਰਾ ਗਿਆ। ਪਾਣੀ ਦੇ ਨਾਲ ਜੁੜੀਆਂ ਹੋਈਆਂ ਔਰ ਪਾਣੀ ਦੀ ਤਬਾਹੀ ਦੇ ਨਾਲ ਜੁੜੀਆਂ ਅਗਲੀਆਂ ਕੁਝ ਖਬਰਾਂ। ਜਾਪਾਨ ਤੋਂ ਪਹਿਲੀ ਖਬਰ, ਜਾਪਾਨ ਦੇ ਚੀਬਾ ਸੂਬੇ ਦੇ ਵਿੱਚ ਰਿਕਾਰਡ ਮੀਂਹ ਦੇ ਚੱਲਦਿਆਂ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਹਜ਼ਾਰਾਂ ਯਾਤਰੀ ਟੋਕੀਓ ਦੇ ਨਾਰੀਤਾ ਹਵਾਈ ਅੱਡੇ ਦੇ ਉੱਤੇ ਰਾਤ ਭਰ ਫਸੇ ਰਹੇ ਨੇ। ਰਾਜਧਾਨੀ ਟੋਕੀਓ ਦੇ ਕੋਲ ਚੀਬਾ ਦੇ ਵਿੱਚ ਵੀਰਵਾਰ ਦੁਪਹਿਰ ਹਰ ਘੰਟੇ 100 ਮਿਲੀਮੀਟਰ ਤੋਂ ਵੀ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ। ਅਧਿਕਾਰੀਆਂ ਦੇ ਮੁਤਾਬਕ ਅਗਸਤ ਮਹੀਨੇ ਦੇ ਵਿੱਚ ਪੈਣ ਵਾਲੀ ਔਸਤ ਬਾਰਿਸ਼ ਤੋਂ ਇਹ ਕਰੀਬ 3 ਗੁਣਾ ਜ਼ਿਆਦਾ ਪੈ ਗਈ। ਦੇਸ਼ ਦੇ ਵਿੱਚ ਹੁਣ ਤੱਕ ਕੀਤੀ ਗਈ ਇਹ ਸਭ ਤੋਂ ਦਰਜ ਜਿਹੜੀ ਹੈ ਸਭ ਤੋਂ ਵਧੇਰੇ ਬਾਰਿਸ਼ ਹੈ। ਮੌਲੇਧਾਰ ਮੀਂਹ ਦੇ ਚੱਲਦਿਆਂ ਟ੍ਰੇਨਾਂ, ਬੱਸ ਸੇਵਾਵਾਂ ਅਤੇ ਟੈਕਸੀ ਸੇਵਾਵਾਂ ਵੀ ਠੱਪ ਹੋ ਕੇ ਰਹਿ ਗਈਆਂ। ਉੱਥੇ ਚੀਬਾ ਦੇ ਵਿੱਚ 20,000 ਤੋਂ ਵਧੇਰੇ ਘਰਾਂ ਦੀ ਬਿਜਲੀ ਵੀ ਗੁੱਲ ਹੋ ਗਈ ਹੈ। ਹਾਲਾਤ ਨੂੰ ਦੇਖਦਿਆਂ ਹੋਇਆਂ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ। ਅਧਿਕਾਰੀਆਂ ਦੀ ਤਰਫ ਤੋਂ ਸਥਿਤੀ ਦੇ ਉੱਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ, ਪਰ ਇਸ ਦਰਮਿਆਨ ਵੀਰਵਾਰ ਦੇ ਦਿਨ ਟੋਕੀਓ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਿਹੜੀਆਂ ਇਹ ਜਨਤਕ ਟਰਾਂਸਪੋਰਟ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ। ਇਸ ਦੇ ਚੱਲਦਿਆਂ ਆਮ ਲੋਕਾਂ ਨੂੰ ਜ਼ਿਆਦਾ ਖੱਜਲਖੁਆਰੀ ਦੇਖਣ ਨੂੰ ਮਿਲ ਰਹੀ ਹੈ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਸਿੰਧੂ ਜਲ ਸੰਧੀ ਸਮਝੌਤੇ ਨੂੰ ਲੈ ਕੇ ਭਾਰਤ ਨੂੰ ਸਿੱਧੀ ਚੇਤਾਵਨੀ ਦਿੱਤੀ। ਉਹਨਾਂ ਕਿਹਾ ਹੈ ਕਿ ਪਾਕਿਸਤਾਨ ਦੇ ਪਾਣੀ ਦੀ ਇੱਕ ਇੱਕ ਬੂੰਦ ਉਹਨਾਂ ਦੀ ਰੈੱਡ ਲਾਈਨ ਹੈ ਅਤੇ ਜੇਕਰ ਭਾਰਤ ਨੇ ਆਪਣਾ ਰੁੱਖ ਨਾ ਬਦਲਿਆ ਤਾਂ ਉਹਨਾਂ ਨੂੰ ਸਿੱਧੇ ਜਵਾਬ ਦਿੱਤਾ ਜਾਏਗਾ। ਇਸਲਾਮਾਬਾਦ ਦੇ ਵਿੱਚ ਵੀਰਵਾਰ ਦੇ ਦਿਨ ਯਾਦਗਾਰੇ ਫਤਿਹ ਦੇ ਉਦਘਾਟਨ ਸਮਾਗਮ ਦੇ ਵਿੱਚ ਬੋਲਦਿਆਂ ਹੋਇਆਂ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਭਾਰਤ ਦੀ ਤਰਫ ਤੋਂ ਸਿੰਧੂ ਜਲ ਸੰਧੀ ਨੂੰ ਇੱਕ ਤਰਫਾ ਤੌਰ ਦੇ ਉੱਤੇ ਟਾਲੇ ਜਾਣ ਦੇ ਲੈ ਕੇ ਇਹ ਟਿੱਪਣੀ ਕੀਤੀ ਹੈ। ਦਰਅਸਲ ਅਪ੍ਰੈਲ 2025 ਦੇ ਵਿੱਚ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਉੱਤੇ ਦੋਸ਼ ਲਗਾਉਂਦਿਆਂ ਹੋਇਆਂ ਕਿ ਹਮਲਾ ਪਾਕਿਸਤਾਨ ਦੀ ਤਰਫ ਤੋਂ ਕੀਤਾ ਗਿਆ ਜਵਾਬੀ ਕਦਮ ਦੇ ਤੌਰ ਦੇ ਉੱਤੇ ਸਿੰਧੂ ਜਲ ਸਮਝੌਤੇ ਨੂੰ ਫੌਰਨ ਰੋਕ ਦਿੱਤਾ ਸੀ। ਆਪਣੇ ਸੰਬੋਧਨ ਦੇ ਵਿੱਚ ਸ਼ਾਬਾਜ਼ ਸ਼ਰੀਫ ਨੇ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਤਣਾਅ ਨੂੰ ਲੈ ਕੇ ਸਾਊਦੀ ਅਰਬ ਅਤੇ ਤੁਰਕੀ ਦੇ ਨਾਲ ਹੋਏ ਸਮਝੌਤਿਆਂ ਦਾ ਜ਼ਿਕਰ ਵੀ ਕੀਤਾ। ਉਹਨਾਂ ਕਿਹਾ ਕਿ ਪਾਕਿਸਤਾਨ ਦੁਨੀਆ ਭਰ ਦੇ ਵਿੱਚ ਸਾਰੇ ਤਰ੍ਹਾਂ ਦੇ ਸੰਘਰਸ਼ ਤੋਂ ਦੁਨੀਆ ਨੂੰ ਮੁਕਤ ਦੇਖਣਾ ਚਾਹੁੰਦਾ ਔਰ ਨਵੇਂ ਵਿਵਾਦ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਦਾ ਮੁਜ਼ਾਹਰਾ ਪਾਕਿਸਤਾਨ ਨੇ ਪਿਛਲੇ ਕੁਝ ਅਰਸੇ ਦੇ ਦਰਮਿਆਨ ਵੱਡੀ ਵਿਚੋਲਗੀਆਂ ਨਿਭਾ ਕੇ ਵੀ ਦਰਸਾਇਆ। ਸ਼ਾਬਾਜ਼ ਸ਼ਰੀਫ ਨੇ ਕਿਹਾ ਕਿ ਇਸ ਵਜ੍ਹਾ ਦੇ ਚੱਲਦਿਆਂ ਪਾਕਿਸਤਾਨ ਨੇ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਵਿਚੋਲਗੀ ਨਿਭਾਈ ਸੀ। ਉਹਨਾਂ ਨੇ ਮੱਧ ਪੂਰਬ ਦੇ ਵਿੱਚ ਸ਼ਾਂਤੀ ਦੇ ਲਈ ਫੀਲਡ ਮਾਰਸ਼ਲ ਆਸਿਮ ਮੁਨੀਰ ਦੇ ਇਤਿਹਾਸਕ ਕਿਰਦਾਰ ਦੀ ਤਾਰੀਫ ਵੀ ਕੀਤੀ। ਨਾਲ ਹੀ ਸਾਊਦੀ ਅਰਬ ਅਤੇ ਤੁਰਕੀ ਦੇ ਨਾਲ ਹੋਏ ਸਮਝੌਤਿਆਂ ਨੂੰ ਲੈ ਕੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਾਕ ਡਾਰ ਦੀਆਂ ਕੋਸ਼ਿਸ਼ਾਂ ਦੀ ਵੀ ਸਰਾਹਨਾ ਕੀਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੋਲੇ ਇੱਕ ਵਾਰ ਫਿਰ ਤੋਂ ਗਏ। ਉਹਨਾਂ ਦਾਅਵਾ ਕੀਤਾ ਕਿ ਟਰੰਪ ਨੇ ਪਿਛਲੇ ਸਾਲ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਜੰਗ ਨੂੰ ਰੁਕਵਾਉਣ ਦੇ ਲਈ ਸਭ ਤੋਂ ਅਹਿਮ ਭੂਮਿਕਾ ਨਿਭਾਈ ਸੀ। ਉੱਥੇ ਅਫਗਾਨਿਸਤਾਨ ਦੇ ਨਾਲ ਤਣਾਅਪੂਰਨ ਸੰਬੰਧਾਂ ਦਾ ਜ਼ਿਕਰ ਕਰਦਿਆਂ ਸ਼ਾਬਾਜ਼ ਸ਼ਰੀਫ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਅਫਗਾਨਿਸਤਾਨ ਦੇ ਨਾਲ ਵੀ ਸ਼ਾਂਤੀ ਚਾਹੁੰਦਾ, ਪਰ ਅਫਗਾਨ ਧਰਤੀ ਦਾ ਪਾਕਿਸਤਾਨ ਦੇ ਖਿਲਾਫ਼ ਇਸਤੇਮਾਲ ਹੋਣਾ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ। ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਹੁਣ ਅੱਜ ਦਾ ਦਿਨ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ। ਪਾਕਿਸਤਾਨ ਦੇ ਅਖਬਾਰ ਡੌਨ ਦੀ ਰਿਪੋਰਟ ਦੇ ਮੁਤਾਬਕ ਕੱਲ੍ਹ ਰਾਤ ਯਾਨੀ ਕਿ 13 ਅਤੇ 14
अगस्त की दरमियानी रात कराची दे विच रात भर फायरिंग हुई। आजादी के जश्नों के दरमियान इस दे विच एक महिला की मौत ते 94 लोगों के जख्मी होने की भी खबर हासिल हो रही है। जख्मियों के विच 17 बच्चे दसे जा रहे हैं। भारतीय मीडिया दी खबरों के मुताबिक पाकिस्तान दे विच दसया गया है कि कराची दे विच हुई इस जश्न की रात के दरमियान 10 महिलावां 17 बच्चे ते 59 पुरश शामिल सी जिहड़े जख्मी होए ने। रेस्क्यू अधिकारियों के मुताबिक एक महिला की मौत हवाई फायरिंग के दरमियान ही हो गई। जख्मियों नूं इलाज के लिए जिन्ना पोस्ट ग्रैजुएट मैडिकल सेंटर सिविल हस्पताल ते आबासी शहीद हस्पताल दे विच भर्ती करवाया गया है। उथे भारत दे नाल जुड़ियां खबरां दी भी सांझ पाईए ते भारत दे विच भी एक हादसे दे नाल जुड़ी खबर। सब तो पहला उत्तराखंड दे चमोली जिले तो जिथे यह दुखदाई घटना सामने आई है। बारिश तो बाद पानी ते मलबा अचानक सुरंग दे विच वड़न दे चलदिआं 7 मजदूरां दी मौत हो गई। यह गंभीर हादसा वीरवार दे दिन चमोली दे पिपलकोटी इलाके दे विच टीरी हाइड्रो डिवेलपमेंट कारपोरेशन लिमिटेड यानी THDC की प्रोजेक्ट साइट के उत्ते वापरिया। जदों यह घटना वापरी तो कुल 22 मजदूर सुरंग के अंदर मौजूद सी। पानी का वहा इन्ना तेज सी कि इन्हां नूं मजदूरों नूं सुरंग के बाहर निकलण का मौका ही नहीं लग सकिया। घटना के विच 14 मजदूर जख्मी हो गए। हाले भी 3 सुरंग के अंदर लापता दसे जा रहे हैं। घटना की पुष्टि करदे हां चमोली जिले के मैजिस्ट्रेट की तरफ तो कल शाम 6:30 बजे इस घटना की विस्तार जानकारी मीडिया के नाल सांझी की गई। स्थिति की गंभीरता देखते हुए सूबे के मुख्यमंत्री पुष्कर सिंह धामी ने जंगी पद्धर के उत्ते राहत ते बचाव के कार्य चलाने के निर्देश दिए ने। सीनियर अधिकारियों के नाल उन्होंने मुलाकात भी की है। प्रभावित ते जख्मी मजदूरों ज़्यादातर झारखंड ते छत्तीसगढ़ के वसनीक दसे जा रहे हैं। राष्ट्रीय आफत प्रतिक्रिया बल यानी NDRF ते राज आफत प्रतिक्रिया बल यानी SDRF दीआं टीमां सुरंग दे विच फसे मजदूरों नूं कढ़न दे लई लगातार मलबे दे विचों खोज जारी रख रही ने। उथे भारत दे ग्राहकां दे नाल जुड़ी एक बड़ी अहम खबर सामने आती है। जो सुप्रीम कोर्ट ने ज़्यादा शुगर नमक ते सैचुरेटिड फैट वाले पैकेज्ड फूड दे उत्ते फ्रंट ऑफ पैक चेतावनी लैवल लगाने नूं लैके FSSAI की कथित हिचकचाहट के उत्ते वीरवार के दिन नाराजगी जाहिर की। जस्टिस JB पारदीवाला ते जस्टिस KV विश्वनाथन की बेंच ने इस मामले की सुनवाई की। कोर्ट ने पहला भी FSSAI दे लई एक चेतावनी लागू करन नू लैके जिहड़ा एक निर्देश दिता सी। वीरवार के दिन कोर्ट ने FSSAI की बैठक के मिनट्स का हवाला लेंद्या होया इस दे उत्ते सवाल चुकिया कि अजिही व्यवस्था लागू करन दे विच इन्नी घबराहट क्यों हो रही है। कोर्ट ने यह भी पूछा कि की FSSAI खाद उत्पाद बनाने वाली बड़िया कारपोरेट कंपनियां दे दबाव दे विच काम कर रही है। दस दिए कि एक सरकारी एजेंसी है, केंद्र सरकार दे कंट्रोल अधीन चलती है। बार एंड बेंच नाम की एक वैबसाइट के मुताबिक बेंच ने सख्त टिप्पणी इस मामले के उत्ते करदिया कहा कि तुसी कोर्ट के फैसलों नूं भी हुण मजाक समझ रहे हो। इन्हां कारपोरेट घरानियां दा तुहाडे उत्ते इन्ना दबाव है कि तुसी उस दे अगे झुके हुए नज़र आ रहे हो। असीं यह जनहित दे विच जारी करन दे लई तुहानू कह चुके हैं और तुसी इस दे उत्ते काम नहीं कर रहे। सुनवाई दे दौरान FSSAI ने इस दलील दे उत्ते भी एक दलील भी दिती जिस दे उत्ते कोर्ट संतुष्ट नहीं होया। जदों कोर्ट ने यह पुछया कि आदेश तो बाद किहड़े कदम चुके गए, चेतावनी लैवल लागू करन दे लई खुद पहल क्यों नहीं कीती, तां कोर्ट ने कहा कि अजिहे लेबल लागू करन दे लई नमकीन वर्गे कई बड़े भारतीय खाद उद्योग दे विच ज़्यादा फैट, ज़्यादा शुगर या ज़्यादा नमक वाले उत्पादों नूं छेती तो छेती लिया जाए। कि तुसीं चाहते हो कि इस दे नाल देश दे लोक सेहतमंद ना रहन, खास तौर दे उत्ते बच्चे, इस करके इन्हां चेतावनियां नूं छेती जारी किया जाए। उथे ही भारत दे नाल जुड़ियां होरनां खबरां दी भी सांझ पाईए ते हुण राहुल गांधी की तरफ तो जिहड़े बयान दिते गए से कल दे दिन एक प्रैस वार्ता दे दरमियान, अज सवेर वेले भी तुहाडे नाल ओह खबर सांझी कीती सी कि हुण कई दिनां तक इस मसले दे उत्ते बवाल मचिया रहेगा। लोक सभा दे विच विरोधी धिर दे नेता ते कांग्रेस के आगू राहुल गांधी ने वीरवार के दिन दिल्ली च आयोजित एक प्रोग्राम के दरमियान नरेंद्र मोदी, RSS ते अमित शाह के उत्ते तिखे हमले किए। उन्होंने गृहमंत्री अमित शाह के उत्ते निशाना साधदिया और मोदी के उत्ते निशाना साधदिया कुछ अजिहा कर दिता जिस दिन लैके हुण कांग्रेस आगू के उत्ते महिला विरोधी होने का दोष लगाया जा रहा है। घटना के केंद्र के विच कांग्रेस नेता संदीप दीक्षित भी ने। सोशल मीडिया के उत्ते इस घटना को लैके जिहड़ी चर्चा हो रही है, थां दिल्ली का मालवंकर हॉल सी और इस दरमियान कांग्रेस की एक कन्वेंशन सी। मंच के उत्ते मौजूद राहुल गांधी ते संदीप दीक्षित
ਆਪਸ ਦੇ ਵਿੱਚ ਇਸ ਤਰੀਕੇ ਦੇ ਨਾਲ ਗਲੇ ਮਿਲਦੇ ਨੇ ਕਿ ਰਾਹੁਲ ਗਾਂਧੀ ਉਸ ਦੀ ਰੈਫਰੈਂਸ ਦਿੰਦੇ ਹੋਏ ਆ ਕਹਿੰਦੇ ਨੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੁਨੀਆ ਭਰ ਦੇ ਨੇਤਾਵਾਂ ਨੂੰ ਕੁਝ ਇਸ ਤਰੀਕੇ ਦੇ ਨਾਲ ਜਾ ਕੇ ਮਿਲਦੇ ਨੇ ਔਰ ਉਹਨਾਂ ਨੂੰ ਲੱਗਦਾ ਹੈ ਕਿ ਏਦਾਂ ਗਲੇ ਮਿਲਣਾ ਹੀ ਵਿਦੇਸ਼ ਨੀਤੀ ਹੈ ਪਤਾ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਕਿਸਨੇ ਪਾ ਦਿੱਤਾ ਕਿ ਇਹ ਵਿਦੇਸ਼ ਨੀਤੀ ਹੈ ਇਸ ਨੂੰ ਲੈ ਕੇ ਹੁਣ ਅਸਲ ਦੇ ਵਿੱਚ ਸੰਦੀਪ ਦੀਕਸ਼ਿਤ ਨੇ ਰਾਹੁਲ ਗਾਂਧੀ ਨੂੰ ਟੋਕ ਕੇ ਇਟਲੀ ਦੀ ਪ੍ਰਧਾਨ ਮੰਤਰੀ ਮੈਲੋਨੀ ਦਾ ਜ਼ਿਕਰ ਕਰ ਦਿੱਤਾ ਅਤੇ ਇਸ ਗੱਲ ਦੇ ਉੱਤੇ ਹੁਣ ਭਾਜਪਾ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਸਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਐਕਸ ਦੇ ਉੱਤੇ ਲਿਖਿਆ ਕਿ ਕਾਂਗਰਸ ਦਾ ਵੰਸ਼ਵਾਦੀ ਚਿਹਰਾ ਔਰ ਨਾਰੀ ਵਿਰੋਧੀ ਚਿਹਰਾ ਇੱਕ ਵਾਰ ਫਿਰ ਤੋਂ ਸਾਰੀਆਂ ਹੱਦਾਂ ਪਾਰ ਕਰ ਗਿਆ ਇੱਕ ਮਿੱਤਰ ਦੇਸ਼ ਦੇ ਉੱਤੇ ਔਰ ਉਸਦੀ ਅਗਵਾਈ ਕਰਨ ਵਾਲੀ ਨੇਤਾ ਦੇ ਉੱਤੇ ਇਸ ਕਿਸਮ ਦੀ ਅਪਮਾਨਜਨਕ ਟਿੱਪਣੀ ਕੀਤੀ ਗਈ ਹੈ ਜਦੋਂ ਕਿ ਮੰਚ ਦੇ ਉੱਤੇ ਦਰਸ਼ਕਾਂ ਦੇ ਦਰਮਿਆਨ ਮੌਜੂਦ ਮਹਿਲਾਵਾਂ ਵੀ ਇਸ ਦੇ ਉੱਤੇ ਹੱਸਦੀਆਂ ਨਜ਼ਰ ਆ ਰਹੀਆਂ ਸੀ ਇਸ ਨੇ ਨਾ ਕੇਵਲ ਸਿਆਸੀ ਸ਼ਲੀਨਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਬਲਕਿ ਮਹਿਲਾਵਾਂ ਦੇ ਪ੍ਰਤੀ ਜਿਹੜੀ ਇੱਕ ਬੇਇੱਜ਼ਤੀ ਭਰਿਆ ਵਿਵਹਾਰ ਕੀਤਾ ਗਿਆ ਉਸ ਦੇ ਲਈ ਵੀ ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਔਰ ਮਾਫ਼ੀ ਮੰਗਣੀ ਚਾਹੀਦੀ ਹੈ ਵੈਸੇ ਇਸ ਮੁੱਦੇ ਦੇ ਉੱਤੇ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰ ਬਾਰ ਜਿਹੜੀ ਉਹ ਚਰਚਾ ਹੁੰਦੀ ਰਹੇਗੀ ਉੱਥੇ ਸਟੂਡੈਂਟ ਅੰਦੋਲਨ ਨੂੰ ਲੈ ਕੇ ਜੁੜੀ ਖ਼ਬਰ ਜਿੱਥੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਨੀਟ ਪੇਪਰ ਲੀਕ ਦੇ ਵਿਰੋਧ ਦੇ ਵਿੱਚ ਹੋਏ ਵਿਦਿਆਰਥੀ ਅੰਦੋਲਨ ਦੇ ਉੱਤੇ ਸੁਪਰੀਮ ਕੋਰਟ ਨੇ ਸਖ਼ਤ ਰੁੱਖ ਅਪਣਾਇਆ ਭਾਰਤ ਦੇ ਚੀਫ਼ ਜਸਟਿਸ ਆਫ ਇੰਡੀਆ ਯਾਨੀ ਕਿ CJI ਨੇ ਜਸਟਿਸ ਸੂਰਿਆ ਕਾਂਤ ਦੀ ਬੈਂਚ ਨੇ ਸੁਣਵਾਈ ਦੇ ਦਰਮਿਆਨ ਕਿਹਾ ਕਿ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਸੰਵਿਧਾਨ ਦੇ ਵਿੱਚ ਅਧਿਕਾਰ ਸਭ ਨੂੰ ਦਿੰਦੇ ਨੇ ਪਰ ਵਿਦਿਆਰਥੀਆਂ ਨੂੰ ਪ੍ਰੋਟੈਸਟ ਦਾ ਅਧਿਕਾਰ ਜ਼ਰੂਰ ਹੈ ਇਸ ਦਰਮਿਆਨ ਉਹਨਾਂ ਦੇ ਉੱਤੇ ਕੋਈ ਵਿਰੁੱਧ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਪਰ ਜੇਕਰ ਕੋਈ ਨੌਜਵਾਨ ਗਲਤ ਬਿਆਨ ਦਿੰਦਾ ਹੈ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਸਨੂੰ ਵਿਰੋਧ ਕਰਨ ਦਾ ਹੱਕ ਹੈ ਸਾਰੇ ਵਿਦਿਆਰਥੀਆਂ ਨੂੰ ਇਹ ਕਿਹਾ ਜਾਵੇ ਕਿ ਉਹ ਸੁਪਰੀਮ ਕੋਰਟ ਤੱਕ ਆਪਣੀ ਜਿਹੜੀ ਰਾਏ ਰੱਖਣ ਅਸੀਂ ਉਹਨਾਂ ਨੂੰ ਕਾਨੂੰਨੀ ਸਹਾਇਤਾ ਕੋਰਸ ਦੇ ਲਈ ਪੈਨਲ ਦੇ ਵਿੱਚ ਵੀ ਸ਼ਾਮਲ ਕਰਾਂਗੇ CJI ਸੂਰਿਆ ਕਾਂਤ ਨੇ ਕਿਹਾ ਕਿ ਮੈਂ ਵੀ ਇੱਕ ਵਿਦਿਆਰਥੀ ਦੇ ਤੌਰ ਦੇ ਉੱਤੇ ਐਕਟਿਵ ਰਿਹਾ ਜੇਕਰ ਮੰਨ ਲਿਆ ਜਾਵੇ ਕਿ ਉਹ ਗਲਤ ਨੇ ਤਾਂ ਵੀ ਉਹਨਾਂ ਦੇ ਵਿਰੋਧ ਕਰਨ ਦਾ ਅਧਿਕਾਰ ਹੈ ਮੈਂ ਆਪਣੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨੀ ਜਾਰੀ ਰੱਖਣਾ ਚਾਹੁੰਦਾ ਅਸਲ ਦੇ ਵਿੱਚ ਮਾਮਲਾ ਨੀਟ ਪੇਪਰ ਲੀਕ ਦੇ ਨਾਲ ਹੀ ਜੁੜਿਆ ਹੋਇਆ ਨਹੀਂ ਹੈ ਮਾਮਲਾ ਹੈਦਰਾਬਾਦ ਦੇ ਨਾਲਸਰ ਲਾਅ ਯੂਨੀਵਰਸਿਟੀ ਦੇ ਨਾਲ ਵੀ ਜੁੜਿਆ ਹੋਇਆ ਹੈ ਜਿੱਥੇ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਇਹ ਲਿਖ ਕੇ ਚਿੱਠੀ ਪਾ ਦਿੱਤੀ ਕਿ ਜੇਕਰ ਉਹਨਾਂ ਦੇ ਡਿਗਰੀ ਵੰਡ ਸਮਾਗਮ 'ਚ CJI ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਸ਼ਾਮਲ ਹੁੰਦੇ ਨੇ ਤਾਂ ਡਿਗਰੀਆਂ ਹਾਸਲ ਨਹੀਂ ਕਰਨਗੇ ਇਸ ਵਾਰ ਬਾਰ ਕੌਂਸਲ ਆਫ ਇੰਡੀਆ BCI ਨੇ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੇ ਰੂਪ ਦੇ ਵਿੱਚ ਉਹਨਾਂ ਦੀਆਂ ਟਿੱਪਣੀਆਂ ਦੇ ਉੱਤੇ ਜਿਹੜਾ ਸਵਾਲ ਖੜਾ ਕੀਤਾ ਦੱਸ ਦਈਏ ਕਿ ਇਸ ਦਰਮਿਆਨ ਹੁਣ ਵਿਦਿਆਰਥੀ ਰਾਜਨੀਤੀ ਭਾਰਤ ਦੇ ਵਿੱਚ ਸਿਖਰ ਚੜ੍ਹ ਕੇ ਬੋਲ ਰਹੀ ਹੈ ਉੱਧਰ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਪ੍ਰਮੁੱਖ ਰਾਜ ਠਾਕਰੇ ਦਾ ਜਿਹੜੇ ਅੱਜ ਪੂਨੇ ਦੌਰੇ ਦੇ ਉੱਤੇ ਨੇ ਉਹਨਾਂ ਨੇ ਪੂਨੇ ਦੇ ਵਿੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਇਸ ਬੈਠਕ 'ਚ ਜੈਨਜ਼ੀ ਨੂੰ ਰੁਝਾਉਣ ਦੀ ਗੱਲ ਕੀਤੀ ਹੁਣ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਨੇ ਉਹ ਜੈਨਜ਼ੀ ਦੇ ਆਪਣੇ ਹੱਕ ਦੇ ਵਿੱਚ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਰਾਜ ਠਾਕਰੇ ਨੇ ਅਹੁਦੇਦਾਰਾਂ ਦੇ ਨਾਲ ਬੈਠਕ ਦੇ ਵਿੱਚ ਨਵੀਂ ਪੀੜ੍ਹੀ ਯਾਨੀ ਜੈਨਜ਼ੀ ਨੂੰ ਖਾਸ ਫੋਕਸ ਕਰਨ ਉਹਨਾਂ ਦੇ ਨਾਲ ਸੰਪਰਕ ਵਧਾਉਣ ਔਰ ਉਹਨਾਂ ਦੀ ਮਦਦ ਦੇ ਨਾਲ ਪਾਰਟੀ ਦੇ ਢਾਂਚੇ 'ਚ ਬਦਲਾਅ ਲਿਆਉਣ ਦਾ ਨਜ਼ਰੀਆ ਦਿੱਤਾ ਉਹਨਾਂ ਕਿਹਾ ਕਿ ਇਸ ਦੇ ਨਾਲ ਪਾਰਟੀ ਦੇ ਵਿੱਚ ਨਵੇਂ ਵਿਚਾਰ ਵੀ ਆਉਣਗੇ ਦੱਸ ਦਈਏ ਕਿ ਇਸ ਦਰਮਿਆਨ ਭਾਰਤ ਦੇ ਵਿੱਚ ਹੁਣ ਜਿਹੜਾ ਕੱਲ੍ਹ ਦੇ ਦਿਨ 15 ਅਗਸਤ ਦਾ ਸਮਾਗਮ ਹੋਣਾ ਯਾਨੀ ਆਜ਼ਾਦੀ ਦਾ ਸਮਾਗਮ ਹੋਣਾ ਉਸ ਦੇ ਵਿੱਚ ਵੀ ਸਰਕਾਰ ਦੀ ਤਰਫ ਤੋਂ ਇਸ ਦਿਨ ਜੈਨਜ਼ੀ ਨੂੰ ਖਾਸ ਤੌਰ ਦੇ ਉੱਤੇ ਰੁਝਾਨ ਦੀਆਂ ਗੱਲਾਂ ਸਰਕਾਰ ਦੀ ਤਰਫ ਤੋਂ ਕੀਤੀਆਂ ਜਾਣਗੀਆਂ ਇਸ ਕਿਸਮ ਦੇ ਅੰਦਾਜ਼ੇ ਲਗਾਏ ਜਾ ਰਹੇ ਨੇ ਖੈਰ ਇੱਧਰ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਵੀਰਵਾਰ ਦੇ ਦਿਨ ਅਮਰੀਕੀ ਸਦਰ ਡੋਨਾਲਡ ਟਰੰਪ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਆਸਟ੍ਰੇਲੀਆ ਦੇ ਉੱਤੇ ਲਗਾਏ ਗਏ ਵਾਧੂ ਟੈਰਿਫ ਦਾ ਸਵਾਲ ਵੀ ਕੀਤਾ ਗਿਆ ਦੱਸ ਦਈਏ ਕਿ ਅਮਰੀਕਾ ਨੇ ਪਿਛਲੇ ਦਿਨਾਂ ਦੇ ਦਰਮਿਆਨ ਸਲੇਵਰੀ ਦਾ ਦੋਸ਼ ਲਗਾ ਕੇ ਯਾਨੀ ਕਿ ਉਹਨਾਂ ਦੇਸ਼ਾਂ ਦੇ ਉੱਤੇ ਦੋਸ਼ ਲਗਾ ਕੇ ਕਿ ਜਿਹੜੇ ਕਿਸੇ ਨਾ ਕਿਸੇ ਕਿਸਮ ਦੀ ਇੰਡਸਟਰੀ ਦੇ ਵਿੱਚ ਲੋਕਾਂ ਨੂੰ ਗੁਲਾਮ ਬਣਾ ਕੇ ਉਹਨਾਂ ਤੋਂ ਕੰਮ ਕਰਵਾਉਂਦੇ ਨੇ ਉਹਨਾਂ ਦੇਸ਼ਾਂ ਦੇ ਉੱਤੇ 10 ਦੀ ਬਜਾਏ 12.5% ਦਾ ਟੈਰਿਫ ਲਗਾ ਦਿੱਤਾ ਸੀ ਆਸਟ੍ਰੇਲੀਆ ਵੀ ਉਹਨਾਂ 60 ਦੇਸ਼ਾਂ ਦੀ ਲਿਸਟ ਦੇ ਵਿੱਚ ਸ਼ਾਮਲ ਸੀ ਜਿਸ ਦੇ ਉੱਤੇ ਪਹਿਲਾਂ ਤੋਂ ਹੀ 10% ਦਾ ਟੈਰਿਫ ਲੱਗ ਰਿਹਾ ਸੀ ਯਾਨੀ ਕਿ ਆਸਟ੍ਰੇਲੀਆ ਸਮਾਨ ਅਮਰੀਕਾ ਦੇ ਵਿੱਚ ਹੁਣ 2.5% ਹੋਰ ਮਹਿੰਗਾ ਵਿਕ ਰਿਹਾ ਇਸ ਮਸਲੇ ਦੇ ਉੱਤੇ ਹੀ ਕੱਲ੍ਹ ਦੇ ਦਿਨ ਪ੍ਰਧਾਨ ਮੰਤਰੀ ਦੀ ਤਰਫ ਤੋਂ ਅਮਰੀਕੀ ਰਾਸ਼ਟਰਪਤੀ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਗਈ ਹਾਲਾਂਕਿ ਇਸ ਗੱਲਬਾਤ ਦਾ ਵਿਸਥਾਰ ਤਾਂ ਸਾਂਝਾ ਨਹੀਂ ਕੀਤਾ ਗਿਆ ਪਰ ਇਹਨਾਂ ਮੀਡੀਆ ਦੇ ਵਿੱਚ ਜ਼ਰੂਰ ਕਿਹਾ ਗਿਆ ਕਿ ਔਕਸ ਸਮਝੌਤੇ ਨੂੰ ਲੈ ਕੇ ਵੀ ਵਿਚਾਰ ਚਰਚਾਵਾਂ ਹੋਈਆਂ ਨੇ ਕਿਹਾ ਗਿਆ ਕਿ ਔਕਸ ਸਮਝੌਤਾ ਦੋਹਾਂ ਧਿਰਾਂ ਦੇ ਦਰਮਿਆਨ ਦੋਹਾਂ ਦੇਸ਼ਾਂ ਦੇ ਦਰਮਿਆਨ ਮਜ਼ਬੂਤੀ ਦੀ ਇੱਕ ਸਾਂਝ ਬਣ ਸਕਦਾ ਪੈਂਟਾਗੋਨ ਪਹਿਲਾਂ ਹੀ ਇਹ ਕਹਿ ਚੁੱਕਿਆ ਕਿ ਔਕਸ ਸਮਝੌਤੇ ਦੀ ਉਹ ਸਮੀਖਿਆ ਕਰ ਰਹੇ ਨੇ ਇਸ ਸਮਝੌਤੇ ਨੂੰ ਅੱਗੇ ਤੋਰਿਆ ਜਾਣਾ ਹੈ ਜਾਂ ਨਹੀਂ ਇਸ ਦੇ ਬਾਰੇ ਚਰਚਾ ਕੀਤੀ ਜਾ ਰਹੀ ਹੈ ਪੈਂਟਾਗੋਨ ਨੇ
ਮੌਜੂਦਾ ਤਾਜ਼ਾ ਮਾਮਲਿਆਂ ਦੇ ਵਿੱਚ ਅਮਰੀਕੀ ਵਰਜੀਨੀਆ ਕਲਾਸ ਨਿਊਕਲੀਅਰ ਸਬਮਰੀਨਸ ਯਾਨੀ ਪਰਮਾਣੂ ਸਮਰੱਥਾ ਦੇ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦੀ ਲਾਂਚਿੰਗ ਨੂੰ ਲੈ ਕੇ ਆਸਟ੍ਰੇਲੀਆ ਨੂੰ ਥੋੜ੍ਹਾ ਹੋਰ ਲੰਮਾ ਲਟਕਾ ਦਿੱਤਾ, ਥੋੜ੍ਹਾ ਹੋਰ ਸਮਾਂ ਦਿੱਤਾ। ਕਿਹਾ ਹੈ ਕਿ ਇਹਨਾਂ ਦੇ ਨਿਰਮਾਣ ਨੂੰ ਲੈ ਕੇ ਅਮਰੀਕਾ ਦੇ ਵਿੱਚ ਹੀ ਥੋੜ੍ਹਾ ਸਮਾਂ ਲੱਗ ਰਿਹਾ, ਇਸ ਕਰਕੇ ਆਸਟ੍ਰੇਲੀਆ ਨੂੰ ਵਰਤੀਆਂ ਹੋਈਆਂ ਯਾਨੀ ਪੁਰਾਣੀਆਂ ਸਬਮਰੀਨਸ ਵੀ ਦਿੱਤੇ ਜਾਣ ਦੇ ਬਾਰੇ ਅਮਰੀਕਾ ਵਿਚਾਰ ਕਰ ਸਕਦਾ ਹੈ। ਉੱਥੇ ਹੀ ਆਸਟ੍ਰੇਲੀਆ ਦੇ ਵਿੱਚ ਆਮ ਲੋਕਾਂ ਨੂੰ ਆਪਣੇ GST ਦਾ ਸਾਲਾਨਾ $23 billion ਗਵਾਉਣਾ ਪਿਆ, ਇਹ ਇੱਕ ਤਾਜ਼ਾ ਰਿਪੋਰਟ ਦੇ ਵਿੱਚ ਸਾਹਮਣੇ ਆਇਆ। ਪ੍ਰੋਡਕਟੀਵਿਟੀ ਕਮਿਸ਼ਨ ਦੀ ਇੱਕ ਰਿਪੋਰਟ ਅੱਜ ਜੁਮੇ ਦੀ ਸ਼ਾਮ ਯਾਨੀ ਸ਼ੁੱਕਰਵਾਰ ਦੇ ਵੇਲੇ ਜਾਰੀ ਕੀਤੀ ਗਈ, ਜਿਸ ਦੇ ਵਿੱਚ ਸਾਲ 2018 ਦੇ ਅੰਦਰ GST 'ਚ ਲਿਆਂਦੇ ਗਏ ਰਿਫੋਰਮਸ ਨੂੰ ਲੈ ਕੇ ਇੱਕ ਹੈਰਾਨਜਨਕ ਖੁਲਾਸਾ ਕੀਤਾ ਗਿਆ। ਕਿਹਾ ਗਿਆ ਹੈ ਕਿ ਇੱਕ ਸੂਬੇ ਨੂੰ ਤਾਂ 4 ਗੁਣਾ ਵਧੇਰੇ ਫਾਇਦਾ ਦਿੱਤਾ ਜਾ ਰਿਹਾ, ਜਦਕਿ ਬਾਕੀ ਦੇ ਸੂਬੇ ਆਸਟ੍ਰੇਲੀਆ ਭਰ ਦੇ ਵਿੱਚ ਖੁੱਡੇ ਲਾਈਨ ਲਗਾ ਦਿੱਤੇ ਗਏ ਨੇ। ਇੱਕ ਸੂਬੇ ਨੂੰ ਫਾਇਦਾ ਪਹੁੰਚਾਉਣ ਦੇ ਲਈ ਬਣਦੇ ਸੂਬਿਆਂ ਦੇ ਬਾਕੀ ਸੂਬਿਆਂ ਦੇ ਹੱਕ ਜਿਹੜੇ ਨੇ ਉਹਨਾਂ ਨੂੰ ਕਿਉਂ ਕੁਚਲਿਆ ਗਿਆ? ਇਸ ਦੇ ਉੱਤੇ ਸਰਕਾਰ ਕੋਲੋਂ ਆਉਣ ਵਾਲੇ ਦਿਨਾਂ 'ਚ ਸਵਾਲ ਵੀ ਕੀਤੇ ਜਾਣਗੇ। ਅਸਲ 'ਚ ਇਸ ਦੇ ਲਈ ਲਿਬਰਲ ਨੈਸ਼ਨਲ ਅਤੇ ਦੂਸਰੇ ਪਾਸੇ ਲੇਬਰ ਸਰਕਾਰ ਦੋਵੇਂ ਜ਼ਿੰਮੇਦਾਰ ਨੇ, ਇਸ ਕਰਕੇ ਸਵਾਲ ਕੌਣ ਕਰੇ ਅਤੇ ਇਸ ਮੁੱਦੇ ਦੇ ਉੱਤੇ ਜਵਾਬ ਵੀ ਕੌਣ ਦੇਵੇ, ਕਿਉਂਕਿ ਹਮਾਮ ਦੇ ਵਿੱਚ ਸਾਰੇ ਹੀ ਨੰਗੇ ਨੇ। ਪ੍ਰੋਡਕਟੀਵਿਟੀ ਕਮਿਸ਼ਨ ਦੀ ਇਸ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਕਿ ਸਾਲ 2000 ਤੋਂ ਜਦੋਂ ਤੋਂ GST ਸਿਸਟਮ ਲਾਗੂ ਕੀਤਾ ਗਿਆ ਸੀ ਫੈਡਰਲ ਸਰਕਾਰ ਦੀ ਤਰਫ ਤੋਂ, ਉਦੋਂ ਤੋਂ ਹਰ ਇੱਕ ਸੂਬਿਆਂ ਨੂੰ ਸਿੱਖਿਆ, ਸਿਹਤ ਅਤੇ ਹੋਰ ਖਰਚਿਆਂ ਦੇ ਲਈ ਬਣਦੇ GST ਯਾਨੀ ਗੁੱਡਸ ਐਂਡ ਸਰਵਿਸ ਟੈਕਸ ਦੇ ਕੇਂਦਰੀ ਪੂਲ ਦੇ ਵਿੱਚੋਂ ਹੀ ਖਰਚਾ ਵਾਪਸ ਮੋੜ ਕੇ ਦਿੱਤਾ ਜਾਂਦਾ ਸੀ। ਪਰ ਇਸ ਦੇ ਲਾਗੂ ਹੋਣ ਤੋਂ 18 ਸਾਲ ਬਾਅਦ ਇੱਕ ਬਦਲਾਅ ਲਿਆਂਦਾ ਗਿਆ। ਦੇਖਿਆ ਗਿਆ ਕਿ ਇਸ ਦੇ ਨਾਲ ਵੈਸਟਰਨ ਆਸਟ੍ਰੇਲੀਆ ਸੂਬਾ ਜਿਹੜਾ ਉਹ ਪਛੜਦਾ ਜਾ ਰਿਹਾ। ਇਸੇ ਦੇ ਲਈ ਸਰਕਾਰ ਦੀ ਤਰਫ ਤੋਂ, ਉਸ ਵੇਲੇ ਲਿਬਰਲ ਨੈਸ਼ਨਲ ਦੀ ਸਰਕਾਰ ਸੀ ਅਤੇ ਤਤਕਾਲੀ ਜਿਹੜੇ ਟ੍ਰੈਜਰ ਸੀ ਉਹ ਸਕੌਟ ਮੋਰਿਸਨ ਸੀ, ਜਿਹੜੇ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਵੀ ਬਣੇ। ਉਹਨਾਂ ਨੇ ਤੈਅ ਕੀਤਾ ਕਿ ਕਿਸੇ ਵੀ ਸੂਬੇ ਨੂੰ GST ਦਾ ਉਨਾ ਹੀ ਹੱਕ ਦਿੱਤਾ ਜਾਏਗਾ ਜਿੰਨਾ ਉਹ ਫਾਈਨੈਂਸ਼ਲੀ ਸਟਰੋਂਗ ਹੈ। ਯਾਨੀ ਕਿ ਨਿਊ ਸਾਊਥ ਵੇਲਜ਼, ਵਿਕਟੋਰੀਆ ਵਰਗੇ ਸੂਬੇ ਵੈਸਟਰਨ ਆਸਟ੍ਰੇਲੀਆ ਦੇ ਮੁਕਾਬਲੇ ਵਧੇਰੇ ਸਟਰੋਂਗ ਸੀ, ਪਰ GST ਦੇ ਵਿੱਚ ਵੱਧ ਕਮਾਈ ਕਰਕੇ ਵੀ ਇਹੀ ਸੂਬੇ ਦਿੰਦੇ ਨੇ। ਇਸ ਕਰਕੇ ਇਹਨਾਂ ਦੇ ਉਲਟ ਵੈਸਟਰਨ ਆਸਟ੍ਰੇਲੀਆ ਨੂੰ ਵਧੇਰੇ ਰਕਮ ਦਿੱਤੀ ਜਾਣੀ ਸ਼ੁਰੂ ਹੋਈ। ਉਹ ਤੋਂ ਬਾਅਦ ਮੌਜੂਦਾ ਜਿਹੜੀ ਐਂਥਨੀ ਐਲਬਨੀਜ਼ ਦੀ ਸਰਕਾਰ ਹੈ, ਇਹਨਾਂ ਨੇ ਤਾਂ ਇੱਕ ਕਦਮ ਗਾਂ ਹੀ ਟੱਪ ਲਿਆ। ਇਹਨਾਂ ਦੀ ਤਰਫ ਤੋਂ ਪ੍ਰਧਾਨ ਮੰਤਰੀ ਪਹਿਲਾਂ ਹੀ ਇਹ ਸਪਸ਼ਟ ਕਰ ਚੁੱਕੇ ਨੇ ਕਿ ਵੈਸਟਰਨ ਆਸਟ੍ਰੇਲੀਆ ਨੂੰ ਦਿੱਤੀ ਜਾਂਦੀ GST ਦੀ ਵੰਡ ਠੀਕ ਹੈ, ਵਾਜਬ ਹੈ, ਔਰ ਇਹ ਸਾਲ 2029 ਤੱਕ ਤਾਂ ਘੱਟੋ ਘੱਟ ਇੱਦਾਂ ਹੀ ਰੱਖੀ ਜਾਏਗੀ। ਪਰ ਪ੍ਰੋਡਕਟੀਵਿਟੀ ਕਮਿਸ਼ਨ ਦੀ ਰਿਪੋਰਟ ਨੇ ਇਹ ਗੱਲ ਕਹੀ ਹੈ ਕਿ ਇਸ ਦੇ ਨਾਲ ਇੱਕ ਕਾਣੀ ਵੰਡ ਹੋ ਗਈ ਹੈ। ਉਦਾਹਰਣ ਸਾਲ 2024-25 ਦੇ ਵਿਤਵਰੇ ਦੀ ਦਿੱਤੀ ਗਈ ਹੈ, ਜਦੋਂ ਵੈਸਟਰਨ ਆਸਟ੍ਰੇਲੀਆ ਨੂੰ ਤਾਂ ਕੁੱਲ GST ਦੇ ਵਿੱਚੋਂ 113% ਵਾਪਸ ਮੋੜਿਆ ਗਿਆ, ਜਦਕਿ ਬਾਕੀ ਸੂਬਿਆਂ ਨੂੰ 98% ਜਾਂ ਇਸ ਤੋਂ ਘੱਟ ਮੋੜਿਆ ਗਿਆ। ਇਸ ਤਰੀਕੇ ਦੇ ਨਾਲ 2018 ਤੋਂ ਲੈ ਕੇ ਹੁਣ ਤੱਕ $23 billion ਦਾ ਡਿਫਰੈਂਸ ਬਣ ਚੁੱਕਿਆ, ਜਿਹੜਾ ਕਿ ਵੈਸਟਰਨ ਆਸਟ੍ਰੇਲੀਆ ਨੂੰ ਵਧੇਰੇ ਗਿਆ। ਇਸੇ ਦੇ ਉੱਤੇ ਇਤਰਾਜ਼ ਜਤਾਉਂਦਿਆਂ ਹੋਇਆਂ ਵਿਕਟੋਰੀਆ ਦੇ ਨਵੇਂ ਬਣੇ ਟ੍ਰੈਜਰ ਕੋਲਿਨ ਬਰੂਕਸ ਨੇ ਆਪਣੀ ਹੀ ਲੇਬਰ ਪਾਰਟੀ ਦੀ ਸਰਕਾਰ ਨੂੰ ਕਿਹਾ ਕਿ $31 billion ਹੁਣ ਤੱਕ ਵਿਕਟੋਰੀਆ ਸੂਬੇ ਨੂੰ ਮਿਲ ਜਾਣਾ ਸੀ, ਜੇਕਰ ਐਂਥਨੀ ਐਲਬਨੀ ਸਰਕਾਰ ਪਿਛਲੀ ਸਰਕਾਰ ਦੇ ਉਸ ਫੈਸਲੇ ਨੂੰ, ਉਸ ਵਿਵਾਦਿਤ ਫੈਸਲੇ ਨੂੰ ਬਦਲ ਦਿੰਦੀ। ਹੁਣ ਤਾਂ ਪ੍ਰੋਡਕਟੀਵਿਟੀ ਕਮਿਸ਼ਨ ਵੀ GST ਦੀ ਇਸ ਕਾਣੀ ਵੰਡ ਦੇ ਉੱਤੇ ਇਤਰਾਜ਼ ਜ਼ਾਹਰ ਕਰ ਚੁੱਕਿਆ, ਕਹਿ ਚੁੱਕਿਆ ਕਿ ਵੈਸਟਰਨ ਆਸਟ੍ਰੇਲੀਆ ਓਨੀ ਕਮਾਈ ਕਰਕੇ ਸੈਂਟਰਲ ਪੂਲ ਦੇ ਵਿੱਚ ਨਹੀਂ ਬਣਦਾ ਜਿੰਨਾ ਉਹਨਾਂ ਨੂੰ ਵਾਪਸ ਸੈਂਟਰ ਗੌਰਮੈਂਟ ਦੀ ਤਰਫ ਤੋਂ, ਫੈਡਰਲ ਗੌਰਮੈਂਟ ਦੀ ਤਰਫ ਤੋਂ ਮੋੜ ਦਿੱਤਾ ਜਾਂਦਾ। ਅਜਿਹੇ ਦੇ ਵਿੱਚ ਜਿਹੜਾ ਸੂਬਾ ਜਿੰਨੀ ਕਮਾਉਂਦਾ ਓਨਾ ਹੀ ਉਹਨੂੰ GST ਮੋੜਿਆ ਜਾਵੇ, ਇਹੀ ਵਾਜਬ ਹੋਏਗਾ, ਇਹੀ ਇੱਕ ਹੱਲ ਹੈ। ਪਰ ਫਿਲਹਾਲ ਫੈਡਰਲ ਸਰਕਾਰ ਤਾਂ ਇਹ ਹੱਲ ਨੂੰ ਮੰਨਣ ਦੇ ਲਈ ਰਾਜ਼ੀ ਨਹੀਂ ਹੈ। ਜ਼ਾਹਰ ਜੀ ਗੱਲ ਹੈ ਕਿ ਦੇਸ਼ ਦੇ 3 ਵੱਡੇ ਸੂਬੇ ਵਿਕਟੋਰੀਆ, NSW ਅਤੇ ਕੁਇਨਜ਼ਲੈਂਡ ਹੁਣ ਫੈਡਰਲ ਸਰਕਾਰ ਦੇ ਉੱਤੇ ਨਵੀਂ ਡੀਲ ਤੈਅ ਕਰਨ ਦੇ ਲਈ ਦਬਾਅ ਜ਼ਰੂਰ ਪਾਉਣਗੇ। ਦੱਸ ਦਈਏ ਕਿ ਪ੍ਰੋਡਕਟੀਵਿਟੀ ਕਮਿਸ਼ਨ ਦੀਆਂ ਇਹ ਸੁਝਾਅ, ਮਸ਼ਵਰੇ ਔਰ ਸ਼ਿਕਾਇਤਾਂ ਜਿਹੜੀਆਂ ਨੇ ਇਹ ਫੈਡਰਲ ਸਰਕਾਰ ਨੂੰ ਦੇ ਦਿੱਤੀਆਂ ਗਈਆਂ ਨੇ ਇੱਕ ਰਿਪੋਰਟ ਦੇ ਜ਼ਰੀਏ, ਔਰ 31 December 2026 ਤੱਕ ਵਿਸਤਾਰ ਰਿਪੋਰਟ ਜਿਹੜੀ ਹੈ ਜਾਂ ਅੰਤਰਿਮ ਰਿਪੋਰਟ ਜਿਹੜੀ ਉਹ ਦੇ ਦਿੱਤੀ ਜਾਏਗੀ। ਉਸ ਤੋਂ ਬਾਅਦ ਫੈਡਰਲ ਸਰਕਾਰ, ਹੋ ਸਕਦਾ ਕੋਈ ਨਵਾਂ ਫੈਸਲਾ ਲੈਂਦਿਆਂ ਸਾਲ 2027 ਦਾ ਕੈਲੰਡਰ ਵਰਾ ਵੀ ਵਰਤ ਲਵੇ। ਵਿਕਟੋਰੀਆ ਦੀ ਸਾਬਕਾ ਪ੍ਰੀਮੀਅਰ ਜੈਸਿੰਟਾ ਐਲਨ ਨੇ ਹੁਣ ਐਲਾਨ ਕੀਤਾ ਹੈ ਕਿ ਉਹ ਵਿਕਟੋਰੀਆ ਦੇ ਵਿੱਚ ਨਵੰਬਰ ਮਹੀਨੇ ਦੇ ਅੰਦਰ ਹੋਣ ਵਾਲੀਆਂ ਸੂਬਾਈ ਚੋਣਾਂ ਦੇ ਵਿੱਚ ਸ਼ਿਰਕਤ ਨਹੀਂ ਕਰਨਗੇ। ਬਤੌਰ ਪ੍ਰੀਮੀਅਰ ਤਾਂ ਉਹ ਪਹਿਲਾਂ ਹੀ ਕੁਰਸੀ ਤੋਂ ਪਿੱਛੇ ਹਟ ਚੁੱਕੇ ਨੇ। ਦੱਸ ਦਈਏ ਕਿ ਬੈਂਡੀਗੋ ਈਸਟ ਦੀ ਸੀਟ, ਉਹ ਸੀਟ ਹੈ, ਉਹ ਸੰਸਦੀ ਹਲਕਾ ਹੈ ਜਿੱਥੋਂ ਉਹ ਹਰ ਸਾਲ ਲੜਦੇ ਰਹੇ ਨੇ। ਸਾਲ 2026 ਦੀਆਂ ਨਵੰਬਰ ਮਹੀਨੇ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਅੰਦਰ ਮੈਂ ਭਾਗ ਨਹੀਂ ਲਵਾਂਗੀ। ਇਸ ਫੈਸਲੇ ਦੇ ਉੱਤੇ ਮੈਂ ਗਰਵ ਦੇ ਨਾਲ
अपने फैसले के उत्ते टिकी हुई हाँ और इस फैसले तो मैं बदलागी नहीं। दस दिए कि इस बेंडिगो ईस्ट की सीट तो जसेंटा एलन पिछले 27 साल तो सियासत करते आ रहे हैं। अपने जन्मदिन तो एक दिन पहला ही वो इस सीट तो जिते सी जदों वो महज 25 साल की उम्र के सी और विक्टोरिया की पार्लीमेंट च सब तो नौजवान महिला होने के नाते लेबर की इस सीट तो जित के जाना उन्होंने अपने आप के एक रिकॉर्ड कायम किया। साल 2023 दे सितंबर महीने दे विच जसेंटा एलन प्रीमियर भी बनी सी जदों डैनियल एंड्रीज अहुदे तो पिछे हट गए सी। उस तो बाद उन्होंने इस अहुदे दे उत्ते रहिंदिया होया कई विवाद भी खटे सी। इस दरमियान हुण उन्होंने डिप्टी प्रीमियर रहे बैन कैरल जिन्होंने कदे अखां चखां पा के प्रेस कॉन्फ्रेंस दे विच इह कहा सी कि वह प्रीमियर दे वफादार रहणगे पर अचानक तब्दीली हुंदी है सूबे की सियासत दे विच करवट आउंदी है ते बैन कैरल खुद अपनी ही प्रीमियर के खिलाफ जाके लीडरशिप स्पिल दे विच वोट कर देंदे ने ते नवे प्रीमियर बन जांदे ने। खैर ये कहानी तो हुण पुरानी हो गई। हुण एक कहानी होर जिहड़ी ATSB यह कह रहा है कि उन्होंने सुनाई ही बड़ी लेट गई। तुहाडे तक पिछले कई दिनों तो यह खबर लैके आ रहे हैं कि सिडनी नहीं बल्कि देश भर के हवाई अड्डे के उत्ते एयर ट्रैफिक कंट्रोल नूं लैके एक बड़ी समस्या खड़ी हुई पई है। हवाई जहाजों के दरमियान मामूली टकरा किसी वड्डी घटना का कारण बन सकते हैं। खुदा ना खासा कोई यह जी वड्डी घटना होवे जिस दे विच सैकड़ों लोगों की जान खतरे च पै जाए उस तो पहले ही ATSB नूं यानी आस्ट्रेलियन ट्रांसपोर्ट सेफ्टी ब्यूरो नूं वड्डे कदम चुकने होणगे। पर गलती रही तो रही किसकी? सिडनी के हवाई अड्डे के उत्ते ही तीन नेड़ियों नेड़ियों टकराते जहाजों के हादसे होंदे होंदे रह गए ने और इस दे लई ATSB यानी आस्ट्रेलियन ट्रांसपोर्ट सेफ्टी ब्यूरो दे चीफ कमिश्नर एंगस मिचल ABC अदारे नूं एक इंटरव्यू च यह कहिंदे ने कि उन्होंने पिछले तीन हादसों के बारे बड़ा लेट सूचित किया गया बल्कि 4 दिन लग गए जदों तीजे हादसे के बारे उन्होंने सूचित किया गया। अजे दे विच हवाई अड्डे की जिम्मेदारी किसकी है? ATSB की है, आस्ट्रेलिया के हवाई अड्डे चलाने वाली अथॉरिटी की है, उस वक्त उत्थे मौजूद एयर ट्रैफिक कंट्रोलर की है जां जहाज दे विच बैठे गेयर फड़ के पायलट की है? सब कोई अपनी अपनी जिम्मेदारी तो मुनकर हो रहा है पर यात्री जड़े ने वो अपनी जान नू दा दे उत्ते लगा के फिर भी हवाई अड्डे का इस्तेमाल कर रहे हैं। प्रधानमंत्री एंथनी अल्बनीज नू हुण इस मुद्दे दे उत्ते बिचाना पिया। प्रधानमंत्री ने कहा है कि इस मसलियां दे उत्ते जिहड़े पिछले तीन हादसे वापरे ने छेती तो छेती मैनू रिपोर्ट चाहिए। हवाई अड्डे या उस दे नाल जुड़ियां जिन्नियां भी एविएशन अथॉरिटीज़ ने वह अपनी इन्वेस्टिगेशन पूरी करन, सानू इस दे उत्ते जवाबदेही दिती जावे। दस दिए कि 27 जुलाई नू सब तो पहला हादसा हुंदे हुंदे रह गया सी जदों क्वांटस लिंक ते क्वांटस दी फ्लाइट आपस दे विच भिड़ गईयां सी। क्वांटस लिंक असल दे विच क्वांटस दे कारगो जहाजा नू कहा जांदा है जदकि क्वांटस दी फ्लाइट जिहड़ी दूसरी सी उस दे विच यात्री जहाज एक किस्म दा उहो सी। इस तो बाद जैटस्टार ते कतर एयरवेज का एक जहाज आपस दे विच भिड़दे भिड़दे बचे ते हुण एक होर हादसा जिस दे विच क्वांटस ते वर्जिन एयरलाइंस दे जहाज आपस दे विच भिड़दे भिड़दे रह गए। उथे विक्टोरिया तो एक मंदभागी खबर यह सामने आ रही है कि विक्टोरिया दे विच अलग अलग चिड़िया घर के अंदर हुण जिहड़े जानवर ने हो सकता है कि वह भी H5N1 इनफ्लुएंजा दे नाल एवियन इनफ्लुएंजा दे नाल प्रभावित होन किसी ना किसी किस्म का बैक्टीरिया उन्होंने होवे और इस दे चलदियां ये हुण मनुख तक लाग पहुँच रही है। असल च स्टैक यानी कि STEC जिन्हों कहा जाता है शीगा टॉक्सिन प्रोड्यूसिन एस्करीशिया कॉली एक किस्म का बैक्टीरिया जिहड़ा दो छोटे बच्चों के गया दसया गया जिन्हों हस्पताल भर्ती किया गया। इन्होंने छोटे बच्चों ने इन जानवरों जिहड़े चिड़ियाघर के उन्होंने दाणा पाया सी दाणा पाउण लग्या इन्हां दे संपर्क दे विच आए ये छोटे बच्चे हस्पताल दे विच ने इन्हां दी उम्र 2 ते 3 साल दसी जा रही है। विस्तार जानकारी सांझी नहीं कर सकते नाम पते पछाण दे नाल पर दी एज दी रिपोर्ट दे मुताबक इन्हां बच्चों च बैक्टीरिया इसे करके आया होएगा क्योंकि इन्हां जानवरों दे विच इनफ्लुएंजा जिहड़ा या एवियन इनफ्लुएंजा जिहड़ा वह आ गया होएगा और इस वक्त यह बहुत बड़ा कारण बनया हो। विक्टोरिया दे विच लगातार पिछले कुछ दिनों तो केस आ रहे हैं। तस्मेनिया दे विच भी हुण दूसरा केस जिहड़ा रिकॉर्ड किया गया है। उत्थे डार्विन टैस्ट तो हुण आस्ट्रेलिया की गिरफ्त दे विचों बाहर ही निकलिया समझो क्योंकि आस्ट्रेलिया ने पहली पारी च महज 198 दौड़ा बनाईया सी ते बांग्लादेश ने जवाब दे विच खबरां लाइव पढ़े जाण वेले तक 300 तो वधेरे दौड़ां बना लईयां सी यानी बांग्लादेश ने 120 दौड़ां तो भी वधेरे दी लीड जिहड़ी आ उह आस्ट्रेलिया दे उत्ते हासिल कर रही है। और खबरां जिस वक्त तक तुसीं सिडनी
मेलबर्न के समय के मुताबिक शाम 4:30 के दरमियान लाइव सुन रहे हो। बांग्लादेश ने हाले मैच 6 विकटा ही गवाइया ने और अज टैसट मैच का दूजा दिन है। एक बड़ा टीचा देने तो बाद बांग्लादेश जिहड़ा आस्ट्रेलिया खिडाएगा और एक बार फिर तो ऐसी ही धारदार गेंदबाजी की उम्मीद जिहड़ी मेहमान मुल्क तो की जाएगी जिहड़ी उन्होंने पहली पारी च की सी जदों हसन महमूद ने 6 तस्कीन अहमद ने 2 ते इबादत हुसैन ने 2 विकटा हासिल करके आस्ट्रेलिया की टीम की आस्ट्रेलिया दे विच ही तौड़ी ला दित्ती सी। दस दी है कि बांग्लादेश की टीम की तरफ तो चंगी बल्लेबाजी भी की गई। अज दे दिन तनजीद हसम ने 101 दौड़ा बनाइया नाबाद सैक माफ करना उन्हों का सैकड़ा रहा जिस तो बाद नैथन लियोन की गेंद के उत्ते स्ट्राइक के हथों कैच आउट हो गए। इस तो इलावा मोनिमुल हक अर्ध सैकड़ा बनाते बनाते रह गए 49 के निजी स्कोर से आउट होए। कप्तान नजमुल हुसैन शांतो ने भी 84 दौड़ा बना के अपना योगदान दिता। इधर आखिरी खबर की सांझ पाइए तो सबका भारतीय ऑलराउंडर रविचंद्र अश्विन ने श्रीलंका के खिलाफ आउंदी टैसट सीरीज़ के लिए टीम के चुने गए सरफराज खान को लेकर भारतीय टीम की मैनेजमेंट के उत्ते सवाल खड़े किए हैं। सरफराज को सट लगे साई सुदर्शन की थान के उत्ते टीम के शामिल किया गया पर भारत और श्रीलंका के दरमियान टैसट मैचों की यह सीरीज़ भलके यानी शनिवार तो शुरू हो जानी है। 28 साल के सरफराज ने नवंबर 2024 तो बाद भारत के लिए कोई भी टैसट मैच नहीं खेडिया जबकि अश्विन को प्लेइंग 11 के ध्रुव जुरेल और सरफराज खान के किसी एक चुनने के लिए जो कहा गया तो उन्होंने कहा कि मैं तो जुरेल के नाल ही शुरुआत करांगा। अपने यूट्यूब चैनल अशकी बात के अश्विन ने सरफराज की भूमिका को लेकर सवाल किए। उन्होंने कहा कि तुम्हें दसना होगा कि पूरे जरा सबकॉन्टीनेंट है उस दिया स्थितियां उसके हालात को ध्यान रखते हुए कि टीम के सरफराज की कोई भूमिका है या नहीं। बाकी चीज़ों पर ध्यान बर्बाद ना करो वो चंगी स्पिन खेडन के उत्ते ध्यान दे सकते हैं। मैं सबकॉन्टीनेंटल कंडीशन के किंग भी बन सकते हैं ये भी दावा कर रहे हैं पर इस वक्त इस कंडीशन के चंगा नहीं खेड रहे। इस वक्त सरफराज की बजाय होरना खिडारियों के उत्ते भी टीम को ध्यान देना चाहिए सी। खैर खबरों के अज के इस सैगमेंट के बहरहाल इन्ना ही दो इजाजत धन्यवाद सुनते रहो रेडियो हाँ जी 1674 AM।

ਅੱਜ ਕੱਲ ਮੈਂ ਇਸ ਧੁਣ ਦਾ ਇਸ ਤਰਜ ਦਾ ਬੜਾ ਹੀ ਜ਼ਿਆਦਾ ਫੈਨ ਹੋਇਆ ਹੈ। ਗੱਡੀ ਦੇ ਵਿੱਚ ਜਦ ਮਰਜ਼ੀ ਸੁਣ ਲਓ, ਇਹ ਚੱਲਣੀ ਹੀ ਚਾਹੀਦੀ ਹੈਗੀ ਇਹ ਧੁਣ। ਔਰ ਕਮਾਲ ਕਰਤਾ ਅਨਿਰੁੱਧ ਨੇ, ਕਿਆ ਮਿਊਜ਼ਿਕ ਦਿੱਤਾ ਹੈਗਾ ਇਹਦੇ 'ਚ, ਕਿਆ ਮਤਲਬ ਸੋਚਿਆ ਹੈਗਾ। ਸਾਊਥ ਦਾ ਮਿਊਜ਼ਿਕ ਪਲੱਸ ਤਬਲਾ ਪਲੱਸ ਉਹਦੇ 'ਚ ਵੋਕਲ ਫਰਾਜ਼ ਦੇ ਇਸ ਕਿਸਮ ਦੇ ਨਾਲ ਯੂਜ਼ ਕਰਨੇ, ਓਏ ਹੋਏ ਹੋਏ ਹੋਏ। ਪ੍ਰੋਗਰਾਮ ਪਰਦਾ ਬੇਪਰਦਾ ਦੀ ਸ਼ੁਰੂਆਤ ਇਸ ਧੁੰਦ ਦੇ ਨਾਲ, ਜਿਹਨੂੰ ਰਾਗਾ ਆਫ ਰਿਵੈਂਜ ਦਾ ਨਾਮ ਦਿੱਤਾ ਹੈਗਾ। ਫਿਲਮ ਤੁਸੀਂ ਸ਼ਾਇਦ ਨਾ ਦੇਖੀ ਹੋਵੇ, ਸਾਊਥ ਦੀ ਇਹ ਫਿਲਮ ਹੈ, ਮੈਨੂੰ ਵੀ ਨਹੀਂ ਪਤਾ ਹੈਗੀ ਕਿਹੜੀ ਫਿਲਮ ਹੈ। ਵਾਮਿਕਾ ਗੱਬੀ ਇਹਦੇ 'ਚ ਹੈਗੀ, ਪਰ ਟ੍ਰੇਲਰ ਜਿੱਦਣ ਮੈਂ ਸੁਣਿਆ ਸੀ, ਦੇਖਿਆ ਸੀ, ਉੱਦਣ ਮੈਂ ਹਿੱਲ ਗਿਆ ਸੀਗਾ। ਸਿਰਫ ਟ੍ਰੇਲਰ ਕਰਕੇ ਨਹੀਂ, ਇਸ ਤਰਜ਼ ਦੇ ਕਰਕੇ, ਇਸ ਧੁਣ ਦੇ ਕਰਕੇ। ਕਮਾਲ ਏ ਕਰਤਾ ਯਾਰ ਅਨਿਰੁੱਧ, ਸਿਰਾ ਹੀ ਲਗਾਤਾ। ਵੈਸੇ ਅੱਜ ਟ੍ਰੇਲਰਸ ਦੀ ਉਹ ਗੱਲ ਕਰਨੀ ਹੈ ਪ੍ਰੋਗਰਾਮ ਪਰਦਾ ਪੇ ਪਰਦਾ 'ਚ। ਇੱਕ ਟ੍ਰੇਲਰ ਪੰਜਾਬੀ 'ਚ ਰਿਲੀਜ਼ ਹੋਇਆ, ਉਹ ਵੀ ਰੋਮਾਂਟਿਕ ਫਿਲਮ ਹੈ, ਪਰ ਰਿਵੈਂਜ ਨਹੀਂ ਹੈਗੀ।

0: ਅੱਜ ਕੱਲ੍ਹ ਇੱਕ ਹੋਰ ਚੀਜ਼ ਜਿਹੜੀ ਪਲੇਲਿਸਟ ਦੇ ਵਿੱਚ ਚੱਲ ਰਹੀ ਹੈਗੀ ਉਹ ਮੈਂ ਸੁਣ ਰਿਹਾ ਹਸਲ, ਵੈਸੇ ਤੁਸੀਂ ਵੀ ਸ਼ਾਇਦ ਹਸਲ ਸੁਣ ਰਹੇ ਹੋਵੋਗੇ, ਸੋਸ਼ਲ ਮੀਡੀਆ ਦੇ ਜ਼ਰੀਏ ਤਾਂ ਸਾਹਮਣੇ ਆਈ ਜਾਂਦਾ ਹਿੱਪ ਹੌਪ। ਬਈ ਕਿਆ ਹੀ ਮੁੰਡਾ ਹਰਮੀਤ, ਮਤਲਬ ਆਈ ਐਮ ਜਸਟ ਲੁਕਿੰਗ ਫਾਰਵਰਡ ਫੋਰ ਹਿਮ। ਜੋ ਪਿਛਲੇ ਸਾਲ ਜਾਂ ਸ਼ਾਇਦ ਉਸ ਤੋਂ ਪਿਛਲੇ ਸਾਲ ਜੋ MC ਸਕੁਇਰ ਨੇ ਕੀਤਾ ਸੀਗਾ, ਇਸ ਸਾਲ ਆਈ ਬਿਲੀਵ ਕਿ ਹਰਮੀਤ ਉਹ ਕਰ ਸਕਦਾ ਹੈਗਾ, ਟਾਈਟਲ ਨੂੰ ਜਿੱਤ ਸਕਦਾ। ਵੈਸੇ ਤਾਂ ਹੋਰ ਵੀ ਬਹੁਤ ਸਾਰੇ ਮੁੰਡੇ ਹੈਗੇ ਨੇ ਜਿਹੜੇ ਬੜਾ ਕਮਾਲ ਕਰ ਰਹੇ ਹੈਗੇ ਨੇ ਇਸ ਸਾਲ ਹਸਲ ਦੇ ਵਿੱਚ। ਹਿੱਪ ਹੌਪ ਜਿਹੜਾ ਹੈਗਾ ਸ਼ਾਇਦ ਸਾਰੇ ਨਾਂ ਸੁਣਦੇ ਹੋਣ। ਹਿੱਪ ਹੌਪ ਇੱਕ ਬੜੀ ਡਿਫਰੈਂਟ ਜੋਨਰ ਹੁੰਦਾ। ਅੱਜ ਕੱਲ੍ਹ ਪੰਜਾਬੀ ਜਿਹੜੇ ਸਿੰਗਰ ਹੈ ਜਿਵੇਂ ਸਿੱਧੂ ਮੂਸੇਵਾਲਾ ਵੀ ਹਿੱਪ ਹੌਪ ਦੇ ਸਟਾਈਲ ਦੇ ਵਿੱਚ ਹੀ ਲਿਖਦਾ ਹੈਗਾ ਸੀਗਾ, ਔਰ ਕਰਨ ਔਜਲਾ ਜਾਂ ਹੋਰ ਵੀ ਬੜੇ ਸਾਰੇ ਜਿਹੜੇ ਨੇ ਹਿੱਪ ਹੌਪ ਸਟਾਈਲ ਦੇ ਵਿੱਚ ਲਿਖ ਰਹੇ ਹੈਗੇ ਨੇ। ਹਾਂ, ਜਿਹੜਾ ਵੈਸਟਰਨ ਹਿੱਪ ਹੌਪ ਹੈ ਉਹ ਥੋੜ੍ਹਾ ਜਿਹਾ ਟੋਨ ਉਹਦੀ ਫਾਸਟ ਹੁੰਦੀ ਹੈ। ਬੇਸਿਕਲੀ ਹਿੱਪ ਹੌਪ ਨੂੰ ਸਮਝਣ ਦੇ ਲਈ ਜਿਹੜਾ ਉਸ ਕਿਸਮ ਦਾ ਮਿਊਜ਼ਿਕ, ਸਾਰੇ ਹਿੱਪ ਚੰਗਾ ਹਿੱਪ ਹੌਪ ਮਿਊਜ਼ਿਕ ਵੀ ਨਹੀਂ ਬਣਾ ਰਹੇ ਹੈਗੇ। ਹਿੱਪ ਹੌਪ ਦੇ ਵਿੱਚ ਬੇਸਿਕਲੀ ਲਿਰਿਕਸ ਦੇ ਇੱਕ ਸਟਰਕਚਰ ਹੁੰਦੀ ਹੈ, ਇੱਕ ਸਟਰਕਚਰਲ ਤਰੀਕੇ ਦੇ ਨਾਲ, ਜਿਵੇਂ ਗਜ਼ਲ ਦੇ ਵਿੱਚ ਬਹਿਰਾਂ ਆਪਸ ਦੇ ਵਿੱਚ ਜੁੜਨੀਆਂ ਚਾਹੀਦੀਆਂ ਨੇ ਨਾ, ਉਵੇਂ ਹਿੱਪ ਹੌਪ ਦੇ ਵਿੱਚ ਬਾਰਸ ਕਹਿੰਦੇ ਨੇ, ਹਰ ਇੱਕ ਲਾਈਨ ਨੂੰ ਬਾਰਸ ਕਹਿੰਦੇ ਨੇ। ਕਰਨ ਔਜਲਾ ਦਾ ਸੁਣਿਆ ਸੀ ਨਾ ਗਾਣਾ ਬਾਰਸ, ਹਰ ਇੱਕ ਬਾਰ ਜਿਹੜੀ ਹੈਗੀ ਹੈ ਆਮ ਤੌਰ ਦੇ ਉੱਤੇ ਵਰਸ ਔਰ ਹੁੱਕ ਦਾ ਕੋਲੈਬਰੇਸ਼ਨ ਹੁੰਦਾ ਹਿੱਪ ਹੌਪ। ਵਰਸ ਯਾਨੀ ਕਿ ਜਦੋਂ ਕਿਸੇ ਹਿੱਪ ਹੌਪ ਦੇ ਵਿੱਚ 16 ਬਾਰਸ ਜੁੜ ਜਾਣ ਤਾਂ ਇੱਕ ਵਰਸ ਬਣਦਾ। ਇਸ ਤਰੀਕੇ ਦੇ ਨਾਲ ਤੁਸੀਂ 3, 4, ਜਾਂ 5 ਵਰਸ ਜਿਹੜੇ ਨੇ ਉਹ ਰੱਖ ਸਕਦੇ ਹੋ, ਉਹੀ ਤੁਹਾਡੀ ਗਾਣੇ ਦਾ ਮੇਨ ਮੈਸੇਜ ਹੁੰਦੇ ਨੇ, ਮੇਨ ਸਟੋਰੀ ਹੁੰਦੀ ਹੈ। ਅਤੇ ਜਿਹੜਾ ਹੁੱਕ ਹੁੰਦਾ ਜਾਂ ਕੋਰਸ ਹੁੰਦਾ ਉਹ ਬੜਾ ਕੈਚੀ ਹੁੰਦਾ, ਬੜਾ ਮੈਲੋਡਿਕ ਹੁੰਦਾ। ਹੁਣ ਇਹ ਗੱਲ ਜਦੋਂ ਮੈਂ ਤੁਹਾਨੂੰ ਦੱਸਦੀ ਹਾਂ, ਮੈਂ ਕੋਈ ਹਿੱਪ ਹੌਪ ਦਾ ਕੋਈ ਗਿਆਤਾ ਨਹੀਂ ਹੈਗਾ, ਬਟ ਇਹ ਗੱਲ ਜਦੋਂ ਮੈਂ ਤੁਹਾਨੂੰ ਦੱਸਦੀ ਹਾਂ ਤਾਂ ਹੁਣ ਤੁਸੀਂ 2 ਹਿੱਪ ਹੌਪ ਐਸੇ ਗਾਣੇ ਸੁਣਿਓ ਅੱਜ ਦੇ ਪਰਦਾ ਬੇ ਪਰਦਾ ਦੇ ਵਿੱਚ। ਵੈਸੇ ਤਾਂ ਆਪਾਂ ਫਿਲਮੀ ਗਾਣੇ ਰੱਖਦੇ ਹੁੰਦੇ, ਪਰ ਫਿਲਮੀ ਵੀ ਰੱਖ ਰਹੇ ਹਾਂ, ਚਲੋ ਕੋਈ ਨਹੀਂ, ਐਡੇ ਵਧੀਆ ਆ ਨਹੀਂ ਰਹੇ ਹੈਗੇ ਨਵੇਂ ਲੇਟੈਸਟ ਸੌਂਗ। ਸੋ ਤੁਹਾਨੂੰ ਅੱਜ ਹਿੱਪ ਹੌਪ ਦੇ 2 ਗਾਣੇ ਸੁਣਾਉਣਾ। ਪਹਿਲਾਂ ਹਰਮੀਤ ਦਾ ਗਾਣਾ ਝੂਠ, ਫਿਰ ਇੱਕ ਹੋਰ ਆਰਟਿਸਟ ਆਇਆ ਹੈਗਾ, ਉਹ ਵੀ ਮੁੰਡਾ ਬੜਾ ਵਧੀਆ ਲਿਖ ਰਿਹਾ ਸੁਣਨ ਨੂੰ, ਬੜਾ ਇੱਕ ਨਹੀਂ ਹੈਗੇ ਬਲਕਿ ਉਹ 2-3 ਜਾਣੇ ਨੇ ਹੈ, ਅਰਸ਼ ਜੁਨੈਦ ਅਤੇ ਲਾਸਟ ਲੈਵਲ, ਉਹਨਾਂ ਨੇ ਰਲ ਕੇ ਇੱਕ ਗਾਣਾ ਕੱਢਿਆ ਸੜਕੇ ਸੜਕੇ, ਜਿਹੜਾ ਉਹਦੇ 'ਚ ਮੈਲੋਡਿਕ, ਜਿਹਨੂੰ ਆਪਾਂ ਕਹਿ ਲੈਂਦੇ ਹੁੰਦੇ ਹਾਂ ਕਿ ਇੱਕ ਵਰਸ ਨਹੀਂ ਹੈਗੀ, ਉਹਦੇ 'ਚ ਮੈਲੋਡਿਕ ਹੁੱਕ ਲਾਈਨ ਹੈਗੀ ਹੈ, ਸੜਕੇ ਸੜਕੇ ਜਿਹੜਾ ਆਪਣਾ ਸੜਕੇ ਸੜਕੇ ਜਾਂਦੀ ਹੈ, ਉਹ ਵੀ ਤੁਹਾਨੂੰ ਬੈਕ ਟੂ ਬੈਕ ਸੁਣਾਵਾਂਗੇ, ਅਤੇ ਬਾਕੀ ਉਹਨਾਂ ਦਾ ਤੁਸੀਂ ਵਰਸ ਵੀ ਸੁਣਿਓ। ਇੱਧਰ ਪਹਿਲਾਂ ਹਰਮੀਤ ਦਾ ਸੁਣੋ ਝੂਠ, ਫਿਰ ਅੱਜ ਦੇ ਟ੍ਰੇਲਰ ਦੀ ਵੀ ਗੱਲ ਕਰਨੀ ਹੈ। ਪੜਦਾ ਬੇ ਪੜਦਾ ਸ਼ਾਇਦ ਥੋੜ੍ਹਾ ਜਿਹਾ ਲੰਬਾ ਚਲਾ ਜਾਵੇ ਅੱਜ ਦੇ ਦਿਨ।
1: ਕੁਛ ਬਣ ਕਿਉਂ ਨਹੀਂ ਪਾਇਆ ਤੂੰ,

0: ਲੋ ਜੀ, ਵੈਲਕਮ ਬੈਕ। ਤੁਹਾਡਾ ਵੈਲਕਮ ਬੈਕ ਦਾ ਕਾਹਦਾ ਪ੍ਰੋਗਰਾਮ ਤਾਂ ਇੱਥੇ ਚੱਲ ਰਿਹਾ ਹੈਗਾ, ਪੜਦਾ ਬੇਪਰਦਾ ਦੇ ਵਿੱਚ। ਅੱਜ ਦੇ ਦਿਨ ਗੱਲ ਇੱਕ ਟ੍ਰੇਲਰ ਦੀ, ਔਰ ਟ੍ਰੇਲਰ ਜਿਹੜਾ ਮੇਰੇ ਖਿਆਲ ਦੇ ਨਾਲ ਅੱਜ ਸਵੇਰੇ ਰਿਲੀਜ਼ ਹੋਇਆ, 4 ਸਤੰਬਰ ਨੂੰ ਫਿਲਮ ਰਿਲੀਜ਼ ਹੋ ਰਹੀ ਹੈ। ਬੋਲ ਭਾਵੇਂ ਨਾ ਬੋਲ, ਟ੍ਰੇਲਰ ਤੁਸੀਂ ਦੇਖ ਲਿਆ ਹੋਣਾ, ਸੁਣ ਲਿਆ ਹੋਣਾ, ਸਮਝ ਲਿਆ ਹੋਣਾ ਮੋਟਾ ਮੋਟਾ ਜਿਹਾ, ਤੁਹਾਨੂੰ ਰੇਡੀਓ ਦੇ ਉੱਤੇ ਵੀ ਸੁਣਾ ਦਿੰਦੇ ਹੈਗੇ ਟ੍ਰੇਲਰ। ਬੜਾ ਸੋਹਣਾ ਕੰਮ ਕੀਤਾ ਹੈ ਕਾਰਜਗਿੱਲ ਦੇ ਮੁੰਡੇ ਨੇ। ਬੋਲ ਭਾਵੇਂ ਨਾ ਬੋਲ, ਸ਼ੁਰੂਆਤ ਦੇ ਵਿੱਚ
1: ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ,
0: ਗੁੰਗਾ ਲੱਗਦਾ ਪਰ ਹੈ।
1: ਅੱਜ ਨਾ ਮੈਨੂੰ ਇੱਕ ਮੁੰਡਾ ਮਿਲਿਆ, ਮੈਨੂੰ ਲੱਗਦਾ ਤੇਰੇ ਬਾਰੇ ਪੁੱਛ ਵੀ ਰਿਹਾ ਸੀ। ਉੱਚਾ ਲੰਬਾ ਬੜਾ ਸੋਹਣਾ, ਉਹ ਵੀ ਤੇਰੇ ਵਾਂਗੂ ਬੋਲ ਸੁਣ ਨਹੀਂ ਸਕਦਾ।
2: ਵੇਖੋ ਜੀ, ਇੰਨੇ ਤੇ ਹੁਣ ਮੈਨੂੰ ਨਹੀਂ ਆਉਂਦੇ।
1: ਬੋਲ ਸਕਦਾ?
2: ਕਿਉਂ ਨਹੀਂ ਬੋਲ ਸਕਦਾ, ਗੇਟ ਜਿੱਡੀ ਜਵਾਨ ਆ।
3: ਨਾ ਮੈਂ ਜਾਣਾ ਕੀ ਹੈ ਕਿਸਮਤ।
1: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
3: ਹੱਥ ਮੇਰਾ
2: ਡਾਕਟਰ ਸਾਹਿਬ, ਛੇਤੀ ਦੇਖੋ ਨਾ, ਦਰਦ ਹੋ ਰਹੀ ਆ ਉਹਦੇ।
4: ਵਜਾ ਕੀ ਆ?
2: ਕੱਚ ਵੱਜਿਆ।
4: ਤੇ ਕੱਚ ਵੱਜਣ ਤੇ ਹੋਰ ਕੁੱਤ ਘਟਾੜੀਆਂ ਨਿਕਲਦੀਆਂ ਹੁੰਦੀਆਂ ਨੇ, ਦਰਦ ਹੀ ਹੁੰਦਾ ਹੁੰਦਾ।
3: ਕਿੰਜ ਜੁੜਦੀਆਂ ਦੇਖ ਲਕੀਰਾਂ।
0: ਗੁਰਪ੍ਰੀਤ ਭਲੇੜੀ ਜਿਹੜੇ ਸਨੀ ਦਿਓਲ ਦਾ ਕੰਮ ਅਕਸਰ ਦੇਖਦੇ ਨੇ ਪੰਜਾਬ ਦੇ ਵਿੱਚ, ਤੇ ਇੰਦਰਜੀਤ ਮੋਗਾ ਜਿਹਨੇ ਪਿਛਲੀ ਵਾਰ ਚੱਲ ਮੇਰਾ ਪੁੱਤ ਦਾ ਟਾਈਟਲ ਟਰੈਕ ਵੀ ਗਾਇਆ ਸੀਗਾ, ਟਾਈਟਲ ਟਰੈਕ ਤਾਂ ਨਹੀਂ ਬਟ ਪ੍ਰਮੋਸ਼ਨਲ ਟਰੈਕ ਗਾਇਆ ਸੀ, ਉਹਨਾਂ ਦੀ

ਦੇਖ ਕੇ ਟੋਪ ਨੋਚ ਗੁੱਡ ਸਾਰਾ ਕੁਝ ਵਧੀਆ ਲੱਗਦਾ ਹੈਗਾ ਆਨੰਦ ਪ੍ਰਿਆ ਪਰਟੀਕੁਲਰਲੀ ਮੈਂ ਕਿਉਂਕਿ ਸਹੇਲੀ ਦਾ ਕਿਰਦਾਰ ਹੈ ਇਸ ਕਰਕੇ ਉਹ ਅਨਨੋਟਿਸਡ ਨਾ ਰਹਿ ਜਾਵੇ ਪਰ ਮੈਨੂੰ ਇਹ ਲੱਗਦਾ ਹੈ ਕਿ ਇੱਕ ਲੀਡ ਐਕਟਰੈਸ ਜਿਹੜੀ ਬੋਲ ਨਹੀਂ ਰਹੀ ਹੈਗੀ ਜਿਹਦੇ ਡਾਇਲੋਗ ਨਹੀਂ ਹੈਗੇ ਪਰ ਉਹਦੀ ਇੰਟਰਪ੍ਰੇਟਰ ਫਿਲਮ ਦੇ ਵਿੱਚ ਉਹਦੀ ਸਹੇਲੀ ਬਣੀ ਹੋਈ ਹੈ ਨਾ ਸਹੇਲੀ ਨੂੰ ਉਹਦੇ ਗੱਲ ਕਹਿਣ ਦੇ ਵਿੱਚ ਓਨਾ ਹੀ ਇਮੋਸ਼ਨ ਪਾਉਣਾ ਪੈਣਾ ਹੈ ਜਿੰਨਾ ਇੱਕ ਲੀਡ ਐਕਟਰੈਸ ਨੂੰ ਪਾਉਣ ਦੀ ਲੋੜ ਹੁੰਦੀ ਹੈਗੀ ਹੈ ਸੋ ਉਹ ਕਰ ਰਹੀ ਹੈਗੀ ਹੈ ਯਾਨੀ ਉਹ ਆਪਣੀ ਐਕਟਿੰਗ ਵੀ ਨਿਭਾ ਰਹੀ ਹੈ ਅਤੇ ਆਪਣੀ ਨਾਲ ਦੀ ਕੋ ਐਕਟਰੈਸ ਨੂੰ ਜਿਹੜੀ ਕਿ ਲੀਡ ਹੈ ਫਿਲਮ ਦੀ ਉਹਦਾ ਵੀ ਪਾਰਟ ਉਹ ਨਿਭਾ ਰਹੀ ਹੈਗੀ ਬੀ ਜੀ ਐਮ ਫਿਲਮ ਦੇ ਵਿੱਚ ਵਧੀਆ ਹੋਣਾ ਚਾਹੀਦਾ ਮੈਨੂੰ ਇਹ ਲੱਗ ਰਿਹਾ ਹੈਗਾ ਕਿ ਇੱਕ ਰੋਮੈਂਟਿਕ ਫਿਲਮ ਹੈ ਔਰ ਬੜੇ ਚਿਰ ਬਾਅਦ ਰਿਦਮ ਦੀ ਕੋਈ ਬੜੇ ਚਿਰ ਬਾਅਦ ਆਈ ਡੋਂਟ ਨੋ ਕਿ ਸ਼ਾਇਦ ਪਹਿਲੀ ਉਹ ਫਿਲਮ ਹੋ ਸਕਦੀ ਹੈ ਰੋਮੈਂਟਿਕ ਆਈ ਡੋਂਟ ਨੋ ਹੋਰ ਕਿਹੜੀ ਇਸ ਕਿਸਮ ਦੀ ਰੋਮੈਂਟਿਕ ਰਹੀ ਹੈ ਪੀਰੀਅਡ ਡਰਾਮਾ ਫਿਲਮਾਂ ਜਾਂ ਕੋਮੇਡੀ ਫਿਲਮਾਂ ਜਾਂ ਉਸ ਕਿਸਮ ਦਾ ਸਿਨੇਮਾ ਉਹ ਜ਼ਰੂਰ ਕਰਦੇ ਰਹੇ ਪਰ ਬੀ ਜੀ ਐਮ ਇਹਨਾਂ ਦਾ ਹਰ ਵਾਰ ਕਮਜ਼ੋਰ ਹੁੰਦਾ ਇਸ ਵਾਰ ਜੇ ਬੀ ਜੀ ਐਮ 'ਤੇ ਕੰਮ ਕਰ ਜਾਣ ਕਿਉਂਕਿ ਜੇ ਕਿਤੇ ਉਹ ਬੈਕਗਰਾਊਂਡ ਮਿਊਜ਼ਿਕ ਕਿਤੇ ਕਿਤੇ ਘੱਟ ਰਹਿ ਗਿਆ ਜਾਂ ਨਹੀਂ ਮਿਲਿਆ ਉੱਥੇ ਇਮੋਸ਼ਨਸ ਹੀ ਨਹੀਂ ਆਉਣੇ ਟੁੱਟ ਜਾਓਗੇ ਤੁਸੀਂ ਮਤਲਬ ਐਜ਼ ਆ ਵਿਊਅਰ ਤੁਸੀਂ ਉਸ ਫਿਲਮ ਤੋਂ ਹੀ ਟੁੱਟ ਜਾਂਦੇ ਹੋ ਸੋ ਇੱਥੇ ਇਹ ਚਾਂਸ ਬਿਲਕੁਲ ਨਹੀਂ ਲੈ ਸਕਦੇ ਹੈਗੇ ਰੋਮੈਂਟਿਕ ਫਿਲਮ ਦੇ ਕੁਝ ਸਰਪ੍ਰਾਈਜ਼ ਵੀ ਹੈਗੇ ਨੇ ਕੁਝ ਨਿਊਸੈਂਸ ਹੈ ਜਿਹੜੇ ਟ੍ਰੇਲਰ 'ਚ ਦੇਖਣ 'ਤੇ ਲੱਗਦਾ ਇੱਕ ਕਾਕਾ ਐਜ਼ ਆ ਸਰਪ੍ਰਾਈਜ਼ ਇੱਕ ਨੈਗੇਟਿਵ ਰੋਲ ਦੇ ਵਿੱਚ ਹੋਏਗਾ ਸਿੰਗਰ ਕਾਕਾ ਹਾਂਜੀ ਹਾਂਜੀ ਕਾਕਾ ਜੀ ਕਹਿੰਦੇ ਉਹਨੂੰ ਅਤੇ ਕੁਡੋਸ ਟੂ ਹਰਦੀਪ ਗਿੱਲ ਨਾ ਹਰਦੀਪ ਗਿੱਲ ਇਜ਼ ਆ ਸਰਪ੍ਰਾਈਜ਼ ਫੋਰ ਮੀ ਇਨ ਪੰਜਾਬੀ ਸਿਨੇਮਾ ਉਹ ਜਿੱਥੇ ਮਰਜ਼ੀ ਫਿੱਟ ਕਰ ਲਓ ਤੁਸੀਂ ਟਰੱਕ ਡਰਾਈਵਰ ਦਾ ਪਿਓ ਬਣਾ ਲਓ ਉਹਨੂੰ ਤੁਸੀਂ ਇੱਕ ਯਾਰ ਦੋਸਤ ਬਣਾ ਲਓ ਉਹਨੂੰ ਤੁਸੀਂ ਇੱਕ ਸਕੂਲ ਦਾ ਟੀਚਰ ਬਣਾ ਲਓ ਪ੍ਰੋਫੈਸਰ ਦੇ ਵਿੱਚ ਵੀ ਰੂਪ ਦੇ ਵਿੱਚ ਵੀ ਉਹ ਫਿੱਟ ਹੁੰਦਾ ਅਤੇ ਹੁਣ ਇੱਥੇ ਡਾਕਟਰ ਦੇ ਰੂਪ ਦੇ ਵਿੱਚ ਵੀ ਫਿੱਟ ਹੋ ਰਿਹਾ ਵਾਟ ਐਨ ਐਕਟਰ ਕਮਾਲ ਦਾ ਐਕਟਰ ਹੈਗਾ ਫਿਲਮ ਦਾ ਟ੍ਰੇਲਰ ਲਾਂਚ ਜਿਹੜਾ ਉਹ ਮੈਨੂੰ ਥੋੜ੍ਹਾ ਜਿਹਾ ਢਿੱਲਾ ਲੱਗਿਆ ਕਿ ਜਿਸ ਐਕਸਪੈਕਟੇਸ਼ਨ ਦੀ ਫਿਲਮ ਸੀਗੀ ਉਸ ਹਿਸਾਬ ਦੇ ਨਾਲ ਸਤਿੰਦਰ ਸੱਤੀਵਾਜ਼ ਦਾ ਪੂਅਰ ਡਿਸੀਜਨ ਜਿਹਨੇ ਵੀ ਲਿਆ ਹੋਣਾ ਕਿਉਂਕਿ ਉਹਨਾਂ ਦੀ ਐਗਜੀਕਿਊਸ਼ਨ ਹੀ ਨਹੀਂ ਉਨੀ ਵਧੀਆ ਹੈਗੀ ਇੱਕ ਤਾਂ ਉਹ ਬੋਲਦੇ ਇੰਨਾ ਜ਼ਿਆਦਾ ਹੈਗੇ ਨੇ ਫਿਲਮ ਦਾ ਟਾਈਟਲ ਬੋਲ ਭਾਵੇਂ ਨਾ ਬੋਲ ਹੈ ਪਰ ਉਸ ਪੂਰੇ ਟ੍ਰੇਲਰ ਲਾਂਚ ਨੂੰ ਦੇਖ ਕੇ ਐਂ ਲੱਗਦਾ ਹੈ ਕਿ ਸੱਤੀ ਨੂੰ ਕਹੋ ਕਿ ਤੂੰ ਭੈਣਾ ਨਾ ਇਹ ਬੋਲ ਬਾਕੀਆਂ ਨੂੰ ਬੋਲਣ ਦੇ ਕੁਸ਼ਚਨ ਪੱਤਰਕਾਰ ਪੁੱਛ ਰਹੇ ਨੇ ਐਕਟਰਸ ਤੋਂ ਅਤੇ ਜਵਾਬ ਮੈਡਮ ਜੀ ਆਪ ਦੇ ਰਹੇ ਹੈਗੇ ਨੇ ਮੈਨੂੰ ਲੱਗਦਾ ਹੁੰਦਾ ਕਦੇ ਕਦੇ ਕਿ ਸੱਤੀ ਅਤੇ ਘੁੱਗੀ ਤਾਂ ਇੱਕੋ ਜਿਹੇ ਹੀ ਹੈਗੇ ਨੇ ਮੇਲ ਫੀਮੇਲ ਕਰੈਕਟਰ ਨੇ ਬਸ ਅਦਲਾ ਬਦਲੀ ਹੋਈ ਹੋਈ ਹੈ ਸਟੇਜ ਦੇ ਉੱਤੇ ਕੈਮਰਾ ਔਨ ਹੁੰਦੇ ਹੀ ਉਹ ਦੂਜਿਆਂ ਦਾ ਮੌਕਾ ਖਾ ਜਾਂਦੇ ਨੇ ਉਹ ਦੈਟ ਸ਼ੁਡਨਟ ਹੈਪਨ ਇੱਕ ਸੱਤੀ ਨੂੰ ਉਹ ਦੇਣੀ ਕਿ ਤੂੰ ਐਂਕਰਿੰਗ ਕਰ ਉਹ ਗਲਤ ਇਨਫੈਕਟ ਆਪਣੀ ਤਿਆਰੀ ਦੇ ਨਾਲ ਹੀ ਨਹੀਂ ਹੈਗੀ ਜਿਹੜੀ ਐਂਕਰ ਰਾਕੇਸ਼ ਧਵਨ ਨੂੰ ਕਹਿੰਦੀ ਲਵ ਪੰਜਾਬ ਤੁਹਾਡੀ ਫਿਲਮ ਉਹਨੇ ਵਿੱਚੇ ਟੋਕੇ ਕਹਿਤਾ ਕਿ ਮੇਰੀ ਤਾਂ ਫਿਲਮ ਨਹੀਂ ਹੈਗੀ ਫਿਰ ਦੂਜੀ ਐਕਟਰੈਸ ਨੂੰ ਜਿਹੜੀ ਲੀਡ ਐਕਟਰੈਸ ਉਹ ਤੋਂ ਨਾਮ ਪੁੱਛ ਰਹੀ ਹੈ ਕਿ ਤੇਰਾ ਕੀ ਨਾਮ ਹੈ ਕੁੜੀ ਔਰ ਉਹਨੂੰ ਇੱਕ ਹੀਰੋਇਨ ਵਰਡ ਜਿਹੜਾ ਹੈਗਾ ਨਾ ਇਹ ਪੰਜਾਬੀਆਂ ਦੇ ਮਾਇੰਡ ਸੈੱਟ ਦੇ ਵਿੱਚੋਂ ਕੱਢਣ ਦੀ ਲੋੜ ਹੈ ਸੱਤੀ ਬੀਂਗ ਇੰਨੀ ਸੀਨੀਅਰ ਐਂਕਰ ਹੋਣ ਦੇ ਨਾਤੇ ਉਹ ਹੀਰੋਇਨ ਹੀਰੋਇਨ ਵਰਡ ਅਸੀਂ ਉਹ ਜਦੋਂ ਤੱਕ ਹੀਰੋ ਹੀਰੋਇਨ ਦੇ ਕੰਸੈਪਟ ਦੇ ਵਿੱਚ ਫਸੇ ਰਹਾਂਗੇ ਉਹ ਬਾਹਰ ਨਹੀਂ ਨਿਕਲ ਸਕਦੇ ਐਕਟਰ ਵਾਲੀ ਟਰਮੀਨੋਲੋਜੀ ਫੜੋ ਆ ਲੀਡ ਐਕਟਰ ਹੈ ਸੈਕਿੰਡ ਲੀਡ ਐਕਟਰ ਹੈ ਹੀਰੋ ਹੀਰੋਇਨ ਵਾਲਾ ਕੰਮ ਮਤਲਬ ਹੁਣ ਖਤਮ ਹੋ ਗਿਆ ਉਹ 70s ਦਾ ਸਿਨੇਮਾ ਥੋੜ੍ਹੇ ਆ ਅਤੇ ਤੁਸੀਂ ਦੂਸਰੀ ਜਿਹੜੀ ਕੁੜੀ ਬੈਠੀ ਹੈਗੀ ਉਹਨੂੰ ਤੁਸੀਂ ਮਤਲਬ ਇੱਦਾਂ ਦਾ ਫੀਲ ਕਰਵਾ ਰਹੇ ਹੈਗੇ ਵੀ ਤੇਰੀ ਤਾਂ ਲੋੜ ਹੀ ਨਹੀਂ ਸੀਗੀ ਆਹ ਫਿਲਮ ਦਾ ਹੀਰੋ ਹੈ ਜੀ ਆਹ ਲੀਡ ਹੈ ਜੀ ਅਤੇ ਆਹ ਫਿਲਮ ਦੀ ਹੀਰੋਇਨ ਹੈ ਬਸ ਆਹ ਕੀ ਹੋ ਗਈ ਹੈ ਵਾਧੂ ਥੋੜ੍ਹੇ ਹੋਈ ਉਹ ਸਟੀਰੀਓਟਾਈਪ ਜੇ ਕੁਸ਼ਚਨ ਕਿਵੇਂ ਲੱਗਿਆ ਬਾਰ ਬਾਰ ਸਾਰਿਆਂ ਤੋਂ ਪੁੱਛਣਾ ਕਿਵੇਂ ਲੱਗਿਆ ਲੈਸ ਪ੍ਰੈਪਰੇਸ਼ਨ ਮੈਨੂੰ ਇਹ ਲੱਗਿਆ ਕਿ ਫਿਲਮ ਦਾ ਟ੍ਰੇਲਰ ਗੁੱਡ ਸੀਗਾ ਉਹਦੀ ਲਾਂਚਿੰਗ ਹੋਰ ਵਧੀਆ ਹੋ ਸਕਦੀ ਸੀਗੀ ਹਰ ਜਗ੍ਹਾ ਦੇ ਉੱਤੇ ਸ਼ਾਇਰੀ ਟਿਕਾਣੀ ਫਸਾਣੀ ਚੰਗੀ ਗੱਲ ਨਹੀਂ ਹੁੰਦੀ ਹੈਗੀ ਫਿਰ ਇਹ ਕਹਿ ਦੇਣਾ ਕਿ ਕਾਰਜ ਗਿੱਲ ਇਹ ਤਾਂ ਬਾਰ ਬਾਰ ਉਹੀ ਗੱਲ ਕਹਿ ਨਹੀਂ ਕਿ ਭੰਗੜੇ ਵਾਲੇ ਨੇ ਖਾਲਸਾ ਕਾਲਜ ਵਾਲੇ ਨੇ ਉੱਥੇ ਥੋੜ੍ਹਾ ਜਿਹਾ ਅੰਡਰ ਟੋਨ ਕਰ ਦਿੰਦੇ ਹੋ ਅਤੇ ਫਿਰ ਜਦੋਂ ਤੁਸੀਂ ਉਹਨੂੰ ਸੈੱਟ ਵੀ ਕਰਨਾ ਆਪਣੇ ਕਹੀ ਹੋਈ ਗਲਤੀ ਨੂੰ ਫਿਰ ਕਹਿੰਦੇ ਉਹ ਹਜ਼ਾਰਾਂ ਫਿਲਮਾਂ ਇਹਨਾਂ ਨੇ ਬਣਾਈਆਂ ਉਹ ਹਜ਼ਾਰਾਂ ਫਿਲਮਾਂ ਤਾਂ ਕਿਸੇ ਵੀ ਪ੍ਰੋਡਿਊਸਰ ਨੇ ਨਹੀਂ ਬਣਾਈਆਂ ਦੁਨੀਆ 'ਚ ਕੋਈ ਵੀ ਨਹੀਂ ਹੈਗਾ ਜਿਹਨੇ ਹਜ਼ਾਰਾਂ ਫਿਲਮਾਂ ਬਣਾਈਆਂ ਹੁਣ ਐਨੀਵੇਜ਼ ਦੇ ਆਰ ਦੇ ਗੁੱਡਸ ਐਂਡ ਬੈਡਸ ਬਟ ਇਹਨਾਂ ਚੀਜ਼ਾਂ ਵੱਲ ਧਿਆਨ ਨਾ ਦਿਓ ਤੁਸੀਂ ਟ੍ਰੇਲਰ ਲਾਂਚ ਦੇ ਬਾਰੇ ਕੌਣ ਗੱਲ ਕਰਦਾ ਹੁੰਦਾ ਮੈਂ ਹੀ ਕਰ ਦਿੰਦਾ ਹੁਣ ਅੱਜ ਗੱਲ ਥੋੜ੍ਹਾ ਜਿਹਾ ਦੇਖੀਏ ਸਮਾਂ ਬਚੇ ਹਾਂ ਕਿਹੜੀਆਂ ਫਿਲਮਾਂ ਆ ਰਹੀਆਂ ਹੈਗੀਆਂ ਨੇ ਔਰ ਅੱਜ ਫਰਾਈਡੇ ਦਾ ਦਿਨ ਹੈ ਬਈ ਸ਼ੁਕਰ ਹੈ ਸ਼ੁੱਕਰਵਾਰ ਹੈ ਇਸੇ ਕਰਕੇ ਪੜਦਾ ਬੇ ਪੜਦਾ ਹੈ ਅੱਜ ਫਰਾਈਡੇ ਦੇ ਦਿਨ ਬੜਾ ਕੁਛ ਰਿਲੀਜ਼ ਹੋਣ ਜਾ ਰਿਹਾ ਹੈਗਾ ਔਰ ਉਹ ਸਾਰੀਆਂ ਫਿਲਮਾਂ ਦਾ ਜ਼ਿਕਰ ਤੁਹਾਡੇ ਤੱਕ ਕੈਲੰਡਰ ਅੱਗੇ ਚੱਲ ਕੇ ਲੈ ਕੇ ਆਉਂਦੇ ਹਾਂ ਬਟਵਾਰਾ 1947 ਅੱਜ ਦੇ ਦਿਨ ਰਿਲੀਜ਼ ਹੋਣੀ ਹੈਗੀ ਥੀਏਟਰ ਦੇ ਵਿੱਚ ਰਿਲੀਜ਼ ਹੋਣੀ ਹੈ ਇਹ ਫਿਲਮ ਇਹ ਤੋਂ ਇਲਾਵਾ ਇੱਕ ਜਿਹੜੀ ਕਿਹੜੀ ਹੈ Z5 ਦੇ ਉੱਤੇ ਵੀ ਰਿਲੀਜ਼ ਹੋਣੀ ਸੀਗੀ ਫਿਲਮ ਉਹ ਭਾਰਤ ਭਾਗਿਆ ਵਿਦਾਤਾ ਉਹ ਇੱਕ OTT ਰਿਲੀਜ਼ ਹੈਗੀ ਉਹ ਵੀ ਇੱਕ ਥ੍ਰਿਲਰ ਡਰਾਮਾ ਫਿਲਮ ਹੈਗੀ ਫਿਰ ਹੋਰ ਕਿਹੜੀਆਂ ਫਿਲਮਾਂ ਰਿਲੀਜ਼ ਅੱਜ ਮੈਂ ਚਲੋ ਦੇਖ ਕੇ ਦੱਸਦਾ ਡੋਂਟ ਸੇ ਗੁੱਡ ਲੱਕ ਨਾਮ ਦੀ ਇੱਕ ਫਿਲਮ ਵੀ ਨੈੱਟਫਲਿਕਸ ਦੇ ਉੱਤੇ ਅੱਜ ਦੇ ਦਿਨ ਇੰਗਲਿਸ਼ ਫਿਲਮ ਹੈ ਜਿਹੜੀ ਰਿਲੀਜ਼ ਹੋ ਰਹੀ ਹੈ ਕੋਕਟੇਲ 2 ਜਿਹੜੀ ਹੈ ਉਹ ਵੀ ਅੱਜ ਦੇ ਦਿਨ ਪੈ ਜਾਣੀ ਹੈ
ਨੈਟਫਲਿਕਸ ਦੇ ਉੱਤੇ, ਵੈਸੇ ਉਹ ਥੀਏਟਰੀਕਲ ਰਿਲੀਜ਼

0: ਜੈਰੀ ਦਾ ਇਹ ਨਵਾਂ ਗਾਣਾ ਜਿਹੜਾ 666 ਆਇਆ ਹੈਗਾ। ਅੱਜ ਕੱਲ੍ਹ ਟਾਈਟਲ ਵੀ ਇਹੋ ਜਿਹੇ ਦੇਣੇ ਹੁੰਦੇ ਨੇ ਕਿ ਗਾਣੇ ਚੱਲ ਜਾਣ। ਇੱਕ ਬੜੇ ਵਧੀਆ ਪ੍ਰੋਜੈਕਟ ਦਾ ਤੁਹਾਨੂੰ ਪਰਦਾ ਬੇ ਪਰਦਾ 'ਚ ਦੱਸ ਕੇ ਜਾਣਾ। 7 ਡੋਗਸ ਨਾਮ ਦੀ ਇੱਕ ਫਿਲਮ ਆ ਰਹੀ ਹੈਗੀ ਬੜੀ ਜਲਦੀ। ਇਹ ਫਿਲਮ ਦੇ ਵਿੱਚ ਸੰਜੇ ਦੱਤ ਅਤੇ ਸਲਮਾਨ ਖਾਨ ਇਕੱਠੇ ਦੇਖਣਗੇ। ਹੁਣ ਸਿਰਫ ਸੰਜੇ ਦੱਤ ਅਤੇ ਸਲਮਾਨ ਖਾਨ ਇਸ ਫਿਲਮ ਦੇ ਵਿੱਚ ਹੋਣ, ਇਹ ਆਪਣੇ ਆਪ ਦੇ ਵਿੱਚ ਹੀ ਵੈਸੇ ਵੱਡੀ ਗੱਲ ਹੈਗੀ ਹੈ। ਮਤਲਬ ਆਪਾਂ ਦੇਖਿਆ ਕਿ ਸਾਜਨ ਫਿਲਮ ਨੇ ਕਿਵੇਂ 90s ਦੇ ਵਿੱਚ ਕਮਾਲ ਕੀਤਾ ਸੀ। ਉਹ ਤੋਂ ਬਾਅਦ ਵੈਸੇ ਆਏ ਸੀਗੇ ਉਹ ਚੱਲ ਮੇਰੇ ਭਾਈ ਵਰਗੀ ਫਿਲਮ ਦੇ ਵਿੱਚ ਵੀ ਆਏ ਸੀਗੇ। ਬਟ ਆਹ ਜਿਹੜੀ ਫਿਲਮ ਆ ਰਹੀ ਹੈਗੀ ਹੈ 7 ਡੋਗਸ, ਇਹਦਾ ਇੱਕ ਗਾਣਾ ਜਿਹੜਾ ਹੈਗਾ ਉਹ ਗਾਣਾ ਕਹਿ ਲਓ ਜਾਂ ਇੱਕ ਟੀਜ਼ਰ ਕਹਿ ਲਓ, ਉਹ ਸਲਮਾਨ ਖਾਨ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਲਾਂਚ ਵੀ ਕੀਤਾ ਸੀਗਾ।
1: ਦੁਨੀਆ ਮੇਂ ਅਬ ਤੱਕ ਕੀ ਸਭਸੇ ਖਤਰਨਾਕ ਕ੍ਰਿਮੀਨਲ ਆਰਗੇਨਾਈਜੇਸ਼ਨ ਹੈ ਯੇ। ਔਰ ਅਬ 7 ਡੋਗਸ ਨੇ ਦੁਨੀਆ ਕੋ ਬਰਬਾਦ ਕਰਨੇ ਕੇ ਲੀਏ ਹਥਿਆਰੋਂ ਕੀ ਜਗ੍ਹਾ ਡਰੱਗਸ ਕਾ ਰਾਸਤਾ ਚੁਣਾ ਹੈ।
2: ਅਬ ਇਸ ਪ੍ਰੋਬਲਮ ਕੋ ਸੋਲਵ ਕਰਨੇ ਕਾ ਏਕ ਹੀ ਤਰੀਕਾ ਹੈ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਪੰਜ ਸੱਤ ਚੀਜ਼ਾਂ ਹੋਣ ਤੇ ਵਿੱਚੋਂ ਇੱਕ ਐਲਵੀ ਦਾ ਲੀੜਾ ਹੋਵੇ,
1: ਹੈ? ਤੁਹਾਨੂੰ ਇਹ ਗੱਲ ਪਤਾ ਵਾ
2: ਕਿ
1: ਕੁਝ ਕਰਨ ਦਾ ਅੰਦਰ ਜੇ ਕੀੜਾ ਹੋਵੇ,
2: ਇਹ ਗੱਲ ਸਹੀ ਆ,
1: ਇਹ ਜੱਟ ਥੋੜਾ ਚੀੜਾ ਹੋਵੇ ਫੇਰ ਹੀ ਹੁੰਦਾ,
0: ਕਿੱਦਾਂ ਚੀੜਿਆ, ਠੀਕ ਹੈ, ਸਵਾਗਤ ਹੈ ਤੇਰਾ,
1: ਮੀ ਸ਼ੁਕਰ ਆ ਤੂੰ ਮੇਰਾ ਸਵਾਗਤ ਕੀਤਾ ਭਰਾ,
0: ਠੀਕ ਹੈ,
1: ਵਧੀਆ ਵਧੀਆ ਡਾਇਰੈਕਟਰ,
2: ਹੋਰ ਸੁਣਾਓ ਕੀ ਚੱਲਦਾ ਪਿਆ, ਪਹਿਲੇ ਤਾਂ ਲੋਕਾਂ ਨੂੰ ਸਤਿ ਸ਼੍ਰੀ ਅਕਾਲ, ਆਦਾਬ ਕਹੋ,
1: ਲੋਕਾਂ ਦਾ ਸਵਾਗਤ ਹੈ ਯਾਰ,
2: ਹਾਂਜੀ ਵੈਲਕਮ ਟੂ ਆਰ ਬਿਊਟੀਫੁਲ ਸ਼ੋ, ਜਿਹਦੀ ਆਪਾਂ ਹਮੇਸ਼ਾ ਇੰਟਰੋਡਕਸ਼ਨ ਦੇਣੀ ਭੁੱਲ ਜਾਂਦੇ ਹਾਂ,
1: ਪ੍ਰੋਗਰਾਮ ਸੁਣ ਰਹੇ ਹੋ,
2: ਯੈਸ,
1: ਬੋਇਜ਼ ਮੀਟ ਆਪ,
0: ਮੀਟ ਅਪ ਬਾਈ ਵਿਦ ਮੀ ਕ੍ਰਿਸ਼ਨਾ ਐਂਡ ਯੂ ਬਲਕੀਰਤ,
1: ਤੁਸੀਂ ਸੀਟ ਆਪਣੀ ਕੀਤੀ ਹੋਣੀ, ਬਕਲ ਅਪ,
2: ਬਕਲ ਅਪ ਕੀਤੀ, ਹਾਂਜੀ ਲੋਕਾਂ ਨੇ ਕੀਤੀ ਹੋਣੀ, ਉਹਨਾਂ ਨੂੰ ਪਤਾ ਕਿ ਗੱਲਾਂ ਬਾਤਾਂ ਹੋਣੀਆਂ ਉੱਤਲੇ ਲੈਵਲ ਦੀਆਂ,
1: ਹਾਂ ਹਾਂ
2: ਗੱਲਾਂ ਨੇ ਗੱਲਾਂ ਤੇਰੇ ਯਾਰ ਦੀਆਂ,
1: ਗੱਲਾਂ ਆਪਾਂ ਕਰਦੇ ਨੀ,
2: ਸਿੰਪਲ
1: ਕਹਿਤਾ ਫਿਰ ਪਤਾ ਕਿੱਦਾਂ ਲੱਗੂ ਕ੍ਰਿਸ਼ਨਾ ਨੇ ਕਹੀ,
2: ਓ ਮਾਈ ਗੋਡ,
1: ਓ ਯੇ ਬੋ,
2: ਤੂੰ ਲੱਲੀ ਕਰਾਈ ਜਾਣਾ ਆ ਮੇਰੇ ਨਾਲ,
0: ਕਮ ਔਨ ਬੇਬੀ,
2: ਕਿੱਦਾਂ ਫਿਰ ਕਿੱਦਾਂ ਰਿਹਾ ਤੇਰਾ ਪੂਰਾ ਦਾ ਪੂਰਾ ਹਫਤਾ, ਵਧੀਆ ਹੀ ਗਰੇ, ਯਹ
1: ਹਾਂ ਕੁਛ ਕੁ ਦਿਨ ਵਧੀਆ ਨਿਕਲੇ,
0: ਕੁਛ ਕੁਛ ਬਹੁਤ ਖਾਦ ਸੀ,
2: ਕਾਫੀ ਖਾਦ ਸੀ,
0: ਯਹ
2: ਤੈਨੂੰ ਪਤਾ ਆਪਾਂ ਕਿਸ ਬਾਰੇ ਗੱਲ ਕਰਨੀ ਹੈ,
0: ਕਿਸ ਬਾਰੇ ਗੱਲ ਕਰਨੀ ਹੈ,
2: ਜਦੋਂ ਆਪਾਂ ਪਿਛਲੇ ਹਫਤੇ ਕਰਦੇ ਪਏ ਸੀਗੇ ਹੈਂਗ ਆਊਟ ਸਿਟੀ ਚ, ਯਹ ਆਪਾਂ ਫਿਰ ਨਿਕਲੇ ਮਾਲ ਦੇ ਬਾਹਰੋਂ, ਯਹ
0: ਓ ਯਹ
2: ਉੱਥੇ ਪਈ ਸੀਗੀ ਰੋਲੈਕਸ ਦੀ ਘੜੀ, ਯਹ
0: ਓ ਯਹ ਜਿਹੜੀ ਵੇਖ ਕੇ ਬਾਹਰੋਂ ਮੋੜਾ ਹੈ, ਯਹ
2: ਯਹ
0: ਜਦੋਂ ਤੁਸੀਂ ਪਿੱਛੇ ਵੇਖ ਕੇ ਆਵਾਜ਼ ਮਾਰੀ
2: ਗੁੱਚੀ ਸਾਡਾ ਕੰਮ ਹੈ ਲੂਚੀ, ਚਲੋ ਚੱਲਦੇ,
0: ਫਿਰ ਉਸ ਤੋਂ ਅੱਗੇ ਵੇਖਿਆ ਯੂਨੀਕਲੋ,
2: ਨਹੀਂ ਨਹੀਂ ਉਹ ਥੋੜਾ ਨਾ ਸੀਗਾ, ਕੀ ਹੋ ਗਿਆ,
0: ਨੋ
2: ਨੋ ਨੋ ਨੋ, ਫੇਸ ਸੀਗਾ ਡੀ ਐਨ ਜੀ ਮੇਰੇ ਖਿਆਲ ਨਾਲ,
0: ਡੀ ਐਨ ਜੀ, ਯੇ
2: ਫੇਸ ਸੀਗਾ ਕ੍ਰਿਸਚਨ ਡਿਓਰ,
1: ਡਿਓਰ
2: ਹਨਾ,
0: ਯੇ
2: ਫੇਰ ਬਾਅਦ ਚੋ ਚਿਕਨ ਚੁਕਨ ਵਾਲੀਆਂ ਦੁਕਾਨਾਂ ਸ਼ੁਰੂ ਹੋ ਗਈਆਂ ਸੀ ਮੇਰੇ ਖਿਆਲ ਨਾਲ, ਰੋਟੀ ਰੋਟੀ
0: ਵਾਲੀਆਂ, ਜਦੋਂ ਆਪਾਂ ਐਂਡ ਦੇ ਉੱਤੇ ਸ਼ਨੈਲ ਤੋਂ ਸੈਂਟ ਲਿਆ, ਯੇ
2: ਸੁਪਨਿਆਂ ਚ ਤੇ ਆ ਕੇ ਫਿਰ ਵਾਪਸ, ਜੀ ਹਾਂ ਗੱਲਬਾਤ ਅੱਜ ਕਰਾਂਗੇ ਕਿ ਯਾਰ ਇਹ ਬ੍ਰਾਂਡ ਸ਼ਰੈਂਡ,
0: ਫਿਰ ਆਪਾਂ ਉਸ ਤੋਂ ਉੱਤੇ ਵਾਪਿਸ ਆ ਕੇ ਘਰ ਦੇ ਲਾਗੇ ਵਾਲੇ ਖੇਮਣ ਗਏ, ਯੇ
2: ਯਾ ਫੇਰ ਮੈਂ ਲਿੱਤੀ ਐਨਕੋ ਤੋਂ ਟੀ-ਸ਼ਰਟ, ਯਾ
0: ਓ ਯੇ ਤੇਰੇ ਫੇਵਰਿਟ ਬ੍ਰਾਂਡ ਐਂਕਰ ਬ੍ਰੋ, ਯੋ
2: $16 ਓਨਲੀ, ਯੇ 16 ਵੀ ਨਹੀਂ ਵੈਸੇ ਜ਼ਿਆਦਾ ਸਸਤੀ ਮਿਲ
0: ਜਾਂਦੀ ਹੈ, ਟੀ-ਸ਼ਰਟ ਇਸ ਓਨਲੀ ਫॉर $4 ਬ੍ਰੋ, ਦ ਟੀਸ,
2: ਮੈਂ ਵੈਸੇ ਜਿਹੜੀ ਪਲੇਨ ਟੀ-ਸ਼ਰਟ ਲੈਣਾ ਨਾ ਇੱਥੇ ਜਦੋਂ ਵੀ ਬਹੁਤੀ ਵਾਰੀ ਨਹੀਂ ਲਿੱਤੀਆਂ, ਪਰ ਮੈਂ ਕੇਮਾਰਟ ਨਾਲੋਂ ਜ਼ਿਆਦਾ ਬੈਟਰ ਪ੍ਰੈਫਰ ਕਰਦਾ ਟਾਰਗੇਟ,
1: ਓਹੀ ਹੈ ਟਾਰਗੇਟ,
2: ਟਾਰਗੇਟ ਕੋਲ ਬੈਟਰ ਹੁੰਦੀਆਂ, ਖਾਸ ਕਰ ਜਿਹੜੀਆਂ ਉਹ ਲਈ ਹੋਣਾ ਕਿ ਨੋਰਮਲ ਬਸ ਥੱਲੇ ਪਾਉਣ ਨੂੰ ਵਾਈਟਸ ਬਲੈਕਸ ਬੇਜ ਗ੍ਰੀਨ ਹੈ ਨਾ, ਉਹ ਗੁੱਡ ਨੇ ਹੰਡ ਦੀਆਂ,
1: ਹਾਂ ਨਾਈਸ ਆ, ਬਿਗ ਡਬਲਯੂ ਈਵਨ ਗੁੱਡ,
2: ਹਾਂ ਬਿਗ ਡਬਲਯੂ ਵੀ ਠੀਕ, ਬਿਗ ਡਬਲਯੂ ਵੀ ਗੁੱਡ, ਹਾਂ ਪਰ ਹਾਂ ਉਹੀ ਗੱਲ ਜਿਸ ਤਰ੍ਹਾਂ ਮੈਨੂੰ ਥੋੜ੍ਹਾ ਈਜ਼ੀ ਲੱਗਦਾ ਜੇ ਮੈਂ ਜਾਣਾ ਹੋਵੇ ਟਾਰਗੇਟ, ਟਾਰਗੇਟ ਇਜ਼ ਈਜ਼ੀਅਰ ਫੋਰ ਮੀ,
1: ਟਾਰਗੇਟ ਥੋੜ੍ਹਾ ਬੈਟਰ ਕੁਆਲਿਟੀ ਆ, ਬੈਟਰ ਦੈਨ ਮਤਲਬ ਆਪਣਾ ਆਪਣਾ,
2: ਜਿਸ ਯੂਐਸ ਪੋਲੋ ਵਗੈਰਾ ਰੱਖਿਆ ਹੁੰਦਾ ਉਹਨਾਂ ਨੇ, ਜਿਸ ਇੰਡੀਆ 'ਚ ਤਾਂ ਯੂਐਸ ਪੋਲੋ ਕਾਫੀ ਮਹਿੰਗਾ ਮਤਲਬ,
1: ਹਾਂ ਚੰਗਾ ਭਲਾ ਬ੍ਰਾਂਡ ਹੈ,
2: ਇੱਥੇ ਇੰਨੀ ਵੈਲਿਊ ਨਹੀਂ ਹੈ ਵਿਚਾਰੇ ਦੀ, ਪਰ ਉੱਥੇ ਐਂਡ ਇੱਕ ਗੱਲ ਦੱਸਾਂ ਕਿਉਂ, ਇਹਦੇ ਪਿੱਛੇ ਕਾਰਨ ਇੱਕ ਮਾਇੰਡ ਸੈੱਟ ਆ, ਮੈਂ ਤੁਹਾਨੂੰ ਸਹੀ ਦੱਸਦਾ, ਮੈਂ ਨਾ ਜਦੋਂ ਮੈਨੂੰ ਜੇ ਆਪਣੀ ਮੈਂ ਕਦੀ ਗੱਲ ਕਰਾਂ, ਮੈਨੂੰ ਸ਼ੌਂਕ ਰਿਹਾ ਕਿ ਘੜੀਆਂ ਦਾ ਹਨਾ, ਪਰ ਅਗੇਨ ਹੁਣ ਜਦੋਂ ਮੈਂ ਘੜੀਆਂ ਦਾ ਸ਼ੌਂਕ, ਹਾਂ ਜਦੋਂ ਮੈਂ ਘੜੀਆਂ ਦਾ ਸ਼ੌਂਕ ਕਹਿ ਦਿੱਤਾ, ਤੇ ਇਹ ਪਲੀਜ਼ ਸੁਣਨ ਵਾਲੇ ਗੱਲ ਨੂੰ ਸਮਝਣ,
1: ਹਾਂ ਸੁਣਨ ਵਾਲੇ ਘੜੀ ਨਾ ਲਾਇਓ ਕਿਤੇ ਕ੍ਰਿਸ਼ਨਾ ਜੀ ਦੀ,
2: ਨਹੀਂ ਨਹੀਂ ਉਹ ਤਾਂ ਚਲੋ ਲਾਇਓ ਉਹਦੇ ਵੱਲੋਂ ਕੋਈ ਨਾ ਨਹੀਂ, ਪਰ ਇਹ ਕਿ ਤੁਹਾਡੀ ਦੁਨੀਆਂ ਉਹੀ ਹੈ ਜੋ ਤੁਸੀਂ ਦੇਖਿਆ ਪਰਖਿਆ ਸੁਣਿਆ ਹਨਾ, ਹੁਣ ਤੁਸੀਂ ਜਦੋਂ ਜਲੰਧਰ ਚਲ ਜਾਂਦੇ ਮਾਲ ਟਾਊਨ ਹਨਾ, ਉੱਥੇ ਵਧੀਆ ਸ਼ੋਰੂਮ ਹੈਗੇ ਆ ਹਨਾ, ਹੀਲੀਓਸ ਦਾ ਸ਼ੋਰੂਮ ਹਨਾ, ਉੱਥੇ ਚਲ ਗਏ ਤਾਂ ਉੱਥੇ ਮਾਈਕਲ ਕੋਰਸ ਦੀ ਘੜੀ ਇਜ਼ ਦਾ ਬੈਸਟ ਯੂ ਕੈਨ ਗੈਟ, ਕਿਉਂਕਿ ਉਹ ਹਜ਼ਾਰਾਂ 'ਚ ਤੁਹਾਨੂੰ ਇਸ ਤਰ੍ਹਾਂ ਫੀਲ ਹੁੰਦਾ ਯਾਰ ਅੱਛਾ 27,000 ਦੀ ਘੜੀ ਹੈ, 25,000 ਦੀ ਘੜੀ ਹਨਾ, ਗੈਸ ਪੁਲਿਸ ਹੋਰ ਕਿਹੜੇ ਬ੍ਰਾਂਡ ਹੈ ਯਾਰ ਇਸ ਰੇਂਜ 'ਚ, ਟੋਮੀ ਯੂਜ਼ ਟੂ ਬੀ ਏ ਗੁੱਡ ਬ੍ਰਾਂਡ ਹੈ ਨਾ, ਇਹ ਸਾਰੇ ਬ੍ਰਾਂਡਸ ਦੀਆਂ ਘੜੀਆਂ ਹੈ ਨਾ, ਫੋਸਲ ਦੀ ਘੜੀਆਂ ਹਮੇਸ਼ਾ ਵਧੀਆ ਗੁੱਡ ਕੁਆਲਿਟੀ ਹੈ ਨਾ, ਸੋਹਣੇ ਡਿਜ਼ਾਇਨ, 12,000-15,000-16,000 ਦੇ ਗੇੜੇ 'ਚ ਤੁਸੀਂ ਮਤਲਬ ਬੰਦਾ ਫਿਰ ਇੱਦਾਂ ਫੀਲ ਕਰਦਾ ਹੈ ਕਿ ਹੈ ਨਾ ਵੇਅਰਿੰਗ ਸਮਥਿੰਗ ਬੈਟਰ, ਜਦੋਂ ਤੁਸੀਂ ਇੱਥੇ ਆ ਨਾ ਤੁਹਾਨੂੰ ਇੱਥੇ ਆ ਕੇ ਪਤਾ ਲੱਗਦਾ ਕਿ ਯਾਰ ਇਹ ਬਹੁਤ ਜ਼ਿਆਦਾ ਐਂਟਰੀ ਲੈਵਲ ਬ੍ਰਾਂਡ ਨੇ, ਬ੍ਰਾਂਡਿੰਗ ਉਹਨਾਂ ਦੀ ਵੀ ਉਸ ਤਰੀਕੇ ਦੀ ਹੈ ਤਗੜੀ ਹੈ ਨਾ ਜਿਨ੍ਹਾਂ ਦਾ ਮੈਂ ਨਾਂ ਲਿੱਤਾ, ਪਰ ਇਹ ਐਂਟਰੀ ਲੈਵਲ ਬ੍ਰਾਂਡ ਨੇ ਜੇ ਤੁਸੀਂ ਸਿਰਫ ਘੜੀਆਂ ਦੀ ਗੱਲ ਕਰਦੇ ਹੋ ਨਾ, ਕਿਉਂਕਿ ਘੜੀ ਦਾ ਜਿਹੜੀ ਜੇ ਆਪਾਂ ਲਗਜ਼ਰੀ ਵਾਚ ਦੀ ਗੱਲ ਕਰਦੇ ਹਾਂ ਨਾ, ਆਪਾਂ ਐਕਚੁਅਲੀ ਗੱਲ ਕਰ ਰਹੇ ਹਾਈ ਐਂਡ ਬ੍ਰਾਂਡਸ ਤੇ ਲਗਜ਼ਰੀ ਦੀ, ਉਹਦੇ ਹਿਸਾਬ ਨਾਲ ਐਂਟਰੀ ਲੈਵਲ ਬ੍ਰਾਂਡ ਹੋ ਜਾਂਦਾ ਸੀਕੋ, ਗ੍ਰੈਂਡ ਸੀਕੋ, ਟਿਸੋ, ਤੇ ਉਹ ਮਤਲਬ ਇੱਥੇ ਦੇ ਗੇੜੇ ਦੇ ਹਿਸਾਬ ਨਾਲ ਹਜ਼ਾਰ ਬਾਰਾਂ ਸੌ ਤੇਰਾਂ ਸੌ ਡਾਲਰ ਦਾ ਤੁਹਾਡਾ ਖਰਚਾ, ਜਿਹਨੂੰ ਤੁਸੀਂ ਹੁਣ ਗੁਨਾਹ ਕਰ ਲਓ, ਤੇ ਅੱਜ ਦੇ ਹਿਸਾਬ ਨਾਲ ਅੱਸੀ ਪਚਾਸੀ ਨੱਬੇ ਹਜ਼ਾਰ ਰੁਪਏ ਦੀ ਇੰਡੀਆ ਦੇ ਹਿਸਾਬ ਦੀ ਘੜੀ। ਗੈਸ ਉਹੀ ਗੈਸ ਆਹੀ ਕਿਸੇ ਮੋਲ ਵਗੈਰਾ ਜਾਓ ਤੇ ਪਈਆਂ ਹੋਣ ਹਨਾ, ਤੇ ਉਹ ਡੇਢ ਸੌ ਦੋ ਸੌ ਦੀਆਂ ਲੱਗੀਆਂ ਹੁੰਦੀਆਂ ਤੁਹਾਡੀ ਨਜ਼ਰਾਂ ਚ, ਕਿਉਂਕਿ ਹਾਈ ਵੈਲਿਊ ਆਈਟਮ ਨਾਲ ਦੇ ਸ਼ੈਲਫ ਤੇ ਪਈ ਆ, ਤੁਸੀਂ ਆਟੋਮੈਟਿਕਲੀ ਇਹਨੂੰ ਡਾਊਨ ਸਮਝਣਾ ਸ਼ੁਰੂ ਕਰ ਦਿੰਦੇ, ਇਫੈਕਟ ਆ,
1: ਕੰਪੈਰੀਜ਼ਨ ਹੋ ਗਿਆ,
2: ਕੰਪੈਰੀਜ਼ਨ ਹੋ ਗਿਆ। ਅਰਮਾਨੀ ਐਕਸਚੇਂਜ ਦੀ ਘੜੀ ਦੀ ਵੈਲਿਊ ਹੁਣ ਨਹੀਂ ਲੱਗ ਰਹੀ, ਕਿਉਂ ਨਹੀਂ ਲੱਗ ਰਹੀ, ਕਿਉਂਕਿ ਜਾਰਜੀਆ ਅਰਮਾਨੀ ਦੀ ਸਾਈਡ ਤੇ ਪਈ ਹੋਈ ਆ ਓਬਵੀਅਸਲੀ,
1: ਤੇ ਉੱਤੋਂ ਕਰਨਾ ਇਹਨੇ ਆਰਐਮ ਦੀ ਪਾਈ ਆ,
2: ਉਹ ਫੇਰ ਤਾਂ ਹੁਣ ਜਦੋਂ ਤੁਸੀਂ ਉੱਧਰ ਚਲੇ ਜਾਓ ਤੇ ਗੱਲ ਹੀ ਮੁੱਕ ਜਾਂਦੀ ਹੈ। ਮੈਂ ਵਨ ਆਫ ਮਾਈ ਰਿਸ਼ਤੇਦਾਰ ਉਹਨਾਂ ਨੇ ਹਨਾ ਲਿੱਤੀ ਵਾਚ ਰੋਲੈਕਸ ਦੀ, ਤੇ ਮੈਂ ਉਹਨਾਂ ਨਾਲ ਗਿਆ, ਜੋ ਐਕਸਪੀਰੀਅੰਸ ਉਹ ਲੋਕ ਦਿੰਦੇ ਹਨਾ, ਇਟਸ ਡਿਫਰੈਂਟ, ਹਾਂ ਕਿ ਸਪਾਰਕਲਿੰਗ ਵਾਟਰ ਲਓਗੇ ਕਿ ਨਹੀਂ ਲਓਗੇ ਹਨਾ, ਕੌਫੀ ਸਰਵ ਕਰਦੇ ਆ, ਅੰਦਰ ਜਾਣਾ ਓਬਵੀਅਸਲੀ ਕਾਫੀ ਲੋਕ
1: ਉਹ ਵੀ ਸੁਣ ਰਹੇ ਆ 20% ਪੈਸੇ ਤੇ ਉਹਨਾਂ ਦੀ ਕਸਟਮਰ ਸਰਵਿਸ ਦੇ ਹੁੰਦੇ, ਇੱਕ ਸਿਕਿਉਰਿਟੀ ਗਾਰਡ ਰੱਖਿਆ ਹੁੰਦਾ ਉਹਨਾਂ ਨੇ, ਉਹਦੇ ਵੀ ਪੈਸੇ ਉੱਥੇ ਹੀ ਕੱਢਦੇ,
2: ਉਹਨੂੰ ਹੀ ਬਾਹਰ ਹੀ ਖੜਾ ਕਰਦਾ, ਪਹਿਲੇ ਖੜਾ ਕਰਦਾ ਤੁਹਾਡੀ ਅਪਾਇੰਟਮੈਂਟ ਹੈ ਕਿ ਨਹੀਂ ਹਨਾ, ਫਿਰ ਤੁਸੀਂ ਜਦੋਂ ਘੜੀ ਲੈਣੀ ਹੈ ਪਹਿਲੇ ਤੁਸੀਂ ਜਾ ਕੇ ਐਕਸਪ੍ਰੈਸ਼ਨ ਆਫ ਇੰਟਰਸਟ ਦਿਓ, ਫਿਰ ਉਹ ਕਹਿਣਗੇ ਕਿ ਹਾਂ ਯਾਰ ਇਹ ਘੜੀ ਤਾਂ ਦੋ ਸਾਲ ਦੀ ਵੇਟਿੰਗ ਹੈ, ਤਿੰਨ ਸਾਲ ਦੀ ਵੇਟਿੰਗ ਆ, ਫਿਰ ਬਾਕੀ ਉਹਨਾਂ ਦਾ ਸਾਲ ਬਾਅਦ ਫੋਨ ਆਇਆ ਕਿ ਸਾਡੇ ਇੱਕ ਗਾਹਕ ਨੇ ਲੈਣੀ ਸੀ, ਉਹ ਮੁੱਕਰ ਗਿਆ, ਨੈਕਸਟ ਇਨ ਲਾਈਨ ਤੂੰ ਆ ਮੈਲਬਨ ਚ, ਡੂ ਯੂ ਵਾਂਟ ਇਟ, ਹੀ ਸੈਡ ਯੈਸ ਆਈ ਵਾਂਟ ਇਟ, ਤੇ ਗਏ ਤੇ ਹਨਾ ਲੈ ਆਏ ਐਂਡ ਆਲ ਦੈਟ ਹਨਾ। ਸੇਮ ਇਜ਼ ਦਾ ਕੇਸ ਵਿੱਚ ਜੇ ਤੁਸੀਂ ਐਲ ਵੀ ਟਾਈਪ ਕਿਤੇ ਜਾ ਰਹੇ ਹੋ ਹਨਾ, ਉਹ ਵੀ ਪਹਿਲੇ ਬੰਦਾ ਬਾਹਰ ਖੜਾ ਕਰਦਾ ਤੁਹਾਨੂੰ ਕਿ ਰੁਕੋ ਬਾਈ 15 ਮਿੰਟ, ਅਸੀਂ ਪਰ ਪਰਸਨ ਉਨੇ ਕੁ ਬੰਦੇ ਨੂੰ ਅੰਦਰ ਜਾ ਰਹੇ ਹੋ, ਸ਼ੈਂਪੇਨ ਦੇ ਗਲਾਸ ਗਲੂਸ ਹਨਾ ਤੁਹਾਡੇ ਹੱਥ 'ਚ ਫੜਾਉਂਦੇ, ਹਾਂਜੀ ਵੇਖੋ ਜੀ ਕੀ ਵੇਖਣਾ, ਲਓ ਜੀ ਕੀ ਲੈਣਾ ਹਨਾ, ਕਿ ਕਸਟਮਰ ਐਕਸਪੀਰੀਅੰਸ ਨੂੰ ਇੰਨਾ ਐਨਹੈਂਸ ਕੀਤਾ ਹੁੰਦਾ, ਐਂਡ ਇੰਨੀ ਹੈਵੀ ਅਤੇ ਹਾਈ ਫੈਸ਼ਨ ਸਟਰੀਟਸ 'ਚ ਇਹ ਸਾਰੀਆਂ ਦੁਕਾਨਾਂ ਹੁੰਦੀਆਂ ਕਿ ਬਾਕੀ ਚੀਜ਼ਾਂ ਦੀ ਵੈਲਿਊ ਨਹੀਂ ਤੁਹਾਨੂੰ ਨਜ਼ਰ ਆਉਂਦੀ, ਇਹ ਫੈਕਟ ਆ। ਕੱਪੜਾ ਤਾਂ ਉਹੀ ਰਹਿੰਦਾ, ਕੱਪੜੇ ਦੀ ਸਟੱਫ ਦਾ ਥੋੜ੍ਹਾ ਨਾ ਕੋਈ ਫਰਕ ਆ,
1: ਹਾਂ ਕੋਟਨ ਤੇ ਕੋਟਨ ਨਹੀਂ,
2: ਕੋਟਨ ਤੇ ਕੋਟਨ ਨਹੀਂ, ਹਾਂ ਇਹ ਹੈ ਕਿ ਸ਼ਾਇਦ ਕੋਟਨ ਦੀ ਕੁਆਲਿਟੀਆਂ ਹੁੰਦੀਆਂ, ਪਰ ਉਹ ਵਾਲੀ ਜਿਹੜੀ ਕੁਆਲਿਟੀਆਂ ਦਾ ਫਰਕ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ ਕਿ $2500 ਦੀ ਕਮੀਜ਼ ਜਿਹੜੀ ਆ ਤਾਂ ਉਹਨਾਂ ਨੂੰ $1800 or $1900 ਦੀ ਪਈ ਹੋਣੀ ਹੈ, ਇੱਦਾਂ ਦੀ ਕੋਟਨ ਕੋਈ ਨਹੀਂ ਹੈ। ਇਟ ਇਜ਼ ਜਸਟ ਕਿ ਦ ਕਾਇੰਡ ਆਫ ਐਕਸਪੀਰੀਅੰਸ ਦੇ ਆਰ ਗਿਵਿੰਗ ਯੂ, ਪੁਆਇੰਟ ਨੰਬਰ ਵਨ। ਪੁਆਇੰਟ ਨੰਬਰ ਟੂ, ਤੁਹਾਨੂੰ ਕੀ ਕਹਿੰਦਾ ਫਲਫਿੰਗ, ਇਹਨੂੰ ਫਲਫਿੰਗ ਕਹਿੰਦੇ ਇਸ ਟਰਮ ਨੂੰ, ਕਿ ਤੁਹਾਡੀ ਜਿਹੜੀ ਸਟੇਟਸ ਹੈ ਨਾ ਉਹਨੂੰ ਆਪ ਹੀ ਕਹਿ ਰਿਹਾ ਯਾਰ ਤੂੰ ਤਾਂ ਬਹੁਤ ਘੈਂਟ, ਤੂੰ ਤਾਂ ਬਹੁਤ ਘੈਂਟ, ਤੂੰ ਸਾਡੀ ਚੀਜ਼ ਹੈ, ਤੂੰ ਬਹੁਤ ਘੈਂਟ ਹੈ। ਇੱਕ ਤਾਂ ਤੁਹਾਨੂੰ ਫਲਫ ਕਰਤਾ, ਠੀਕ ਹੈ, ਐਂਡ ਓਬਵੀਅਸਲੀ ਇਫ ਯੂ ਆਰ ਵੇਅਰਿੰਗ ਅ ਬ੍ਰਾਂਡ ਤੁਹਾਨੂੰ ਆਪਣੇ ਆਪ ਚ ਸੁਣਦਾ ਕਿ ਹਾਂ ਬਈ ਮੈਂ ਇਸ ਸਬਕੇ ਚ ਇਸ ਸਮਾਜ ਚ।
1: ਹਾਂ ਇੱਕ ਉਹਨਾਂ ਨੇ ਜਿੱਦਾਂ ਉਹਦੇ ਵਿੱਚ ਆਪਣਾ ਤਮਾ ਜਾਂ ਮਮੀ ਤੇ ਬਣਾਇਆ ਹੁੰਦਾ ਨਾ, ਹੁਣ ਨਾਮ ਬਣਾਉਣਾ ਇੱਕ ਨਿੱਕੀ ਗੱਲ ਥੋੜਾ ਵਾ, ਮੰਨ ਲਓ ਕੋਈ ਕਿਸੇ ਚੀਜ਼ ਦਾ ਨਾਮ ਬਣਾਉਣਾ ਤੇ ਹੋ ਸਕਦਾ ਤੁਹਾਡੀ ਸਾਰੀ ਉਮਰ ਲੱਗ ਜੇ, ਤੇ ਗਾਂ ਤੁਹਾਡੇ ਨਿਆਣੇ ਜਾ ਕੇ ਉਹ ਚੀਜ਼ ਦਾ ਕੈਸ਼ ਕਰ ਪਾਉਣ, ਤੁਸੀਂ ਨਾਮ ਬਣਾ ਕੇ ਗਏ। ਹੁਣ ਇਹੀ ਚੀਜ਼ਾਂ ਦਾ ਇਹਨਾਂ ਨੇ ਕੀਤਾ ਨਾ, ਹੁਣ ਜਿਹੜੇ ਵੱਡੇ ਬ੍ਰਾਂਡ ਆ ਹੁਣ ਇਹਨਾਂ ਦੀ ਤੁਸੀਂ ਵੇਖੋ ਪਿੱਛੇ ਜਾ ਕੇ ਹਿਸਟਰੀਆਂ ਵੇਖੋ ਤੇ ਅੱਜ ਦੇ ਥੋੜੀ ਨੇ, ਇਹਨਾਂ ਨੇ ਨਾਮ ਬਣਾਉਣ ਦੇ ਉੱਤੇ ਵੀ ਤੇ ਕਿੰਨਾ ਟਾਈਮ,
2: ਬਹੁਤ ਸਮਾਂ ਲਾਇਆ। ਤੇ ਸਭ ਤੋਂ ਵੱਡੀ ਚੀਜ਼ ਆ ਸਬਰ, ਕਿ ਬਈ ਪਹਿਲੇ ਇਹ ਸਾਰੇ ਸਾਰੇ ਬ੍ਰਾਂਡ ਜਿਨ੍ਹਾਂ ਦੇ ਆਪਾਂ ਨਾਮ ਲਿੱਤੇ ਹਨਾ, ਕੋਕੋ ਸ਼ਨੈਲ ਹੋ ਜਾਣ, ਡੋਲਚੇ ਗਬਾਨਾ, ਲੂਈ ਵਿਟੋਨ, ਫਿਰ ਆ ਵਾਈ ਐਸ ਐਲ ਵਗੈਰਾ ਬਹੁਤ ਚੱਲਦਾ, ਕ੍ਰਿਸਚਨ ਲੂਬੂਟੋਨ ਕਿੰਨਾ ਚੱਲਦਾ, ਰੈੱਡ ਬੋਟਮ ਵਾਲਾ ਸ਼ੂਜ਼ ਵਾਲਾ ਹਨਾ, ਡਿਓਰ ਹੋ ਗਿਆ ਹਨਾ, ਇਹ ਸਾਰਿਆਂ ਨੇ ਉਹ ਕੌੜਾ ਘੁੱਟ ਪੀਤਾ ਕਿ ਬਈ ਮਹਿੰਗਾਈ ਇਹੀ ਰੇਟ ਵੇਚਣਾ, ਮਹਿੰਗਾਈ ਵੇਚਣਾ, ਸਾਡੀ ਵੈਲਿਊ ਇਹ ਆ, ਲਓ ਲਓ ਨਹੀਂ ਲੈਣਾ।
1: ਮੈਂ ਕਹਿੰਦਾ ਤੁਸੀਂ ਆਪਾਂ ਆਪਣਾ ਜੇ ਵੇਖ ਲਈਏ ਤੇ ਆਪਾਂ ਅੱਜ ਮੰਨ ਲਓ ਕੋਈ ਖੋਲਦੇ ਹਾਂ ਕੱਪੜੇ ਦਾ ਬ੍ਰਾਂਡ, ਤੁਸੀਂ ਤੇ ਚਲੋ ਕਰਦੇ ਵੀ ਰਹੇ ਜੇ ਕੱਪੜੇ ਦਾ ਕੰਮ, ਤੁਹਾਨੂੰ ਤੇ ਬੈਟਰ ਪਤਾ ਹੋਣਾ, ਜੇ ਅੱਜ ਤੁਸੀਂ ਖੋਲਦੇ ਹੋ ਤੇ ਤੁਹਾਡੀ ਦੋ ਚੀਜ਼ਾਂ ਨਹੀਂ ਨਾ ਵਿਕਦੀਆਂ, ਤੇ ਤੁਸੀਂ ਹਫ਼ਤੇ ਬਾਅਦ ਕਹਿਣਾ ਵੀ ਯਾਰ ਆਪਾਂ ਪ੍ਰਾਈਜ਼ ਸੁੱਟੀਏ, ਆਪਾਂ ਜੇ ਪ੍ਰਾਈਜ਼ ਨਹੀਂ ਛੱਡਣਾ ਤੇ ਆਪਾਂ ਕੁਛ ਕਰੀਏ,
2: ਆਪਣਾ ਤੇ ਵਿਕਣ ਨਹੀਂ ਦਿਆ ਜਿਹੜੇ ਨੇ ਉਹ ਇਦਾਂ ਹੀ ਕਰਦੇ, ਜੋ ਇੱਥੇ ਦੇ ਆਪਾਂ ਕਹਿੰਦੇ ਇਸ ਤਰ੍ਹਾਂ ਕੋਟਨ ਔਨ ਟਾਈਪ ਬ੍ਰਾਂਡ ਹੋ ਗਏ ਹਨਾ,
1: ਕਿਉਂਕਿ ਫਿਰ ਤੁਸੀਂ ਕਹਿਣਾ ਕਿ ਯਾਰ ਆਪਾਂ ਦੇ ਤੇ ਕੰਮ ਹੀ ਨਹੀਂ ਆਉਣੀ ਮੁੜ ਕੇ, ਜੇ ਤੇ ਮੰਨ ਲਓ ਇੱਕ ਤੇ ਆਊਟ ਆਫ ਫੈਸ਼ਨ ਹੋ ਜੂਗੀ, ਦੂਜੀ ਚੀਜ਼ ਪੁਰਾਣੀ ਹੋ ਜੂਗੀ, ਕਿੰਨਾ ਚਿਰ ਤੁਸੀਂ ਉਹਨੂੰ ਰੱਖ ਲਓਗੇ, ਤੁਸੀਂ ਕਹਿਣਾ ਵੀ ਇਹਨੂੰ ਪੈਸੇ ਘਟਾ ਕੇ ਕਿਸੇ ਨਾ ਕਿਸੇ ਤਰ੍ਹਾਂ ਵੇਚੀਏ, ਤੇ ਦੂਜੇ ਪਾਸੇ ਉਹਨਾਂ ਦੀ ਸੋਚ ਕੀ ਆ, ਵਿਕੇ ਨਾ ਵਿਕੇ, ਪੁਰਾਣੀ ਹੋ ਜੇ, ਸੁੱਟਣੀ ਪਵੇ, ਘੱਟਾ ਪੈ ਜੇ, ਪਰ ਚੀਜ਼ ਵਿਕੂਗੀ ਤੇ ਉਹਨੇ ਦੀ ਹੀ ਵਿਕੂਗੀ।
2: ਹਾਂ ਹਾਂ ਉਹ ਤਾਂ ਮਤਲਬ ਦੇਖਣਾ, ਪੂਰੀ ਫੈਸ਼ਨ ਇੰਡਸਟਰੀ ਇਸ ਚੀਜ਼ 'ਤੇ ਬੇਸਡ ਹੈ, ਫੈਸ਼ਨ ਵੀਕ ਇਸ ਚੀਜ਼ 'ਤੇ ਬੇਸਡ ਹੈ, ਮਤਲਬ ਇਹਨਾਂ ਲੋਕਾਂ ਨੇ ਵੀ ਇਨਵੈਸਟਮੈਂਟ ਇਸ ਲੈਵਲ ਦੀ ਕੀਤੀ ਹੋਈ ਆ, ਕਿੰਨੀ ਮੈਗਜ਼ੀਨਸ ਹੈ ਨਾ ਇਹਨਾਂ ਚੀਜ਼ਾਂ ਦੇ ਸਿਰ 'ਤੇ ਚੱਲਦੀਆਂ, ਵੋਗ ਵਰਗੀਆਂ ਮੈਗਜ਼ੀਨਾਂ ਹੋ ਗਈਆਂ ਹਨ, ਉਹ ਇਹ ਲੋਕ ਹੀ ਫੰਡ ਕਰਦੇ, ਹਾਈ ਐਂਡ ਬ੍ਰਾਂਡਸ ਹੀ ਕਰਦੇ ਫੰਡ, ਹੈ ਨਾ,
1: ਦਿਓ ਮਸ਼ਹੂਰੀ ਵੀ ਤਾਂ ਇਹਨਾਂ ਦੀ ਕਰਦੇ
2: ਬਿਲਕੁਲ। ਐਂਡ ਪਤਾ ਨਹੀਂ ਤੈਨੂੰ ਖਿਆਲ ਹੋਣਾ ਨਹੀਂ ਹੋਣਾ ਕਿ ਕੋਵਿਡ ਤੋਂ ਜਸਟ ਬਾਅਦ ਨਾ ਇੱਕ ਬੰਦਾ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਬਣਿਆ ਸੀ ਕੁਛ ਮਹੀਨਿਆਂ ਵਾਸਤੇ, ਹੈ ਉਹਦਾ ਨਾਮ ਨਹੀਂ ਮੈਨੂੰ ਧਿਆਨ 'ਚ, ਮਾੜਾ ਤੁਸੀਂ ਸਰਚ ਮਾਰੋ ਵੇਖੋ ਕੌਣ ਸੀਗਾ। ਉਹ ਆਲਮੋਸਟ ਇਸ ਦੁਨੀਆਂ ਦੇ ਆਲਮੋਸਟ ਸਾਰੇ ਦੇ ਸਾਰੇ ਜਿਹੜੇ ਲਗਜ਼ਰੀ ਬ੍ਰਾਂਡ ਆ ਉਹੀ ਓਨ ਕਰਦਾ। ਸੋ ਬੇਸਿਕਲੀ ਕਾਰਖਾਨਾ ਇੱਕੋ ਹੀ ਆ, ਜਿੱਥੋਂ ਇਹ ਗੁੱਚੀ ਜਾ ਰਿਹਾ ਤੁਹਾਡਾ ਜੀ ਬਣ ਕੇ, ਉੱਧਰੋਂ ਹੀ ਐਲ ਵੀ ਜਾ ਰਿਹਾ, ਉੱਥੇ ਡਿਓਰ ਜਾ ਰਿਹਾ, ਬੰਦੇ ਦਾ ਨਾਮ ਨਹੀਂ ਮੇਰੇ ਹੁਣ ਧਿਆਨ 'ਚ ਆ ਰਿਹਾ, ਅੱਜ ਵੀ ਨੰਬਰ 5-7 ਤੇ ਉਹ ਫਿਰਦਾ। ਤੇ ਵਰਸਿਸ, ਹੁਣ ਮੈਂ ਵਰਸਿਸ ਤੇ ਲੈ ਕੇ ਆ ਰਿਹਾ ਜਿਹੜੀ ਤੁਸੀਂ ਗੱਲ ਕੀਤੀ ਸੇਲ ਵਾਲੇ, ਕਿ ਕਈ ਬ੍ਰਾਂਡ ਹੁੰਦੇ ਸੇਲ ਵਾਲੇ, ਵਰਸਿਸ ਫਾਸਟ ਫੈਸ਼ਨ। ਫਾਸਟ ਫੈਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਬਈ ਇੰਨੇ ਕਰੇਟ ਦੀ ਆਈਟਮ ਆ ਕਿ ਲਗਜ਼ਰੀ ਵਰਗੀ ਲੁੱਕ ਹੈ, ਲਗਜ਼ਰੀ ਵਰਗੀ ਫੀਲ ਹੈ, ਪਰ ਰੇਟ ਉਸ ਤੋਂ 10-15-20 ਗੁਣਾ ਸਸਤਾ। ਅਤੇ ਇਸ ਸਾਲ ਵੇਚਣ ਨੂੰ ਲਾ ਤਾ, ਵਿਕ ਗਿਆ ਨਹੀਂ ਵਿਕਿਆ ਤਾਂ ਇਹਨਾਂ ਨੇ ਹੋਰ ਕਲੀਅਰੈਂਸ ਲਾ ਕੇ ਕੱਢ ਦੇਣਾ। ਅਤੇ ਤੁਸੀਂ ਵੀ ਜਦੋਂ ਲੈ ਕੇ ਜਾਣਾ, ਤੁਸੀਂ ਵੀ ਹੰਢਾ ਲਿਆ ਤਾਂ 3 ਮਹੀਨੇ, 4 ਮਹੀਨੇ, 5 ਮਹੀਨੇ ਹੰਢਾ ਲਿਆ, ਅਗਲੇ ਸੀਜ਼ਨ ਹੰਢਾਇਆ ਨਹੀਂ ਹੰਢਾਇਆ ਇੱਕ ਬਰਾਬਰ, ਹੈ ਨਾ। ਉਹ ਸਭ ਤੋਂ ਵੱਡਾ ਬ੍ਰਾਂਡ ਹੈ, ਸਭ ਤੋਂ ਵੱਡਾ ਐਗਜ਼ਾਮਪਲ ਹੈ ਜ਼ਾਰਾ।
1: ਤੁਸੀਂ ਉਹਦੀ ਗੱਲ ਕਰਦੇ ਜਿਹੜਾ ਆਪਣਾ ਫਰਾਂਸ ਦਾ ਹੀ ਬੰਦਾ,
2: ਹਾਂ ਫਰਾਂਸ ਦਾ ਹੀ ਹੈ, ਫਰਾਂਸ ਦਾ ਹੀ ਹੈ,
1: ਉਹਦਾ ਨਾਮ ਹੈਗਾ ਵਾ ਬਰਨਾਰਡ,
2: ਹਾਂ ਬਰਨਾਰਡ, ਹਾਂ ਬਰਨਾਰਡ ਆਰਨੋਲਡ। ਆਲਮੋਸਟ ਆਲ ਦਾ ਬਿਗ ਬ੍ਰਾਂਡਸ ਇਨ ਦਾ ਵਰਲਡ ਕੱਪੜਿਆਂ ਦੇ ਡਿਜ਼ਾਈਨਰ ਬ੍ਰਾਂਡ,
1: 75+ ਬ੍ਰਾਂਡਸ ਓਨ ਕਰਦਾ ਹੈ,
2: 75
1: ਤੋਂ ਵੱਧ,
2: ਤੇ ਇਹ ਸਾਰੇ ਮੇਨ ਉਹਦੇ ਪੋਰਟਫੋਲੀਓ ਚ। ਤੇ ਤੁਸੀਂ ਫਿਰ ਆਪੇ ਹੀ ਸੋਚ ਲਓ ਕਿ ਜਿਹੜਾ ਤੁਹਾਡਾ ਬੈਗ, ਇਹੀ ਲਗਜ਼ਰੀਆਂ ਚ ਜਿਹੜਾ ਬੈਗ ਤੁਹਾਡਾ,
1: ਇਹਨੇ ਨਾਂ ਰੱਖਿਆ LVMH,
2: LVMH,
1: ਹਾਂ LVMH ਨਾਮ ਦੀ ਇਹਦੀ ਕੰਪਨੀ ਆ, ਤੇ ਉਹਦੇ ਥੱਲੇ ਲੂਈ ਵਿਟੋਨ, ਡਿਓਰ, ਫੈਂਡੀ ਜਿਹੜਾ ਟੌਪ ਦਾ ਬ੍ਰਾਂਡ ਆ, ਔਰ ਟਿਫਨੀ ਐਂਡ ਕੋ, ਤੁਸੀਂ ਵੇਖਿਓ ਵਾਚਿਸ ਦਾ, ਬੁਲਗਾਰੀ ਜਿਹੜਾ ਵਨ ਆਫ ਦਾ ਟੌਪ ਆ ਨਾ, ਫਿਰ ਉਹ ਚ 4 ਇਦਾਂ ਦੇ 75+ ਨੇ
2: ਜਿਹੜੇ, ਇਹਦਾ ਇਹਦਾ ਬਹੁਤ ਜ਼ਿਆਦਾ ਨਾਮ ਸੁਰਖੀਆਂ ਚ ਰਿਹਾ, ਫੋਰ ਬੈਡ ਰੀਜ਼ਨਸ ਆਲਸੋ, ਕਿਉਂਕਿ ਐਪਸਟੀਨ ਜਿਹੜਾ ਸੀਗਾ, ਸਾਰਿਆਂ ਜੈਫਰੀ ਐਪਸਟੀਨ ਦਾ ਜਿੰਨਾ ਸਾਰਿਆਂ ਨੂੰ ਪਤਾ, ਤੇ ਉਹਦਾ ਬਹੁਤ ਕਹਿੰਦੇ ਗੂੜਾ ਮਿੱਤਰ ਸੀ, ਕਹਿੰਦੇ ਕਿ ਮਾਡਲਸ ਬਹੁਤ ਸਾਰੀਆਂ ਇਹਨਾਂ ਦੇ ਬ੍ਰਾਂਡਸ ਵਾਸਤੇ ਐਪਸਟੀਨ ਨੇ ਲਿਆ ਕੇ ਦਿੱਤੀਆਂ, ਇੰਟਰੋਡਿਊਸ ਕੀਤੀਆਂ। ਸੋ ਲੋਕੀ ਕਹਿੰਦੇ ਕਿ ਇਹਦਾ ਵੀ ਨਾਮ ਹੈਗਾ ਉਸ ਲਿਸਟ 'ਚ, ਜਿਸ ਲਿਸਟ 'ਚ ਐਪਸਟੀਨ, ਹੈ ਨਾ, ਵੀ ਆਲ ਨੋ ਪੈਡੋਫੈਲੀਆ ਦਾ ਕੰਮ ਹੁੰਦਾ ਸੀਗਾ ਉਹਦੇ ਬਾਰੇ, ਪਰ ਅੱਜ ਤੱਕ ਕਦੀ, ਮਤਲਬ ਇਹ ਮਤਲਬ ਉਹੀ ਗੱਲ ਆ ਕਿ ਮੈਂ ਕਹਿਤੀ ਤਾਂ ਸੁਣ ਲਈ, ਕੁਛ ਓਫੀਸ਼ੀਅਲ ਨਹੀਂ, ਕੁਛ ਕਾਗਜ਼ 'ਤੇ ਨਹੀਂ, ਕੁਛ ਪੱਤਰ 'ਤੇ ਨਹੀਂ, ਪਰ ਹਾਂ ਮਤਲਬ ਇੱਕ ਬੰਦਾ ਤੁਹਾਡਾ ਫੈਸ਼ਨ ਸੈਂਸ, ਤੁਹਾਡਾ ਫੈਸ਼ਨ ਸੈਂਸ ਤਾਂ ਨਹੀਂ, ਪਰ ਤੁਹਾਡੀ ਫੈਸ਼ਨ ਦੀ ਡਿਜ਼ਾਇਰ ਜਿਹੜੀ ਆ ਉਹ ਤਾਂ, ਹੈ ਨਾ, ਉਹ ਇੱਕ ਬੰਦੇ ਦੇ ਥਰੂ ਆ, ਕਿਉਂਕਿ ਫੈਕਟ ਆ ਜੋ ਐਲਵੀ ਜਾਂ ਫਿਰ ਜੋ ਡਿਓਰ ਜਾਂ ਫਿਰ ਜੋ ਫੈਂਡੀ ਵਰਗੇ ਇਹ ਸਾਰੇ ਬ੍ਰਾਂਡਸ ਦੇ ਡਿਜ਼ਾਈਨਰ ਜੋ ਨੇ, ਹੈ ਨਾ, ਜੋ ਕੰਮ ਕਰਦੇ ਆ, ਜੋ ਕਲਰ ਜੋ ਡਿਜ਼ਾਈਨ ਉਹਨਾਂ ਨੇ 26 ਲਈ ਰੱਖਿਆ ਨਾ, ਉਹ ਜ਼ਾਰਾ ਕੋਲ, H&M ਕੋਲ ਅਲਟੀਮੇਟਲੀ ਆ ਜਾਣਾ 27 ਚ, ਜੋ ਅਸੀਂ ਜਾ ਕੇ ਲੈ ਕੇ ਆਉਣਾ, ਹੈ ਨਾ। ਸੋ ਬੇਸਿਕਲੀ ਫਰਕ ਇਹੀ ਹੈ ਕਿ ਅਸੀਂ 18 ਮਹੀਨੇ ਪਿੱਛੇ ਰਹਿ ਕੇ ਕੋਈ ਚੀਜ਼ ਖਰੀਦ ਰਹੇ ਹਾਂ, ਦੈਟਸ ਇਟ, ਹੋਰ ਕੁਛ ਨਹੀਂ।
1: ਹਾਂ,
2: ਤਾਂ ਹੀ ਇਹੀ ਵਾਲੇ ਜਿਹੜੇ ਆ, ਜਦੋਂ ਰੀਸੈਲਰ ਸਟੋਰ 'ਚ ਚਲੇ ਜਾਂਦਾ, ਮੈਲਬਰਨ 'ਚ ਬਹੁਤ ਜ਼ਿਆਦਾ ਰੀਸੈਲਰ ਸਟੋਰ ਨੇ, ਜਦੋਂ ਉੱਥੇ ਚਲੇ ਜਾਂਦੇ ਤਾਂ ਇਹਨਾਂ ਦਾ ਰੇਟ ਕਈਆਂ ਦਾ ਬਹੁਤ ਉੱਪਰ ਹੁੰਦਾ, ਕਈਆਂ ਦਾ ਬਹੁਤ ਥੱਲੇ ਹੁੰਦਾ, ਇਹ ਵੀ ਬੜਾ ਚੱਕਰ ਆ, ਖਾਸ ਕਰ ਘੜੀਆਂ ਅਤੇ ਔਰਤਾਂ ਦੇ ਅੰਦਰ। ਤੁਸੀਂ ਹੈਂਡ ਬੈਗ ਦੀ ਗੱਲ ਕਰ ਲਓ, ਕਿ ਜੋ ਆਦਮੀ ਲਗਜ਼ਰੀ ਘੜੀ ਖਰੀਦ ਲੈਂਦਾ ਜਾਂ ਲਗਜ਼ਰੀ ਹੈਂਡ ਬੈਗ ਖਰੀਦ ਲੈਂਦਾ, ਉਹਨੂੰ ਐਜ਼ ਅ ਇਨਵੈਸਟਮੈਂਟ ਵੀ ਸਮਝਦੇ ਆ ਕਿ ਕੱਲ੍ਹ ਨੂੰ ਮੈਂ ਇਹਨੂੰ ਥੋੜ੍ਹਾ ਹੋਰ ਮਹਿੰਗਾ ਵੇਚ ਸਕਦਾ, ਕਿਉਂਕਿ ਡਿਮਾਂਡ ਬਹੁਤ ਆ, ਸਪਲਾਈ 19 ਆ, ਅਤੇ ਬਾਅਦ 'ਚੋਂ ਮੈਂ ਵਧੀਆ ਵੀ ਲਾ ਸਕਦਾ।
1: ਨਹੀਂ, ਘੜੀ ਦਾ ਤਾਂ ਵੇਖੋ ਵੀ ਇੱਕ ਤਰ੍ਹਾਂ ਨਾਲ ਪਈ ਐਸੈਟ ਹੋ ਗਿਆ ਨਾ ਤੁਹਾਡੇ ਕੋਲ,
2: ਹਾਂ, ਘੜੀਆਂ ਨਾਲ
1: ਉਹਨੂੰ ਤੁਸੀਂ ਲਾਇਬਿਲਟੀ ਨਹੀਂ ਕਹਿਣ ਸਕਦੇ।
2: ਪਾਟੇਕ ਫਿਲਿਪ ਹੋ ਗਈ, ਰੋਲੈਕਸ ਹੋ ਗਈ, ਇਹ ਦੋਨੋਂ ਇੱਕ ਦੂਸਰੇ ਦੇ ਕਹਿ ਲਓ ਕੰਪੈਟੀਟਰ ਨੇ, ਮੇਜਰ ਮੇਜਰ ਸੇਮ ਪ੍ਰਾਈਸ ਰੇਂਜ 'ਚ। ਫਿਰ ਉਸ ਤੋਂ ਉੱਪਰ ਆਉਂਦੀ ਉਹ AP ਦੀਆਂ ਘੜੀਆਂ, ਆਡਮੇਰ ਪੀਜੇ ਅਤੇ ਆਹ ਰਿਚਰ ਮਿਲੇ, ਇਹ ਤਾਂ ਫਿਰ ਉਹ ਹਾਰਦਿਕ ਪਾਂਡਿਆ ਦਾ ਜਾਂ ਕਰਨ ਔਜਲਾ ਦੇ ਗੁੱਟਾਂ ਦੀ
1: ਡਰੈਗਨ
2: ਬਣੀ ਹੁੰਦੀ ਹੈ ਹਮੇਸ਼ਾ, ਹੈ ਨਾ।
1: ਅਤੇ ਬਿਲਕੁਲ ਘੜੀਆਂ ਤੋਂ ਜੇ ਆਪਾਂ ਗੱਲ ਕਰੀਏ ਨਾਲ, ਤਾਂ ਆਪਾਂ ਕੱਪੜਿਆਂ ਦੀ ਵੀ ਉਨੀ ਗੱਲ ਕਰ ਰਹੇ ਹਾਂ, ਕਿਉਂਕਿ ਬ੍ਰਾਂਡ ਆ ਅਤੇ ਬ੍ਰਾਂਡ ਦੀ ਹਰ ਇੱਕ ਚੀਜ਼ ਦੀ ਆਊਗੀ। ਅਤੇ ਉਹਦੇ ਨਾਲ ਤੁਸੀਂ ਉਹਦੀ ਗੱਲ ਕੀਤੀ ਸੀ ਨਾ ਜਿਹੜੀ ਆਪਾਂ ਦੱਸਣ ਡੇ LVMH ਵਾਲਾ, ਉਹ ਆਰਨੋਲਟ, ਉਹਦੇ ਨਾਲ ਹੀ ਜਿਹੜੇ ਗੁੱਚੀ ਆ ਨਾ, ਪੈਰੈਂਸੀ ਅੱਗਾ ਜਾਂ YSL ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਇੱਦਾਂ ਦੇ ਜਿਹੜੇ ਬ੍ਰਾਂਡ ਆ ਇਹ ਓਨ ਕਰਦੀ ਕੀਰਿੰਗ,
2: ਕੀਰਿੰਗ,
1: ਹਾਂ, ਮਤਲਬ ਕੰਪਨੀ ਇੱਕ ਕੀਰਿੰਗ ਆ। ਹੁਣ ਤੁਸੀਂ ਵੇਖਿਆ ਹੋਊਗਾ ਆਪਣੇ ਵੀ ਇੱਥੇ ਮੰਨ ਲਓ ਕੋਈ ਕੋਈ ਕੰਮ ਆ, ਮੰਨ ਲਓ ABC ਕੋਈ ਵੀ ਕੰਮ ਆ, ਤੇ ਉਹਦੀ ਜਿਹੜੀ ਪੇਰੈਂਟ ਕੰਪਨੀ ਆ ਉਹ ਕੋਈ ਹੋਰ ਹੀ ਹੁੰਦੀ ਆ, ਉਹਦੇ ਗਾਂ ਟ੍ਰੇਡਿੰਗ ਨੇਮਸ ਹੁੰਦੇ ਨੇ। ਹੁਣ ਮੰਨ ਲਓ ਅੱਜ ABC ਆਪਾਂ ਕੰਪਨੀ ਖੋਲੀ ਆ, ਟ੍ਰੇਡਿੰਗ ਨੇਮ ਆਪਾਂ ਕ੍ਰਿਸ਼ਨਾ ਰੱਖਤਾ, ਪਰ ਉਹ ਕੰਪਨੀ ਵਿੱਚ ABC ਆ, ਹੁਣ ਉਹ ਕ੍ਰਿਸ਼ਨਾ ਰੱਖਤਾ, ਬਲਕੀਰਤ ਰੱਖਤਾ, ਕੋਈ ਤੀਜਾ ਨਾਮ ਰੱਖ ਦੋ, ਉਹ ਤੁਸੀਂ 10 ਬਣਾ ਲਓ ਭਾਵੇਂ, ਪਰ ਉਹਦੀ ਪੇਰੈਂਟ ਕੰਪਨੀ ਇੱਕ ਹੀ ਰਹਿਣੀ ਆ, ਤੇ ਉਹ ਏਦਾਂ ਕੀ ਆ ਪਤਾ ਵੀ ਨੀ ਲੱਗਦਾ ਵੀ ਇਹ ਕਿਹਦੀ ਆ ਕਿਹਦੀ ਨਹੀਂ, ਕਿਉਂਕਿ ਮੇਨ ਨਾਮ ਤੇ ਬਾਹਰ ਆਉਣਾ ਨੀ।
2: ਐਕਚੁਅਲੀ ਅਲਟੀਮੇਟਲੀ ਇਹ ਸਾਰੇ ਜਦੋਂ ਸਿੰਗਲ ਓਨਡ ਬ੍ਰਾਂਡ ਸੀਗੇ, ਮਤਲਬ ਜਦੋਂ ਲੂਈ ਵਿਟੋਂ ਖੁਦ ਜ਼ਿੰਦਾ ਸੀ, ਹਨਾ, ਸ਼ਨੈਲ ਖੁਦ ਜੀਂਦੀ ਸੀ, ਤਦ ਤੇ ਆਪਣਾ ਚਲਾਉਂਦੇ ਰਹੇ, ਮੁੜ ਕੇ ਜਦੋਂ ਇਹਨਾਂ ਦੇ ਬ੍ਰਾਂਡ ਕਿਸੇ ਨੇ ਗਾਂ ਆਪਣੇ ਹਨਾ ਪੋਤੇ ਪੜੋਤਿਆਂ ਨੂੰ ਦੇ ਦਿੱਤਾ, ਕਿਸੇ ਨੇ ਗਾਂ ਸਿੰਪਲ ਇੱਕ ਬੋਰਡ ਆਫ ਡਾਇਰੈਕਟਰ ਜਿਹੜੇ ਵੀ ਸੀਗੇ ਉਹਨਾਂ ਕੋਲ ਚਲਾ ਗਿਆ, ਉਹ ਸਾਰੇ ਆਪਣਾ ਹਿੱਸਾ ਵੇਚ ਪੂਚ ਕੇ ਇਹ ਵੱਡੇ ਵੱਡੇ ਕੋਂਗਲੋਮਰੇਟਾਂ ਨੂੰ ਪੈਸੇ ਲੈ ਕੇ ਉਹਨਾਂ ਤੋਂ, ਤੇ ਹੁਣ ਵਿਹਲੇ ਹੋ ਗਏ ਆ, ਕਿਉਂਕਿ ਇਹ ਸਾਰੇ ਆਪ ਫਸਟ ਜਨਰੇਸ਼ਨ ਕੋਈ ਨੀ ਜਿੰਦਾ, ਹਨਾ, ਰੋਲੈਕਸ ਦੇ ਮਾਲਕ ਅੱਧੇ ਬਾਬੇ ਹੋ ਗਏ, ਸੇਮ ਗੋਜ਼ ਵਿਦ ਐਵਰੀ ਅਦਰ ਥਿੰਗ, ਹਨਾ,
1: ਜਿਹੜੇ ਵਰਸਾਚੇ ਦੇ ਪਿਛਲੇ ਸਾਲ ਜਿਹੜਾ ਪ੍ਰਾਡਾ ਗਰੁੱਪ ਨੇ ਖਰੀਦ ਲਿਆ 2025 ਚ,
2: ਤੋ ਇਹ ਇਹ ਤਾਂ ਹੁਣ ਸਮੇਂ ਦੀ ਮਾਰ ਇਹੋ ਜਿਹੀ ਆ, ਕੋਈ ਵੀ ਬਿਜ਼ਨਸ ਆ ਉਹ ਆਪਣੇ ਆਪ ਨੂੰ ਮੋਨੋਪਲਾਈਜ਼ ਕਰਨ ਦੀ ਕੋਸ਼ਿਸ਼ ਕਰਦਾ ਕਿ ਅਸੀਂ ਹੀ ਵੇਚੀਏ ਸਭ, ਤਾਂ ਹੀ ਕਮਾਈਏ, ਨਹੀਂ
1: ਸਾਡੇ ਅੰਡਰ ਹੀ ਰਹੇ ਸਾਰਾ ਕੁਝ।
2: ਇਹ ਤਾਂ ਮਤਲਬ ਸਾਡੇ ਇੱਥੇ ਕਰਿਆਨੇ ਤੱਕ ਕਿ ਹਨਾ ਕਿ ਜਾਂ ਕੋਲਜ਼ਾਂ ਜਾਂ ਵੂਲੀਜ਼ ਇੰਡੀਆ ਵਾਲਾ ਹਿਸਾਬ ਥੋੜਾ ਨਾ ਕਿ ਪ੍ਰੋਪਰ ਇੱਕ ਬਾਜ਼ਾਰ ਬਣਿਆ ਪਿਆ ਆ ਫਲਾਨੀ ਦੁਕਾਨ ਤੋਂ ਪਤਾ ਕਰ ਲੈਣਾ।
1: ਤੇ ਹੁਣ ਤੁਸੀਂ ਇਹ ਗੱਲ ਵੇਖ ਲਓ ਕਿ ਜਿੰਨੇ ਵੀ ਵੱਡੇ ਬ੍ਰਾਂਡਸ ਨੇ ਜਿਨ੍ਹਾਂ ਨੂੰ ਲਗਜ਼ਰੀ ਬ੍ਰਾਂਡ ਕਿਹਾ ਜਾਂਦਾ, ਉਹਦੇ ਜਿਹੜੇ ਓਨਰਸ ਨੇ ਫਰਾਂਸ ਤੋਂ, ਸਵਿਟਜ਼ਰਲੈਂਡ ਤੋਂ,
2: ਬਿਊਟੀਫੁਲ
1: ਇਟਲੀ ਤੋਂ, ਇਟਲੀ ਤੋਂ ਤੁਸੀਂ ਹੈਰਾਨ ਹੋ ਗਏ ਕਿ ਇਟਲੀ ਦੇ ਵਿੱਚ ਜਿਹੜੇ ਓਨਰਸ ਨੇ ਉਹ ਬੜੇ ਤਕੜੇ ਤਕੜੇ ਬ੍ਰਾਂਡਾਂ ਦੇ ਓਨਰ ਬੈਠੇ ਨੇ। ਇਟਲੀ ਤੋਂ ਵੈਸੇ ਵੀ ਤੁਸੀਂ ਇਟਲੀ ਤੋਂ ਕੋਈ ਅੱਜ ਬ੍ਰਾਂਡ ਦਾ ਮੰਗਾਉਂਦੇ ਹੋ ਨਾ ਤੇ ਤੁਹਾਨੂੰ ਸਸਤੇ ਰੇਟ ਤੇ ਮਿਲੂਗਾ।
2: ਮਿਲਾਨ ਇਟਲੀ ਦੇ ਅੰਦਰ ਹੀ ਹੈ ਨਾ ਮੇਰੇ ਖਿਆਲ ਨਾਲ
1: ਜਿਹੜਾ, ਹਾਂਜੀ
2: ਹਾਂ, ਕਿਉਂਕਿ ਫਿਰ ਉਹ ਦੇਖ ਨਾ
1: ਪ੍ਰਾਡਾ, ਵਰਸਾਚੇ ਇਹ ਸਾਰੇ,
2: ਉਹੀ ਗੱਲ ਹੋਈ ਕਿ ਕਬੱਡੀ ਦੇ ਸਾਰੇ ਘੈਂਟ ਪਲੇਅਰ।
1: ਤੁਸੀਂ ਸੁਣਿਆ ਮਿਊ ਮਿਊ ਬ੍ਰਾਂਡ,
2: ਮਿਊ ਮਿਊ,
1: ਹਾਂ ਉਹ ਵੀ ਮਤਲਬ ਇਟਲੀ ਤੋਂ ਜੇ ਤੁਸੀਂ ਮੰਗਾਓ ਤੇ ਉਹ ਵੀ ਤੁਹਾਨੂੰ ਸਸਤੇ ਪੈਣਗੇ, ਇੱਥੋਂ ਨਾਲੋਂ ਵੀ ਸਸਤੇ ਬ੍ਰਾਂਡਸ ਨੇ ਉੱਥੇ।
2: ਹਾਂ ਮਤਲਬ ਜਿਸ ਤਰ੍ਹਾਂ ਆਪਣੇ ਇੱਥੇ DFO ਹੈ, ਇਹ ਸਾਰੇ ਬ੍ਰਾਂਡਸ ਦੇ DFO ਇਟਲੀ, ਫਰਾਂਸ, ਚੀਨ ਹੈ, ਕਿਉਂਕਿ ਉੱਥੇ ਲਈ ਤਾਂ ਫਿਰ ਮਤਲਬ ਇਟਸ ਅ ਪਾਰਟ ਆਫ ਲਾਈਫ ਸਟਾਈਲ।
1: ਹਾਂਜੀ, ਇਹ ਤਿੰਨਾਂ ਚੌਵਾਂ ਕੰਟਰੀਆਂ ਦੇ ਵਿੱਚ ਹੀ ਜਿਹੜੇ ਓਨਰ ਉਹ ਸਾਰੇ ਬੈਠੇ ਨੇ। ਤੁਸੀਂ ਆਪੇ ਹਿਸਾਬ ਲਾ ਲਓ ਵੀ ਉੱਥੇ ਤਾਂ ਹੀ ਤੇ ਉਹ ਕੰਟਰੀ ਦੀ, ਫਿਰ ਹੁਣ ਸਵਿਟਜ਼ਰਲੈਂਡ ਕੰਟਰੀ ਕਿੱਦਾਂ ਦੀ ਆ, ਸਵਿਟਜ਼ਰਲੈਂਡ ਦੇ ਵਿੱਚ ਜੇ ਇੰਨਾ ਪੈਸਾ ਜਾਣ ਡਿਆ ਵਾ ਤੇ ਉਹ ਤੇ ਹੋਣੀ ਹੋਣੀ ਆ, ਕਿਉਂ ਨਹੀਂ ਹੋ ਗਈ ਵਧੀਆ ਕੰਟਰੀ।
2: ਬਿਲਕੁਲ,
1: ਤੇ ਉਹ ਪਰਾਂ ਜਿਹੜੀ ਗੱਲ ਆ ਉਹ ਤੇ ਚਲੋ ਤੁਹਾਡੇ ਨਾਲੇ ਆਪਾਂ ਸਾਂਝਾ ਪਾਈਆਂ, ਕਿਉਂਕਿ ਇਹ ਵੀ ਜ਼ਰੂਰੀ ਆ ਥੋੜ੍ਹਾ ਜਿਹਾ ਪਤਾ ਹੋਣਾ ਵੀ ਕਿਹੜੇ ਪੈਸੇ ਕਿੱਥੇ ਜਾਣ ਡੇ ਨੇ। ਪਰ ਵੈਸੇ ਜਿਹੜੀ ਆਪਾਂ ਗੱਲ ਇਹ ਕਰ ਰਹੇ ਹਾਂ ਕਿ ਆਪਾਂ ਕੀ, ਆਪਾਂ ਵੀ ਬ੍ਰਾਂਡ ਕੌਨਸ਼ੀਅਸ ਹਾਂ ਜਾਂ ਫਿਰ ਆਪਾਂ ਬ੍ਰਾਂਡ ਵਾਸਤੇ ਜਾਂਦੇ ਹਾਂ ਕਿ ਆਪਾਂ ਬ੍ਰਾਂਡਿਡ ਹੀ ਲੈਣਾ ਵਾ ਕਿ ਜਾਂ ਫਿਰ ਆਪਾਂ ਨੂੰ ਸੋਹਣੀ ਚੀਜ਼ ਜ਼ਿਆਦਾ ਵਧੀਆ ਵਾ, ਭਾਵੇਂ ਉਹ ਕਿਸੇ ਵੀ ਬ੍ਰਾਂਡ ਦੀ ਹੋਵੇ, ਭਾਵੇਂ ਉਹ ਕੋਟਨ ਆਨ ਦੀ ਹੋਵੇ,
2: ਜਾਂ ਫਿਰ ਜੇ ਸ਼ੌਂਕ ਹੈ ਤਾਂ ਕਿਸ ਤਰ੍ਹਾਂ ਦੀ ਚੀਜ਼ ਦਾ ਸ਼ੌਂਕ,
1: ਭਾਵੇਂ ਤੁਸੀਂ ਕੋਈ ਮੰਨ ਲਓ ਜੈਕਟ ਖਰੀਦ ਲਓ। ਹਾਂ ਮਤਲਬ ਵੈਸੇ ਇੱਕ ਨਾ ਮੈਂਟੈਲਿਟੀ ਹੁੰਦੀ ਆ, ਹੁਣ ਮੇਰੀ ਮੈਂਟੈਲਿਟੀ ਇਹ ਆ ਕਿ ਮੈਂ ਮੂੰਹ ਮੱਥੇ ਲੱਗਦੀ ਚੀਜ਼ ਪਾਉਣੀ ਆ, ਉਹ ਯੂਨੀਕਲੋ ਤੋਂ ਹੋਵੇ, ਉਹ ਐਂਕੋ ਤੋਂ ਹੋਵੇ, ਉਹ ਟਾਰਗੇਟ ਤੋਂ ਹੋਵੇ, ਉਹ BIG W ਤੋਂ ਹੋਵੇ, ਉਹ ਟੋਮੀ ਤੋਂ ਹੋਵੇ, ਕਿਸੇ ਵੀ ਬ੍ਰਾਂਡ ਤੋਂ, ਪੋਲੋ ਤੋਂ ਹੋਵੇ, ਕਿਸੇ ਵੀ ਬ੍ਰਾਂਡ ਤੋਂ ਹੋਵੇ,
2: ਚੱਜ ਦੀ
1: ਹੋਵੇ। ਹੁਣ ਕਈ ਏਡੇ ਏਡੇ ਵੱਡੇ ਬ੍ਰਾਂਡ ਹੈ ਕਿ ਉਹਨਾਂ ਦਾ ਫੈਸ਼ਨ ਜਾਂ ਜਿੱਦਾਂ ਦੇ ਉਹ ਆਰਟੀਕਲਸ ਬਣਾਉਂਦੇ ਨੇ ਉਹ ਨਹੀਂ ਪਸੰਦ ਹੁੰਦੇ
2: ਸਾਡੇ ਹਿਸਾਬ ਦੇ ਨਹੀਂ।
1: ਹਾਂ, ਉਹ ਲੱਗਦਾ ਕਿ ਯਾਰ ਕੀ ਆ ਇਹ,
2: ਇਹ ਫੈਕਟ
1: ਆ, ਜਿਹੜਾ ਬੰਦਾ ਉਹ ਪਾਉਂਦਾ ਵਾ ਉਹਨੂੰ ਦੂਜੇ ਲੱਗਦੇ ਵੀ ਯਾਰ ਇਹ ਕੀ ਪਾਈ ਫਿਰਦੇ।
2: ਨਹੀਂ ਠੀਕ ਗੱਲ ਆ, ਬਿਲਕੁਲ ਸਹੀ ਗੱਲ ਆ। ਮੈਂ ਖੁਦ ਪਰਸਨਲ ਤੌਰ 'ਤੇ, ਮੈਨੂੰ ਵੈਸੇ ਇੱਥੇ ਸਭ ਤੋਂ ਵਧੀਆ, ਆਲਦੋ ਇਟਸ ਨੋਟ ਲਗਜ਼ਰੀ ਬ੍ਰਾਂਡ, ਪਰ ਯੂਨੀਕਲੋ ਬਹੁਤ ਵਧੀਆ, ਬੇਸਿਕ ਜੇ ਸਿੱਧੇ ਜੇ ਕਲਰ,
1: ਸਿੱਧੀਆਂ ਪੈਂਟਾਂ
2: ਵੀ ਨਹੀਂ ਆ। ਹਾਂ ਠੀਕ ਹੈ, ਜੇ ਇਸ ਤੋਂ ਥੋੜ੍ਹਾ ਬੈਟਰ 'ਚ ਲੈਣਾ ਚਾਹੁੰਦੇ ਹੋ, ਐਂਡ ਮਤਲਬ ਅਗੇਨ ਮੇਰੀ ਵਰਗੀ ਜਿਸਾ ਚੋਇਸ ਹੈ ਕਿ ਅਰਥ ਕਲਰ ਨੋਰਮਲ ਪਲੇਨ ਜਾਂ ਫਿਰ ਬੇਸਿਕ ਜੇ ਚੈੱਕ ਹੋਣ, ਫਿਰ ਕੰਟਰੀ ਰੋਡ
1: ਜਿਹੜੇ 2025-26 ਦੇ ਬ੍ਰਾਂਡ ਆ ਨਾ ਫਾਈਨਲਿਸਟ ਬ੍ਰਾਂਡ, ਉਹਨਾਂ ਦੇ ਵਿੱਚੋਂ ਤੁਸੀਂ ਗੈਸ ਕਰੋ ਕਿ ਸਭ ਤੋਂ ਉੱਤੇ ਬ੍ਰਾਂਡ ਕਿਹੜਾ ਹੋਊਗਾ,
2: ਪਰ ਕਿਸ ਚੀਜ਼ 'ਚ, ਕੱਪੜੇ 'ਚ, ਕਲੋਥਿੰਗ ਦਾ?
1: ਹਾਂਜੀ, ਕਲੋਥਿੰਗ 'ਚ ਤੇ ਮੇਨ ਫੁੱਟਵੇਅਰ 'ਚ, ਮਤਲਬ ਫੁੱਟਵੇਅਰ ਤੇ ਕਲੋਥਿੰਗ ਦਾ ਲਾ ਲਓ, ਵਿੱਚ ਸਪੋਰਟਸਵੇਅਰ ਵੀ ਆ,
2: ਹਾਈ ਐਂਡ ਲਗਜ਼ਰੀ
1: ਨਹੀਂ, ਹਾਈ ਐਂਡ ਲਗਜ਼ਰੀ ਨਹੀਂ, ਮਤਲਬ ਜਿਹੜਾ ਸਭ ਤੋਂ ਵਿਕਣ ਵਾਲਾ ਬ੍ਰਾਂਡ ਆ, ਮਤਲਬ ਜਿਹੜੇ ਸਭ ਤੋਂ ਜ਼ਿਆਦਾ ਖਰੀਦਿਆ ਗਿਆ।
2: ਐਚਨਮ ਜੇ ਜੇ ਤਾਂ ਆਪਾਂ ਸਸਤਿਆਂ 'ਚ ਕਹਿ ਰਹੇ ਹਾਂ, ਨਾਰਮਲ ਰੇਟ 'ਚ ਕਹਿ ਰਹੇ ਹਾਂ, ਵਰਸਾਚੀ
1: ਨਹੀਂ,
2: ਫਿਰ ਨਹੀਂ,
1: ਨਾਈਕੀ,
2: ਮਾਈਕਲ ਜਾਰਡਨ ਸਿਰਫ ਇੱਕ ਲਾਇਸੈਂਸਿੰਗ ਫੀ ਲੈਂਦਾ ਆਪਣੇ ਨਾਇਕੀ ਦਾ ਇੱਕ ਹਿੱਸਾ ਉਹਦਾ ਜਾਰਡਨ ਦੇ ਕੱਪੜੇ ਦਾ ਉਹਦੀ ਅੱਜ ਵੈਲੂਏਸ਼ਨ $5 billion ਆ ਨਾਇਕੀ ਦਾ ਮਤਲਬ
1: ਆਰਟੀਕਲ
2: ਆਇਆ ਨਾ ਬੂਟਾਂ ਦਾ ਨਿਊ ਬੈਲੈਂਸ ਦਾ
1: ਕਿਹੜਾ
2: 3-6 ਸਮਥਿੰਗ ਨਾਮ ਹੈ ਉਹਦਾ ਪੀ ਮਤਲਬ ਮੈਨੂੰ ਪ੍ਰੋਪਰ ਨਹੀਂ ਚੇਤਾ ਉਹ ਨਵਾਂ ਹੀ ਆਇਆ ਆਰਟੀਕਲ ਉਹਦੇ ਵਿੱਚ ਕਾਫੀ ਸਾਰੇ ਕਲਰਸ ਆਪਸ਼ਨ ਨੇ ਉਹ ਤੁਸੀਂ ਵੇਖੋਗੇ ਤੇ ਵਿਊ ਗੁਣਾ
1: ਹਾਂ ਮੈਨੂੰ ਵਧੀਆ ਲੱਗਦਾ ਨਿਊ ਬੈਲੈਂਸ ਨਾ ਚੰਕੀ ਜੇ ਤੈਨੂੰ ਗੱਲ ਪਤਾ
2: ਤੇ ਲਗਜ਼ਰੀ ਦੇ ਵਿੱਚ ਸਭ ਤੋਂ ਪਹਿਲੇ ਤੇ ਕੌਣ ਹੋਊਗਾ
1: ਲਗਜ਼ਰੀ ਦੇ ਅੰਦਰ ਤਾਂ ਆਈ ਗੈਸ ਆਈਵ ਸੀਨ ਮੋਰ ਪ੍ਰਾਡਾ ਅਰਾਊਂਡ ਮੀ ਗੁੱਚੀਆਂ ਪ੍ਰਾਡਾ
2: ਲਗਜ਼ਰੀ ਦੇ ਵਿੱਚ ਜਿਹਨਾਂ ਦੀ 25-26 ਦੀ ਸੇਲ ਵੱਧ ਰਹੀ ਆ ਜਿਹੜੇ ਜ਼ਿਆਦਾ ਵਿਕਣ ਵਾਲੇ ਬ੍ਰਾਂਡ ਹੈ
1: ਤੈਨੂੰ ਨਾ ਪਹਿਲੇ ਗਾਣਾ ਸੁਣਾਉਣਾ ਫਿਰ ਆ ਕੇ ਤੈਨੂੰ ਕਿੱਸਾ ਸੁਣਾਉਣਾ ਬਹੁਤ ਮਜ਼ੇਦਾਰ
2: ਹੱਸਣਾ
1: ਠੀਕ ਹੈ
2: ਕਿੱਸੇ ਹੀ ਸੁਣਨੇ ਤੁਹਾਡੇ
1: ਕਿੱਸੇ ਹੀ ਆ ਹੋਰ ਕੀ ਆ ਬਾਕੀ ਤੈਨੂੰ ਪਤਾ ਮੇਰਾ ਮੇਰੇ ਨਾਲ

0: ਹੇ ਵੇਲੋ ਵੈ ਗੱਲ ਤੇ ਸਹੀ ਹੈ ਕਹੀ ਇਹਨੇ
1: ਅਰਜਨ ਅਰਜਨ ਦਾ ਕੋਈ
0: ਜੋ ਮਰਜ਼ੀ ਕਰਦੇ ਰਹੋ ਅਸਲ ਦੇ ਵਿੱਚ ਮੁੱਖ ਦੀ ਗੱਲ ਇਹ ਹੈ ਕਿ ਤੁਹਾਡਾ ਤੁਹਾਡੇ ਨਾਲ ਹੀ ਮੁਕਾਬਲਾ ਕਿਉਂਕਿ ਕੋਈ ਬੰਦੇ ਨੂੰ ਕੋਈ ਲੈਣਾ ਦੇਣਾ ਨਹੀਂ ਤੁਸੀਂ ਕੀ ਕਰਨ ਦੇ ਜੋ ਮਰਜ਼ੀ ਕਰੀ ਜਾਓ ਅੱਜ ਕੱਲ ਖਾਸ ਕਰਕੇ ਪਹਿਲਾਂ ਹੋ ਸਕਦਾ ਆਪਾਂ ਗੱਲ ਕਰਦੇ ਓਏ ਕ੍ਰਿਸ਼ਨਾ ਜੀ ਨੇ ਆ ਪਾਇਆ ਹੁਣ ਕ੍ਰਿਸ਼ਨਾ ਜੀ
1: ਨੋ ਬਣ ਕੇ
0: ਜੋ ਮਰਜ਼ੀ ਪਾਇਆ
1: ਵੈਸੇ ਵੈਸੇ ਗੱਲ ਦੱਸਾਂ ਜੇ ਤੁਸੀਂ ਬਹੁਤ ਹਾਈ ਐਂਡ ਫੈਸ਼ਨ ਦੇਖ ਲਓ ਵਧੀਆ ਹਨਾ ਬਹੁਤ ਨਾ ਮਾਤਰ ਬ੍ਰਾਂਡਿੰਗ ਯੂਜ਼ ਕਰਦੇ ਮਤਲਬ ਇਟ ਇਜ਼
0: ਯਾਰ ਅੱਜ ਕੱਲ੍ਹ ਤੇ ਇਹੀ ਚੱਲ ਪਿਆ ਵਾ ਵੀ ਜਿੰਨਾ ਨਿੱਕਾ ਲੋਗੋ ਹੋਊਗਾ ਓਨੀ ਚੀਜ਼ ਚੱਲਣੀ ਆ ਜੇ ਅੱਖਾਂ ਚ ਵੱਜੂਗਾ ਤੇ ਨੋ ਬੜੀ ਗਾਣਾ ਵੱਜਦਾ
1: ਫਿਰ ਉਹ ਲੱਗਦਾ ਨਾ ਜੋਤੀ ਚੌਂਕ ਤੇ 150 ਦੇ ਇੱਕ ਵੱਖਰਾ ਵਿਸ਼ਾ ਬਣ ਜਾਂਦਾ ਡੇਢ ਸੌ ਦਾ ਇੱਕ ਪੈਕ ਤੋਂ ਇੱਕ ਪੈਕ ਉਹਨਾਂ ਨੇ ਵੀ ਵੇਖ ਲਓ ਹਨਾ ਵੀ ਇਹ ਆਪ ਆਉਂਦੇ ਕਰਾਉਂਦੇ ਆ
0: ਵੱਡੇ ਬ੍ਰਾਂਡ ਵੀ ਯਾਰ ਚੁੱਕੋ ਸਾਡਾ ਵੀ ਓਦਾਂ ਹੀ ਸਹੀ ਮਸ਼ਹੂਰੀ ਕਰਾਓ
1: ਪਰ ਇੱਕ ਆਪਾਂ ਬ੍ਰਾਂਡਾਂ ਦੀ ਗੱਲ ਕੀਤੀ ਕਈ ਲੋਕਾਂ ਦੀ ਜਿਹੜਾ ਮੈਂ ਤੈਨੂੰ ਕਿੱਸਾ ਸੁਣਾਉਣਾ ਸੀਗਾ ਤੂੰ ਦੇਖ ਬੈਕ ਹੁਣ ਦੂਸਰੇ ਪਾਸੇ ਚੱਲੀਏ ਬਣਾਉਣ ਵਾਲਿਆਂ 'ਤੇ ਹਨਾ ਕਹਾਣੀ ਹੈ 1940 ਦੀ ਠੀਕ ਹੈ 38-40 ਟਾਈਪ ਦੀ ਆ ਜਰਮਨ ਦੀ
0: ਜਰਮਨ
1: ਦੇ ਅੰਦਰ ਵਰਲਡ ਵਾਰ 2 ਵੀ ਸਾਈਡ 'ਤੇ ਹਲਕਾ ਹਲਕਾ ਚੱਲਦਾ ਪਿਆ ਠੀਕ ਹੈ ਬਹੁਤ ਛੋਟਾ ਜਿਹਾ ਇੱਕ ਸ਼ਹਿਰ ਹੈ ਬਹੁਤ ਸਾਈਡ 'ਤੇ ਕੋਨੇ ਜਿਹੇ 'ਤੇ ਜਰਮਨੀ ਦੇ ਉੱਥੇ ਇੱਕ ਭਰਾਵਾਂ ਨੇ ਨਾ ਦੋ ਭਰਾਵਾਂ ਨੇ ਰਲ ਕੇ ਫੈਕਟਰੀ ਖੋਲ੍ਹੀ ਬੂਟ ਬਣਾਉਣ ਦੀ
0: ਓਕੇ
1: ਉਹਨਾਂ ਸ਼ੂਜ਼ ਬਣਾਏ ਕਾਫੀ ਬਣਾਏ ਬਹੁਤ ਮਸ਼ਹੂਰ ਹੈ ਉਹ ਇੰਨੀ ਮਸ਼ਹੂਰ ਹੋ ਗਈ ਫੈਕਟਰੀ ਉਹ ਵਾਲੀ ਉਹਨਾਂ ਦੀ ਕਿ ਸਾਰਾ ਸ਼ਹਿਰ ਦਾ ਆਦਮੀ ਤੇ ਔਰਤ ਜਿਹੜਾ ਕੰਮ ਕਰ ਸਕਦਾ ਸੀਗਾ ਉਹ 80-90% ਉਸ ਫੈਕਟਰੀ 'ਚ ਕੰਮ ਕਰਨਾ ਸ਼ੁਰੂ ਹੋ ਗਿਆ ਠੀਕ ਹੈ ਬਹੁਤ ਵਧੀਆ ਚੱਲਦਾ ਵੈਸੇ ਹੁਣ ਜੀ ਇੱਧਰ ਇਹ ਹਾਰ ਗਏ ਜਰਮਨੀ ਵਾਲੇ ਦੋਨਾਂ ਦਾ ਮਾੜਾ ਰਸੂਖ ਹੋ ਗਿਆ ਨਾ ਸੋ ਹੁੰਦਾ ਛੋਟੇ ਸ਼ਹਿਰਾਂ ਦੇ ਅੰਦਰ ਕੋਈ ਤਗੜਾ ਲਾਲਾ ਹੋਵੇ ਤਾਂ ਉਹਨੂੰ ਹਨਾ MLA MP ਲੈਵਲ ਦੇ ਤਾਂ ਲੋਕ ਜਾਣਦੇ ਹੁੰਦੇ ਆ ਦੋਨੋਂ ਭਰਾਵਾਂ 'ਚ ਨਾ ਮਿਸਅੰਡਰਸਟੈਂਡਿੰਗ ਹੋ ਗਈ ਉਹਨਾਂ ਲੱਗਾ ਕਿ ਇੱਕ ਨੇ ਦੂਸਰੇ ਦੀ ਚੁਗਲੀ ਕਰਤੀ ਲੋਕਲ MP MLA ਕੋਲ ਜਿਸ ਕਰਕੇ ਕਲੇਸ਼ ਪੈ ਗਿਆ ਕਿਉਂਕਿ ਤਾਂ ਹਿਟਲਰ ਦਾ ਰਾਜ ਖਤਮ ਹੋਇਆ ਸੀਗਾ ਤਾਂ ਇਸ ਤਰ੍ਹਾਂ ਕਹਿਤਾ ਇਹ ਤਾਂ ਨਾਜ਼ੀ ਹੈ ਤਾਂ ਹਿਟਲਰ ਆਉਂਦਾ ਤਾਂ ਉਹਨੂੰ ਚੁੱਭ ਗਈ ਕਿ ਤੂੰ ਇਸ ਤਰ੍ਹਾਂ ਕਹਿਤਾ ਖੈਰ ਉਹ ਕਲੇਸ਼ ਹੋ ਗਿਆ ਫੈਕਟਰੀ ਵੰਡੀ ਗਈ
0: ਓਕੇ
1: ਉਹ ਫੈਕਟਰੀ ਦੇ ਦੋ ਪਾਰਟ ਹੋ ਗਏ ਦੂਸਰੇ ਪਾਸੇ ਫੈਕਟਰੀ ਪੈ ਗਈ ਨਦੀ ਦੇ ਕਿਨਾਰੇ ਇੱਕ ਫੈਕਟਰੀ ਦੂਸਰੇ ਕਿਨਾਰੇ ਇੱਕ ਫੈਕਟਰੀ ਵਰਕਰ ਵੀ ਵੱਖੋ ਵੱਖ ਹੋ ਗਏ
0: ਅੱਡ ਅੱਡ ਹੋ ਗਏ
1: ਉਹ ਵਰਕਰਾਂ ਦੇ ਅੰਦਰ ਇਸ ਤਰੀਕੇ ਦਾ ਮਤਲਬ ਪੈਸ਼ਨ ਦੇਖ ਲੈ ਸ਼ੂਜ਼ ਬਣਾਉਣ ਦਾ ਤੇ ਆਪਣੇ ਮਾਲਕਾਂ ਵਾਸਤੇ ਆਪਣੇ ਬ੍ਰਾਂਡ ਵਾਸਤੇ ਹਨਾ ਕਿ ਉਹ ਸ਼ਾਮ ਨੂੰ ਜਦੋਂ ਕਿਤੇ ਪੱਬ ਵਗੈਰਾ 'ਤੇ ਲੋਕ ਇਕੱਠੇ ਹੋਣੇ ਨਾ ਤਾਂ ਉਹਨਾਂ ਨੇ ਇੱਕ ਦੂਸਰੇ ਦਾ ਨਾ ਹੱਥ ਮਿਲਾਉਣ ਤੋਂ ਪਹਿਲਾਂ ਇੱਕ ਦੂਸਰੇ ਦੇ ਸ਼ੂਜ਼ ਦੇਖਣੇ ਸਾਡੀ ਫੈਕਟਰੀ ਦਾ ਸ਼ੂ ਪਾਇਆ ਮਤਲਬ ਸਾਡੇ ਹਿਸਾਬ ਦਾ ਬੰਦਾ ਫੇਰ ਗੱਲਬਾਤ ਕਰਨੀ ਤਾਂ ਪਤਾ ਕਿ ਇਹ ਤਾਂ ਸ਼ਰਾਬ ਪੀਣ ਬੈਠੇ ਖੜਕਾ ਦੜਕਾ ਹੋਇਆ ਨਾ ਇਹ ਫੈਕਟ ਚੀਜ਼ਾਂ ਨੇ ਸਭ ਸੱਚ ਆ ਖੈਰ ਉਹ ਭਰਾਵਾਂ ਦਾ ਨਾਮ ਸੀਗਾ ਡੈਸ ਬ੍ਰਦਰਸ ਇੱਕ ਦਾ ਨਾਮ ਸੀਗਾ ਐਡੋਲਫ ਡੈਸ ਉਹਨੇ ਫਿਰ ਆਪਣੀ ਕੰਪਨੀ ਦਾ ਨਾਮ ਰੱਖਿਆ ਆਪਣੇ ਨਾਮ ਅੱਧਾ ਤੇ ਬਾਕੀ ਆਪਣੀ ਕਾਸ ਐਡੀ ਡੈਸ ਜੋ ਬਣ ਗਿਆ ਅਡੀਡਾਸ ਤੇ ਦੂਸਰੇ ਨੇ ਨਾਂ ਰੱਖਿਆ ਆਪਣੇ ਫੇਵਰੇਟ ਜਾਨਵਰ ਦੇ ਉੱਪਰ ਪੂਮਾ ਰਾਜੀਨਾਮਾ ਹੁਣ ਕਿ ਸਮਝ ਫੁੱਟਬਾਲ ਵਰਲਡ ਕੱਪ ਹੈ ਤੇ ਜੇ ਤੂੰ ਬਿਡ ਨਹੀਂ ਕਰਨੇਗਾ ਤੇ ਮੈਂ ਵੀ ਨਹੀਂ ਕਰੂੰਗਾ ਜੇ ਦੋਨੋਂ ਗਏ ਤਾਂ ਨਹੀਂ ਆਪਸ ਚ ਇੱਕ ਰਾਜੀਨਾਮਾ ਜਾਇਆ ਕਿਉਂਕਿ ਓਬਵੀਅਸਲੀ ਭਰਾ ਭਰੂ ਤਾਂ ਮਰ ਗਏਗਾ ਬੱਚਿਆਂ ਦਾ ਨੇ ਸੈਟਲਮੈਂਟ
0: ਰੈਕਗਨੀਸ਼ਨ ਹੋਈ ਉਹਨਾਂ
1: ਦੇ ਫਿਰ ਬਾਅਦ ਚੋ ਕੰਪਨੀਆਂ ਤਾਂ ਬੋਰਡ ਆਫ ਡਾਇਰੈਕਟਰ
0: ਜ਼ਰੂਰੀ ਨਹੀਂ ਵੈਸੇ ਇਹ ਚੀਜ਼ਾਂ
1: ਪਰ ਇੱਕ ਫਤੂਰ ਸ਼ੂ ਬਣਾਉਣ ਦਾ ਤੇ ਦੂਸਰਾ ਫਤੂਰ ਇੱਕ ਦੂਸਰੇ ਤੋਂ ਉੱਪਰ ਉੱਠਣ ਦਾ ਕਿੰਨਾ ਵੱਡਾ ਕਿ ਤੁਸੀਂ
0: ਹਲੇ ਵੀ ਉੱਤੇ ਥੱਲੇ ਹੀ ਨੇ
1: ਕਿ ਤੁਸੀਂ ਮੈਨੂੰ ਦੱਸਿਆ ਕਿ ਦੁਨੀਆ ਦੇ ਅੰਦਰ 5 ਸਭ ਤੋਂ ਜ਼ਿਆਦਾ ਵਿਕਣ ਵਾਲੇ ਬ੍ਰਾਂਡ ਜਿਹੜੇ ਨੇ
0: ਦੋਵੇਂ ਦਾ ਨਾਮ
1: ਉਹਨਾਂ ਵਿੱਚੋਂ ਦੋਨੋਂ ਦਾ ਨਾਮ ਹੈ ਤੇ ਕਿੰਨੇ ਘੱਟ ਲੋਕਾਂ ਨੂੰ ਪਤਾ ਕਿ ਇੱਕੋ ਘਰ ਦੇ ਨੇ ਮੁੰਡੇ
0: ਨਾਲੇ ਸਕੇ ਭਰਾ ਨੇ
1: ਤੇ ਸੋਚ ਜੇ ਇਹਨਾਂ ਦਾ ਕਲੇਸ਼ ਨਾ ਪਿਆ ਹੁੰਦਾ ਤੇ ਇਹ ਦੋਨੋਂ ਕੰਪਨੀ ਕੰਬਾਈਂਡ ਸੋਚੋ ਕਿਆ ਵੈਲਿਊ ਹੋਵੇ
0: ਓਹੋ ਡਬਲ ਫਿਰ ਤਾਂ ਨਾਇਕੀ ਗਿਆ
1: ਪਰ ਖੈਰ ਗੱਲਾਂ ਹੀ ਨੇ ਪਰ ਇਹ ਵੀ ਫਤੂਰ ਹੈ ਜਿਸਰ ਰੋਲੈਕਸ ਬੇਸਿਕਲੀ ਬਣਾਉਣ ਵਾਲੇ ਨੇ ਇਸ ਕਰਕੇ ਬਣਾਈ ਸੀ ਆਟੋਮੈਟਿਕ ਵਾਚ ਹੈ ਕਿਉਂਕਿ ਇਸ ਤਰੀਕੇ ਬਣਾਈ ਸੀ ਕਿ ਜਿਹੜੇ ਸਾਡੇ ਸੋਲਜਰ ਨੂੰ ਬੰਨ ਕੇ ਜਾਣਾ ਕੁਛ ਵੀ ਹੋਵੇ ਟਾਈਮ ਪਤਾ ਲੱਗਦਾ
0: ਰਹਿੰਦਾ
1: ਹਨਾ ਤੇ ਉਹ ਅਲਟੀਮੇਟਲੀ ਇੱਕ ਸਟੇਟਸ ਸਿੰਬਲ ਹੋ ਗਿਆ ਕਿ ਉਹਨਾਂ ਦੀ ਹਨਾ ਵਾਚ ਖਰੀਦਣੀ ਐਂਡ ਆਲ
0: ਤਾਂ ਹੀ ਕਹਿੰਦੇ ਨਾ ਕਿ ਕੰਮ ਸ਼ੁਰੂ ਜੇ ਤੁਹਾਡੇ ਦਿਮਾਗ 'ਚ ਕੁਛ ਹੈਗਾ ਵੀ ਅੱਜ ਤੁਸੀਂ ਕੁਛ ਕਰਨਾ ਆ ਤੇ ਤੁਸੀਂ ਉਹ ਸ਼ੁਰੂ ਕਰ ਦਿਓ ਬਜਾਏ ਕਿਸੇ ਦੀਆਂ ਗੱਲਾਂ ਸੁਣੇ ਤੁਸੀਂ ਉਹਨੂੰ ਸ਼ੁਰੂ ਕਰੋ ਹਾਂ ਘਾਟਾ ਵਾਧਾ ਅੱਗੇ ਪਿੱਛੇ ਜਾਂਦਾ ਉਹ ਬਾਅਦ ਦੀ ਗੱਲ ਆ ਕੋਈ ਪਤਾ ਨਹੀਂ ਹੁੰਦਾ ਕਿਹੜੀ ਚੀਜ਼ ਨੇ ਕਿੱਧਰ ਨੂੰ ਤੁਰ ਪੈਣਾ
1: ਹਾਂ
0: ਪਰ ਤੁਸੀਂ ਤੁਹਾਡੇ ਮਨ ਦੇ ਵਿੱਚ ਨਹੀਂ ਕੁਛ ਰਹਿਣਾ ਚਾਹੀਦਾ ਅੱਜ ਮੇਰੇ ਮੰਨ ਲਓ ਥੋਟ ਬੜੇ ਚਿਰ ਦਾ ਹੁੰਦਾ ਕਿ ਮੈਂ ਆਹ ਚੀਜ਼ ਯਾਰ ਕਰਕੇ ਵੇਖਣੀ ਆ ਤੇ ਕਰਕੇ ਵੇਖ ਲਓ ਕੁਝ ਨਹੀਂ ਹੋਣਾ ਜੋ ਉਹ ਵੀ ਹੋਊਗਾ ਵੇਖੀ ਜਾਊਗੀ ਤੁਸੀਂ ਵਧੀਆ ਜੇ ਉਹ ਕਿਸੇ ਪਾਸੇ ਨੂੰ ਚੱਲ ਗਿਆ ਤੇ ਉਹ ਵੀ ਉੱਥੋਂ ਹੀ ਨਿਕਲਣਾ ਜੇ ਤੁਸੀਂ ਉਹ 'ਚੋਂ ਕੁਛ ਸਿੱਖਿਆ ਤੁਸੀਂ ਇਹ ਨਹੀਂ ਸੋਚਣਾ ਕਿ ਯਾਰ ਮੈਂ ਡਿੱਗ ਜੂੰਗਾ ਜਾਂ ਮੇਰਾ ਨੁਕਸਾਨ ਹੈ ਤੁਸੀਂ ਇਹ ਸੋਚੋ ਕਿ ਸਿੱਖਣਾ ਹੈ ਉਹ 'ਚੋਂ ਕੀ ਸਿੱਖਣਾ ਜੇ ਹਿਸਾਬ ਨਾਲ ਸੋਚੋਗੇ ਤਾਂ ਫਿਰ ਤੁਸੀਂ ਉਹਦੇ 'ਚੋਂ ਵੀ ਕੁਛ ਨਾ ਕੁਛ ਸਿੱਖ ਕੇ ਗਾਂਹ ਹੋ ਸਕਦਾ ਹੋਰ ਕੋਈ ਕੰਮ ਗਾਂਹ ਤੁਹਾਡੇ ਕੋਲ ਵਧੀਆ ਤੁਹਾਡਾ ਚੱਲ ਪਏ ਜੇ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਵੇਖਣਾ
1: ਬਿਲਕੁਲ ਮੈਂ ਨਾ ਮੇਰੀ ਇਹ ਇਮੈਚੋਰਿਟੀ ਮੈਂ ਕਹੂੰਗਾ ਸੀ ਕਿ ਮੈਂ ਇਸ ਤਰ੍ਹਾਂ ਜੱਜ ਕਰਨਾ ਕਿ ਕਿਆ ਬਕਵਾਸ ਆ ਇੰਨੇ ਮਹਿੰਗੇ ਕੱਪੜੇ ਜਾਂ ਫਿਰ ਇੰਨੇ ਮਹਿੰਗੇ ਸ਼ੂਜ਼ ਇੰਨੇ ਮਹਿੰਗੇ ਹੋ ਹਨਾ ਮੈਂ ਹਜੇ ਵੀ ਇਹ ਨਹੀਂ ਕਹਿੰਦਾ ਕਿ ਇਟਸ ਗ੍ਰੇਟ ਦੈਟ ਦੇ ਡੂ ਇਟ ਪਰ ਮੈਨੂੰ ਹੁਣ ਸਮਝ ਆਉਂਦਾ ਕਿ ਜਿਸ ਬੰਦੇ ਨੇ ਬਹੁਤ ਫਿਤੂਰ ਨਾਲ ਆਪਣਾ ਇੱਕ ਬ੍ਰਾਂਡ ਖੜਾ ਕੀਤਾ ਹੋਵੇ ਨਾ ਆਪਣਾ ਕੰਮ ਖੜਾ ਕੀਤਾ ਫਿਰ ਉਹਦੀ ਮਰਜ਼ੀ ਹੈ ਯਾਰ
0: ਹਾਂ ਹਾਂ ਕਿੰਨੇ ਦਾ ਵੇਚਣਾ ਕਿਹੜਾ ਵੇਚਣਾ ਉਹਦੀ ਮਰਜ਼ੀ ਯਾਰ
1: ਉਹ ਫਿਰ ਤੁਹਾਨੂੰ ਜਚਾਣ ਲਈ ਤੁਹਾਨੂੰ ਤੁਹਾਡਾ ਵੀ ਉਹ ਸਟੇਟਸ ਉੱਪਰ ਕਰਨਾ ਚਾਹ ਰਿਹਾ ਤੁਹਾਨੂੰ ਤਕੜੀ ਸਰਵਿਸ ਦੇ ਰਿਹਾ ਉਹਦੇ 100 ਤਰੀਕੇ ਹੋਣ ਟਿਪਸ ਐਂਡ ਟ੍ਰਿਕਸ ਹੋਣ ਮੈਂ ਇੱਕ ਇੰਟਰਵਿਊ ਦੇਖਿਆ ਸੀਗਾ ਬਹੁਤ ਵਾਇਰਲ ਇੰਟਰਵਿਊ ਹੈ ਰੈਲਫ ਲੋਰਨ ਦਾ ਜਿਹੜਾ ਬੰਦਾ ਮਤਲਬ ਰੈਲਫ ਲੋਰਨ ਦਾ ਮਾਲਕ ਖੁਦ ਰੈਲਫ ਲੋਰਨ ਦਾ ਉਹ ਇੰਟਰਵਿਊ ਤੋਂ ਬੈਠਾ ਕਹਿੰਦਾ ਕਿ ਆਈ ਡੋਂਟ ਸਟੈਂਡ ਫੋਰ ਲਗਜ਼ਰੀ ਕਿ ਮੈਂ ਪੈਸੇ ਵੱਟ ਲਵਾਂ ਲੋਕਾਂ ਕਹਿੰਦਾ ਮੈਂ ਜਿਹੜੀ ਅੱਜ ਕਮੀਜ਼ ਪਾ ਕੇ ਉਹਨੇ ਗ੍ਰੀਨ ਕਲਰ ਦੀ ਚੈੱਕ ਸ਼ਰਟ ਪਾਈ ਸੀ ਕਹਿੰਦਾ ਮੈਂ ਕੇ ਮਾਰਟ ਦੀ ਪਾਈ ਹੋਈ ਹੈ ਕਮੀਜ਼ ਠੀਕ ਹੈ ਕਹਿੰਦਾ ਦਿਸ ਇਜ਼ ਵਾਟ ਆਈ ਸਟੈਂਡ ਫੋਰ ਕਿ ਮੇਰਾ ਡਿਜ਼ਾਈਨ ਜਿਹੜਾ ਹੋਣਾ ਚਾਹੀਦਾ ਮੇਰੇ ਕੱਪੜੇ ਦਾ ਜੋ ਦਿੱਖ ਹੋਣੀ ਚਾਹੀਦੀ ਹੈ ਉਹ ਇੱਦਾਂ ਦੀ ਹੋਣੀ ਚਾਹੀਦੀ ਹੈ ਮੈਂ ਅੱਜ ਪਾਈ ਆ ਮੈਂ 5 ਸਾਲ ਬਾਅਦ ਪਾਈ ਹੈ ਮੈਂ 15 ਸਾਲ ਬਾਅਦ ਪਾਈ ਹੈ ਉਹ ਹਮੇਸ਼ਾ ਇਨ ਫੈਸ਼ਨ ਲੱਗੇ ਐਂਡ ਉਹਨਾਂ ਦੀ ਡਿਜ਼ਾਈਨ ਦਾ ਦੱਸਦਾ
0: ਹਨਾ
1: ਉਹ ਬਹੁਤ ਬੇਸਿਕ ਜਿਹੀਆਂ ਚੀਜ਼ਾਂ ਬਣਾਉਂਦੇ ਐਂਡ ਤੂੰ ਅੱਜ ਕੋਈ ਚੀਜ਼ ਲਿਆ ਰੈਲਫ ਲੋਰਨ ਦੀ ਹਨਾ ਕੋਈ ਕਮੀਜ਼
0: ਪੋਲੋ ਤੇ ਬਹੁਤ ਹੀ ਬੇਸਿਕ
1: ਹਨਾ ਤੂੰ 6-7 ਸਾਲ ਬਾਅਦ ਵੀ ਪਾਏਗਾ ਇੱਦਾਂ ਹੀ ਲੱਗਣਾ ਕਿ ਹਾਂ ਇਟਸ ਨੋਟ ਆਊਟ ਆਫ ਫੈਸ਼ਨ ਬਿਕੋਜ਼ ਇਟਸ ਵੈਰੀ ਬੇਸਿਕ ਹਨਾ ਕਿ ਸਟੈਂਡਿੰਗ ਅਪ ਟੂ ਵਾਟ ਯੋਰ ਵਿਜ਼ਨ ਇਜ਼ ਇਹ ਵੀ ਬਹੁਤ ਔਖਾ ਕੰਮ ਹੈ ਹਨਾ ਸੋ ਕੂਡੋਸ ਟੂ ਦੈਮ ਜਿਹੜੇ ਲੋਕ ਇਹ ਕਰ ਪਾਉਂਦੇ
0: ਬਿਲਕੁਲ ਕਿਉਂਕਿ ਤੇ ਜਿਹੜੇ ਬੰਦੇ ਉਹ ਲੈਂਦੇ ਨੇ ਉਹਨਾਂ ਲਈ ਵੀ ਕਿਉਂਕਿ ਵੇਖੋ ਚੀਜ਼ ਕੋਈ ਤਾਂ ਹੀ ਚੱਲਦੀ ਹੈ ਜੇ ਆਪਾਂ ਉਹਨੂੰ ਬਾਏ ਕਰਦੇ ਹਾਂ ਹਨਾ ਨਹੀਂ ਤੇ ਠੱਪ ਦੀ ਠੱਪ ਆ ਫਿਰ ਜੇ ਨਹੀਂ ਕੋਈ ਖਰੀਦੂਗਾ ਤੇ ਉਹ ਕਿੱਦਾਂ ਚੱਲ ਜੂਗੀ ਪਰ ਇਹ ਵੀ ਚੀਜ਼ ਨਾਲ ਜ਼ਰੂਰੀ ਹੈ ਕਿ ਤੁਸੀਂ ਜੋ ਲੈ ਰਹੇ ਹੋ ਜਿੱਥੋਂ ਵੀ ਲੈ ਰਹੇ ਹੋ ਮੇਕ ਸ਼ੋਰ ਕਿ ਤੁਸੀਂ ਉਹੀ ਚੀਜ਼ ਬਾਏ ਕਰੋ ਜਿਹੜੀ ਤੁਹਾਡੇ ਦਿਲ ਨੂੰ ਲੱਗਦੀ ਆ ਉਹ ਕ੍ਰਿਸ਼ਨ ਡਿਵਰ ਦੀ ਲੱਗ ਜੇ ਉਹ ਕੇ ਮਾਰਟ ਦੀ ਲੱਗ ਜੇ ਉਹ ਪੋਲੋ ਦੀ ਲੱਗ ਜੇ ਡਜ਼ਨਟ ਮੈਟਰ
1: ਬੈਸਟ ਕੇਸ ਸਿਨੈਰੀਓ ਇਹੀ ਆ ਕਿ ਕਿਸੇ ਦੇ ਪ੍ਰੈਸ਼ਰ ਚ ਜਾਂ ਕਿਸੇ ਨੂੰ ਵੇਖ ਕੇ ਨਾ ਲਿੱਤੀ ਹੋਵੇ ਚੀਜ਼ ਮੈਨੂੰ ਸ਼ੌਂਕ ਹੈ ਮੈਂ ਲਿੱਤੀ ਤੇ ਇੱਕ ਤੁਹਾਡੀ ਜੇਬ ਜ਼ਰੂਰ ਲਾਓ ਕਰਦੇ ਹੋ ਯਾਰ ਆਫਟਰ ਪੇ ਜ਼ਿੱਪੇ ਵਗੈਰਾ ਮਾਰ ਕੇ ਨਹੀਂ
0: ਉਹ ਤੇ ਯਾਰ ਮੈਨੂੰ ਲੱਗਦਾ
1: ਮੇਰੇ ਖਿਆਲ ਨਾਲ ਮੋਟੀਵੇਸ਼ਨ
0: ਬੰਦਾ ਕੋਈ ਇਦਾਂ ਕਰਦਾ ਨਹੀਂ ਜਿਹੜਾ ਅਫੋਰਡ ਕਰ ਸਕਦਾ ਉਹੀ ਲਊਗਾ
1: ਉਹੀ ਕਰਦਾ
0: ਜਿਹੜਾ ਨਹੀਂ ਕਰ ਸਕਦਾ ਉਹ ਇੱਕ ਵਾਰੀ ਲੈ ਲਊਗਾ ਦੂਜੀ ਵਾਰੀ ਫਿਰ ਨਹੀਂ ਲਊਗਾ ਪਰ ਗੱਲ ਇਹ ਕਿ ਜੇ ਕਰ ਸਕਦੇ ਹੋ ਤੇ ਗੋ ਫੋਰ ਇਟ
1: ਵਾਈ ਇੰਜੋਏ ਕਰੋ
0: ਇਹ ਨਹੀਂ ਕਿ ਤੁਸੀਂ ਲੈਣੀ ਨਹੀਂ ਆ ਜੀ ਤੁਸੀਂ ਇਹੋ ਪਾਈ ਜਾਓ ਪਾਓ ਯਾਰ ਕਾਹਤੋਂ ਨਹੀਂ ਪਾਉਣਾ
1: ਯਾਰ ਇਹ ਨਾ ਲੋਕ ਕੀ ਕਹਿਣਗੇ ਮੇਰੇ ਕੋਲ ਇਹ ਵਧੀਆ ਚੀਜ਼ ਨਹੀਂ ਹੈਗੀ ਐਂਡ ਆਲਸੋ ਲੋਕ ਕੀ ਕਹਿਣਗੇ ਕਿ ਮੈਂ ਇੰਨਾ ਮਹਿੰਗਾ ਰੱਖ ਲਿੱਤਾ ਇਹ ਦੋਨੋਂ ਬੰਦਿਆਂ ਤੋਂ ਨਾ ਦੂਰੀ ਬਣਾ ਕੇ ਨਾ ਆਪਣੀ ਮਰਜ਼ੀ ਦਾ ਕਰਨਾ ਚਾਹੀਦਾ
0: ਹਾਂ ਯਾਰ ਇੱਕ ਮੈਂ ਨਾ ਗੱਲ ਵੇਖੀ ਆ ਤੁਸੀਂ ਵੇਖੋ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਮੈਂਟਰ ਹੁੰਦਾ
1: ਬਿਲਕੁਲ
0: ਠੀਕ ਹੈ ਕਈਆਂ ਦਾ ਉਹਦਾ ਪਿਓ ਹੁੰਦੇ ਆ ਕਈਆਂ ਦਾ ਮਾਮੇ ਚਾਚੇ ਤਾਏ ਹੁੰਦੇ ਆ
1: ਬਿਲਕੁਲ
0: ਕਈਆਂ ਦੇ ਮਾਸੜ ਹੋ ਗਏ ਕੋਈ ਵੀ ਹੋ ਸਕਦਾ ਤੁਹਾਡਾ ਹੋ ਸਕਦਾ ਕੋਈ ਵੱਡੀ ਉਮਰ ਦਾ ਕੋਈ ਫਰੈਂਡ ਤੁਹਾਡਾ ਹੋਵੇ ਜਾਂ ਤੁਹਾਡਾ ਵੱਡਾ ਭਰਾ ਹੋਵੇ ਕੋਈ ਵੀ ਤੁਹਾਡਾ ਮੈਂਟਰ ਹੋ ਸਕਦਾ ਪਰ ਹਾਂ ਇਹ ਧਿਆਨ ਰਵੇ ਕਿ ਤੁਸੀਂ ਇੱਕ ਵਾਰੀ ਜਿਹੜਾ ਸਲਾਹ ਮਸ਼ਵਰਾ ਜ਼ਰੂਰ ਕਰਨਾ ਵਾ ਪਰ ਜੇ ਤੇ ਉਹ ਤੁਹਾਡਾ ਵਧੀਆ ਮੈਂਟਰ ਆ ਤੇ ਤੁਹਾਨੂੰ ਉਹ ਵੀ ਉਹੀ ਕਹੂਗਾ ਉਹਦੇ ਫਾਇਦੇ ਨੁਕਸਾਨ ਦੱਸ ਕੇ ਕਿ ਵੇਖ ਆਹ ਫਾਇਦੇ ਆਹ ਨੁਕਸਾਨ ਆ ਪਰ ਜੋ ਤੇਰਾ ਜੀ ਕਰਦਾ ਤੂੰ ਕਰਕੇ ਵੇਖ ਲਾ ਠੀਕ ਹੈ ਉਹ ਤੁਹਾਨੂੰ ਕਿਸੇ ਚੀਜ਼ ਤੋਂ ਰੋਕੂਗਾ ਨਹੀਂ ਤੇ ਤੁਹਾਨੂੰ ਕਿਸੇ ਚੀਜ਼ ਵੱਲ ਪੁੱਛ ਵੀ ਨਹੀਂ ਕਰੂਗਾ ਤੇ ਮੁੱਖ ਦੀ ਗੱਲ ਇਹ ਹੈ ਕਿ ਤੁਸੀਂ ਚੀਜ਼ ਨੂੰ ਕਰਕੇ ਵੇਖ ਲਓ ਉਹਨੂੰ ਪਹਿਲਾਂ ਅਨਾਲਿਸ ਕਰੋ ਕਿ ਹਾਂ ਓਕੇ ਆ ਦੈਨ ਗੋ ਫੋਰ ਇਟ ਯਾਰ
1: ਕੁਝ
0: ਨਹੀਂ ਹੋਣ ਡਿਆ
1: ਕੁਛ ਨਹੀਂ ਹੋ ਰਿਹਾ ਹਾਂ
0: ਜੇ ਕੁਛ ਹੋ ਵੀ ਜਾਊਗਾ ਤੇ ਉੱਥੋਂ ਸਿੱਖੋਗੇ ਹੀ ਕੁਛ ਨਹੀਂ ਕਰੋਗੇ ਫਿਰ
1: ਹੋਰ ਕੁਛ ਨਹੀਂ ਆ
0: ਕੀ ਹੋ ਜੂਗਾ
1: ਨਾਲੇ ਬੰਦਾ ਚਲੋ ਡਿਪਰੈਸ ਜਾਂ ਬੁਰਾ ਫੀਲ ਕਰ ਰਿਹਾ ਕੋਈ ਗੱਲ ਨਹੀਂ ਚੱਜ ਦੇ ਕੱਪੜੇ ਚੱਜ ਦੀ ਘੜੀ ਚ ਕਰਦਾ
0: ਮੈਨੂੰ ਤੇ ਵੈਸੇ ਵੀ ਪਰਸਨਲੀ ਨਾ ਹੈਪਨਿੰਗ ਜੀ ਪਸੰਦ ਆ ਮੈਨੂੰ ਤੇ ਜੇ ਨਾ ਹੋਵੇ ਨਾ ਕੁਛ 5-4 ਮਹੀਨੇ ਚ ਤੇ ਮੈਨੂੰ ਹੋਣ ਲੱਗ ਪੈਂਦਾ ਯਾਰ ਹੋਇਆ ਕਿਉਂ
1: ਕੁਛ ਹੋ ਨਹੀਂ ਰਿਹਾ ਸਹੀ ਹੈ ਇਨਸਾਨੀ ਫਿਤਰਤ
0: ਹੁੰਦਾ ਹੋਵੇ ਯਾਰ ਕੁਝ ਹਨਾ ਵੀ
1: ਫਿਤਰਤ
0: ਇੱਦਾਂ ਕਿੱਦਾਂ ਪਰ ਜੇ ਆਪਾਂ ਚਲੋ ਬ੍ਰਾਂਡਾਂ ਦੀ ਗੱਲ ਕਰ ਰਹੇ ਤੇ ਆਸਟ੍ਰੇਲੀਆ ਦੀ ਜੇ ਆਪਾਂ ਗੱਲ ਕਰ ਲਈਏ ਵੀ ਇਕੱਲੇ ਆਸਟ੍ਰੇਲੀਆ ਦੇ ਵਿੱਚ ਆਪਾਂ ਜਿਹੜੇ ਸਭ ਤੋਂ ਵੱਧ ਪਾਏ ਜਾਣ ਵਾਲੇ ਬ੍ਰਾਂਡ ਨੇ ਜਿਨ੍ਹਾਂ ਨੂੰ ਵਿਕਣ ਵਾਲੇ ਕਹਿ ਲਓ ਫੇਰ ਹੀ ਪਾਏ ਜਾਂਦੇ ਆ ਜੇ ਵੇਖਦੇ ਆ ਤੇ ਉਹਦੇ ਵਿੱਚ ਸਭ ਤੋਂ ਉੱਤੇ ਐਨੀ ਗੈਸ
1: ਆਸਟ੍ਰੇਲੀਅਨ ਮੇਡ
0: ਆਸਟ੍ਰੇਲੀਅਨ ਮੇਡ ਮੇਡ ਨਹੀਂ ਕਹਿ ਸਕਦੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਵਿਕਣ ਤੇ ਪਾਏ ਜਾਣ ਵਾਲੇ ਬ੍ਰਾਂਡ
1: ਮੈਂ ਫਿਰ ਤੋਂ ਮੇਰੀ ਵੋਟ ਐਲਵੀ ਨੂੰ ਚੱਲ ਜਾਏ
0: ਐਲਵੀ ਨੂੰ ਜਾਊਗੀ ਨਹੀਂ ਮੈਂ ਪ੍ਰੀਮੀਅਮ ਬ੍ਰਾਂਡ ਦੀ ਨਹੀਂ ਗੱਲ ਕਰ ਰਿਹਾ ਨੋਰਮਲ ਰੋਜ਼ਾਨਾ ਵਾਲੇ
1: ਜ਼ਾਰਾ ਜਾਂ ਚਨਮ
0: ਓਕੇ ਜ਼ਾਰਾ ਜਾਂ ਚਨਮ ਨੂੰ ਗਈ ਠੀਕ ਹੈ ਪਰ ਇਸ ਤੋਂ ਉੱਤੇ ਸਭ ਤੋਂ ਪਹਿਲਾਂ ਹੈਗਾ ਕੋਟਨ ਔਨ करो कितना कितने सही जरूर उस तो बाद मैं अगे टेस्ट नहीं लेना क्योंकि पास हो गए हो तीजे ते आंदा जी कंट्री रोड जिहड़ी कि तुसीं पहला ही गल कीती ठीक है फिर आंदा बॉन्ड्स टारगेट बीडब्ल्यू
1: अच्छा टारगेट वैसे इन्हें रहे नहीं हुए मतलब मैं 2015 जो एक बार इतना घूमना ही टारगेट ही टारगेट पर मैं जो पक्के तौर ते आया तो हार्डली एनी टारगेट्स मैं तो
0: आई थिंक सो कि एंको करके मे बी दे आर गोइंग बैकवर्ड आई डोंट नो बट मुझे लगता है क्योंकि इन्हां दे कंपटीशन च ते ओही है क्योंकि ओदे कंपैरेटिवली इन्ने इन्हां को प्रोडक्ट्स है नहीं एंको को जिन्ने प्रोडक्ट है हुण रीसेंटली इन्हां ने एनकां लॉन्च करतीयां एंको नहीं ओ जिहड़ियां कैमरे वालियां एनकां नहीं मैटा ने जिहड़ियां कढ़ियां हां जी मैटा जिहड़ियां पहलां एप्पल वालियां ने कढ़ियां सी हुण ओही $89 समथिंग दीआं कढ़तीयां ਜਿਹੜੀ ਚੀਜ਼ ਤੁਸੀਂ 90 ਦੀ ਲੈ ਲੈਣੀ ਆ ਉਹ ਕਿੱਥੇ ਰੀਸਾਂ ਟੁੱਟ ਗਈ ਨਹੀਂ ਚੱਲੀ ਥੋੜੇ ਟਾਈਮ ਬਾਅਦ ਤੁਹਾਡਾ ਚਾਹ ਲੱਥ ਗਿਆ ਤੇ ਉਹ ਵਧੀਆ ਨਹੀਂ ਵਰਥ ਇਟ
1: ਅੱਛਾ ਇੱਕ ਬ੍ਰਾਂਡ ਦੱਸਾਂ ਜਿਹੜਾ ਮੈਨੂੰ ਜਮਾ ਨਹੀਂ ਪਸੰਦ ਆਸਟ੍ਰੇਲੀਅਨ ਮੇਡ
0: ਹਾਂਜੀ ਦੱਸੋ
1: ਮਹਿੰਗਾ ਵੀ ਓਨਾ ਹੀ ਆ ਸਮਝ ਨਹੀਂ
0: ਮੈਂ ਦੱਸਾਂ
1: ਸੇਮ ਆ
0: ਹਾਂ ਜੇ ਤੇ ਸੇਮ ਹੋਇਆ
1: ਦੱਸ
0: ਆਰਮ ਮਿਲੀ
1: ਮੈਨੂੰ ਸਮਝ ਨਹੀਂ ਆ ਰਿਹਾ ਯਾਰ ਉਹ ਲੋਕ ਉਹਨਾਂ ਨੇ ਦੁਕਾਨ ਹੀ ਖੋਲੀ ਹੋਈ ਆ ਸੱਚੀ ਗੱਲ ਮਤਲਬ ਦੇਖ ਜੇ ਮੇਰੀ ਜੇਬ ਚ ਮੇਰਾ ਫੋਨ ਦਾ ਕਾਰਡ ਕਹਿ ਰਿਹਾ ਕ੍ਰਿਸ਼ਨਾ ਜਾ ਲੈ 400-500 ਦੀ ਕੋਈ ਚੀਜ਼ ਹੈ ਮੈਂ ਆਰਮ ਵਿਲੀਅਮਸ ਕਿਉਂ ਜਾਊ ਹਨਾ ਮਤਲਬ ਇਹ ਤਾਂ ਓਵਰ ਆ ਕੰਮ ਹਨਾ ਆਲਦੋ ਕੰਟਰੀ ਰੋਡ ਵੀ ਮਹਿੰਗਾ
0: ਇੱਕ ਚੀਜ਼ ਹੋਰ ਦੱਸਾਂ ਆਰਮ ਵਿਲੀਅਮਸ ਦੀ ਕੋਈ ਵੀ ਚੀਜ਼ ਫੁੱਲ ਪ੍ਰਾਈਸ ਤੇ ਨਹੀਂ ਵੇਚਦੀ ਉਹ ਪਹਿਲਾਂ ਫੁੱਲ ਪ੍ਰਾਈਸ ਲਾਉਂਦੇ
1: ਡੀਐਫਓ ਚ ਕਿੱਦਾਂ ਰੂਲੇ ਫਿਰਦੇ
0: ਆ ਵੇਚਦੇ ਕਿੰਨੇ ਆ ਮਾਹੀ 30% ਦੇ ਉੱਤੇ ਜੇ 100% ਹੀ ਤਾਂ 30 ਦੀ ਵੇਚਣਗੇ
1: ਇਦਾਂ ਦੇ ਨਾ ਸ਼ਾਇਦ ਸੁਣਨ ਵਾਲਿਆਂ ਨੂੰ ਯਾਦ ਆ ਜਾਵੇ ਇੱਦਾਂ ਦਾ ਇੱਕ ਬ੍ਰਾਂਡ ਸੀਗੇ ਇਕੱਠੇ ਹੀ ਖੁੱਲੇ ਇਕੱਠੇ ਹੀ ਬੰਦ ਹੋਏ ਸੀਗੇ ਉੱਥੇ ਇੰਡੀਆ ਕੁਟੋਨਸ ਯਾਦ ਆ ਇੱਕ ਚਾਰਲੀ ਆਊਟਲਾ ਕੁਟੋਨਸ ਸਾਡੇ ਗੁਆਂਢੀ ਹੁੰਦੇ ਸੀਗੇ ਮੈਨੂੰ ਤਾਂ ਧਿਆਨ ਤੇ ਕਾਟਨ ਕਰੇਸ ਨਹੀਂ ਕਾਟਨ ਕਰੇਸ ਤਾਂ ਹੁਣ ਵੀ ਹੈ
0: ਬਹੁਤ ਚੱਲਦਾ
1: ਉਹ ਕੁਛ ਹੋਰ ਆ ਹਾਂ ਖੈਰ ਇਹ ਹੈ ਜੀ ਆਸਟ੍ਰੇਲੀਆ ਦਾ ਉਹ ਵੀ ਵਧੀਆ ਰੋਡਨ ਗਨ ਇਟਸ ਅ ਨਿਊਜ਼ੀਲੈਂਡ ਨਿਊਜ਼ੀਲੈਂਡ ਦਾ ਬ੍ਰਾਂਡ ਉਹਨਾਂ ਦੇ ਲੈਦਰ ਸ਼ੂਜ਼ ਬਹੁਤ
0: ਕੈਂਟ ਲੈਦਰ ਸ਼ੂਜ਼ ਐਂਡ ਪਲੱਸ ਦੈਟ
1: ਵੈਲਿਊ ਫੋਰ ਮਨੀ ਹੋਣੀ ਚਾਹੀਦੀ ਚੀਜ਼ ਮਤਲਬ ਉਹੀ ਗੱਲ ਮੈਂ ਚੀਜ਼ ਥੋੜੀ ਸਸਤੀ ਲਿਆ ਵਾ ਮੁੜ ਕੇ ਦੋ ਧੋ ਪਾਈ ਉਹ ਬਾਏ ਬਾਏ ਟਾਟਾ ਹੋਈ ਹੋਵੇ
0: ਇਹ ਵੀ ਚੀਜ਼ ਹੈਗੀ ਜੇ ਕਿਉਂਕਿ ਉਹ ਸ਼ਰਿੰਕ ਵੀ ਹੋ ਜਾਂਦੇ ਦੂਜੇ
1: ਕੱਪੜੇ ਇੱਥੇ ਕੱਪੜੇ ਸ਼ਰਿੰਕ ਮੈਂ ਫੀਲ
0: ਕਿਉਂਕਿ ਡਰਾਇਰ ਕਰਕੇ ਹੁੰਦਾ
1: ਡਰਾਇਰ ਦੇ ਕਾਰਨ ਕਹਿ ਲਾ
0: ਜਾਂ ਫਿਰ ਮਾੜੇ ਬ੍ਰਾਂਡ ਕਰਕੇ ਵੀ
1: ਅੱਛਾ ਇੰਡਸਟਰੀ ਵੀ ਅੱਛਾ
0: ਹਾਂ ਇੰਡਸਟਰੀਜ਼ ਦੀ ਜੀਨਸ ਘੈਂਟ
1: ਪਰ ਇੰਡਸਟਰੀ ਨਾਲ ਇਸ਼ੂ ਹੋਇਆ ਮੈਨੂੰ ਅਗੇਨ ਮੈਨੂੰ 5 ਸਾਲ ਹੀ ਹੋਇਆ ਚਾਰ ਸਾਲ ਹੋਏ ਪੰਜ ਚਲੋ 5ਵਾਂ ਸਾਲ ਵਾਟ ਐਵਰ ਮੈਂ ਇੰਡਸਟਰੀ ਦੇ ਸ਼ੋਰੂਮ 'ਚ ਜਦੋਂ ਪਹਿਲੀ ਵਾਰੀ ਗਿਆ ਉਹਨਾਂ ਨੇ ਉਸ ਤੋਂ ਬਾਅਦ ਦੀ ਵਰਾਇਟੀ ਨਹੀਂ ਚੇਂਜ ਕੀਤੀ ਆ ਉਹੀ ਚਾਰ ਕਲਰ
0: ਉਹੀ ਚਾਰ ਇੰਡਸਟਰੀਜ਼ ਨਹੀਂ ਆ ਹੋਰ ਵੀ ਬੜੇ
1: ਟੈਰੋ ਕੈਸ਼ ਵਾਈਡੀ ਹੈ ਸਾਰੇ ਇੱਕੋ ਜਿਹੇ ਨੇ
0: ਵਾਈਡੀ ਕੋ ਉਹੀ ਪੈਂਟਾਂ ਹੋਣੀਆਂ
1: ਉਹੀ ਪੈਂਟਾਂ ਉਹੀ ਕਮੀਜ਼ਾਂ ਹੁਣ ਤਾਂ ਰੇਟ ਯਾਦ ਹੋ ਗਏ ਮੈਨੂੰ ਤਾਂ ਲੱਗਦਾ ਮੈਂ ਕੰਮ ਕਰਦਾ ਇਹਨਾਂ
0: ਵਾਸਤੇ 49 ਸਮਥਿੰਗ ਦੀ ਪੈਂਟ
1: 50 ਦੀ ਪੈਂਟ 30 ਦੀ ਕਮੀਜ਼
0: ਉਹ ਤੋਂ ਅੱਗੇ ਜੇ ਆਪਾਂ ਛੱਡ ਕੇ ਪ੍ਰੀਮੀਅਮ ਦੇ ਵਿੱਚ ਵੇਖ ਲਈਏ ਤੇ ਸਭ ਤੋਂ ਪਹਿਲੇ ਨੰਬਰ ਤੇ Lululemon
1: ਅੱਛਾ ਕਿਉਂਕਿ ਫਿਰ ਉਹੀ ਨਾ ਵਰਕਵੇਅਰ ਆ ਗਿਆ
0: ਹਾਂ ਫਿਰ ਉਹਦੇ ਥੱਲੇ ਪ੍ਰੀਮੀਅਮ ਚ ਓਬਵੀਅਸਲੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਉਹ ਵਰਲਡ ਵਾਈਡ ਆ ਤੇ ਆਸਟ੍ਰੇਲੀਆ ਦੇ ਵਿੱਚ ਵੀ ਤੇ ਹੋਊਗਾ ਹੀ ਫਿਰ ਨਾਈਕੀ ਆ ਤੇ ਫਿਰ ਐਡੀਡਾਸ ਪਰ ਇੱਥੇ ਵੀ ਉੱਤੇ ਥੱਲੇ ਨੇ ਤੇ ਫਿਰ ਥੱਲੇ ਆਉਂਦਾ ਨਾਰਥ ਫੇਸ
1: ਕਠਮਾਂਡੂ ਤਾਂ ਮੇਰੇ ਹਿਸਾਬ ਨਾਲ ਉੱਪਰ ਹੋਣਾ ਚਾਹੀਦਾ ਸੀਗਾ ਉਹ ਤਾਂ ਨੈਸ਼ਨਲ ਡਰੈਸ ਆ ਮੋਦੀ ਜੀ ਆਏ ਸੀ ਉਹਨਾਂ ਨੂੰ ਵੀ ਕਠਮਾਂਡੂ ਜੈਕਟ ਪਵਾਈ ਹੋਈ ਸੀ ਉਹਨਾਂ ਨੇ ਜਦੋਂ ਪਲੇਨ ਤੋਂ ਉੱਤਰੇ ਆ ਇਹ ਤਾਂ ਨੈਸ਼ਨਲ ਡਰੈਸ ਹੈ ਕਾਲੇ ਰੰਗ ਦੀ ਪਫਰ ਕਠਮਾਂਡੂ ਹਰੀ ਜੀ ਪੱਟੀ ਦੇ ਨਾਲ ਸਾਹਮਣੇ।
0: ਤੇ ਵੈਸੇ ਜੇ ਡਾਟਾ ਦੇ ਹਿਸਾਬ ਨਾਲ ਵੇਖੀਏ ਤੇ ਸਭ ਤੋਂ ਮਹਿੰਗਾ ਬ੍ਰਾਂਡ ਆ ਉਹ ਹੈਗਾ ਜੀ ਹਰਮਸ।
1: ਹਾਂ ਉਹ ਤਾਂ
0: ਠੀਕ ਹੈ। ਤੇ ਜਿਹਦਾ ਕਿ ਲੱਖਾਂ ਡਾਲਰਾਂ ਦਾ ਬੈ ਗਿਆ।
1: ਬਰਕਿਨ ਬੁਰਕਿਨ ਇਹਨਾਂ ਦੇ ਹੁੰਦੇ?
0: ਹਾਂਜੀ ਹਾਂਜੀ ਹਾਂਜੀ ਹਾਂਜੀ ਇਹਨਾਂ ਦੇ, ਇਹਨਾਂ ਦੇ ਤਾਂ ਹੀ ਤੇ ਫਿਰ ਹੈਗੇ ਨੇ ਕੁਆਲਿਟੀ ਆ ਨਾ ਫਿਰ ਇਦਾਂ ਐਕਸਕਲੂਸਿਵਿਟੀ ਵੀ ਆ ਨਾ
1: ਐਕਸਕਲੂਸਿਵਿਟੀ
0: ਮੇਨ ਹੈ ਯਾਰ
1: ਐਕਸਕਲੂਸਿਵ ਹੋਣਾ ਜ਼ਰੂਰੀ ਹੈ ਵਿਰਜ਼ੇ
0: ਇਦਾਂ ਹੀ ਆ। ਬਾਕੀ ਜੇ ਅੰਡਰਰੇਟਿਡ ਬ੍ਰਾਂਡਸ ਦੀ ਆਪਾਂ ਗੱਲ ਕਰੀਏ ਕਿ ਅੰਡਰਰੇਟਿਡ ਕਿਹੜੇ ਨੇ ਹੈਗੇ ਬਹੁਤ ਵਧੀਆ ਨੇ ਪਰ ਫਿਲਹਾਲ ਅੰਡਰਰੇਟਿਡ
1: ਬਹੁਤਾ ਵੈਲਿਊ ਨਹੀਂ ਪਈ ਹੈ
0: ਤਾਂ ਜਿਹਦੇ ਵਿੱਚੋਂ ਇੱਕ ਬ੍ਰਾਂਡ ਹੈ ਜੀ ਐਲਫਾ 60 ਆਸਟ੍ਰੇਲੀਆ ਮੇਡ ਠੀਕ ਹੈ। ਫਿਰ ਆਉਂਦਾ ਪੈਂਟਾਗੋਨੀਆ ਸ਼ਾਇਦ ਪੈਂਟਾਗੋਨੀਆ ਤਾਂ ਤੁਹਾਨੂੰ ਪਤਾ ਹੋਵੇ ਪੈਂਟਾਗੋਨੀਆ ਯੂ ਗੋਨਾ ਸਰਚ ਇਟ ਐਂਡ ਪਰਸਨਲੀ ਆਈ ਲਾਈਕ ਦੈਟ ਬ੍ਰਾਂਡ
1: ਪੈਂਟਾਗੋਨੀਆ
0: ਦੇ ਗੁੱਡ ਦ ਗੁੱਡ ਜਿਹੜੀਆਂ ਜੇਬ ਵਾਲੀਆਂ ਅੱਧੀ ਜੇਬ ਵਾਲੀਆਂ
1: ਕੀ ਸ਼ਰਪਾ ਟਾਈਪ ਜਿਹੜੀਆਂ ਹੁੰਦੀਆਂ ਜੰਪਰ
0: ਹਾਂ ਹਾਂ ਹਾਂ ਮਤਲਬ ਉਦਾਂ
1: ਸ਼ਾਇਦ ਮੈਂ ਦੇਖਿਆ
0: ਪੈਂਟਾਗੋਨੀਆ ਇੱਥੇ ਸਕੇਅਰ ਜਾਂ ਉਹਨਾਂ ਦਾ
1: ਲੋਗੋ ਐਲੀਟ 11 ਪਤਾ ਉਹ ਕਾਫੀ

0: ਕਹਿੰਦੇ ਨੇ ਕਿ ਉਸ ਅਗਲੇ ਸਾਲ ਹੋਰ ਵਧਣਾ ਵਾ। ਇਹ
1: ਪਾਈ ਹੈ ਦੁਕਾਨ ਇੱਕ, ਦੱਸੋ
0: ਪਾ ਦਾਂਗੇ ਸਰ,
1: ਕਰੀਏ ਸ਼ੁਰੂ,
0: ਪਾਉਣੀ ਪੈਣੀ ਆ,
1: ਡਨ ਹੋ ਗਿਆ,
0: ਕੀ ਕਰੀਏ,
1: ਕੋਟ ਪੈਂਟ
0: ਅੱਜ ਹੀ ਪਾ ਦਈਏ,
1: ਕੋਟ ਪੈਂਟ ਸ਼ੁਰੂ ਕਰ ਦਾਂਗਾ, ਡਨ ਹੋ ਗਿਆ,
0: ਕੋਟ ਪੈਂਟਾਂ ਦਾ
1: ਉਹ ਲੈ,
0: ਪੱਕੀ ਗੱਲ ਹੈ,
1: ਮੈਂ ਯਾਰ ਗਰੰਟੀ, ਅੱਜ ਜ਼ੁਬਾਨ ਹੋ ਗਈ ਤੇਰੇ ਨਾਲ,
0: ਓ ਮੇਰੇ ਨਾਲ ਜ਼ੁਬਾਨ ਹੋ ਗਈ,
1: ਜ਼ੁਬਾਨ ਹੋ ਗਈ ਤੇਰੇ,
0: ਫਿਰ ਮੈਂ ਕੱਚੀ ਸਮਝਾਂ,
1: ਨਹੀਂ ਨਹੀਂ ਦੇਖਿਆ ਇਹ ਆਦਮੀ
0: ਜੀ ਬਿਲਕੁਲ। ਬਾਕੀ ਤੁਸੀਂ ਵੇਖਣਾ ਵਾ ਕਿ ਤੁਸੀਂ ਬ੍ਰਾਂਡ ਵੱਲ ਜਾਣਾ ਵਾ ਜਾਂ ਕੁਆਲਿਟੀ ਵੱਲ ਜਾਣਾ ਵਾ ਜਾਂ ਫਿਰ ਆਪਣੇ ਮਨ ਦੇ ਵੱਲ ਜਾਣਾ, ਇਹ ਅਪ ਟੂ ਯੂ ਆ ਆਲ ਦ ਥਿੰਗਸ।
1: ਮਨ ਕੋ ਜਿਤਾਏ ਔਰ ਹਮੇ ਇਜਾਜ਼ਤ ਦੇ।
0: ਹਾਂ ਯਾਰ, ਆਪਾਂ ਵੀ ਟੀ ਸ਼ਰਟ ਲੈ ਆਈਏ ਕੋਈ ਇੱਕ ਅੱਧੀ,
1: ਕਿਹੜੀ ਲੈ ਕੇ, ਯੂਨੀਕਲੋ ਤੋਂ।
0: ਯਾਰ ਤੁਸੀਂ ਕਿੱਦਾਂ ਕਰਦੇ ਹੋ ਵੀ ਸਿਆਲ 'ਚ ਸਿਆਲ ਦੇ ਕੱਪੜੇ ਖਰੀਦਦੇ ਹੋ ਕਿ ਉਲਟਾ ਕਰਦੇ ਹੋ ਕਿ ਜਦੋਂ ਸਿਆਲ ਹੁੰਦਾ ਉਦੋਂ ਗਰਮੀਆਂ ਦੇ ਖਰੀਦ ਲੈਂਦੇ?
1: ਨਹੀਂ, ਇੱਦਾਂ ਕਿਉਂ ਕਰੂੰਗਾ, ਸਿਆਲ 'ਚ ਸਿਆਲ ਦੇ ਹੀ ਖਰੀਦੂੰਗਾ।
0: ਕਈ ਕਰਦੇ ਆ ਯਾਰ।
1: ਨਹੀਂ ਨਹੀਂ, ਇੰਨੀ ਤਗੜੀ ਪਲੈਨਿੰਗ ਤਾਂ ਲਾਈਫ 'ਚ ਕਦੀ ਨਹੀਂ ਹੋਈ।
0: ਉਹ ਸੇਲ ਲੱਗੀ ਹੁੰਦੀ ਨਾ ਉਦੋਂ।
1: ਹਾਂ, ਸੇਲ ਯਾਰ ਇੱਥੇ ਵੈਸੇ ਪੱਕੀ ਲੱਗੀ ਰਹਿੰਦੀ ਮੈਨੂੰ, ਮਤਲਬ ਆਈ ਡੋਂਟ ਅੰਡਰਸਟੈਂਡ। ਮੈਂ ਤਾਂ ਲੌਂਗ ਕੋਟ ਪਿੱਛੇ ਲੈ ਕੇ ਆਇਆ ਤੇ ਆਹ ਪ੍ਰੋਪਰ ਸਰਦੀ ਸੀ, ਮੈਂ ਕਿਹਾ ਕੋਟ ਚਾਹੀਦਾ, ਮੈਂ ਲੈ ਕੇ ਆਇਆ।
0: ਆਹੋ, ਚੱਲ ਆਪਣੇ ਵਾਰੀ ਜਾਂਦੇ ਵੀ ਉਦੋਂ ਕੁਝ ਹੈ ਨਾ ਸੀਜ਼ਨ ਜਦੋਂ ਲੱਗੀ ਹੁੰਦੀ ਤੇ ਫਿਰ ਆਪਾਂ ਨੂੰ ਐਂ ਲੱਗਦਾ ਵੀ ਲੱਗੀ ਰਹਿੰਦੀ ਆ।
1: ਹਾਂ, ਇਹ ਵੀ ਹੋ ਸਕਦਾ, ਮੈਨੂੰ ਨਹੀਂ ਲੱਗਦਾ ਕਿ ਕੋਈ ਇੰਨਾ ਫਰਕ
0: ਨਹੀਂ। ਇਦਾਂ ਹੀ ਆ, ਮੰਨ ਲਓ ਅੱਜ ਇੱਧਰ ਨਹੀਂ ਲੱਗੀ ਉੱਧਰ ਲੱਗੀ ਹੋਊਗੀ।
1: ਹਾਂ, ਮਤਲਬ ਕਿਤੇ ਨਾ ਕਿਤੇ ਕੁਛ ਨਾ ਕੁਛ ਲੱਗਾ।
0: ਹਾਂ, ਬਾਕੀ ਤੁਸੀਂ ਵੀ ਆਪਣਾ ਮਨ ਨਹੀਂ ਫਿਰ ਸੇਲ ਵੱਲ ਚੱਲ ਜਾਂਦਾ ਨਾ ਤੁਹਾਡਾ, ਹੁਣ ਜਦੋਂ ਸੇਲ ਲੱਗੀ ਹੁੰਦੀ ਆ ਫਰੈਸ਼ ਚੀਜ਼ਾਂ ਤੇ ਉਦੋਂ ਵੀ ਪਈਆਂ ਹੁੰਦੀਆਂ,
1: ਫਿਰ ਉਹਦੇ
0: ਬਾਅਦ ਤੁਸੀਂ ਜਾਂਦੇ ਨਹੀਂ ਜੇ
1: ਉਹਨਾਂ ਨੂੰ।
0: ਤੁਸੀਂ ਉੱਚਾ ਆਪਣਾ ਸਾਈਜ਼ ਲੱਭਦੇ ਰਹਿੰਦੇ ਵੀ ਮੇਰਾ ਸਾਈਜ਼ ਹੈਗਾ ਉਹ ਚ ਕਿ ਨਹੀਂ,
1: ਕੁਛ ਹੈ ਕਿ ਨਹੀਂ,
0: ਨਹੀਂ ਹੈਗਾ ਤੇ ਮੈਂ ਹੋਰ ਕੋਈ ਬ੍ਰਾਂਡ ਲੈ ਲਵਾਂ।
1: ਉਹ ਵੈਸੇ ਜਾਇਜ਼ ਹੈ ਨਾ, ਉਹ ਤਾਂ ਫਿਰ ਬੰਦਾ ਕਹਿੰਦਾ ਇਸੇ ਹੱਟੀ 'ਚ ਮੈਂ ਖਲੋਤਾ, ਮੈਂ 100 ਕਿਉਂ ਦਵਾਂ ਆਪ 30 ਨੂੰ ਵੇਚੀ ਜਾਂਦਾ ਵੇਚੀ ਜਾ, ਹੈ ਨਾ, ਇਹ ਗੱਲ ਤੇ ਹੈ, ਇਹ ਗੱਲ ਤੇ।
0: ਹੁਣ ਤੁਸੀਂ ਐਲਵੀ 'ਚ ਜਾ ਕੇ ਕਹੋ ਵੀ ਮੈਂ ਹੱਟੀ ਤੇ ਆਇਆ, ਨਾਈਸ ਨਹੀਂ ਨਾ ਲੱਗਦਾ।
1: ਨਹੀਂ, ਪਰ ਐਲਵੀ ਵਾਲੇ ਮੈਨੂੰ ਲੱਗਦਾ ਨਹੀਂ ਸੇ ਲਾਉਂਦੇ ਹੋਣਗੇ ਕਿ ਲਾਉਂਦੇ
0: ਹੋਣਗੇ,
1: ਆਈ ਡੋਨਟ ਥਿੰਕ ਸੋ ਬ੍ਰੋ।
0: ਮੈਨੂੰ ਲੱਗਦਾ ਕਿ ਮੈਂ ਹੁਣ ਧਿਆਨ ਨਹੀਂ ਆ ਪਰ ਸੇਲ ਲਾਉਂਦੇ ਆ, ਪਰ ਇੱਕ ਬ੍ਰਾਂਡ ਹੈਗਾ ਵਾ ਜਿਹੜਾ ਵਰਲਡ ਦੇ ਮਤਲਬ ਸਾਰਿਆਂ ਤੋਂ, ਉਹ ਇੱਕੋ ਹੀ ਬ੍ਰਾਂਡ ਆ ਜਿਹੜਾ ਅੱਜ ਤੱਕ ਉਹਨੇ ਸੇਲ ਨਹੀਂ ਲਾਈ।
1: ਕਿਹੜਾ?
0: ਮੈਂ ਜਸਟ ਸਕਿਪਡ ਫਰੋਮ ਮਾਈ ਮਾਈਂਡ, ਮੈਂ ਥੋੜਾ
1: ਬੜਾ ਘੈਂਟ ਬ੍ਰਾਂਡ ਹੈ ਯਾਰ,
0: ਥੋੜੇ ਮਹੀਨੇ ਪਹਿਲਾਂ ਹੀ ਪੜਿਆ ਸੀ।
1: ਅੱਛਾ,
0: ਮੈਂ ਤੁਹਾਨੂੰ ਲੱਭ ਕੇ ਦੱਸੂਗਾ।
1: ਉਹਦਾ
0: ਬਾਕੀ ਸਾਰੇ ਲਾਉਂਦੇ ਆ
1: ਵੈਸੇ ਯੂਜੂਅਲੀ ਇਹ ਸਟੋਰਸ, ਪਤਾ ਕੀ ਕਰਦੇ ਆ, ਜਦੋਂ ਤੁਸੀਂ ਇੱਥੇ ਜਾਓ ਇਹਨੇ ਕਦੇ ਕੋਈ ਫੱਟਾ ਨਹੀਂ ਲਾਇਆ ਹੁੰਦਾ ਸੇਲ ਦਾ, ਬਟ ਇਹ ਇਸ ਤਰ੍ਹਾਂ ਦੱਸਣਗੇ ਕਿ ਆਹ ਜਿਹੜੀ ਕਲੈਕਸ਼ਨ ਹੈ ਨਾ, ਇਹ ਕਲੈਕਸ਼ਨ ਦਾ ਆਹ ਵਾਲਾ ਪੀਸ ਪਿਛਲੇ ਸਾਲ ਦਾ, ਸੋ ਆਪਾਂ ਇਹ ਤੇ 10% ਲਾਇਆ ਹੋਇਆ ਜੋ ਤੁਸੀਂ ਇਫ ਯੂ ਆਰ ਇੰਟਰਸਟਿਡ ਇਨ ਦਿਸ। ਸੋ ਇਹਦੇ ਅੰਦਰ ਇਸ ਤਰ੍ਹਾਂ ਹੀ ਦੱਸਣਗੇ ਕਿ ਪਿਛਲੇ ਸਾਲ ਦਾ ਤਾਂ ਕਰਕੇ ਐਂਡ ਆਲ ਦੈਟ, ਕਿਉਂ ਕਿਉਂਕਿ ਉਹ ਇਹਨਾਂ ਨੂੰ ਪਤਾ ਉਹ ਵਾਲੀ ਮਾਇੰਡ ਸੈਟ ਲੋਕਾਂ ਤੱਕ ਨਹੀਂ ਪਹੁੰਚਾਉਣੀ ਕਿ ਯਾਰ ਇਹ ਤੇ 100 ਦੀ ਚੀਜ਼ 80 ਨੂੰ ਵੇਚ ਦੇਵੇ, ਮੈਂ ਬਾਕੀ 100 ਦੀਆਂ ਵੀ ਛੱਡ ਦੇਵਾਂ। ਇਹਨਾਂ ਲਈ ਇਹ ਫਾਸਟ ਫੈਸ਼ਨ ਵਾਲਿਆਂ ਨੂੰ ਇਹ ਹੈ ਕਿ ਲੋਕ ਆਣ ਦੁਕਾਨ ਖਾਲੀ ਕਰਕੇ ਜਾਣ, ਇਹਨਾਂ ਨੂੰ ਇਹ ਹੈ ਕਿ ਲੋਕ ਆਣ ਤੇ ਐਕਸਪੀਰੀਅੰਸ ਲੈ ਕੇ ਜਾਣ, ਜ਼ਿਆਦਾ ਡਟਨ ਦਾ ਹੈ ਨਾ ਅੰਦਰ ਮਾਦਾ, ਹੈ ਨਾ।
0: ਉਹ ਮੈਂ ਤੁਹਾਨੂੰ ਦੱਸਣ ਲੱਗਾ ਸੀ, ਉਹ ਬ੍ਰਾਂਡ ਉਹ ਹਰਮਸੀ ਸੀਗਾ, ਸੋਰੀ ਇਹੀ, ਇਹਨੇ ਪਬਲਿਕ ਕੋਈ ਸੇਲ ਅੱਜ ਤੱਕ ਨਹੀਂ ਲਾਈ।
1: ਵਾਹ ਬਈ ਵਾਹ, ਮੈਂ ਤਾਂ
0: ਨੋ ਆਲਮੋਸਟ ਲਾ ਲਓ ਕਿ ਨੋ ਡਿਸਕਾਊਂਟਸ।
1: ਕਿਆ ਬਾਤ ਹੈ, ਵੈਸੇ ਬਹੁਤੇ ਬ੍ਰਾਂਡ ਤਾਂ ਸਿੰਗਰਾਂ ਨੇ ਦੱਸੇ ਆ ਲੋਕਾਂ ਨੂੰ।
0: ਬਾਕੀ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਬ੍ਰਾਂਡ ਦੇ ਵਿੱਚ ਕਈ ਇੱਦਾਂ ਦੇ ਆਰਟੀਕਲਸ ਜਾਂ ਆਈਟਮਸ ਨੇ ਜਿਹੜੀਆਂ ਕਿ ਵੇਟਿੰਗ ਲਿਸਟ ਦੇ ਵਿੱਚ ਨੇ, ਕਿ ਉਹਨਾਂ ਦੀ ਤੁਹਾਨੂੰ ਸਾਲ ਸਾਲ ਦੋ ਦੋ ਸਾਲ ਵੇਟਿੰਗ ਵੀ ਕਰਨੀ ਪੈ ਸਕਦੀ।
1: ਬਿਲਕੁਲ ਬਿਲਕੁਲ, ਆਪਣਾ ਖਾਸ ਕਰ ਘੜੀਆਂ ਨਾਲ ਹੁੰਦਾ, ਹਰ ਘੜੀ ਵਾਲੇ ਇਹੀ ਕਰਦੇ, ਹੁਣ ਮੇਰੇ ਖਿਆਲ ਨਾਲ ਜਾਣ ਬੁੱਝ ਕੇ ਕਰਦੇ ਆ ਨਹੀਂ, ਆਈ ਡੋਂਟ ਨੋ। ਪਰ
0: ਇਹਨਾਂ ਦੇ ਜਿੱਦਾਂ ਹਰਮਸ ਜਾਂ ਫਿਰ ਸ਼ਨੈਲ, ਐਲ ਵੀ, ਰੋਲੈਕਸ ਹੋ ਗਿਆ,
1: ਹਰ ਕਿਸੇ ਦਾ ਜਿਹੜਾ ਫਲੈਗਸ਼ਿਪ ਚੀਜ਼ ਹੁੰਦੀ ਹੈ ਨਾ, ਵਧੀਆ ਚੀਜ਼ ਹੁੰਦੀ ਹੈ ਜਿਹੜੀ, ਉਹਦੇ ਤੇ ਇਹ ਲੋਕ ਇੱਦਾਂ ਦੀ ਡਿਮਾਂਡ ਸੈੱਟ ਕਰ ਦਿੰਦੇ ਕਿ ਡਿਮਾਂਡ ਬਹੁਤ ਹੈ ਜੀ ਹਜੇ।
0: ਹਾਂ ਹਾਂ, ਕਰਦੇ ਜਾਣ ਕੇ, ਹਾਂ ਹਾਂ, ਅੰਦਰ ਜਸਟ ਹਊਆ ਜਿਹਾ ਬਣਾਉਂਦੇ।
1: ਉਹੀ ਕਿ ਮਹੋਈ ਨਾ ਕਿ ਸਬਰ ਦੇ ਨਾਲ ਚੀਜ਼ ਵੇਚਣੀ ਆ,
0: ਅਗਲੇ ਨੂੰ ਵੀ ਕਰਿਓਸਿਟੀ ਹੋਵੇ ਵੀ ਯਾਰ ਜੇ ਮੈਂ ਇੰਨੇ ਪੈਸੇ ਖਰਚੇ ਆ ਤੇ ਕਿਸੇ ਰੀਜ਼ਨ ਲਈ ਖਰਚੇ,
1: ਮਤਲਬ
0: ਇਹ ਨਹੀਂ ਕਿ ਖਰਚੇ ਤੋਂ ਲੈਣ ਦੀ, ਉਹਨੂੰ ਹੋਵੇ ਵੀ ਵੱਡੀ ਚੀਜ਼ ਲੈਣ ਦੀ ਟਾਈਮ ਲੱਗਾ। ਇਹ ਜਸਟ ਇਹ ਸਾਰਾ ਸਾਈਕੋ ਦੇ ਨਾਲ ਖੇਡਿਆ ਜਾਂਦਾ।
1: ਯੈਸ,
0: ਬਾਕੀ ਖੇਡੋ ਜਿੰਨੇ ਖੇਡਦਾ ਯਾਰ, ਆਪਾਂ ਵੀ ਆਪਣਾ ਖੇਡੀਏ, ਬੰਦ ਕਰੋ ਹੁਣ, ਫਿਨਿਸ਼ ਕਰੋ,
1: ਚਲੀਏ ਬੰਦ ਕਰੋ। ਇੱਧਰ ਮੇਰੇ ਵੱਲ ਸਤਿੰਦਰ ਜੀ ਹੱਸੀ ਜਾਂਦੇ ਪਏ ਨੇ, ਮੈਂ ਇਹਨਾਂ ਨੂੰ ਹੀ ਲਾ ਦਿੰਦਾ, ਠੀਕ ਹੈ ਜੀ, ਅਸੀਂ ਤੁਹਾਨੂੰ ਕਲਿੱਪ ਤੇ ਫੇਰ ਮਿਲਾਂਗੇ, ਫਿਲਹਾਲ ਅਸੀਂ ਬੰਦ ਕਰਦੇ ਅਸੀਂ ਬੰਦ ਕਰ ਰਹੇ ਹਾਂ ਜੀ, ਠੀਕ ਹੈ। ਪਰ ਇਹ ਸ਼ੋਅ ਹੀ ਬੰਦ ਹੋ ਰਿਹਾ, ਰੇਡੀਓ ਚੱਲ ਰਿਹਾ, ਤਾਂ ਤੁਸੀਂ ਰੇਡੀਓ ਸੁਣਦੇ ਰਹੋ। ਮੈਂ ਕ੍ਰਿਸ਼ਨਾ,
0: ਪਰ ਇੱਕ ਚੀਜ਼ ਹੈਗੀ, ਜੇ ਤੁਸੀਂ ਸੁਣੋਗੇ ਨਾ ਸਾਡਾ ਇਹ ਵਾਲਾ ਸ਼ੋਅ ਜਦੋਂ ਵੀ ਰਿਪੀਟ ਚੱਲੂਗਾ, ਤੇ ਤੁਸੀਂ ਮੈਸੇਜ ਕਰਕੇ ਆਪਣਾ ਫੇਵਰਟ ਬ੍ਰਾਂਡ ਜ਼ਰੂਰ ਸਾਨੂੰ ਦੱਸਣਾ
1: ਯਾਰ, ਦੱਸ ਦਿਆ ਕਰੋ ਤੁਹਾਨੂੰ ਲੋਕਾਂ ਨੇ ਕਿੰਨੇ ਟਾਈਮ ਦਾ ਕਿਹਾ ਕਿ ਜੇ ਸ਼ੋਅ ਸੁਣਦੇ ਪਏ ਹੋ ਤਾਂ ਐਵੇਂ ਕਦੀ, ਹਾਂਜੀ ਲਾਈਵ ਜਦੋਂ ਸਵੇਰੇ ਮੈਲਬਨ ਵਾਲਾ ਹੋ ਰਿਹਾ ਹੁੰਦਾ ਆਪਣਾ,
0: ਐਵੇਂ ਮੈਸੇਜ ਛੱਡੋ, ਪਤਾ ਲੱਗੇ ਕਿਉਂ ਛੱਡਿਆ,
1: ਬੱਚੇ ਵਿਚਾਰੇ ਤੋਂ ਪੁੱਛਦੇ ਪਏ ਨਹੀਂ ਕੀ ਟੌਪਿਕ ਚੱਲਦਾ ਪਿਆ, ਕੋਈ ਵੀ ਐਵੇਂ
0: ਐਲ ਵੀ
1: ਐਲ ਵੀ ਰੈੱਡ ਬੋਟਮ ਸ਼ੂਜ਼
0: ਮੁੜ ਕੇ ਜੇ

0: ਪੁੱਛੇ ਵੀ ਇਹਨਾਂ ਨੇ ਅਲਵੀ ਕਿਵੇਂ ਭੇਜਿਆ, ਫਿਰ ਦੱਸ ਦਿਆ ਕਰੋ,
1: ਫਿਰ ਦੱਸ ਦੋ ਕਿ ਯਾਰ ਬੋਇਜ਼ ਗੱਲਾਂ ਬੜੀਆਂ ਖਰੀਆਂ ਕਰਦੇ
0: ਨਾ ਯਾਰ, ਫਿਰ
2: ਮਾਂ ਨਹੀਂ ਹੁੰਦਾ ਬਈ ਭਰਾਵਾਂ ਤੇ, ਮੈਂ ਤੇ ਇਹੀ ਕਹਿਣਾ। ਚਲੀਏ ਜੀ, ਹਾਂਜੀ ਡਨ, ਕੁਛ ਰਹਿ ਦੇਣੀ ਕਿਆ
0: ਕੀ ਲੈ ਜਾਣਾ ਦੁਨੀਆਂ,
2: ਬਸ ਕੁਛ ਨਹੀਂ ਲੈ ਕੇ ਜਾਣਾ, ਇਹ ਤੁਹਾਨੂੰ ਅਗਲੇ ਤੇ ਦੱਸਾਂਗੇ ਕਿ ਅਸੀਂ ਕੀ ਲੈ ਕੇ ਜਾਣਾ ਦੁਨੀਆਂ ਤੋਂ। ਤਦ ਤੱਕ ਜੀ ਖੁਸ਼ ਰਹੋ, ਸਵਸਥ ਰਹੋ, ਮਸਤ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: ਰੇਡੀਓ ਹਾਂਜੀ 1674 ਐਮ ਲਾਫਟਰ ਥੈਰੇਪੀ ਦੀ ਹੋ ਚੁੱਕੀ ਹੈ ਜੀ ਸ਼ੁਰੂਆਤ। ਸਮਾਂ ਹੋ ਚੁੱਕਾ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਅਤੇ ਹਾਹਾ ਹੀ ਹੋ ਹੋ ਕਰਨ ਦਾ। ਅੱਜ ਦਿਨ ਸ਼ੁੱਕਰਵਾਰ ਦਾ ਅਤੇ ਖਿੱਚ ਕੇ ਰੱਖਿਓ ਤਿਆਰੀਆਂ, ਥੋੜ੍ਹਾ ਜਿਹਾ ਜ਼ਿਆਦਾ ਖੁੱਲ੍ਹ ਕੇ ਹੱਸ ਲਿਓ ਕਿਉਂਕਿ ਦੋ ਦਿਨ ਮੁੜ ਕੇ ਨਹੀਂ ਹੱਸਣਾ ਅਤੇ ਅੰਤੜੀਆਂ ਦੇ ਦੁਆਲੇ ਦੁਆਲੇ ਜਾਲਾ ਜੰਮ ਸਕਦਾ। ਮੇਰੇ ਨਾਲ ਸੱਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ।
3: ਸਤਿ ਸ਼੍ਰੀ ਅਕਾਲ ਜੀ, ਕਿਵੇਂ? ਠੀਕ ਠਾਕ, ਵਧੀਆ। ਲੈ ਕਿਆ ਸ਼ੁਰੂਆਤ ਕੀਤੀ।
2: ਚੰਗੇ ਭਲੇ ਪ੍ਰੋਫੈਸ਼ਨਲ ਬੰਦੇ ਐਵੇਂ ਨਾਪ ਸ਼ਨਾਪ ਬੋਲ ਦਿੰਦੇ, ਅਸੀਂ ਤਾਂ ਫਿਰ ਹਾਸਾ ਠੱਠੇ ਕਰਨ ਲੈ।
3: ਨਹੀਂ ਨਹੀਂ, ਗੁੱਡ ਹੈ, ਗੁੱਡ ਹੈ,
2: ਹਾਸੇ ਠੱਠੇ 'ਚ ਕਿਹਾ ਕੋਈ ਇਹਦਾ ਲੈਣਾ ਦੇਣਾ ਨਹੀਂ, ਕੋਈ ਜਾਲਾ ਜੂਲਾ ਨਹੀਂ ਜੰਮਦਾ।
3: ਇੱਕ ਤਾਂ ਇਹ ਬਹੁਤ ਪਿਆਰੀ ਗੱਲ ਲੱਗੀ ਕਿ ਅਸੀਂ ਜੱਜ ਕੀਤਾ ਆਪਣੇ ਲਿਸਨਰਾਂ ਨੂੰ ਕਿ ਅਸੀਂ ਹਿਸਾਬ ਆ ਰਹੇ ਹਾਂ, ਹੁਣ ਅਗਲੇ ਦੋ ਦਿਨਾਂ ਨਾਲ ਹੱਸਣਾ ਨਹੀਂ ਹੈ।
2: ਕਿੱਥੇ ਹੱਸਦੇ ਲੋਕ, ਕਿੱਥੇ ਹੱਸਦੇ ਦੱਸ।
3: ਸੋ ਤੁਸੀਂ ਅੱਜ ਸਾਡਾ ਧੰਨਵਾਦ ਵੀ ਜ਼ਰੂਰ ਕਰਿਓ ਨਾਲ ਨਾਲ ਕਾਲ ਦੇ। ਥੈਂਕ ਯੂ ਸੋ ਮਚ।
2: ਈਵਨ ਆਪਾਂ ਨਹੀਂ ਘਰ ਜਾ ਗਏ ਹੱਸਦੇ, ਇੱਥੇ ਹੱਸ ਲਿਆ।
3: ਟਰੂ ਪੁਆਇੰਟ।
2: ਮੈਂ ਨਾ ਕਮਰੇ ਚੋਂ ਨਿਕਲੀ ਦਾ ਨਾਲ ਹੀ ਮਤਲਬ ਪਰੇਸ਼ਾਨੀ ਵਾਲੇ ਫੋਨ ਆਉਣੇ ਸ਼ੁਰੂ ਹੋ ਜਾਂਦੇ।
3: ਹੁਣ ਕੀ ਮੁੱਕ ਗਿਆ ਜੀ?
2: ਨਹੀਂ, ਉਹਦੇ ਤੋਂ ਉੱਪਰ ਉੱਠ ਗਏ
3: ਆਪਾਂ। ਤੁਸੀਂ ਉੱਪਰ ਉੱਠ ਗਏ, ਮੇਰਾ ਬਿਗਿਨਰ ਲੈਵਲ ਚੱਲ ਰਿਹਾ।
2: ਹਾਂ, ਤੁਸੀਂ ਹਲੇ ਬਹੁਤ ਸ਼ੁਰੂਆਤੀ ਲੈਵਲ ਤੇ ਆ।
3: ਮੈਂ ਹਜੇ ਕੋਲਸ ਵੀਜ਼ੇ ਤੇ ਆ ਹਜੇ।
2: ਹਾਂ, ਨਹੀਂ ਨਹੀਂ, ਤੁਸੀਂ ਹਲੇ ਊਸ਼ੀ ਵੀਜ਼ੇ ਤੇ ਨਹੀਂ ਪਹੁੰਚੇ ਜੇ। ਤੁਹਾਨੂੰ ਇਹ ਤੇ ਨਹੀਂ ਮੈਸੇਜ ਲਿਆਉਂਦਾ ਹੋਣਾ ਵੀ ਨਾਲ ਊਸ਼ੀ ਜ਼ਰੂਰ ਲੈ ਕੇ ਆਏ।
3: ਵਾਹ,
2: ਚਲੋ ਆਓ ਜੀ ਫਿਰ ਆਪਾਂ ਵੱਧਦੇ ਅੱਗੇ ਅਤੇ ਬੱਚੇ ਵਿਹਲੇ ਕਰਦੇ ਹਾਂ ਸਕੂਲ ਜਾਣ ਦੇ ਲਈ। ਸਾਡੇ ਨਾਲ ਸਭ ਤੋਂ ਪਹਿਲਾਂ ਅਰਨਵ ਹੈ, ਉਸ ਤੋਂ ਬਾਅਦ ਮੰਨਤ, ਫਤਿਹ, ਤੁਸੀਂ ਰੈਡੀ ਰਹੋ। ਅਰਨਵ, ਸਤਿ ਸ਼੍ਰੀ ਅਕਾਲ।
4: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ। ਵਧੀਆ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਅਰਨਵ ਦੇ?
4: ਵਧੀਆ, ਤੁਹਾਡਾ ਕੀ ਹਾਲ ਆ?
2: ਸਾਡਾ ਵੀ ਬਹੁਤ ਵਧੀਆ, ਤੁਸੀਂ ਦੱਸੋ, ਹੋ ਗਏ ਹੋ ਤਿਆਰ?
4: ਹਾਂਜੀ।
2: ਗੁੱਡ, ਕੀ ਸੁਣਾਓਗੇ ਫਿਰ ਅੱਜ ਤਿਆਰ ਹੋ ਗਏ?
4: ਅੱਜ ਸੁਣਾਉਂਗੇ ਇੱਕ ਬੁਝਾਰਤ।
2: ਹਾਂਜੀ,
3: ਲਿਆਓ ਜੀ, ਲਿਆਓ।
4: ਲਾਲ ਨਹੀਂ, ਕਾਲੇ ਰੰਗ ਦੀ ਕਾਲੇ ਰੰਗ ਦੀ ਰਾਣੀ ਪੀਂਦੀ ਲਾਲ ਪਾਣੀ।
3: ਕਾਲੇ
2: ਰੰਗ ਦੀ ਰਾਣੀ ਪੀਂਦੀ ਲਾਲ
4: ਪਾਣੀ।
2: ਇਹ ਮੈਂ ਓਡੀਸੀਅਸ ਦੇ ਵਿੱਚ ਵੇਖੀ ਸੀ, ਉਹ
3: ਹੈਲਨ ਆਫ ਟ੍ਰੋਏ।
2: ਹੈਲਨ ਆਫ ਟ੍ਰੋਏ, ਹਾਂ।
3: ਡਨ ਹੋ ਗਿਆ ਬਈ, ਇਹ ਤਾਂ ਜਿੱਤ ਗਏ।
2: ਪੜ੍ਹਿਆ ਲਿਖਿਆ ਆਂਸਰ ਹੈ ਪੁੱਤਰ ਜੀ, ਹਾਂ ਕਰ ਦੋ।
3: ਅੱਛਾ, ਵੈਸੇ ਸਹੀ ਤੌਰ ਤੇ ਕਲੀਓਪੈਟਰਾ ਵੀ ਚੱਲ ਸਕਦਾ ਹੈ। ਕਲੀਓਪੈਟਰਾ ਵੀ ਚੱਲ ਸਕਦਾ?
2: ਹਾਂ, ਇਹਦੀ ਮੈਨੂੰ ਸਮਝ ਨਹੀਂ ਲੱਗੀ, ਪਰ ਚੱਲ।
3: ਤੁਸੀਂ ਸੂਈ ਲੈ ਲਓ ਸਾਡੇ ਦਾ ਜਵਾਬ।
2: ਮੋਮਬੱਤੀ।
3: ਮੋਮਬੱਤੀ, ਅੰਕਲ ਦੀ ਮੋਮਬੱਤੀ, ਮੇਰੀ
2: ਫ੍ਰੈਗਰੈਂਸ ਵਾਲੀ ਮੋਮਬੱਤੀ।
3: ਹਾਂ, ਚਲੋ ਲਓ ਜੀ, ਅੱਜ ਤੇ ਅਪਗ੍ਰੇਡ ਹੈ। ਨਹੀਂ
2: ਨਹੀਂ, ਕਾਲੇ ਰੰਗ ਦੀ ਪਾਣੀ, ਕਾਲੇ ਰੰਗ ਦੀ
3: ਰਾਣੀ ਪੀਂਦੀ ਲਾਲ ਪਾਣੀ।
2: ਪੀਂਦੀ ਲਾਲ ਪਾਣੀ,
3: ਲਾਲ ਪਾਣੀ, ਇਹ ਕੀ ਹੋ ਸਕਦਾ?
2: ਪੀਂਦੀ ਲਾਲ ਪਾਣੀ, ਹਾਂ, ਕਾਲੇ ਰੰਗ ਦੀ ਰਾਣੀ ਆ, ਕਾਲੀ। ਓਕੇ, ਚਲੋ, ਹਾਰ ਗਏ,
3: ਹਾਰ ਗਏ, ਹਾਰ ਗਏ, ਹਾਰ ਗਏ, ਹਾਰ ਗਏ।
4: ਆਨਸਰ
2: ਹੈ ਅਨਾਰ।
4: ਨਹੀਂ,
2: ਹਾਂ, ਲੈ,
4: ਆਨਸਰ ਹੈਗਾ ਜੂਆ।
2: ਓ
3: ਬੱਲੇ, ਓ ਬੱਲੇ, ਕਿਆ ਬਾਤ ਹੈ,
2: ਵਾਹ,
3: ਗੁੱਡ ਯਾਰ, ਆ ਰੀਲੀ ਲਾਈਟਡ, ਆ ਆ ਵਧੀਆ,
2: ਹਾਂ, ਕਮਾਲ ਹੀ ਯਾਰ, ਆ ਤੇ ਮੰਨਤ ਜੀ, ਕੀ ਹਾਲ ਨੇ?
3: ਕਿਵੇਂ ਹੋ?
5: ਮੈਂ ਠੀਕ ਆ, ਤੁਸੀਂ ਕਿਵੇਂ ਹੋ?
2: ਅਸੀਂ ਵੀ ਵਧੀਆ। ਮੰਨਤ, ਤੁਸੀਂ ਹੈਗੇ ਹੁਣ ਨਾ ਪ੍ਰਧਾਨ?
3: ਅੱਛਾ,
2: ਠੀਕ ਆ, ਮਤਲਬ ਹਲੇ ਕਾਰਜਕਾਰੀ ਪ੍ਰਧਾਨ ਨੇ।
3: ਅੱਛਾ, ਓਕੇ,
2: ਫਾਈਨਲ ਤੇ ਹੁਣ ਆਪਾਂ ਜਿਹੜੇ ਪ੍ਰੋਗਰਾਮ ਕਰਨਾ ਨਾ ਆਪਾਂ,
3: ਹਾਂ,
2: ਤੇ ਉਹਦੇ ਵਿੱਚ ਇਹਨਾਂ ਨੂੰ ਜ਼ਿੰਮੇਵਾਰੀਆਂ ਲੈਣੀਆਂ ਪੈਣੀਆਂ।
3: ਓ ਮਾਈ ਗੋਡ,
2: ਤੇ ਫਿਰ ਆਪਾਂ ਮਤਲਬ ਡਿਸਾਈਡ ਕਰ ਪਾਵਾਂ, ਫਿਰ ਬੱਚਿਆਂ ਦੀਆਂ ਵੋਟਾਂ ਵੀ ਲੈਣੀਆਂ ਨਾ।
3: ਓਕੇ, ਅੱਛਾ, ਇਲੈਕਸ਼ਨ ਕਰਨ ਲੱਗੇ ਨਾ ਆਪਾਂ?
2: ਨਹੀਂ, ਉਹ ਤੇ ਬਾਬਾ ਜਦੋਂ ਪ੍ਰੋਗਰਾਮ ਕਰਾਂਗੇ
3: ਉਸ ਤੋਂ ਬਾਅਦ। ਹਾਂ, ਸਾਈਡ ਔਨ ਦਾ ਸਾਈਡ ਕਰ ਲਾਂਗੇ,
2: ਮਤਲਬ ਪੱਕੇ ਹੀ ਆਏ।
3: ਹਾਂ, ਪਤਾ ਹੀ ਹੈ, ਸੀਨੀਅਰ ਫਾਰਮੈਲਿਟੀ ਹੈ ਨਾ,
2: ਸੀਨੀਅਰ ਮੋਸਟ।
5: ਹਾਂਜੀ,
2: ਹਾਂ, ਸੀਨੀਅਰ ਮੋਸਟ ਇੰਟੈਲੀਜੈਂਟ, ਤੇ ਤੁਸੀਂ ਪਲਾਨ ਬਣਾ ਕੇ ਲਿਆਓ ਤੁਸੀਂ ਵੀ ਕਿੱਦਾਂ ਮਤਲਬ ਸਾਰਾ
3: ਪ੍ਰੋਗਰਾਮ ਦਾ ਬਲੂਪ੍ਰਿੰਟ ਹੋਵੇ।
2: ਹਾਂ, ਇਵੈਂਟ ਦਾ ਬਲੂਪ੍ਰਿੰਟ ਬਣਾ ਕੇ ਲਿਆਓ ਤੁਸੀਂ।
3: ਡਨ ਹੋ ਗਿਆ,
2: ਠੀਕ ਹੈ, ਸਬਜ਼ੀ ਬਣਨਾ ਚਾਹੁੰਦੇ ਹੋ ਕਿ ਫਲ ਬਣਨਾ ਚਾਹੁੰਦੇ ਹੋ ਤੁਸੀਂ? ਫਲ ਬਣੋਗੇ? ਹਾਂ ਫਿਰ ਤੁਸੀਂ ਮੁੰਡੇ ਵਾਲੇ ਪਾਸੇ ਹੋ। ਮੈਂ ਵੀ ਮੁੰਡੇ ਵਾਲੇ ਪਾਸੇ ਹਾਂ।
3: ਅਸੀਂ ਮੁੰਡੇ ਵਾਲੇ ਪਾਸੇ,
2: ਅਸੀਂ ਮੁੰਡੇ ਵਾਲੇ
3: ਪਾਸੇ, ਅਸੀਂ ਤਾਂ ਸਗੋਂ ਮਨਾਉਂਦੇ ਪਏ। ਠੀਕ ਹੈ ਬਈ, ਡਨ ਹੋ ਗਿਆ।
2: ਠੀਕ ਆ, ਤੁਸੀਂ ਹੁਣ ਪਲਾਨ ਬਣਾ ਕੇ ਲਿਆਉਣਾ ਵਾ ਅਮਰੂਦ ਦੇ ਭਿੰਡੀ ਦੇ ਵਿਆਹ ਦਾ। ਠੀਕ ਆ,
5: ਠੀਕ ਆ,
2: ਠੀਕ ਆ,
3: ਗੁੱਡ ਹੋ ਗਿਆ।
2: ਤੇ ਇਹ ਆਪਾਂ ਕਰਾਂਗੇ ਆਉਂਦੀ ਦੀਵਾਲੀ ਦੇ ਲੱਗ ਬੰਨੇ ਕਰ ਦਈਏ।
3: ਚਲੋ ਡਨ ਹੋ ਗਿਆ। ਹਾਂ ਉਹ ਅੱਛਾ ਪੁੱਛਿਆ ਤੁਸੀਂ ਮੈਨੂੰ ਪੁੱਛਿਆ?
2: ਹਾਂ
3: ਪੰਡਤਾਂ ਨੂੰ ਪੁੱਛਦੇ ਹੁੰਦੇ ਨਾ। ਹਾਂ ਜੀ, ਨਹੀਂ ਤਾਰਾ ਤਾਂ ਠੀਕ ਹੈ, ਸਾਡੀ ਕੇ ਲਈ ਇੱਕਦਮ ਠੀਕ ਹੈ, ਤਾਰਾ ਕਰਾ ਲੀਜੀਏ। ਹੁਣ ਅਗਲੇ
2: ਹਫਤੇ ਬਾਅਦ ਦਵਾਈ ਸਾਹਿਬ ਤੁਸੀਂ ਪਤਾ ਕੀ ਕਰਨਾ, ਤੁਹਾਡਾ ਹੋਮਵਰਕ ਆ ਵੀ ਤੁਸੀਂ ਭਿੰਡੀ ਦਾ ਤੇ ਅਮਰੂਦ ਦੇ ਗੁਣ ਮਿਲਾ ਕੇ ਲਿਆਉਣੇ ਆ।
3: ਡਨ ਹੋ ਗਿਆ।
2: ਠੀਕ ਆ, ਤੇ ਫਿਰ ਮੈਂ ਅਗਲੇ ਹਫਤੇ ਤੱਕ ਜਗ੍ਹਾ ਜੁਗਾ ਲੱਭ ਕੇ ਲੈ ਕੇ ਆਊਂਗਾ, ਤੇ ਮੰਨਤ ਅਗਲੇ ਹਫਤੇ ਤੱਕ ਸਾਰੀ ਲਿਸਟ ਬਣਾ ਕੇ ਲਿਆਊਗੀ, ਤੇ ਤਵਨੀਤ ਦੀ ਜ਼ਿੰਮੇਵਾਰੀ ਵੀ ਲਾਉਂਦੇ ਹਾਂ। ਤੁਸੀਂ ਸਾਨੂੰ ਦੱਸਣਾ ਵੀ ਵਿਆਹ ਤੇ ਇੱਕ ਜਣਾ ਜ਼ਿੰਮੇਵਾਰੀ ਲਊਗਾ ਵੀ ਕੀ ਆਪਾਂ ਮਤਲਬ ਕੇਟਰਿੰਗ ਕਿਹੜੀ ਕਿਹੜੀ ਚੀਜ਼ਾਂ ਹੋਣਗੀਆਂ, ਚੀਜ਼ੀਆਂ ਕਿਹੜੀਆਂ ਕਿਹੜੀਆਂ ਹੋਣਗੀਆਂ, ਹਨਾ। ਮੰਨਤ ਤੁਸੀਂ ਪਲਾਨ ਬਣਾ ਕੇ ਲਿਆਉਣਾ, ਅਗਲੇ ਹਫਤੇ ਆਪਾਂ ਕਰਨਾ ਵਾ ਫਾਈਨਲ।
5: ਠੀਕ ਆ,
2: ਠੀਕ ਆ, ਐਕਸਾਈਟਿਡ?
5: ਹਾਂਜੀ।
2: ਮੇਰੇ ਲਈ ਹਲੇ ਇਕਦਮ ਮਤਲਬ ਨਵੀਂ ਚੀਜ਼ ਆ ਨਾ ਹਲੇ।
3: ਮੈਂ ਠੀਕ ਹੈ, ਜੈਨੂਇਨ ਜੈਨੂਇਨ ਦੇਖੋ, ਅਗਲੀ ਜ਼ਿੰਮੇਵਾਰੀ ਵੀ ਨਾਲ ਨਾਲ ਸਮਝਦੀ ਪਈ ਹੈ ਨਾ, ਇਹ ਵੀ ਗੱਲ ਆ। ਗੁੱਡ ਹੋ ਗਿਆ।
2: ਹੋਰ ਫਿਰ ਕੀ ਸੁਣਾਓਗੇ ਅੱਜ?
5: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
2: ਓਕੇ।
5: ਸੋਹਣਾ ਜਾ ਮੇਰਾ ਵੀਰ ਨੀ ਕੁੜੀਓ, ਸੋਹਣਾ ਜਾ ਮੇਰਾ ਵੀਰ ਨੀ ਕੁੜੀਓ, ਨਜ਼ਰ ਲੱਗਣ ਤੋਂ ਡਰਦੀ ਇੱਕ ਇੱਕ ਜੀ। ਇੱਕ ਜੀ ਕਰਦਾ ਤਵੀਤ ਕਰਾਦਾ, ਇੱਕ ਚਿੱਤ ਕਰਦਾ ਧਾਗਾ ਮੇਰੇ।

0: बरसे गासा
1: वीरा
0: झूमे झूमिया
2: कृष्णा
1: वीर जी आगे वीरा भाभी गए
3: सत श्री अकाल अफसरो
1: सत श्री अकाल किवे हो बड़ा दबका थोड़ा
0: बैट्समैन बनोगे बोलर बनोगे की पसंद ज्यादा
2: तरसेम
3: जसड़ क्रिकेट थोड़ी खेड़ दा
0: गल ठीक है
3: सारा कुछ ਤੁਹਾਡਾ ਡਿਫਰੈਂਟ ਆ
0: ਮੈਂ ਦੱਸਦਾ ਨਾ ਮੈਂ ਕਰੀਅਰ ਬਣਾ ਦਿੰਦਾ
3: ਹਾਂ
0: 17 18 ਦੀ ਉਮਰ ਚ ਇੰਟਰਨੈਸ਼ਨਲ ਚ ਚਲ ਜਾਣ 30 32 ਤੱਕ ਖੇਡ ਲੈਣ ਸਹੀ ਕਿ ਨਹੀਂ
3: ਹਾਂ
0: ਫਿਰ ਬਾਅਦ ਚ ਐਕਟਰ ਬਣ ਜਾਣ
3: ਬਸ ਸਿੰਗਰ ਬਣ ਜਾਣ
0: ਹਾਂ ਸਿੰਗਰ ਬਣ ਜਾਣ ਸਿੰਗਰ ਐਕਟਰ ਬਣ ਜਾਣ ਸਹੀ ਕਿ ਨਹੀਂ
3: ਇਹ ਵੀ ਠੀਕ
2: ਹੈ ਨਹੀਂ ਮੈਂ ਨਹੀਂ ਸਿੰਗਰ ਬਣਨਾ
3: ਸਿੰਗਰ ਨਹੀਂ ਬਣਨਾ ਉਹਨਾਂ ਬਣਨਾ ਵਾ ਕ੍ਰਿਕਟਰ
0: ਕ੍ਰਿਕਟਰ
3: ਚੋ ਠੀਕ ਆ
0: ਕ੍ਰਿਕਟਰ ਹੀ ਬਣੋ ਯਾਰ
3: ਤੁਸੀਂ ਮੇਰੇ ਕੋਲ ਆ ਜਾ ਕਰੋ ਮੈਂ ਨਾ ਕੋਚਿੰਗ ਤੁਹਾਨੂੰ ਦਊਂਗਾ
0: ਸਾਡਾ ਇੱਕ ਇੰਟਰਵਿਊ ਤਿਆਰ ਹੋ ਗਿਆ
3: ਜਿਹੜੀ ਮੈਂ ਸਪਿਨ ਪਾਉਣੀ ਨਾ ਤੁਹਾਡੇ ਕੋਲ ਖੇਡੀ ਨੀ ਜਾਣੀ
0: ਨੇਥਨ ਲੋਇਨ ਨੂੰ ਸਿਖਾਉਂਦੇ ਰਹੇ
3: लग जू पता फिर इदा गल्ला ना नी गल बननी
0: पै गया टाइम पै गया
3: तू मेरा मेरे नाल खेड के वेख मेरा वीर तू जरा किलो किलो मटरी दी लाह शर्त मेरे ना
0: ओ बल्ले क्या बात है
3: किलो मटरी दी शर्त ही फिर
2: करके जा मैं सोखा रन आउट ही करा दूं
3: किलो मटरी दी शर्त लोनी
0: डन हो गया
3: ठीक है
0: चलो मैं नोट कर ले मैं
3: मटरी लेके आई नाल ते अपन शर्त लावांगे
2: ठीक है
3: चलो फिर देखी जाओ
2: मैं मटरी बाद चो देऊं कि अंकल दी कीवरी चोरी भी कर
0: होली
3: यार सड़ा
0: आपच
2: रिश्ता सब तो प्यारा
3: भैन भरावां दा रिश्ता सब तो प्यारा

0: ਇਵੇਂ ਬੱਲੇ ਬੱਲੇ ਬੱਲੇ ਬੱਲੇ ਬੱਲੇ
1: ਬਾਏ ਬਾਏ ਬਾਏ ਬਾਏ ਬਾਏ ਇਵੇਂ ਸਰਦਾਰਾਂ ਰੱਖਣੀਆਂ ਨੈਕਸਟ ਸਾਡੇ ਨਾਲ ਨੇ ਨਾਹਤ ਤੇ ਹਰਗੁਣ ਸਤਿ ਸ਼੍ਰੀ ਅਕਾਲ ਨਾਹਤ
2: ਸਤਿ ਸ਼੍ਰੀ ਅਕਾਲ ਅੰਕਲ ਜੀ
1: ਸਤਿ ਸ਼੍ਰੀ ਅਕਾਲ ਕੀ ਹਾਲ ਹੈ ਨਾਹਤ ਦਾ ਛੇਤੀ ਬਲਬ ਜਗਾ ਤੇ ਰੱਬ ਨੇ ਹਾਂ ਪਹਿਲਾਂ ਨਾ ਲੱਭ ਐ ਲੱਗਦਾ ਜਿਦਾ ਸਿਆਲ ਚ ਨਾ ਰੱਬ ਲੇਜ਼ੀ ਜਿਹਾ ਹੋ ਜਾਂਦਾ ਜਿਦਾ ਐਵੇਂ ਬਾਰੀਆਂ ਖੁੱਲੀਆਂ ਛੱਡ ਕੇ ਸੌ ਜਾਂਦਾ
3: ਨਾਲੇ
1: ਪਾਪਾ ਨੂੰ ਇਹ ਹੁੰਦਾ ਅਸੀਂ ਆਪ ਉੱਠੇ ਆ ਇਹਨਾਂ ਨੂੰ ਵੀ ਕਿਉਂ ਸੌਣ ਦੇ
3: ਕਿਉਂ ਸੌਣ ਬਈ ਇੰਨਾ ਕਾਰਨ ਅਸੀਂ ਉੱਠੇ ਪਏ ਉੱਠੋ ਤੁਸੀਂ ਸਟਰਗਲ ਇਕੱਠੇ ਕਰੋ
1: ਹੈ ਨਾ ਹਰਗੁਣ ਏਦਾਂ ਹੀ ਆ ਨਾ ਉਹ ਸੋਰੀ ਨਾਹਤ ਏਦਾਂ ਹੀ ਹੁੰਦਾ ਤੁਸੀਂ ਵੀ ਜਦੋਂ ਪਾਪਾ ਸੁੱਤੇ ਹੋਣਗੇ ਨਾ ਤੁਸੀਂ ਵੀ ਉਠਾ ਦਿਓ ਟਾਈਮ ਨਾਲ ਹੀ ਤੁਸੀਂ ਅੱਛਾ ਫੇਰ ਆਨਾ ਓ ਹੋ ਸੋਰੀ ਸੋਰੀ ਸੋਰੀ ਇੰਨਾ ਕੁ ਮਾਫ਼ ਕਰ ਦਿਆ ਕਰੋ ਹੈ ਨਾ
3: ਆਪਾਂ ਟ੍ਰੇਨਿੰਗ ਦੁਬਾਰਾ ਕਰਾਂਗੇ
1: ਜਿਹੜੇ ਬੰਦੇ ਹੋਰ ਜਿਹੜੇ ਬੰਦੇ ਦੇ ਨਾਲ ਅੰਕਲ ਲਾ ਦੋ ਨਾ ਉਹ ਮੁੜ ਕੇ ਇੰਨਾ ਕੁ ਭੁੱਲਣ ਲੱਗ ਪੈਂਦਾ
3: ਫਿਰ
1: ਜਚਣਾ ਨੀ ਹੈ ਨਾ
3: ਅੱਛਾ ਜੀਓ ਨਾ
1: ਕਿੱਡੀ ਖਰਾਬ ਹੈ ਕੁੜੀਏ ਇਹ ਵੀਰਾ ਬੁਰਾ ਖਵਾਉਣਾ ਨਾ ਦੀਦੀ ਖਵਾਉਣਾ ਇਹ ਵੀ ਇੱਕ ਉਮਰ ਤੱਕ ਹੀ ਜੱਜਦਾ ਮੁੜ ਕੇ ਆਪ ਨੂੰ ਸ਼ਰਮ ਜਿਹੀ ਆਉਣ ਲੱਗ ਪੈਂਦੀ ਕੀ ਸੁਣਾਓਗੇ ਫਿਰ ਅੱਜ
2: ਅੱਜ ਇੱਕ ਬੋਲੀ
1: ਹਾਂਜੀ
2: ਹਰੇ ਹਰੇ ਪੱਤੇ ਨਾਲ ਚਟਨੀ ਬਣਾਵਾਂਗੇ ਹਰੇ ਹਰੇ ਪੱਤਿਆਂ ਦੀ ਚਟਨੀ ਬਣਾਵਾਂਗੇ ਛਾਂ ਵਿੱਚ ਬਹਿ ਕੇ ਖਾਵਾਂਗੇ ਨੀ 15 ਅਗਸਤ ਨੂੰ ਕਿੱਕਲੀ
1: ਪਾਵਾਂਗੇ ਨੀ 15 ਅਗਸਤ ਨੂੰ ਕਿੱਕਲੀ ਪਾਵਾਂਗੇ
2: ਨੀ 15 ਅਗਸਤ ਨੂੰ ਕਿੱਕਲੀ ਪਾ

0: वाह, थैंक यू,
1: कल्ला मज्जा चार दा है, वेरी गुड,
0: थैंक यू। नेक्स्ट की दिवाली
2: डाल कर लो।
0: अच्छा हाँ जी, हाँ जी, ले आओ। ਸਾਸਰੀਕਾਲ ਜੀ, ਤੇ ਤੁਸੀਂ ਵਾਜ ਪੂਰੀ ਥੋੜੀ ਜੀ ਵੱਧ ਕਰੋ, ਤੁਹਾਡੀ ਵਾਜ ਬੜੀ ਘੱਟ ਜੇ। ਹਾਂਜੀ ਵਾਜ ਘੱਟ ਜੇ।
3: ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ
0: ਹੈਲੋ ਹੈਲੋ
3: ਹੈਲੋ
0: ਹੈਲੋ ਹੈਲੋ ਹੈਲੋ ਹਾਂਜੀ ਕੀ ਸੁਣਾਓਗੇ?
2: ਚੁਟਕਲਾ।
0: ਓਕੇ ਸੁਣਾਓ ਸੁਣਾਓ ਸੁਣਾਓ।
2: ਪਤਰੀ ਕਹਿੰਦੀ ਮੈਨੂੰ ਸੋਨੇ ਦਾ ਹਾਰ ਲੈ ਦੋ, ਮੈਂ ਤੈਨੂੰ ਸੱਤ ਜਨਮ ਤੱਕ ਪਿਆਰ ਕਰੂੰਗੀ। ਪਤੀ ਕਹਿੰਦਾ ਹਾਰ ਦਾ ਨਾਲ ਸੋਨੇ ਇੰਡੀਆ ਚੂੜੀਆਂ ਵੀ ਲਾ ਲੈ ਲਾ ਹਾਰ ਗਾਲ, ਇਸੇ ਜਨਮ ਤੇ ਹੀ ਖਤਮ ਕਰ।
1: ਖੇੜਾ ਛੱਡੋ ਮੇਰਾ ਹੈ, ਮੁਕਾ ਗੱਲ।
0: ਵਾਹ, ਥੈਂਕ ਯੂ,
3: ਥੈਂਕ ਯੂ ਗੁਰਬਾਸ ਜੀ, ਥੈਂਕ ਯੂ ਸੋ ਮਚ,
0: ਥੈਂਕ
2: ਯੂ। ਹਾਂਜੀ
0: ਲਿਆਓ ਵੀਰ ਜੀ ਨਾਲ ਗੱਲ
4: ਕਰੋ। ਸਤਿ ਸ੍ਰੀ ਅਕਾਲ ਰਣਜੋਤ ਅੰਕਲ ਜੀ ਨਾਲ, ਕ੍ਰਿਸ਼ਨ ਅੰਕਲ ਜੀ।
0: ਸਤਿ ਸ੍ਰੀ ਅਕਾਲ। ਮੰਮੀ ਨੇ ਕੀ ਸੁੱਟਤਾ ਪਿੱਛੇ?
3: ਠਿਸ਼ ਠਿਸ਼ ਠਸ਼ ਠਸ਼।
4: ਐਂਬਰ ਨੇ ਸੁੱਟਿਆ।
0: ਅੱਛਾ ਐਂਬਰ ਨੇ ਸੁੱਟਤਾ, ਚਮਚਾ ਤੋੜਤਾ?
3: ਚਮਚਾ ਤੋੜਤਾ ਹੈ।
4: ਭਗਵਾਨ ਨੇ ਆ ਜਿਹੜੀ ਸਬਜ਼ੀ ਬਣਾਈ ਆ ਇਹਨੂੰ ਕੀ ਕਹਿੰਦੇ ਆ? ਪਤਨੀ ਕਹਿੰਦੀ ਕਿਉਂ ਇੰਨਾ ਸਵਾਦ ਬਣੇ ਆ? ਪਤੀ ਕਹਿੰਦਾ ਨਹੀਂ, ਮੇਰੇ ਕੋਲੋਂ ਜਦੋਂ ਸਵਰਗ ਵਿੱਚ ਪੁੱਛੂਗੇ ਇਹ ਕੀ ਖਾ ਕੇ ਮਰਿਆ ਸੀ ਤਾਂ ਜਵਾਬ ਤੇ ਦੇਣਾ ਪਊਗਾ।
0: ਸਵਰਗ ਵਿੱਚ ਵਾ, ਇੱਕ ਚੀਜ਼ ਨੂੰ ਕਨਫਰਮ ਆ ਵੀ ਮੈਂ ਸਵਰਗਾਂ ਚ ਚੱਲਿਆ। ਬੱਲੇ ਬੱਲੇ ਪਤੀ,
3: ਵੈਰੀ ਨਾਈਸ, ਵਧੀਆ ਫਾਲੋ ਕੀਤਾ।
0: ਓ ਐਂਬਰ ਕਿੰਨਾ ਲੜ ਪਈ ਆ ਤੇਗ। ਸਤਿ ਸ੍ਰੀ ਅਕਾਲ ਤੇਗ, ਉਸ ਤੋਂ ਬਾਅਦ ਫਿਰ ਔਜਲਾ ਸਾਹਿਬ, ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਤੇਗ ਜੀ,
3: ਕਿਵੇਂ ਹੋ ਜੀ?
2: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
0: ਅਸੀਂ ਵੀ ਵਧੀਆ, ਤੁਹਾਡਾ ਪਤਾ ਨੀ ਕੀ ਹਾਲ ਆ?
2: ਮੈਂ ਵੀ ਠੀਕ ਆ।
0: ਤੁਸੀਂ ਵੀ ਠੀਕ ਹੋ? ਓਕੇ, ਥੈਂਕ ਯੂ, ਥੈਂਕ ਯੂ। ਤੇ ਕੀ ਸੁਣਾਓਗੇ ਅੱਜ?
2: ਅੱਜ ਮੈਂ ਸੁਣਾਗੀ ਇੱਕ ਮਾਇਆ।
0: ਓਕੇ,
3: ਵੈਰੀ ਗੁੱਡ।
2: ਪਾਣੀ ਛੰਨੇ ਵਿੱਚੋਂ ਕਾ ਪੀਤਾ,
0: ਪਾਣੀ
2: ਤੇਰੇ ਵਿੱਚੋਂ ਤੇਰੇ ਵਿੱਚੋਂ ਰੱਬ ਦਿਸਦਾ, ਤੈਨੂੰ ਸਜਦਾ ਤਾਂ ਮੈਂ ਤਾਂ ਕੀਤਾ।
0: ਵਾਹ ਵਾਹ ਵਾਹ ਵਾਹ ਵਾਹ, ਇਹ ਕਿੱਥੋਂ ਯਾਦ ਕਰ ਲਿਆ ਇੰਨਾ ਵਧੀਆ?
3: ਵੈਰੀ ਗੁੱਡ,
0: ਤੁਸੀਂ ਤੇ ਟੱਪੇ ਵੀ ਬੋਲਣ ਲੱਗ ਪਏ ਹੋ।
2: ਹਾਂਜੀ,
3: ਬੜੇ ਸਮਾਰਟ ਹੋ ਤੁਸੀਂ।
0: ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ? ਹਾਂ, ਥੈਂਕ ਯੂ, ਥੈਂਕ ਯੂ,
2: ਥੈਂਕ ਯੂ। ਅੰਬਰ ਨਾਲ ਵੀ ਗੱਲ ਕਰ ਲਓ।
0: ਓ ਆਹ ਸੱਚ, ਅੱਜ ਤੇ ਅੰਬਰ ਵੀ ਆ। ਸਤਿ ਸ਼੍ਰੀ ਅਕਾਲ ਅੰਬਰ। ਸਤਿ ਸ਼੍ਰੀ ਅਕਾਲ ਅੰਬਰ ਜੀ, ਕੀ ਹਾਲ ਅੰਬਰ ਜੀ?
3: ਠੀਕ ਹੋ ਅੰਬਰ ਜੀ?
2: ਬਹੁਤ ਵਧੀਆ।
0: ਓਕੇ,
2: ਹਾਂਜੀ,
0: ਅੱਜ ਚੱਲੇ ਹੋ ਸਕੂਲ? ਕੀ ਸੁਣਾਓਗੇ ਅੱਜ ਸਕੂਲ ਜਾਣ ਤੋਂ ਪਹਿਲਾਂ ਪਹਿਲਾਂ? ਓਕੇ, ਅੱਛਾ ਤੁਹਾਡੇ ਕੋਲ ਵੀ ਮਾਇਆ ਵਾ? ਬੱਲੇ ਬੱਲੇ ਬੱਲੇ। ਹਾਂਜੀ,
2: ਤੂੰ ਪੱਤੇ ਨਾਲ ਦੇ
3: बात
0: वाह अंबर जी
3: वेरी गुड
0: तो ये तो बड़े इंटेलिजेंट हो गए हो
2: हां जी
0: थैंक यू ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਥੈਂਕ ਯੂ ਹੈਵ ਅ ਨਾਈਸ ਡੇ ਬਾਏ ਬਾਏ ਤੇ ਨੈਕਸਟ ਸਾਡੇ ਨਾਲ ਨੇ ਔਜਲਾ ਸਾਹਿਬ ਉਸ ਤੋਂ ਬਾਅਦ ਫਿਰ ਅਸੀਸ ਕੌਰ ਤੁਹਾਡੀ ਵਾਰੀ ਜੇ ਹੈਲੋ
5: ਸਤਿ
0: ਸ਼੍ਰੀ ਅਕਾਲ ਜੀ ਅੰਕਲ ਜੀ ਤੇ ਅੰਕਲ ਜੀ
5: ਸੁਣਾਓਗੇ
0: ਪੀਜ਼ਾ ਖਾ ਕੇ
3: ਨੀਂਦ ਨੀ ਆਉਂਦੀ
0: ਹੈਲੋ ਤੁਸੀਂ ਸੁੱਤੇ ਤੁਹਾਡਾ ਬਾਂਦਰ ਭੱਜ ਗਿਆ ਜੇ ਕਿਹੜਾ ਸੀ
5: ਉਹ ਮੈਂ ਭੁੱਲ ਗਿਆ ਉਹ ਜਦੋਂ ਮੈਂ ਛੋਟਾ ਹੁੰਦਾ ਸੀ ਮੈਂ ਉਹ ਸੁਣਦਾ ਹੁੰਦਾ ਸੀ ਮੈਂ ਕੋਲ ਗਾਣਾ ਵੀ ਸੁਣਦਾ ਸੀ ਨੋ ਨੀਡ ਉਹ ਵੀ ਗਾਣਾ ਚੰਗਾ ਸੀਗਾ
3: ਸਾਨੂੰ ਲੋੜ ਨੀ
5: ਪਿੰਡ
0: ਲੋਕ ਗਾਣਾ ਕੱਢਦੇ ਦੁਬਈ ਜਾ ਕੇ ਸ਼ੇਖ ਕੀ
5: ਹਾਂਜੀ
0: ਹਾਂਜੀ ਕੀ ਸੁਣਾਓਗੇ
5: ਅੱਜ ਤਾਂ ਮੈਂ ਚੁਟਕਲਾ ਸੁਣਾਗਾ
0: ਹਾਂਜੀ
5: ਇੱਕ ਵਾਰੀ ਤਿੰਨ ਕੈਦੀਆਂ ਜੇਲ ਤੋਂ ਭੱਜ ਤੇ ਫਿਰ ਉਹਨੂੰ ਫਾਰਮ ਹਾਊਸ ਲੱਭਿਆ ਉਹ ਉਹਦੇ ਵਿੱਚ ਲੁਕ ਪਏ ਉਹ ਤੋਂ ਬਾਅਦ ਇੱਕ ਜੇਲ ਵਾਲਾ ਬੰਦਾ ਆਇਆ ਤੇ ਫਿਰ ਉਹਨੇ ਤਿੰਨ ਸੈਕ ਪੰਜਾਬੀ ਚ ਕੀ ਕਹਿੰਦੇ ਹੁੰਦੇ ਆ
3: ਸੈਕ
0: ਕੱਢਤੇ ਨੌਕਰੀਓ ਕੱਢਤੇ
5: ਨਹੀਂ ਉਹ ਜਿਹੜਾ ਲਾਈਕ ਬੰਡਲ ਪੰਜਾਬੀ ਚ ਕਿਵੇਂ ਕਹਿੰਦਾ
3: ਬੋਰਾ
5: ਹਾਂਜੀ
0: ਪੰਡ
5: ਤਾਂ ਫਿਰ ਉਹਨੇ ਤਿੰਨ ਬੋਰੇ ਦੇਖ ਲਏ ਫਿਰ ਉਹਨੇ ਇਹ ਸੋਚਿਆ ਕਿ ਕੈਦੀ ਇਹਦੇ ਵਿੱਚ ਲੁਕੇ ਹੋਣੇ ਆ ਉਹਨੇ ਪਹਿਲਾ ਬੋਰਾ ਤੇ ਲੱਤ ਮਾਰਿਆ ਬਾਅਦ ਚ ਆਇਆ ਮਿਆਉ ਤੇ ਉਹਨੂੰ ਇਹ ਲੱਗਾ ਕਿ ਇਹ ਬੋਰਾ ਤਾਂ ਬਿੱਲੀਆਂ ਨਾਲ ਫੁੱਲ ਆ ਤੇ ਫਿਰ ਉਹਨੇ ਦੂਸਰਾ ਬੋਰੀ ਤੇ ਲੱਤ ਮਾਰਿਆ ਬਾਅਦ ਆਇਆ ਉਹਨੂੰ ਲੱਗਿਆ ਕੁੱਤੇ ਸੀਗੇ
0: ਕੁੱਤੇ ਬੋਰੀ
5: ਤੀਜਾ ਬੋਰੇ ਤੇ ਲੱਤ ਮਾਰਿਆ ਆਵਾਜ਼ ਆਇਆ ਟਮਾਟਰ ਟਮਾਟਰ ਚੱਕ ਲੋ
3: ਚੱਕ ਲੋ ਟਮਾਟਰ ਚੱਕ ਲੋ
0: ਥੈਂਕ ਯੂ ਵੈਲਾ ਸਾਹਿਬ
6: ਸਤਿ ਸ਼੍ਰੀ ਅਕਾਲ
0: ਅਸੀਸ ਕੌਰ ਜੀ
3: ਕਿਵੇਂ ਹੋ ਜੀ
2: ਮੈਂ ਠੀਕ ਹਾਂ, ਤੁਹਾਡਾ ਕੀ ਹਾਲ ਚਾਲ ਹੈ?
0: ਸਾਡਾ ਠੀਕ ਹੈ, ਅੱਜ ਤੁਸੀਂ ਥੋੜੇ ਸਲਾਬੇ ਜੇ ਲੱਗਦੇ ਮੈਨੂੰ,
3: ਵੈਰੀ ਲੋ ਔਨ ਐਨਰਜੀ,
2: ਕੀ ਚੱਕਰ ਹੈ?
0: ਹਾਂ
3: ਹਾਂ ਨਹੀਂ ਹੁਣ ਠੀਕ ਹੋ ਗਿਆ, ਕੰਮ ਨਾਲ
0: ਹੁਣ ਠੀਕ, ਹੁਣ
3: ਉਸੇ ਟਾਈਮ ਠੀਕ ਹੋ ਗਿਆ ਬਈ,
0: ਹੁਣ ਠੀਕ ਆ। ਕੀ ਸਵੇਰੇ ਕਿਹਦੇ ਨਾਲ ਲੜੇ ਹੋ ਸਵੇਰੇ ਉੱਠ ਕੇ?
2: ਕਿਸੇ ਨਾਲ ਨਹੀਂ,
0: ਕੁਛ ਤਾਂ ਆ ਵੀਰੇ ਨਾਲ ਲੜੇ ਕੋ ਮੰਮੀ ਨਾਲ?
2: ਕਿਸੇ ਨਾਲ ਨਹੀਂ।
0: ਅੱਛਾ,
3: ਪ੍ਰੋਮਿਸ
0: ਲੜੇ ਨਹੀਂ, ਪਰ ਉਦਾਂ ਉਦਾਂ ਹੋਈ ਗੱਲਬਾਤ ਜੀ ਕੁਛ ਨਾ।
2: ਕਿਸੇ ਨਾਲ ਨਹੀਂ।
0: ਅੱਛਾ, ਕੀ ਹੋਇਆ ਹੈ? ਜਰਾਬਾਂ ਨਹੀਂ ਲੱਭਦੀਆਂ?
2: ਮੰਮਾ ਨੂੰ ਸੁਣ ਜੇ।
0: ਅੱਛਾ, ਓਕੇ ਓਕੇ, ਹਾਂ ਠੀਕ ਹੈ ਠੀਕ ਹੈ। ਸੋ ਮੰਮਾ ਤੋਂ ਚੋਰੀ ਚੋਰੀ ਨਾ ਉਦਾਂ ਦੱਸ ਦਿਓ,
2: ਬਸ ਥੱਲੇ ਕਰਕੇ ਉਹਨਾਂ ਨੂੰ ਚਾਰ ਹੀ ਨਹੀਂ ਕਿ ਮੈਂ ਉਹ ਗੱਲ ਕਰ ਰਹੀ।
0: ਅੱਛਾ, ਉਹਨਾਂ ਨੂੰ ਪਤਾ ਹੀ ਨਹੀਂ ਆ? ਕੀ ਖਾਦਾ ਫਿਰ ਅੱਜ?
2: ਅੱਜ ਖਾਦੇ ਆਲੂ ਦੇ ਪਰੌਂਠੇ ਦਹੀਂ ਨਾਲ।
3: ਸਕੂਲ ਜਾ ਕੇ ਮਾਰੇ ਘਰਾੜੇ
2: ਫੇਰ
0: ਆ ਗਿਆ ਫੇਰ
3: ਮੰਮੀ ਕੀ ਸੁਣਾਓਗੇ ਜਾ ਰਹੇ ਆ?
2: ਮੈਨੂੰ ਰਾਤ ਚ ਮੈਂ ਬੋਲੀ ਜਾਂਦੀ ਮੈਨੂੰ ਨੀਂਦ ਨੀ ਆਉਂਦੀ।
0: ਓਹੋ, ਪਰ ਗੁੱਡ ਆ ਨਾ,
3: ਇਹ ਤਾਂ ਚੰਗੀ ਗੱਲ,
0: ਇਹ ਤਾਂ ਗੁੱਡ ਆ।
3: ਗੁੱਡ ਗੁੱਡ ਗੁੱਡ।
2: ਮੈਨੂੰ ਡ੍ਰੀਮਸ ਹੁੰਦੀਆਂ।
0: ਕੀ ਕੀ ਕੀ ਕੀ ਕਿਹੜਾ ਡ੍ਰੀਮ ਆਇਆ?
2: ਕਿਹੜੀਆਂ ਡ੍ਰੀਮ ਆਏ? ਇੱਕ ਵਾਰੀ ਮੈਨੂੰ ਹੁਣੀ ਆਈ ਸੀ, ਮੈਨੂੰ ਲਾਈਕ ਇੱਕ ਮੈਨੂੰ ਡ੍ਰੀਮ ਕੱਲ ਜਾਂ ਪਰਸੋਂ ਆਈ ਸੀ ਨਾ, ਮੈਨੂੰ ਲੱਗ ਰਿਹਾ ਸੀ ਡ੍ਰੀਮ ਚ ਬਈ ਮੇਰੇ ਪਾਪਾ ਦੀ ਚਿੱਟੀ ਗੱਡੀ ਟੁੱਟ ਗਈ, ਮੈਂ ਅੰਦਰ ਸੀ, ਮੈਂ ਬਾਹਰ ਡਿੱਗ ਗਈ ਹਨਾ, ਤੇ ਮੇਰੇ ਪਾਪਾ ਮੇਰੇ ਪਿੱਛੇ ਭੱਜ ਗਏ, ਉਹਨਾਂ ਨੂੰ ਪਤਾ ਨਹੀਂ ਸੀ ਮੈਂ ਕਿੱਥੇ ਹੋ ਗਈ।
0: ਅੱਛਾ, ਫੇਰ
2: ਮੈਂ ਗੱਡੀ ਦੇ ਵਿੱਚ, ਡੋਰ ਮੇਰਾ ਖੁੱਲਾ ਹਨਾ ਬੰਦ ਹੋ ਗਿਆ ਤੇ ਉਹ ਟੁੱਟ ਗਿਆ, ਤੇ ਮੈਂ ਆਏ ਰੋ ਰੋ ਕੇ ਬਾਹਰ ਡਿੱਗ ਗਈ।
0: ਫਿਰ ਉਹ ਰੋਕੇ ਸੀਸ ਕੋਰ, ਫਿਰ ਪਰੇ ਨੂੰ ਭੱਜ ਗਈ, ਫਿਰ ਪਾਪਾ ਨੇ ਭੱਜ ਕੇ ਤੇ ਸੀਸ ਨੂੰ ਲੱਭ ਲਿਆ, ਤੇ ਫਿਰ ਨੈਕਸਟ ਡੇ ਪਾਪਾ ਵੱਡੀ ਗੱਡੀ ਲੈ ਕੇ ਆਏ।
2: ਹਾਂਜੀ, ਜਿਹੜੀ ਕਦੇ ਵੀ ਟੁੱਟ ਨਹੀਂ ਸਕਦੀ।
0: ਹਾਂ, ਜਿਹੜੀ ਸਭ ਤੋਂ ਸਟਰੋਂਗ ਗੱਡੀ, ਫਿਰ ਉਹਦੇ ਤੇ ਪਾਪਾ ਲੈ ਕੇ ਗਏ ਸੀਸ ਕੋਰ ਨੂੰ, ਤੇ ਫਿਰ ਉਹਨਾਂ ਨੇ ਵਿੱਚ ਗਾਣਾ ਲਾਇਆ। ਕਿਹੜਾ
3: ਕਿਹੜਾ?
0: ਨਾ ਨਾ ਨਾ ਨਾ ਨਾ
3: ਨਾਰੇ ਨਾਰੇ ਨਾਰੇ ਨਾ ਨਾ ਨਾ ਨਾਰੇ ਨਾਰੇ ਨਾ,
0: ਇਹ ਟੁੱਟ ਨਹੀਂ ਸਕਦੀ, ਟੁੱਟ ਨਹੀਂ ਸਕਦੀ ਇਹ ਗੱਡੀ, ਕਦੇ ਟੁੱਟ ਨਹੀਂ ਸਕਦੀ।
3: ਨਾਰੇ
0: ਨਾ ਨਾ ਨਾ ਨਾ
2: ਮਾਤੇ ਮਾਸੀ ਗਲਾ ਕਰਦੀਆਂ, ਮਾਤੇ ਮਾਸੀ ਗਲਾ ਕਰਦੀਆਂ, ਇੱਕ ਮਿੰਟ ਵੀਨਾ ਫੋਨ ਛੱਡਦੀਆਂ, ਇੱਕ ਮਿੰਟ ਵੀਨਾ ਫੋਨ
3: ਛੱਡਦੀਆਂ,
2: ਕਰਦੀਆਂ ਝੁਗੜੀ ਵਾਰੋ ਵਾਰੀ ਮਾਤੇ ਮਾਸੀ ਦੀ ਮਤ ਫੋਨੇ ਮਾਰੀ ਮਾਤੇ ਮਾਸੀ ਦੀ ਮਤ ਫੋਨੇ ਮਾਰੀ ਮਾਤੇ ਮਾਸੀ ਦੀ।

0: ਨਾਰੇ ਫੋਨ ਛੱਡ ਦੇ ਰੇ
1: Thank you. Doom tush. Thank you.
2: Very good.
1: Thank you, sis.
3: ਪਰਸੋਂ
1: ਆਏ ਕੀ ਦੱਸਣਾ ਉਹਨਾਂ ਨੂੰ ਅੱਛਾ ਅੱਛਾ ਹੋ ਹੋ ਉਹ ਫਿਰ ਆਉਣਗੇ ਵੈਨਸਡੇ
2: ਨੂੰ ਯਾਦ ਰੱਖਿਓ ਬਈ
1: ਠੀਕ ਆ ਓਕੇ ਥੈਂਕ ਯੂ
3: ਇੰਨੇ
1: ਦਿਨ ਕਿੱਦਾਂ ਪਹੁੰਚਾਓਗੇ ਇਹ ਸਾਰੀਆਂ ਗੱਲਾਂ
3: ਮੈਨੂੰ ਤਾਂ ਪਤਾ ਹੀ ਹਜੇ ਮੈਨੂੰ ਸਟਿਲ ਯਾਦ ਹੈ ਸੀ ਕੀ ਕੁਛ ਕੀਤਾ
1: ਇੰਨੇ ਦਿਨ ਤੁਸੀਂ ਕਰ ਲੋਗੇ ਡਾਈਜੈਸਟ ਨੈਕਸਟ ਸਾਡੇ ਨਾਲ ਆ ਤਵਨੀਤ ਕੌਰ ਐਂਡ ਸਿਬਲਿੰਗ ਸਤਿ ਸ੍ਰੀ ਅਕਾਲ
3: ਪਿੰਡੀ
1: ਨੇ ਸ਼ੋਪਿੰਗ ਸ਼ੁਰੂ ਕਰਤੀ ਕੇ ਨਹੀਂ ਹਲੇ ਤਾਂ ਜਿਮ ਸ਼ੁਰੂ ਕੀਤਾ ਹੁਣ
3: ਮਰੂਦ
1: ਤੇ ਪੱਕਾ ਹੀ ਜਾਂਦਾ ਵਾ ਜਿਮ ਤੇ
2: ਉਹ ਤਾਂ ਜਾਂਦਾ ਪਿਆ ਅੱਜ ਕੱਲ
3: ਪਤਲਾ ਕਿਉਂ ਨੀ ਹੈਗਾ
1: ਕੌਣ ਪਤਲਾ ਵਾ ਉਹ ਸਟਰੋਂਗ ਆ ਉਹਦੇ ਮਸਲ ਉਹਦੇ ਮਸਲ ਵਾ
2: ਬਣਤਰ ਇਦਾਂ ਦੀ ਹੈ ਨਾ ਭਿੰਡੀ ਵਰਗੀ ਬਣਤਰ
1: ਉਹਦੇ ਮਸਲ ਆ ਵੱਡੇ ਵੱਡੇ ਮਸਲ ਆ ਉਹਦੇ ਉਹਦੇ ਡੋਲੇ ਕਿਹੜੇ ਕਿਹੜੇ ਵੱਡੇ ਆ ਵੇਖ ਆਪਣੀ ਭਿੰਡੀ ਰੋਟੀਆਂ ਰਾਟੀਆਂ ਬਣਾਉਣੀਆਂ ਸਿਖਾਓ ਉਹਨੂੰ ਕੋਈ ਘਰ ਦਾ ਕੰਮ ਕਾਰ ਸਿਖਾਓ ਸਫਾਈ ਸਫੂਈ ਕਰਨੀ
2: ਬੱਲੇ ਬੱਲੇ
1: ਤੇ ਜੇ ਉਹ ਸਾਰਾ ਕੁਛ ਮਰੂਦ ਕੋ ਕਰਾਊਗੀ ਤੇ ਫਿਰ ਤੈਨੂੰ ਗੁੱਸਾ ਚੜਨਾ ਹੀ ਆ
3: ਕੱਲ ਵਾਲੇ ਕੀ ਕਰੋਗੇ
1: ਹੈ
3: ਘਰ ਵਾਲੇ
1: ਨਾਲ ਹੈਲਪ ਕਰਾਉਣਗੇ
2: ਕਰਾਣਗੇ ਬਈ
1: ਉਹ ਇੱਧਰ ਉੱਧਰ ਰੇੜਦਾ
3: ਸੋਫੇ ਨਹੀਂ ਬੈਠੋਗੇ
1: ਹੈ ਨਾ ਨਾ ਮਤਲਬ ਵੀ ਕੋਈ ਨਹੀਂ
3: ਉਹ ਰੇਖਾ ਵੇਖਣ ਜਾਓਗੇ
1: ਹੈ
2: ਅਰੇ
3: ਜੇ ਜਦੋਂ ਅਮਰੂਦ ਨੇ ਰੇਖਾ ਦੇਖਣ ਜਾਇਆ ਪਿੰਡੀ ਨੂੰ ਨਾਲ ਲੈ ਕੇ ਜਾਣਾ ਕੱਲੇ ਨਹੀਂ ਛੱਡਣਾ ਪਿੰਡੀ ਨੂੰ
2: ਹਾਂ ਨਹੀਂ
1: ਹਾਂ ਨਹੀਂ ਉਹ ਤਾਂ ਪੱਕਾ
2: ਪਹਿਲਾਂ ਰੇਖਾ ਵੀ ਰਾਣੀ ਵੀ ਦੋਨੋਂ ਦੇਖ ਕੇ ਆਣਗੇ
1: ਉਹ ਪੱਕਾ ਪੱਕਾ
2: ਪਰਫਾਰਮੈਂਸ ਕਰਾ ਦਾਂਗਾ ਵਿਆਹ ਤੇ ਕਹਿੰਦੇ ਮੈਂ ਇਸ ਵਾਰ ਜਾ ਰਹੀ ਹਾਂ ਤੇ ਮੈਂ ਦੁਬਾਰਾ ਆ ਜਾਊਂਗੀ ਵਿਆਹ ਦਾ ਨਾ ਮੈਨੂੰ ਕਾਰਡ ਭੇਜ ਦਿਓ ਤੇ ਕੀ ਪਤਾ ਫਿਰ ਰੇਖਾ ਜੀ ਆ ਜਾਣ ਸੱਦ ਲਈ ਉਹਨਾਂ ਨੂੰ
1: ਵਿਆਹ ਤੇ ਸੱਦ ਲਈ
2: ਅਮਿਤਾਬ ਬੱਚਨ ਜੀ ਨੂੰ ਵੀ ਲੈ ਆਣਗੇ
1: ਰੰਗ ਬਰਸ
2: ਆਪ ਠੀਕ ਠਾਕ
3: ਕੱਲ ਮੰਮਾ ਦੇ ਸੁਪਨੇ ਚ ਮੰਮਾ ਇੰਡੀਆ ਸੀ ਤੇ ਮੰਮਾ ਦੇ ਪੈਰੀ ਤੇ ਇੱਕ ਬੰਦਾ ਸੀ ਕਾਈਟ ਉਡਾ ਰਿਹਾ ਸੀ ਫਿਰ ਮੰਮਾ ਨੇ ਉਹਨੂੰ ਕੱਸ ਕੇ ਚਪੇਟ ਮਾਰੀ ਫਿਰ ਮੰਮਾ ਉੱਠ ਗਏ ਫਿਰ ਮੰਮਾ ਕਹਿੰਦੇ ਕੌਣ ਹੈ
1: ਫਿਰ ਚਪੇਟ ਮਾਰਨ ਤੋਂ ਬਾਅਦ ਕੀ ਪਤਾ ਲੱਗਾ ਕੌਣ ਸੀ
2: ਚਪੇੜ
1: ਮਿਸ ਕਰ ਰਹੇ ਨੇ ਵੇਖ ਲੋ
2: ਤੁਸੀਂ ਰਡਾਰ ਚ ਨੀ ਆਣਾ ਬੱਚਿਆਂ ਨੇ ਇੱਧਰ ਉੱਧਰ ਰਹਿਣਾ, ਇੰਡੀਆ ਦਾ ਪਤਾ ਨੀ ਸਬੱਬ ਕਦੋਂ ਬਣਿਆ, ਚਪੇੜ ਦਾ ਕਿਸੇ ਟਾਈਮ ਬਣ ਸਕਦਾ।
3: ਛੋਟੀ ਜੀ ਗੱਲ,
1: ਹਾਂਜੀ
2: ਦੱਸੋ ਜੀ।
3: ਜਦੋਂ ਕੱਲ ਵੀਰ ਜੀ ਤਿਆਰੀ ਕਰ ਰਿਹਾ ਸੀ, ਵੀਰ ਜੀ ਇੱਕ ਬੋਲੀ, ਵੀਰ ਜੀ ਪੂਆ ਦੇ ਖਾਦੇ ਗੋਡੇ ਕਿਆ ਸਭ
1: ਅੱਛਾ
3: ਗੋਡੇ ਵੀਰ ਜੀ ਗੋਡੇ ਕਿਆ
1: ਕੋਈ ਨੀ ਵੀਰ ਜੀ ਨੂੰ ਮਾਫ਼ ਹੈ, ਸਭ
2: ਕੁਝ ਕਰ ਦਿੰਨੇ ਮਾਫ਼ ਯਾਰ
1: ਵੀਰ ਜੀ ਸਭ ਕੁਝ
3: ਜਸ ਦੱਸ ਰਹੀ।
1: ਓ
2: ਠੀਕ ਹੈ, ਡਨ ਹੋ ਗਿਆ, ਡਨ
3: ਹੋ ਗਿਆ। ਓਕੇ ਮੈਂ ਬੋਲੀ ਸਾਉਗੇ।
1: ਹਾਂਜੀ
3: ਲੁਡਿਆ ਦੇ ਟੇਸ਼ਨ ਤੇ ਮੇਰਾ ਜੀਜਾ ਰੇ ਚਲਾਵੇ, ਲੁਡਿਆ ਦੇ ਟੇਸ਼ਨ ਤੇ ਮੇਰਾ ਜੀਜਾ ਰੇ ਚਲਾਵੇ, ਜੀਜੇ ਤੋਂ ਜੀਜੇ ਨੇ ਪਾਣੀ ਮੰਗਿਆ ਸਾਰੀ ਡੋਡਾ ਗਰਾਸ ਫੜਾਵੇ,
1: ਜੀਜੇ ਨੇ ਪਾਣੀ ਮੰਗਿਆ ਸਾਲੀ ਦੁੱਧ ਦਾ ਗਲਾਸ ਫੜਾਵੇ, ਲੁਧਿਆਣੇ
3: ਜੀਜੇ ਵੈਲੀ ਦਾ ਪਾਵੇ, ਜੀਜੇ ਵੈਲੀ ਦਾ ਚਾਦਰਾ ਬੋਲਿਆ।

0: ਜੀਜਾ ਬਚ ਕੇ ਪਲੇਟਫਾਰਮ ਤੋਂ ਨੈਕਸਟ ਵਾਰੀ ਕੀ ਦਿਆ
1: ਤ੍ਰੀਲਿੰਗ ਪੁਲਿੰਗ ਖਰਾਬ ਕਰੀ ਜਾਣ ਦੇ
0: ਕੀ ਖਾਓ ਸਿਡਨੀ ਤੋਂ
2: ਭਾਜੀ
0: ਨਾਲ ਇੱਕ ਬੰਦਾ ਰੱਖ ਲੋ, ਰਾਹ ਚਲਾ ਲਿਆ ਕਰੂਗਾ ਤੇ ਤੁਸੀਂ ਸੌਂ ਲਿਆ ਕਰੋ।
2: ਠੀਕ ਹੈ, ਸਿਆਣੀ ਸਿਆਣੀ
0: ਠੀਕ ਹੈ,
2: ਚਲੋ ਗੁੱਡ,
0: ਖਿਆਲ ਰੱਖਿਓ।
3: ਹਾਂਜੀ
0: ਠੀਕ ਆ, ਹੋਰ ਫਿਰ ਕੀ ਸੁਣਾਓਗੇ ਅੱਜ?
3: ਇੱਕ ਬੋਲੀ
0: ਓਕੇ
2: ਲਿਆਓ।
3: ਸੱਸ ਵੇਲਦੇ ਪੰਜ ਸੱਤ ਮੁੰਡੇ, ਸੱਸ ਵੇਲਦੇ ਪੰਜ ਸੱਤ ਮੁੰਡੇ, ਲੰਬੀ ਰੇਲ ਜਾ ਬਣਾਵਾਂਗੇ, ਕੋਈ ਆਵਾਂਗੇ ਕਰ
0: ਜਾਵੇਗਾ,
3: ਆਵੇਗਾ ਕਰ ਇੱਕ ਜਾਵੇਗਾ, ਫਿਰ ਦੇ ਮੋਟਰ
0: ਪਾ ਪਾ ਪਾ,
3: ਫਿਰ ਦੇ ਮੋਟਰ
0: ਪੀ ਪੀ ਪੀ,
3: ਫਿਰ ਦੇ ਮੋਟਰ
0: ਪੀ ਪੀ ਪੀ, ਪਾ ਪਾ ਪਾ
2: ਪਾ ਪਾ ਪਾ,
3: ਵੈਰੀ ਬਲੀ ਬਲੀ ਸ਼ਾਵਾ ਸ਼ਾਵਾ।
0: ਓ ਥੈਂਕ ਯੂ ਭਾਜੀ, ਅੱਜ ਤੇ ਤੁਸੀਂ ਵਾਟੀ ਕੱਢ ਛੜੇ ਭਾਜੀ,
2: ਵੈਰੀ ਗੁੱਡ, ਵੈਰੀ ਨਾਈਸ,
0: ਥੈਂਕ ਯੂ ਭਾਜੀ, ਹਵਾ ਭਰ ਕੇ ਥੈਂਕ ਯੂ।
3: ਨਾ ਅਸ਼ਲੀਨ ਹੈ ਕੇ,
2: ਓਏ ਯਾਰ ਟ੍ਰਿਕ ਹੋ ਗਿਆ ਸੀ।
3: ਹਾਂਜੀ
0: ਗੋਡ, ਪਾਪਾਰ ਕੀ ਆਵਾਜ਼ ਕਿੱਦਾਂ ਕੱਢਦੇ ਹੋ ਤੁਸੀਂ ਫਿਰ?
3: ਲਾਈਕ ਇੰਦਾ ਹਾਂਜੀ ਹਾਂਜੀ,
0: ਓਏ
3: ਲੋੜੀ ਮਿਲ ਗਿਆ,
0: ਤੁਸੀਂ ਤਾਂ ਬੜੇ ਮਮਿਕਰੀ ਆਰਟਿਸਟ ਹੋ,
2: ਵੈਰੀ ਗੁੱਡ।
0: ਹੈ ਪਾਪਾ ਐਸ਼ਲੀਨ ਵਰਗੀ ਆਵਾਜ਼ ਨਹੀਂ ਕੱਢ ਸਕਦੇ, ਪਰ ਐਸ਼ਲੀਨ ਪਾਪਾ ਵਰਗੀ ਕੱਢ ਲੈਂਦੀ ਆਵਾਜ਼। ਥੈਂਕ ਯੂ,
3: ਅੱਜ ਦਿਆਰਾ ਨੇ ਆ ਜਾਣਾ ਰਾਤ
0: ਨੂੰ, ਬੱਲੇ ਬੱਲੇ ਬੱਲੇ ਤੇ ਹੁਣ ਪਾਪਾ ਨੂੰ ਦੱਸ ਦਿਓ ਵੀ ਮੰਮਾ ਨੇ ਚਪੇੜ ਵਾਟੇ ਰੱਖੀ ਆ। ਰੱਖੜੀ ਤੇ
3: ਆਏ
0: ਹੋ?
2: ਤੁਰਦੇ ਫਿਰਦੇ
0: ਚਲ ਜਾਣਾ। ਓਕੇ ਕਿੰਨੇ ਕੁ ਦਿਨ ਰਹੋਗੇ? ਦੋ ਦਿਨ,
2: ਦੋ ਦਿਨ ਘੱਟ ਨੇ।
0: ਤੁਹਾਡੀ ਤੁਹਾਡੀ ਕੋਈ ਸੇਵਾ ਪਾਣੀ ਕੀਤੀ ਕਿ ਨਹੀਂ ਇਹਨਾਂ ਨੇ?
2: ਨਹੀਂ ਨਹੀਂ,
0: ਇੱਕ ਉਹ ਜਿਹੜਾ, ਹਾਂਜੀ ਮਾਮਾ ਜੀ, ਉਹ ਵੀਰ ਜੀ ਤੋਂ ਬਚ ਕੇ ਰਹੋ, ਵੀਰ ਜੀ ਦਾ ਬੜਾ ਇੰਟੈਲੀਜੈਂਟ ਜੇ ਬੰਦਾ।
2: ਓਕੇ ਨਾਲੇ ਮਾਮਾ ਜੀ ਉਹਨਾਂ ਨੂੰ ਕਿਤੇ ਟ੍ਰੈਫਿਕ ਦੇ ਅਪਡੇਟ ਤਾਂ ਦੱਸ ਦਿਓ, ਫੇਰ ਦੇਖਿਓ ਫਿਰ ਹਾਲ ਕੀ ਹੁੰਦਾ।
0: ਮਾਮਾ ਜੀ ਤੁਹਾਨੂੰ ਕਿੱਦਾਂ ਪਤਾ? ਅੱਛਾ ਤੁਹਾਨੂੰ ਦੱਸਿਆ ਹੋਣਾ ਸਰਦਾਰ ਜੀ ਨੇ।
3: ਹਾਂਜੀ
2: ਓਕੇ
0: ਕੀ ਸੁਣਾਓਗੇ ਫਿਰ ਅੱਜ?
3: ਇੱਕ ਬੋਲੀ।
0: ਹਾਂਜੀ
3: ਮਾਸੀ ਮੇਰੇ ਨੇੜਾ ਵੇਵੇ ਖਾਦੇ, ਮਾਸੀ ਨੇੜਾ ਵੇਵੇ ਖਾਦੇ, ਪੂਆ ਨੇ ਖਾਦੇ ਦੋਦੇ, ਪੂਆ ਨੇ ਖਾਦੇ ਦੋਦੇ, ਕਿ ਨਚਾ ਖੜ ਖੜ
0: ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ

0: Hurra!
1: Hanji!
0: ਬਹੁਤ ਬਹੁਤ ਵਧਾਈਆਂ ਨਾਇਸ਼ਾ ਤੁਹਾਨੂੰ ਜਨਮ ਦਿਨ ਦੀਆਂ, ਤੇ ਵਾਹਿਗੁਰੂ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਦਵੇ, ਤੇ ਸੋਹਣੇ ਸੋਹਣੇ ਇਸੇ ਤਰ੍ਹਾਂ ਤੁਸੀਂ ਸ਼ਤਾਨੀਆਂ ਗੱਲਾਂ ਤੁਸੀਂ ਕਰਦੇ ਰਹੋ, ਮੰਮੀ ਪਾਪਾ ਦੇ ਆਗਿਆਕਾਰ ਬਣੋ। ਬਹੁਤ ਬਹੁਤ ਵਧਾਈਆਂ ਤੁਹਾਨੂੰ,
1: ਵੈਰੀ ਗੁੱਡ, ਹੈਪੀ
0: ਮੰਮੀ ਨੂੰ, ਪਾਪਾ ਨੂੰ, ਨਾਇਸ਼ਾ ਨੂੰ, ਤੇ ਐਂਬਰ ਨੂੰ ਬਹੁਤ
1: ਬਹੁਤ ਬਹੁਤ
0: ਵਧਾਈਆਂ। ਤੇ ਸਾਡੇ ਨਾਲ ਲਾਸਟ ਹੋਣਗੇ ਲਾਲ ਜੀ, ਕੀ ਹਾਲ ਚਾਲ?
2: ਲਾਲ ਜੀ ਕਹਿੰਦੇ ਬਾਅਦ ਮੈਂ ਆਣਾ, ਦੇਖੋ ਕਹਿੰਦਾ ਪਲੀਜ਼ ਗੋ ਬਾਅਦ ਮੈਂ ਆਣਾ। ਚਲੋ ਠੀਕ ਹੈ, ਕੋਈ ਗੱਲ ਨੀ, ਅੱਛਾ ਸਲਾਹ ਦਿਆ ਤੂੰ ਮੇਰੇ ਪਿਆਰ ਕਾ, ਕੋਈ ਚੱਕਰ ਨੀ।
0: ਕਿਆ ਬਾਤ ਹੈ ਲਾਲ ਜੀ,
3: ਕੌਣ ਕਹਿੰਦੇ ਆਪਣਾ ਪੰਕਜ ਤ੍ਰਿਪਾਠੀ।
0: ਭੋਲਾਪਾ ਨਿਆ ਵੇਖੋ, ਹੈ ਨਾ, ਵੇਖੋ ਤੁਸੀਂ ਕਿੱਡੇ ਲੱਕੀ ਹੋ ਨਾ, ਕਿੱਡੀਆਂ ਕਿੱਡੀਆਂ ਭੋਲੀਆਂ ਭਾਲੀਆਂ ਅਰਧਾਂਗਨੀਆਂ ਮਿਲੀਆਂ ਤੁਹਾਨੂੰ, ਤੁਸੀਂ ਜਿੱਥੇ ਲੈ ਜਾਂਦੇ ਉੱਥੇ ਚੁੱਪ ਕਰਕੇ ਚੱਲ ਜਾਂਦੇ, ਉਹਨਾਂ ਨੂੰ ਪਤਾ ਵੀ ਨੀ ਆ ਵੀ ਅਸੀਂ ਕਿੱਥੇ ਚੱਲੀਆਂ, ਉਹਨੂੰ ਪਤਾ ਵੀ ਨੀ ਆ ਵੀ ਅਸੀਂ ਕੌਣ ਕਿਹਨੂੰ ਮਿਲਣ ਚੱਲੇ, ਕੌਣ ਆਇਆ,
2: ਐਵੇਂ ਖੱਜਲ ਹੋਣ ਚੱਲੇ, ਗੱਲਾਂ
0: ਜਮਾਨੇ ਜਮਾਨੇ ਨੀ ਰਹੇ।
3: ਉਹੀ ਗੱਲ ਕਰਦੇ ਆਪਣਾ ਸੈਮੀ ਸਾਹਿਬ ਨੇ ਖੋਲੀ ਦੁਕਾਨ ਆਪਣਾ ਹਾਰਡਵੇਅਰ ਦੀ, ਤੇ ਜਸਵਾਲ ਭਾਈ ਗਏ, ਭਾਈ ਪੰਪ ਹੈ, ਕਹਿੰਦੇ ਭਾਈ ਬੜੇ ਸੋਹਣੇ ਲੱਗ ਰਹੇ, ਸਲਿਮ ਸਲਿਮ ਹੋ ਗਏ, ਤੁਹਾਡੀ ਸਿਹਤ ਬੜੀ ਵਧੀਆ ਹੋ ਗਈ ਹੈ, ਹਨਾ, ਤੁਹਾਡੇ ਸੂਟ ਕੱਪੜੇ ਬੜੇ ਯਾਤਰਾ, ਕਹਿੰਦਾ ਮਾਮਾ ਹਵਾਲਾ ਪੰਪ ਮੰਗ ਰਿਹਾ।
0: ਹਾਰਡਵੇਅਰ ਦੀ ਦੁਕਾਨ ਖੋਲੀ, ਗਾਹਕ ਆਇਆ ਕਹਿੰਦਾ ਭਾਈ ਨਾਲ ਨਾ ਏਦਾਂ ਕਰੋ, ਚਟਨੀ ਜਰੂਰ ਪਾ ਦਿਓ, ਚਟਨੀ ਥੋੜੀ ਜਿਹੀ ਐਕਸਟਰਾ।
3: ਜਸਵਾਲ ਭਾਈ ਕਹਿੰਦੇ ਗਰੀਬ ਨੂੰ ਗਰੀਬ ਟੱਕਰਦਾ ਨਾ, ਜਸਵਾਲ ਭਾਈ ਆਪਣਾ ਸੈਮੀ ਸਾਨੂੰ ਫੋਨ ਕਰਦੇ, ਕਹਿੰਦੇ ਦੱਸ, ਕਹਿੰਦੇ ਦੱਸ ਯਾਰ ਆਪਣਾ 10,000 ਚਾਹੀਦਾ, ਕਹਿੰਦਾ ਹੋ ਤੈਨੂੰ ਕਿੰਨੇ ਦੱਸਿਆ,
2: ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ। ਵੈਰੀ ਗੁੱਡ,
0: 10,000 ਯਾਦ ਕਰਾਤਾ ਜੀ ਭਰਾ, ਲਾਂਤੀਓ ਸਵੇਰੇ ਸਵੇਰੇ।

0: would move off karta boss da yaar. No, no, no. Very bad.
1: ਹੁਣ ਤੇ ਉਹ ਹਾਲਾਤ ਆ, ਪਹਿਲਾਂ ਇੱਕ ਡਾਲਰ ਟ੍ਰਾਂਸਫਰ ਕਰਕੇ ਵੇਖੀਦਾ ਵਾ ਵੀ ਇੱਕ ਦਿਨ ਲੰਘ ਜੇ. ਚੰਦਰੀ ਅੰਕੋ. ਹਾਂਜੀ, ਥੈਂਕ ਯੂ ਲਾਲ ਜੀ. ਸਤਿ ਸ਼੍ਰੀ ਅਕਾਲ ਜੀ. ਫੇਰ ਆ ਜਾਓ, ਫੇਰ ਆ ਜਾਓ ਤੁਸੀਂ, ਫੇਰ ਅਸੀਂ ਕੁਛ ਨੀ ਕਹਿੰਦੇ. ਥੈਂਕ ਯੂ. ਕਰਨ ਸਿੱਧੂ ਜੀ ਕਹਿੰਦੇ ਸਾਰੇ ਖੁਸ਼ ਰਹਿਣ ਬਈ. ਕਹਿੰਦੇ ਕਿਰਨ ਤੇਗ, ਐਂਬਰ ਇਲਾਹੀ ਤੇ ਅਮਰਿੰਦਰ ਦੇ ਵੱਲੋਂ ਸਤਿ ਸ਼੍ਰੀ ਅਕਾਲ. ਸੈਮਰਾਜ ਜੀ ਧੰਨਵਾਦ ਤੁਹਾਡਾ. ਸੇਖੋਂ ਸਿੰਘ ਜੀ ਧੰਨਵਾਦ. ਸੁਖਦੀਪ ਘੁੰਮਣ ਜੀ ਕਹਿੰਦੇ ਕਿ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ. ਪਰਮਜੋਤਨ ਜੀ ਕਹਿੰਦੇ ਅੱਜ ਦੀ ਕਹਾਣੀ ਵਧੀਆ ਜੀ. ਰਕੇਸ਼ ਕੁਮਾਰ ਜੀ ਕਹਿੰਦੇ ਕਿ ਅੱਜ ਦਾ ਦਿਨ ਵਧੀਆ ਰਹੇ, ਹੱਸਦੇ ਖੇਡਦੇ ਰਹੋ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ. ਗੁਰਜੀਤ ਜੀ, ਸੁਖਵਿੰਦਰ ਭੈਣ ਜੀ ਧੰਨਵਾਦ. ਕਰਨ ਜੀ ਕਹਿੰਦੇ ਕਿ ਵਾਹ, ਲਵ ਯੂ ਵੀਰਾ ਜੀ, ਥੈਂਕ ਯੂ. ਫਰਾਈਡੇ ਕਹਿੰਦੇ ਆਉਣੇ ਦੇ ਲਈ. ਕ੍ਰਿਸ਼ਨਾ ਅੰਕਲ ਜੀ ਧੰਨਵਾਦ ਤੁਹਾਡਾ. ਰਜਿੰਦਰ ਬਾਬਾ ਜੀ ਕਹਿੰਦੇ ਸ਼ੁੱਕਰਵਾਰ ਦੇ ਦਿਨ ਦੀਆਂ ਵਧਾਈਆਂ. ਚੜ੍ਹਦੀ ਕਲਾ ਦੀ ਤੰਦਰੁਸਤੀ ਦੀ ਜ਼ਿੰਦਗੀ ਜੀ. ਉਹ ਹਰਮਨ ਸਿੰਘ ਜੀ ਕਹਿੰਦੇ ਕਿ ਵਾਹਿਗੁਰੂ ਤੰਦਰੁਸਤੀ ਬਖਸ਼ੇ ਅਤੇ ਆਉਣ ਵਾਲਾ ਵੀਕਐਂਡ ਵਧੀਆ ਵਧੀਆ ਹੋਵੇ ਸਾਰਿਆਂ ਦਾ. ਧੰਨਵਾਦ ਜੀ. ਕਿਸਮਤ ਲਾਫਟਰ ਥੈਰੇਪੀ ਵਾਲੀ ਕਹਿੰਦੀ ਆ ਵੀ ਅੱਜ 11ਵੀਂ ਮੈਰਿਜ. ਅੱਛਾ, ਉਹਨਾਂ ਦੇ ਮੰਮਾ ਦਾ ਆਉਣਾ ਮੈਸੇਜ. ਮਨਜਿੰਦਰ ਕੌਰ ਜੀ ਕਹਿੰਦੇ ਨੇ ਕਿ 11ਵੀਂ ਮੈਰਿਜ ਐਨਵਰਸਰੀ ਆ ਸਾਡੀ. ਗੁਰਵੀਰ ਸਿੰਘ ਜੀ ਅਤੇ ਮਨਜਿੰਦਰ ਕੌਰ ਜੀ ਦੀ ਅੱਜ 11ਵੀਂ ਮੈਰਿਜ ਐਨਵਰਸਰੀ ਆ. ਬਹੁਤ ਬਹੁਤ ਵਧਾਈਆਂ ਜੀ.
2: ਰੱਬ ਤੁਹਾਨੂੰ ਬਹੁਤ ਕੌਂਗਰੈਕਸ
1: ਚੜ੍ਹਦੀ ਕਲਾ 'ਚ ਰੱਖੇ ਅਤੇ ਬਹੁਤ ਖੁਸ਼ੀਆਂ ਦੇਵੇ ਅਤੇ ਅੱਜ ਦਾ ਦਿਨ ਤੁਹਾਡਾ ਯਾਦਗਾਰੀ ਰਹੇ. ਬਹੁਤ ਬਹੁਤ ਵਧਾਈਆਂ ਤੁਹਾਨੂੰ. ਸਤਿ ਸ਼੍ਰੀ ਅਕਾਲ ਅਤੇ ਸਰਦਾਰ ਜੀ ਦੀ ਬੱਲੇ ਬੱਲੇ. ਅਤੇ ਸਰਦਾਰ ਜੀ ਕਹਿੰਦੇ ਨੇ ਕਿ ਜਿੰਦਾਬਾਦ. ਥੈਂਕ ਯੂ ਵਿੰਦਰ ਜੀ, ਅਤੇ ਥੈਂਕ ਯੂ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡਾ. ਅਤੇ ਆਪਾਂ ਹੁਣ ਇਜਾਜ਼ਤ ਲੈਣੇ, ਬਾਕੀ ਦੇ ਮੈਸੇਜ ਆ ਕੇ ਪੜ੍ਹਾਂ ਕਿਉਂਕਿ ਟਾਈਮ ਹੋ ਗਿਆ, ਸਮਾਂ ਹੋ ਗਿਆ ਬਹੁਤ. ਅਤੇ ਰੇਡੀਓ ਹਾਂਜੀ 1674 AM.
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ.
4: ਉਹ ਜੋ ਹੁਕਮ ਮੇਰੀ ਸਰਕਾਰ.
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ. ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮ, ਪੂਜਾ ਆਈਟਮ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ.
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ.
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ. ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ.
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ.
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au.
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ. ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 492, 482 ਤੇ 491. ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ. ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ. ਕਾਲ 02-9063-1618. ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ.
8: ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ
9: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ.
10: ਹਾਏ, ਮੈਂ ਹੂੰ ਕਪਿਲ ਸ਼ਰਮਾ ਔਰ ਆਪ ਸੁਣ ਰਹੇ ਹੈ ਰੇਡੀਓ ਹਾਂਜੀ 1674 AM. ਔਰ ਇਹ ਜਿਨ੍ਹਾਂ ਨੇ ਰੇਡੀਓ ਇਹ ਖੋਲ੍ਹਾ ਹੈ ਉਹ ਮੇਰੇ ਦੋਸਤ ਹੈ, ਬੜੇ ਅੱਛੇ ਲੋਕ ਹੈ, ਬੜੇ ਅੱਛੇ ਅੱਛੇ ਗਾਣੇ ਚਲਾਏਗੇ. ਐਕਚੁਲੀ ਮੈਂ ਆਪਕੋ ਬਤਾ ਦੂੰਗੀ, ਇਹ ਜੋ ਵੀ ਚਲਾਏਗੇ ਬਹੁਤ ਅੱਛਾ ਚਲਾਏਗੇ ਔਰ ਆਪਕੋ ਬਹੁਤ ਮਜ਼ਾ ਆਏਗਾ. ਸੁਣਦੇ ਰਹੀਏ ਰੇਡੀਓ ਹਾਂਜੀ 1674 AM. ਥੈਂਕ ਯੂ.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674.
3: Aaj da vichar, aaj di kahani. Har roz tusi sunde ho show Hanji Melbourne vich. Tuhadi demand utte aao ik vaar fir sunde haan is hafte di ik behtareen kahani.
4: Radio Hanji, 1674. Aas karde haan din tuhada vadhiya ja raha hovega. ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਟੋਲਸਟੋਏ ਦੇ ਵੱਲੋਂ ਲਿਖੀ ਗਈ ਹੈ। ਟੋਲਸਟੋਏ ਆਪਣੀ ਇੱਕ ਕਹਾਣੀ ਸੁਣਾਉਂਦਿਆਂ ਕਹਿੰਦੇ ਨੇ ਕਿ ਇੱਕ ਦਿਨ ਉਹਨਾਂ ਨੂੰ ਲੱਗਾ ਕਿ ਉਹ ਥੋੜ੍ਹਾ ਜਿਹਾ ਚਰਚ ਵੇਲੇ ਸਿਰ ਜਾਣ। ਜਿੰਨੇ ਕੁ ਵਜੇ ਉਹ ਜਾਂਦੇ ਸੀ, ਉਸ ਤੋਂ ਘੰਟਾ ਕੁ ਪਹਿਲਾਂ ਜਾਣ ਦੀ ਕੋਸ਼ਿਸ਼ ਕੀਤੀ। ਮਨ ਦੇ ਵਿੱਚ ਸੋਚਿਆ ਸੀ ਉੱਥੇ ਜਾਂਦਿਆਂ ਨੂੰ ਥੋੜ੍ਹਾ ਜਿਹਾ ਇਕਾਂਤ ਮਿਲੂਗਾ, ਕੋਈ ਵੀ ਨਹੀਂ ਹੋਊਗਾ, ਇਸ ਕਰਕੇ ਥੋੜ੍ਹਾ ਜਿਹਾ ਵਧੇਰੇ ਸਮਾਂ, ਵਧੇਰੇ ਸ਼ਾਂਤੀ, ਥੋੜ੍ਹਾ ਜਿਹਾ ਇਕਾਕਰਚਿਤ ਹੋ ਕੇ ਕਿ ਅਰਦਾਸ ਬੇਨਤੀ ਹੋ ਜੂਗੀ। ਇਹ ਮਨ ਦੇ ਵਿੱਚ ਸੋਚ ਕੇ ਅੱਜ ਪਹਿਲਾਂ ਬਿਸਤਰੇ ਤੋਂ ਉੱਠ ਖੜ੍ਹੇ ਨੇ ਅਤੇ ਤਿਆਰ ਸ਼ਿਆਰ ਹੋ ਕੇ ਜਦੋਂ ਚਰਚ ਪਹੁੰਚਦੇ ਨੇ ਤਾਂ ਕੀ ਵੇਖਦੇ ਨੇ ਕਿ ਉਹਨਾਂ ਤੋਂ ਪਹਿਲਾਂ ਹੀ ਇੱਕ ਜਣਾ ਉੱਥੇ ਅਰਦਾਸ ਬੇਨਤੀ ਕਰ ਰਿਹਾ। ਕੰਨੀ ਆਵਾਜ਼ ਪੈਂਦੀ ਹੈ ਕਿ ਮਾਲਕਾ ਮੇਰੇ ਪਾਪਾਂ ਨੂੰ, ਮੇਰੇ ਗੁਨਾਹਾਂ ਨੂੰ ਮਾਫ਼ ਕਰੀ। ਮੈਂ ਬਹੁਤ ਸਾਰੇ ਪਾਪ ਕੀਤੇ ਨੇ, ਮੈਂ ਬਹੁਤ ਸਾਰੇ ਗੁਨਾਹ ਕੀਤੇ ਨੇ, ਤੂੰ ਜਾਣੀ ਜਾਣੇ, ਅਤੇ ਮੈਂ ਤੇਰੇ ਸਾਹਮਣੇ ਅੱਜ ਦੇ ਦਿਨ ਇਹ ਚੀਜ਼ ਮੰਨਦਾ ਹਾਂ ਕਿ ਮੈਂ ਪਾਪ ਕੀਤੇ ਨੇ, ਮੈਂ ਬੜੇ ਧੱਕੇ ਕੀਤੇ ਨੇ, ਅਤੇ ਮੈਂ ਇਸ ਚੀਜ਼ ਦੇ ਲਈ ਤੇਰੇ ਕੋਲੋਂ ਮੁਆਫ਼ੀ ਮੰਗਣਾ ਹਾਂ। ਇਹ ਚੀਜ਼ ਟੋਲਸਟੋਏ ਦੇ ਦਿਲ ਨੂੰ ਬੜੀ ਟੁੰਬੀ। ਲੱਗਾ ਕਿ ਇਹ ਤਾਂ ਬਹੁਤ ਵਧੀਆ ਇਨਸਾਨ ਹੈ ਜਿਹੜਾ ਆਪਣੀ ਗਲਤੀ ਕੀਤੀ ਮੰਨ ਰਿਹਾ, ਇਹਦੇ ਤੋਂ ਵੱਡੀ ਹੋਰ ਚੀਜ਼ ਕੀ ਹੋ ਸਕਦੀ ਹੈ। ਦੁਨੀਆ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੀ ਤਾਂ ਇਹ ਆ, ਆਪਾਂ ਬੜੇ ਸਾਰੇ ਪਾਪ ਕਰਦੇ ਹਾਂ, ਬੜੇ ਸਾਰੇ ਗੁਨਾਹ ਕਰਦੇ ਹਾਂ, ਪਰ ਕਦੀ ਵੀ ਕਿਸੇ ਦੇ ਸਾਹਮਣੇ ਉਹਨਾਂ ਦਾ ਇਕਬਾਲ ਕਰਨਾ ਬੜਾ ਔਖਾ ਹੋ ਜਾਂਦਾ। ਸਾਡੇ ਆਪਣੇ ਆਪ ਨੂੰ ਪਤਾ ਹੁੰਦਾ, ਸਾਡੀ ਅੰਤਰਾਤਮਾ ਨੂੰ ਪਤਾ ਹੁੰਦਾ, ਪਰ ਉਹ ਚੀਜ਼ਾਂ ਆਪਾਂ ਆਪਣੇ ਆਪ ਦੇ ਵਿੱਚ ਹੀ ਜਸਟੀਫਾਈ ਕਰਦੇ ਰਹਿੰਦੇ ਹਾਂ। ਕਿੰਨੀ ਵੱਡੀ ਚੀਜ਼ ਹੈ ਕਿ ਇਹ ਬੰਦਾ ਆਪਣੇ ਕੀਤੇ ਹੋਏ ਗੁਨਾਹਾਂ ਨੂੰ ਮੰਨ ਰਿਹਾ। ਇਹ ਚੀਜ਼ ਟੋਲਸਟੋਏ ਨੂੰ ਬਹੁਤ ਵਧੀਆ ਲੱਗਦੀ ਹੈ। ਮਨ ਹੀ ਮਨ ਉਸ ਵਿਅਕਤੀ ਦੇ ਲਈ ਸਤਿਕਾਰ ਕਾਫੀ ਵੱਧ ਜਾਂਦਾ। ਹੁਣ ਮਨ ਦੇ ਵਿੱਚ ਇੱਛਾ ਹੈ ਕਿ ਜੇ ਸਬੱਬ ਬਣੇ ਤਾਂ ਵੇਖਾਂ ਇਹ ਕੌਣ ਹੈ। ਹੌਲੀ ਹੌਲੀ ਲੱਗੇ ਜਾਂਦੇ ਨੇ ਤਾਂ ਕੁਛ ਜਾਣਿਆ ਪਛਾਣਿਆ ਜਿਹਾ ਲੱਗਦਾ। ਇੰਨੇ ਚਿਰ ਨੂੰ ਉਹਦੀ ਅਰਦਾਸ ਬੇਨਤੀ ਖਤਮ ਹੁੰਦੀ ਹੈ। ਜਦੋਂ ਪਲਟਦਾ ਤਾਂ ਕੀ ਵੇਖਦੇ ਨੇ ਕਿ ਇਹ ਵਾਕਈ ਉਹਨੂੰ ਜਾਣਦੇ। ਇਹ ਤਾਂ ਇਸ ਸ਼ਹਿਰ ਦਾ ਬੜਾ ਵੱਡਾ ਧਨਾੜ ਵਿਅਕਤੀ ਹੈ। ਪੈਸੇ ਦੇ ਵਿੱਚ, ਰੁਤਬੇ ਦੇ ਵਿੱਚ, ਸ਼ਹਿਰ ਦੇ ਵਿੱਚੋਂ ਇੱਕ ਮੰਨੀ ਪਰਮੰਨੀ ਸ਼ਖਸੀਅਤ। ਘੁੰਮਦਿਆਂ ਚਿਹਰੇ ਦੇ ਉੱਤੋਂ ਸਕੂਨ ਚਲਾ ਗਿਆ, ਚਿਹਰੇ ਦੇ ਉੱਤੋਂ ਉਹ ਇੱਕ ਮਾਸੂਮੀਅਤ ਜਾਂਦੀ ਰਹੀ। ਟੋਲਸਟੋਏ ਵੱਲ ਵੇਖ ਕੇ ਅੱਖਾਂ ਦੇ ਵਿੱਚ ਗੁੱਸਾ ਉੱਤਰ ਆਇਆ ਅਤੇ ਸਭ ਤੋਂ ਪਹਿਲਾਂ ਸਵਾਲ ਪੁੱਛਦਾ, ਜੋ ਮੈਂ ਰੱਬ ਨਾਲ ਗੱਲਾਂ ਕਰ ਰਿਹਾ ਹਾਂ ਤੂੰ ਸੁਣੀਆਂ ਤਾਂ ਨਹੀਂ? ਅਤੇ ਮੈਂ ਝੂਠ ਨਹੀਂ ਬੋਲ ਪਾਇਆ, ਜੀ ਸੁਣੀਆਂ ਨੇ, ਖਬਰਦਾਰ ਜੇ ਕਿਸੇ ਨੂੰ ਦੱਸੀਆਂ, ਇਹ ਮੇਰੀ ਅਤੇ ਰੱਬ ਦੀ ਗੱਲ ਹੈ, ਇਹ ਹੁਣ ਬਾਹਰ ਨਹੀਂ ਜਾਣੀ ਚਾਹੀਦੀ, ਜੇ ਗਈ ਤਾਂ ਵੇਖ ਲਈ ਤੇਰਾ ਕੀ ਬਣਦਾ, ਤੈਨੂੰ ਪਤਾ ਹੈ ਮੈਂ ਤੇਰਾ ਕੀ ਵਿਗਾੜ ਸਕਦਾ, ਜੇ ਤੂੰ ਇਹ ਸਾਰਾ ਕੁਝ ਸੁਣ ਹੀ ਲਿਆ ਤਾਂ ਹੁਣ ਤੇਰੇ ਤੱਕ ਸੀਮਤ ਰਹੇ। ਦੋ ਚਾਰ ਹੋਰ ਗੱਲਾਂ ਕੀਤੀਆਂ, ਗੱਲ ਕਾਹਦੀ ਕਿ ਇਹ ਵਿਅਕਤੀ ਟੋਲਸਟੋਏ ਨੂੰ ਧਮਕੀ ਦੇ ਕੇ ਚਲਾ ਗਿਆ ਕਿ ਮੇਰੀਆਂ ਅਤੇ ਰੱਬ ਦੀਆਂ ਗੱਲਾਂ ਤੂੰ ਸੁਣ ਲਈਆਂ ਨੇ, ਮੇਰਾ ਉਹ ਇਕਬਾਲੀਆ ਜਨਮ ਵੀ ਤੂੰ ਸੁਣ ਲਿਆ, ਤੇ ਇਹ ਹੁਣ ਬਾਹਰ ਲੋਕਾਂ 'ਚ ਨਹੀਂ ਜਾਣਾ ਚਾਹੀਦਾ। ਵਜ੍ਹਾ ਕਿਉਂਕਿ ਲੋਕਾਂ ਦੇ ਵਿੱਚ ਮੇਰੀ ਇਮੇਜ ਕੁਛ ਹੋਰ ਤਰ੍ਹਾਂ ਦੀ ਬਣੀ ਹੈ। ਵਜ੍ਹਾ ਕਿਉਂਕਿ ਉਹ ਲੋਕਾਂ ਨੂੰ ਨਹੀਂ ਦੱਸਣਾ ਚਾਹੁੰਦਾ, ਸੁਸਾਇਟੀ ਦੇ ਵਿੱਚ ਨਹੀਂ ਪਤਾ ਲੱਗਣ ਦੇਣਾ ਚਾਹੁੰਦਾ ਕਿ ਉਹਨੇ ਵੀ ਕੋਈ ਗੁਨਾਹ ਕੀਤੇ ਨੇ, ਉਹਨੇ ਵੀ ਕੋਈ ਪਾਪ ਕੀਤੇ ਨੇ। ਤੇ ਮੈਂ ਉੱਥੇ ਖੜਾ ਸੋਚ ਰਿਹਾ, ਇਹ ਕਿੱਦਾਂ ਦੀ ਫਿਤਰਤ ਹੋਈ ਇਨਸਾਨ ਦੀ। ਸਾਰਿਆਂ ਨੂੰ ਬਣਾਉਣ ਵਾਲਾ ਉਹ ਰੱਬ ਜਿਹਦੇ ਸਾਹਮਣੇ ਤੂੰ ਥੋੜ੍ਹੀ ਦੇਰ ਪਹਿਲਾਂ ਆਪਣੇ ਕੀਤੇ ਜ਼ੁਲਮਾਂ ਨੂੰ ਮੰਨ ਰਿਹਾ ਸੀ, ਤੇ ਰੱਬ ਦੀ ਹੀ ਬਣਾਈ ਉਹ ਕਾਇਨਾਤ, ਰੱਬ ਦੀ ਹੀ ਬਣਾਈ ਉਹ ਸੁਸਾਇਟੀ, ਹੋਰ ਦੂਸਰੇ ਲੋਕ, ਸ਼ਹਿਰ ਦੇ ਵਸਨੀਕ ਮੇਰੇ ਵਰਗੇ, ਜਿਨ੍ਹਾਂ ਤੋਂ ਤੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ। ਕਿੰਨਾ ਵਧੀਆ ਹੋਵੇ ਜੇ ਆਪਾਂ ਅੰਦਰੋਂ ਬਾਹਰੋਂ ਇੱਕੋ ਜਿਹੀ ਹੋਈਏ, ਆਪਣੇ ਕੀਤੇ ਹੋਏ ਗੁਨਾਹਾਂ ਨੂੰ ਮੰਨਣਾ। ਅਸਲ ਦੇ ਵਿੱਚ ਤਾਂ ਇੱਦਾਂ ਹੋਣਾ ਚਾਹੀਦਾ ਕਿ ਰੱਬ ਕੋਲ ਤੁਸੀਂ ਮੰਨੋ ਨਾ ਮੰਨੋ, ਪਰ ਰੱਬ ਦੇ ਬਣਾਏ ਬੰਦਿਆਂ ਕੋਲ ਜ਼ਰੂਰ ਮੰਨੋ। ਮੈਨੂੰ ਬੜਾ ਵਧੀਆ ਲੱਗ ਰਿਹਾ ਸੀ ਜਦੋਂ ਇਹ ਬੰਦਾ ਰੱਬ ਦੇ ਕੋਲ ਖੜਾ, ਦੋਵੇਂ ਹੱਥ ਜੋੜ ਕੇ ਇਹ ਚੀਜ਼ਾਂ ਖੁਦ ਮੰਨ ਰਿਹਾ ਸੀ। ਉਹ ਲੋਕ ਜਿਨ੍ਹਾਂ ਦੇ ਵਿੱਚ ਰੱਬ ਦਾ ਵਾਸਾ, ਜਿਨ੍ਹਾਂ ਬਾਰੇ ਆਪਾਂ ਕਹਿੰਦੇ ਹਾਂ ਕਿ ਰੱਬ ਦੇ ਹੀ ਬਣਾਏ ਜੀ ਨੇ, ਉਹਨਾਂ ਦੇ ਕੋਲੋਂ ਕਾਹਦਾ ਲੁਕਾਉਣਾ। ਇਹ ਤਾਂ ਸ਼ਾਇਦ ਉਦਾਂ ਦੀ ਗੱਲ ਹੋ ਗਈ ਨਾ ਕਿ ਕਿਸੇ ਦੇ ਪਿਓ ਨੂੰ ਜਾ ਕੇ ਤੁਸੀਂ ਕਹੋ ਕਿ ਮੈਂ ਆਹ ਪਾਪ ਕੀਤਾ, ਅਤੇ ਉਸ ਤੋਂ ਬਾਅਦ ਪਿਓ ਨੂੰ ਇਹ ਵੀ ਨਾਲ ਕਹਿ ਦਿਓ ਕਿ ਆਪਣੇ ਧੀਆਂ ਪੁੱਤਾਂ ਤੋਂ ਲੁਕਾ ਰੱਖੀ। ਧੀਆਂ ਪੁੱਤਾਂ ਤੋਂ ਲੁਕਾ ਕਿਉਂ ਰੱਖੀ? ਅਤੇ ਜਾਂ ਫਿਰ ਕੋਈ ਪਿਓ ਆਪਣੇ ਧੀਆਂ ਪੁੱਤਾਂ ਤੋਂ ਲੁਕੋ ਰੱਖੂਗਾ ਵੀ ਕਿਉਂ, ਜਦੋਂ ਇਸ ਚੀਜ਼ ਦਾ ਖਦਸ਼ਾ ਹੋਵੇ ਕਿ ਇਹ ਕੋਈ ਚੋਰ ਉਚੱਕਾ ਵਾ। ਇਹ ਭਰੋਸਾ ਕਰਨ ਲੋਕ ਯੋਗ ਬੰਦਾ ਨਹੀਂ ਆ। ਅਤੇ ਕੀ ਕੋਈ ਪਿਓ ਫਿਰ ਵੀ ਆਪਣੇ ਧੀਆਂ ਪੁੱਤਾਂ ਨੂੰ ਆਗਾਹ ਨਹੀਂ ਕਰੂਗਾ? ਕਿ ਉਹ ਫਿਰ ਵੀ ਆਪਣੇ ਧੀਆਂ ਪੁੱਤਾਂ ਨੂੰ ਨਹੀਂ ਦੱਸੂਗਾ? ਇਹ ਬੜਾ ਮਕਾਰ ਆ, ਇਸ ਮਕਾਰ ਬੰਦੇ ਤੋਂ ਬਚ ਕੇ ਰਿਹੋ। ਇਹ ਤੁਹਾਡੀ ਜਿੱਤ 'ਤੇ ਵੀ ਹੱਥ ਪਾ ਸਕਦਾ, ਇਹ ਤੁਹਾਡੇ ਪੈਸੇ ਵੀ ਲੁੱਟ ਸਕਦਾ। ਇਹ ਅੰਦਰੋਂ ਹੋ ਰਿਹਾ ਅਤੇ ਬਾਹਰੋਂ ਹੋ ਰਿਹਾ। ਆਖਿਰ ਕਿਉਂ ਕੋਈ ਪਿਓ ਆਪਣੇ ਧੀਆਂ ਪੁੱਤਾਂ ਨੂੰ ਨਹੀਂ ਦੱਸੂਗਾ, ਆਪਣੇ ਚਾਹੁਣ ਵਾਲਿਆਂ ਨੂੰ ਨਹੀਂ ਦੱਸੂਗਾ? ਇਹ ਅਜੀਬ ਦੁਨੀਆ ਅਤੇ ਅਜੀਬ ਦੁਨੀਆ ਦੇ ਬੰਦੇ ਜਿਹੜੇ ਸਭ ਕੁਛ ਕਰਕੇ ਉਸ ਰੱਬ ਕੋਲ ਆਪਣੀ ਹਾਲ ਦੁਹਾਈ ਪਿੱਟ ਕੇ ਇਹ ਸਮਝਦੇ ਨੇ ਕਿ ਸਾਡੇ ਸਾਰੇ ਪਾਪਾਂ ਦਾ ਹਿਸਾਬ ਤਾਂ ਬਰਾਬਰ ਹੋ ਗਿਆ ਅਤੇ ਹੁਣ ਆਪਾਂ ਨਵੇਂ ਸਿਰੇ ਤੋਂ ਸ਼ਾਇਦ ਪਾਪ ਕਰ ਸਕਦੇ ਹਾਂ। ਪਰ ਸੱਚਾਈ ਇਹ ਹੈ ਕਿ ਜਿੰਨਾ ਚਿਰ ਤੱਕ ਤੁਸੀਂ ਉਸ ਰੱਬ ਦੇ ਸਾਹਮਣੇ, ਆਪਣੇ ਆਪ ਦੇ ਸਾਹਮਣੇ ਅਤੇ ਖੁੱਲ੍ਹ ਕੇ ਇਸ ਸਾਰੀ ਦੁਨੀਆਦਾਰੀ ਦੇ ਸਾਹਮਣੇ, ਇਸ ਸੁਸਾਇਟੀ ਦੇ ਸਾਹਮਣੇ ਆਪਣੇ ਪਾਪਾਂ ਨੂੰ ਨਹੀਂ ਮੰਨਦੇ, ਉਹਨਾਂ ਚਿਰ ਤੱਕ ਉਹਨਾਂ ਪਾਪਾਂ ਦੀ ਮਾਫ਼ੀ ਨਹੀਂ ਮਿਲੂਗੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
3: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹਾਂਜੀ 1674

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: This station is now the ultimate power in the universe.
3: Radio Hanji, 1674 AM.
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕੈਨੇਡਾ ਦੇ ਨਾਲ ਜੁੜੀ ਹੋਈ ਖਬਰ ਹੈ, ਜਿੱਥੇ ਕੈਨੇਡਾ ਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਯਾਨੀ PGWP ਨੀਤੀਆਂ ਦਾ ਵਿਰੋਧ ਕਰ ਰਹੇ ਕੌਮਾਂਤਰੀ ਵਿਦਿਆਰਥੀਆਂ, ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ 'ਚ ਪੰਜਾਬੀ ਵਿਦਿਆਰਥੀ ਨੇ, ਉਹਨਾਂ ਦੇ ਉੱਤੇ ਹੁਣ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਯਾਨੀ CBSA ਨੇ ਵੱਡੀ ਕਾਰਵਾਈ ਕੀਤੀ ਹੈ। CBSA ਦੇ ਅਧਿਕਾਰੀਆਂ ਨੇ ਕੈਲਗਰੀ ਦੇ ਵਿੱਚ ਪ੍ਰਦਰਸ਼ਨ ਵਾਲੀ ਥਾਂ ਦੇ ਉੱਤੇ ਪਹੁੰਚ ਕੇ ਧਰਨੇ 'ਤੇ ਬੈਠੇ ਵਿਦਿਆਰਥੀਆਂ ਦੇ ਇਮੀਗ੍ਰੇਸ਼ਨ ਦਸਤਾਵੇਜ਼ਾਂ ਦੀ ਜਾਂਚ ਕੀਤੀ ਹੈ। ਜਾਇਜ਼ ਦਸਤਾਵੇਜ਼ ਨਾ ਹੋਣ ਦੀ ਸੂਰਤ ਵਿੱਚ ਕਈ ਵਿਦਿਆਰਥੀਆਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਨੇ। ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਵੀਡੀਓਜ਼ ਦੇ ਮੁਤਾਬਕ CBSA ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਦੇ ਪਛਾਣ ਪੱਤਰ, ਸਟੱਡੀ ਪਰਮਿਟ ਅਤੇ ਵਰਕ ਆਥੋਰਾਈਜੇਸ਼ਨ ਸੰਬੰਧੀ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਹ ਏਜੰਸੀ ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਦੇਸ਼ ਦੇ ਵਿੱਚੋਂ ਕੱਢਣ ਦੇ ਲਈ ਜ਼ਿੰਮੇਵਾਰ ਹੈ। ਵਿਦਿਆਰਥੀ ਕਾਨੂੰਨਾਂ ਨੂੰ ਲਾਗੂ ਕਰਨ ਦੀਆਂ ਕਰਵਾਉਣ ਵਾਲੀਆਂ ਇਹਨਾਂ ਜਥੇਬੰਦੀਆਂ ਦੀ ਤਰਫ ਤੋਂ ਕੀਤੀ ਗਈ ਕਾਰਵਾਈ ਦੀ ਨਿਖੇਧੀ ਕਰ ਰਹੇ ਨੇ। ਕਿਹਾ ਗਿਆ ਹੈ ਕਿ ਉਹਨਾਂ ਨੂੰ ਪ੍ਰਦਰਸ਼ਨ ਵਾਲੀ ਥਾਂ ਦੇ ਉੱਤੇ ਜਾਂਚ ਕਰਵਾ ਕੇ ਧਮਕੀਆਂ ਇੱਕ ਤਰੀਕੇ ਦੇ ਨਾਲ ਸਰਕਾਰ ਦੀ ਤਰਫ ਤੋਂ ਦਿੱਤੀਆਂ ਜਾ ਰਹੀਆਂ। ਜ਼ਿਕਰਯੋਗ ਹੈ ਕਿ ਕੈਲਗਰੀ ਸਣੇ ਕੈਨੇਡਾ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਅੰਤਰ ਵਿਦਿਆਰਥੀ PGWEP ਪ੍ਰੋਗਰਾਮ ਦੇ ਵਿੱਚ ਬਦਲਾਅ ਅਤੇ ਵਰਕ ਪਰਮਿਟ ਨਾ ਮਿਲਣ ਦੇ ਚੱਲਦਿਆਂ ਵਿਰੋਧ ਪ੍ਰਦਰਸ਼ਨ ਪਿਛਲੇ ਲੰਮੇ ਅਰਸੇ ਤੋਂ ਕਰ ਰਹੇ ਨੇ। ਸਰਕਾਰ ਵੱਲੋਂ ਵਰਕ ਪਰਮਿਟ ਨਾ ਦੇਣ ਕਾਰਨ ਇਹਨਾਂ ਵਿਦਿਆਰਥੀਆਂ ਦੇ ਉੱਤੇ ਆਪਣੇ ਵਤਨ ਵਾਪਸ ਜਾਣ ਦਾ ਖਤਰਾ ਮੰਡਰਾ ਰਿਹਾ, ਜਿੱਥੇ ਸਥਾਨਕ ਪ੍ਰੋਵਿੰਸ਼ੀਅਲ ਸਰਕਾਰਾਂ ਯਾਨੀ ਕਿ ਉੱਥੋਂ ਦੀਆਂ ਸੂਬਾਈ ਸਰਕਾਰਾਂ ਇਹਨਾਂ ਵਿਦਿਆਰਥੀਆਂ ਨੂੰ ਵਾਪਸ ਭੇਜਣ ਦੇ ਪੱਖ ਦੇ ਵਿੱਚ ਅੜੀਆਂ ਹੋਈਆਂ। ਉੱਥੇ ਹੀ ਫੈਡਰਲ ਸਰਕਾਰ ਵੱਲੋਂ ਇਸ ਮੁੱਦੇ ਦੇ ਉੱਤੇ ਸੂਬਾਈ ਸਰਕਾਰਾਂ ਦੀ ਹਮਾਇਤ ਵੀ ਕੀਤੀ ਜਾ ਰਹੀ ਹੈ, ਯਾਨੀ ਕਿ ਕੋਈ ਵੀ ਇੱਕ ਦੂਸਰੇ ਤੋਂ ਅੱਡ ਨਹੀਂ ਸੋਚ ਰਿਹਾ। ਸਰਕਾਰਾਂ ਤਾਂ ਮੁੱਕਦੀ ਗੱਲ ਇਹ ਹੈ ਕਿ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਜਿੰਨੀ ਛੇਤੀ ਹੋ ਸਕੇ ਦੇਸ਼ ਦੇ ਵਿੱਚੋਂ ਬਾਹਰ ਹੀ ਕੱਢਣਾ ਚਾਹੁੰਦੀ ਹੈ। CBSA ਦੀ ਇਸ ਤਾਜ਼ਾ ਕਾਰਵਾਈ ਦੇ ਚੱਲਦਿਆਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਉੱਤੇ ਅਨਿਸ਼ਚਿਤਤਾ ਦਾ ਮਾਹੌਲ ਹੋਰ ਵੀ ਜ਼ਿਆਦਾ ਗਹਿਰਾ ਗਿਆ। ਪਾਣੀ ਦੇ ਨਾਲ ਜੁੜੀਆਂ ਹੋਈਆਂ ਔਰ ਪਾਣੀ ਦੀ ਤਬਾਹੀ ਦੇ ਨਾਲ ਜੁੜੀਆਂ ਅਗਲੀਆਂ ਕੁਝ ਖਬਰਾਂ। ਜਾਪਾਨ ਤੋਂ ਪਹਿਲੀ ਖਬਰ, ਜਾਪਾਨ ਦੇ ਚੀਬਾ ਸੂਬੇ ਦੇ ਵਿੱਚ ਰਿਕਾਰਡ ਮੀਂਹ ਦੇ ਚੱਲਦਿਆਂ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਹਜ਼ਾਰਾਂ ਯਾਤਰੀ ਟੋਕੀਓ ਦੇ ਨਾਰੀਤਾ ਹਵਾਈ ਅੱਡੇ ਦੇ ਉੱਤੇ ਰਾਤ ਭਰ ਫਸੇ ਰਹੇ ਨੇ। ਰਾਜਧਾਨੀ ਟੋਕੀਓ ਦੇ ਕੋਲ ਚੀਬਾ ਦੇ ਵਿੱਚ ਵੀਰਵਾਰ ਦੁਪਹਿਰ ਹਰ ਘੰਟੇ 100 ਮਿਲੀਮੀਟਰ ਤੋਂ ਵੀ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ। ਅਧਿਕਾਰੀਆਂ ਦੇ ਮੁਤਾਬਕ ਅਗਸਤ ਮਹੀਨੇ ਦੇ ਵਿੱਚ ਪੈਣ ਵਾਲੀ ਔਸਤ ਬਾਰਿਸ਼ ਤੋਂ ਇਹ ਕਰੀਬ 3 ਗੁਣਾ ਜ਼ਿਆਦਾ ਪੈ ਗਈ। ਦੇਸ਼ ਦੇ ਵਿੱਚ ਹੁਣ ਤੱਕ ਕੀਤੀ ਗਈ ਇਹ ਸਭ ਤੋਂ ਦਰਜ ਜਿਹੜੀ ਹੈ ਸਭ ਤੋਂ ਵਧੇਰੇ ਬਾਰਿਸ਼ ਹੈ। ਮੌਲੇਧਾਰ ਮੀਂਹ ਦੇ ਚੱਲਦਿਆਂ ਟ੍ਰੇਨਾਂ, ਬੱਸ ਸੇਵਾਵਾਂ ਅਤੇ ਟੈਕਸੀ ਸੇਵਾਵਾਂ ਵੀ ਠੱਪ ਹੋ ਕੇ ਰਹਿ ਗਈਆਂ। ਉੱਥੇ ਚੀਬਾ ਦੇ ਵਿੱਚ 20,000 ਤੋਂ ਵਧੇਰੇ ਘਰਾਂ ਦੀ ਬਿਜਲੀ ਵੀ ਗੁੱਲ ਹੋ ਗਈ ਹੈ। ਹਾਲਾਤ ਨੂੰ ਦੇਖਦਿਆਂ ਹੋਇਆਂ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ। ਅਧਿਕਾਰੀਆਂ ਦੀ ਤਰਫ ਤੋਂ ਸਥਿਤੀ ਦੇ ਉੱਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ, ਪਰ ਇਸ ਦਰਮਿਆਨ ਵੀਰਵਾਰ ਦੇ ਦਿਨ ਟੋਕੀਓ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਿਹੜੀਆਂ ਇਹ ਜਨਤਕ ਟਰਾਂਸਪੋਰਟ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ। ਇਸ ਦੇ ਚੱਲਦਿਆਂ ਆਮ ਲੋਕਾਂ ਨੂੰ ਜ਼ਿਆਦਾ ਖੱਜਲਖੁਆਰੀ ਦੇਖਣ ਨੂੰ ਮਿਲ ਰਹੀ ਹੈ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਸਿੰਧੂ ਜਲ ਸੰਧੀ ਸਮਝੌਤੇ ਨੂੰ ਲੈ ਕੇ ਭਾਰਤ ਨੂੰ ਸਿੱਧੀ ਚੇਤਾਵਨੀ ਦਿੱਤੀ। ਉਹਨਾਂ ਕਿਹਾ ਹੈ ਕਿ ਪਾਕਿਸਤਾਨ ਦੇ ਪਾਣੀ ਦੀ ਇੱਕ ਇੱਕ ਬੂੰਦ ਉਹਨਾਂ ਦੀ ਰੈੱਡ ਲਾਈਨ ਹੈ ਅਤੇ ਜੇਕਰ ਭਾਰਤ ਨੇ ਆਪਣਾ ਰੁੱਖ ਨਾ ਬਦਲਿਆ ਤਾਂ ਉਹਨਾਂ ਨੂੰ ਸਿੱਧੇ ਜਵਾਬ ਦਿੱਤਾ ਜਾਏਗਾ। ਇਸਲਾਮਾਬਾਦ ਦੇ ਵਿੱਚ ਵੀਰਵਾਰ ਦੇ ਦਿਨ ਯਾਦਗਾਰ ਏ ਫਤਿਹ ਦੇ ਉਦਘਾਟਨ ਸਮਾਗਮ ਦੇ ਵਿੱਚ ਬੋਲਦਿਆਂ ਹੋਇਆਂ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਭਾਰਤ ਦੀ ਤਰਫ ਤੋਂ ਸਿੰਧੂ ਜਲ ਸੰਧੀ ਨੂੰ ਇੱਕ ਤਰਫਾ ਤੌਰ ਦੇ ਉੱਤੇ ਟਾਲੇ ਜਾਣ ਦੇ ਲੈ ਕੇ ਇਹ ਟਿੱਪਣੀ ਕੀਤੀ ਹੈ। ਦਰਅਸਲ ਅਪ੍ਰੈਲ 2025 ਦੇ ਵਿੱਚ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਉੱਤੇ ਦੋਸ਼ ਲਗਾਉਂਦਿਆਂ ਹੋਇਆਂ ਕਿ ਹਮਲਾ ਪਾਕਿਸਤਾਨ ਦੀ ਤਰਫ ਤੋਂ ਕੀਤਾ ਗਿਆ, ਜਵਾਬੀ ਕਦਮ ਦੇ ਤੌਰ ਦੇ ਉੱਤੇ ਸਿੰਧੂ ਜਲ ਸਮਝੌਤੇ ਨੂੰ ਫੌਰਨ ਰੋਕ ਦਿੱਤਾ ਸੀ। ਆਪਣੇ ਸੰਬੋਧਨ ਦੇ ਵਿੱਚ ਸ਼ਾਬਾਜ਼ ਸ਼ਰੀਫ ਨੇ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਤਣਾਅ ਨੂੰ ਲੈ ਕੇ ਸਾਊਦੀ ਅਰਬ ਅਤੇ ਤੁਰਕੀ ਦੇ ਨਾਲ ਹੋਏ ਸਮਝੌਤਿਆਂ ਦਾ ਜ਼ਿਕਰ ਵੀ ਕੀਤਾ। ਉਹਨਾਂ ਕਿਹਾ ਕਿ ਪਾਕਿਸਤਾਨ ਦੁਨੀਆ ਭਰ ਦੇ ਵਿੱਚ ਸਾਰੇ ਤਰ੍ਹਾਂ ਦੇ ਸੰਘਰਸ਼ ਤੋਂ ਦੁਨੀਆ ਨੂੰ ਮੁਕਤ ਦੇਖਣਾ ਚਾਹੁੰਦਾ ਔਰ ਨਵੇਂ ਵਿਵਾਦ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਦਾ ਮੁਜ਼ਾਹਰਾ ਪਾਕਿਸਤਾਨ ਨੇ ਪਿਛਲੇ ਕੁਝ ਅਰਸੇ ਦੇ ਦਰਮਿਆਨ ਵੱਡੀ ਵਿਚੋਲਗੀਆਂ ਨਿਭਾ ਕੇ ਵੀ ਦਰਸਾਇਆ। ਸ਼ਾਬਾਜ਼ ਸ਼ਰੀਫ ਨੇ ਕਿਹਾ ਕਿ ਇਸ ਵਜ੍ਹਾ ਦੇ ਚੱਲਦਿਆਂ ਪਾਕਿਸਤਾਨ ਨੇ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਵਿਚੋਲਗੀ ਨਿਭਾਈ ਸੀ। ਉਹਨਾਂ ਨੇ ਮੱਧ ਪੂਰਬ ਦੇ ਵਿੱਚ ਸ਼ਾਂਤੀ ਦੇ ਲਈ ਫੀਲਡ ਮਾਰਸ਼ਲ ਆਸਿਮ ਮੁਨੀਰ ਦੇ ਇਤਿਹਾਸਕ ਕਿਰਦਾਰ ਦੀ ਤਾਰੀਫ ਵੀ ਕੀਤੀ। ਨਾਲ ਹੀ ਸਾਊਦੀ ਅਰਬ ਅਤੇ ਤੁਰਕੀ ਦੇ ਨਾਲ ਹੋਏ ਸਮਝੌਤਿਆਂ ਨੂੰ ਲੈ ਕੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਾਕ ਡਾਰ ਦੀਆਂ ਕੋਸ਼ਿਸ਼ਾਂ ਦੀ ਵੀ ਸਰਾਹਨਾ ਕੀਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੋਲੇ ਇੱਕ ਵਾਰ ਫਿਰ ਤੋਂ ਗਏ। ਉਹਨਾਂ ਦਾਅਵਾ ਕੀਤਾ ਕਿ ਟਰੰਪ ਨੇ ਪਿਛਲੇ ਸਾਲ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਜੰਗ ਨੂੰ ਰੁਕਵਾਉਣ ਦੇ ਲਈ ਸਭ ਤੋਂ ਅਹਿਮ ਭੂਮਿਕਾ ਨਿਭਾਈ ਸੀ। ਉੱਥੇ ਅਫਗਾਨਿਸਤਾਨ ਦੇ ਨਾਲ ਤਣਾਅਪੂਰਨ ਸੰਬੰਧਾਂ ਦਾ ਜ਼ਿਕਰ ਕਰਦਿਆਂ ਸ਼ਾਬਾਜ਼ ਸ਼ਰੀਫ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਅਫਗਾਨਿਸਤਾਨ ਦੇ ਨਾਲ ਵੀ ਸ਼ਾਂਤੀ ਚਾਹੁੰਦਾ, ਪਰ ਅਫਗਾਨ ਧਰਤੀ ਦਾ ਪਾਕਿਸਤਾਨ ਦੇ ਖਿਲਾਫ ਇਸਤੇਮਾਲ ਹੋਣਾ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ। ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਹੁਣ ਅੱਜ ਦਾ ਦਿਨ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ। ਪਾਕਿਸਤਾਨ ਦੇ ਅਖਬਾਰ ਡੌਨ ਦੀ ਰਿਪੋਰਟ ਦੇ ਮੁਤਾਬਕ ਕੱਲ੍ਹ ਰਾਤ ਯਾਨੀ ਕਿ 13 ਅਤੇ 14
अगस्त की दरमियानी रात कराची दे विच रात भर फायरिंग हुई। आजादी के जश्नों के दरमियान इस दे विच एक महिला की मौत ते 94 लोगों के जख्मी होने की भी खबर हासिल हो रही है। जख्मियों के विच 17 बच्चे दसे जा रहे हैं। भारतीय मीडिया दी खबरों के मुताबिक पाकिस्तान दे विच दसया गया है कि कराची दे विच हुई इस जश्न की रात के दरमियान 10 महिलावां 17 बच्चे ते 59 पुरुष शामिल से जिहड़े जख्मी हुए ने। रेस्क्यू अधिकारियों के मुताबिक एक महिला की मौत हवाई फायरिंग के दरमियान ही हो गई। जख्मियों को इलाज के लिए जिन्ना पोस्ट ग्रैजुएट मैडिकल सेंटर सिविल हस्पताल ते आबासी शहीद हस्पताल दे विच भर्ती करवाया गया है। उथे भारत दे नाल जुड़ियां खबरां दी वी सांझ पाईए ते भारत दे विच वी एक हादसे दे नाल जुड़ी खबर। सब तो पहला उत्तराखंड दे चमोली जिले तो जिथे यह दुखदाई घटना सामने आई है। बारिश तो बाद पानी ते मलबा अचानक सुरंग दे विच वड़न दे चलदिया 7 मजदूरां दी मौत हो गई। यह गंभीर हादसा वीरवार दे दिन चमोली दे पिपलकोटी इलाके दे विच टीरी हाइड्रो डिवेलपमेंट कारपोरेशन लिमिटेड यानी THDC की प्रोजेक्ट साइट के उत्ते वापरिया। जदों यह घटना वापरी तो कुल 22 मजदूर सुरंग के अंदर मौजूद सी। पानी का वहाव इन्ना तेज सी कि इन्हां नूं मजदूरों नूं सुरंग के बाहर निकलण का मौका ही नहीं लग सकिया। घटना के विच 14 मजदूर जख्मी हो गए। हाले भी 3 सुरंग के अंदर लापता दसे जा रहे हैं। घटना की पुष्टि करदे हां चमोली जिले के मैजिस्ट्रेट की तरफ तो कल शाम 6:30 इस घटना की विस्तार जानकारी मीडिया के नाल सांझी की गई। स्थिति की गंभीरता देखते हुए सूबे के मुख्यमंत्री पुष्कर सिंह धामी ने जंगी पद्धर के उत्ते राहत ते बचाव के कार्य चलाने के निर्देश दिए ने। सीनियर अधिकारियों के नाल उन्होंने मुलाकात भी की है। प्रभावित ते जख्मी मजदूरों च ज़्यादातर झारखंड ते छत्तीसगढ़ के वसनीक दसे जा रहे हैं। राष्ट्रीय आफत प्रतिक्रिया बल यानी NDRF ते राज आफत प्रतिक्रिया बल यानी SDRF दीआं टीमां सुरंग दे विच फसे मजदूरों नूं कढ़न दे लई लगातार मलबे दे विचों खोज जारी रख रही ने। उथे भारत दे ग्राहकां दे नाल जुड़ी एक बड़ी अहम खबर सामने आती है। जदों सुप्रीम कोर्ट ने ज़्यादा शुगर नमक ते सैचुरेटिड फैट वाले पैकेज्ड फूड दे उत्ते फ्रंट ऑफ पैक चेतावनी लैवल लगाने नूं लैके FSSAI की कथित हिचकचाहट के उत्ते वीरवार के दिन नाराजगी जाहर की। जस्टिस JB पारदीवाला ते जस्टिस KV विश्वनाथन की बेंच ने इस मामले की सुनवाई की। कोर्ट ने पहला भी FSSAI दे लई एक चेतावनी लागू करन नूं लैके जिहड़ा एक निर्देश दिता सी। वीरवार के दिन कोर्ट ने FSSAI की बैठक के मिनट्स का हवाला लेंद्या होया इस दे उत्ते सवाल चुकिया कि अजिही व्यवस्था लागू करन दे विच इन्नी घबराहट क्यों हो रही है। कोर्ट ने यह भी पुछया कि की FSSAI खाद उत्पाद बनाने वाली बड़िया कारपोरेट कंपनियां दे दबाव दे विच काम कर रही है। दस दिए कि एक सरकारी एजेंसी है, केंद्र सरकार दे कंट्रोल अधीन चलती है। बार एंड बेंच नाम की एक वैबसाइट के मुताबिक बेंच ने सख्त टिप्पणी इस मामले के उत्ते करदे होए कहा कि तुसी कोर्ट के फैसलों नूं भी हुण मजाक समझ रहे हो। इन्हां कारपोरेट घरानियां दा तुहाडे उत्ते इन्ना दबाव है कि तुसी उस दे अगे झुके हुए नज़र आ रहे हो। असीं इह जनहित दे विच जारी करन दे लई तुहानूं कह चुके हां और तुसी इस दे उत्ते काम नहीं कर रहे। सुनवाई दे दौरान FSSAI ने इस दलील दे उत्ते भी एक दलील भी दी जिस दे उत्ते कोर्ट संतुष्ट नहीं होया। जदों कोर्ट ने यह पुछया कि आदेश तो बाद किहड़े कदम चुके गए, चेतावनी लैवल लागू करन दे लई खुद पहल क्यों नहीं की, तां कोर्ट ने कहा कि अजिहे लेबल लागू करन दे लई नमकीन वर्गे कई वड्डे भारतीय खाद उद्योग दे विच ज़्यादा फैट, ज़्यादा शुगर या ज़्यादा नमक वाले उत्पादों नूं छेती तो छेती लिया जाए। कि तुसी चाहते हो कि इस दे नाल देश दे लोक सेहतमंद ना रहन, खास तौर दे उत्ते बच्चे, इस करके इन्हां चेतावनियां नूं छेती जारी किया जाए। उथे भारत दे नाल जुड़ियां होरना खबरां दी वी सांझ पाईए ते हुण राहुल गांधी की तरफ तो जिहड़े बयान दिते गए से कल दे दिन एक प्रैस वार्ता दे दरमियान, अज सवेर वेले भी तुहाडे नाल ओह खबर सांझी कीती सी कि हुण कई दिनों तक इस मसले दे उत्ते बवाल मचिया रहेगा। लोक सभा दे विच विरोधी धिर दे नेता ते कांग्रेस के आगू राहुल गांधी ने वीरवार के दिन दिल्ली च आयोजित एक प्रोग्राम के दरमियान नरेंद्र मोदी, RSS ते अमित शाह के उत्ते तिखे हमले किए। उन्होंने गृहमंत्री अमित शाह के उत्ते निशाना साधदिया और मोदी के उत्ते निशाना साधदिया कुछ अजिहा कर दिता जिस दिन लैके हुण कांग्रेस आगू के उत्ते महिला विरोधी होने का दोष लगाया जा रहा है। घटना के केंद्र के विच कांग्रेस नेता संदीप दीक्षित भी ने। सोशल मीडिया के उत्ते इस घटना को लैके जिहड़ी चर्चा हो रही है, थां दिल्ली का मालवंकर हॉल सी और इस दरमियान कांग्रेस की एक कन्वेंशन सी। मंच के उत्ते मौजूद राहुल गांधी ते संदीप दीक्षित आपस दे विच इस तरीके दे नाल गले मिलते हैं कि राहुल गांधी उसकी रेफरेंस दिंदे हुए
ਕਹਿੰਦੇ ਨੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੁਨੀਆ ਭਰ ਦੇ ਨੇਤਾਵਾਂ ਨੂੰ ਕੁਝ ਇਸ ਤਰੀਕੇ ਦੇ ਨਾਲ ਜਾ ਕੇ ਮਿਲਦੇ ਨੇ ਔਰ ਉਹਨਾਂ ਨੂੰ ਲੱਗਦਾ ਹੈ ਕਿ ਐਦਾਂ ਗਲੇ ਮਿਲਣਾ ਹੀ ਵਿਦੇਸ਼ ਨੀਤੀ ਹੈ। ਪਤਾ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਕਿਸਨੇ ਪਾ ਦਿੱਤਾ ਕਿ ਇਹ ਵਿਦੇਸ਼ ਨੀਤੀ ਹੈ। ਇਸ ਨੂੰ ਲੈ ਕੇ ਹੁਣ ਅਸਲ ਦੇ ਵਿੱਚ ਸੰਦੀਪ ਦੀਕਸ਼ਿਤ ਨੇ ਰਾਹੁਲ ਗਾਂਧੀ ਨੂੰ ਟੋਕ ਕੇ ਇਟਲੀ ਦੀ ਪ੍ਰਧਾਨ ਮੰਤਰੀ ਮੈਲੋਨੀ ਦਾ ਜ਼ਿਕਰ ਕਰ ਦਿੱਤਾ ਅਤੇ ਇਸ ਗੱਲ ਦੇ ਉੱਤੇ ਹੁਣ ਭਾਜਪਾ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਸਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਐਕਸ ਦੇ ਉੱਤੇ ਲਿਖਿਆ ਕਿ ਕਾਂਗਰਸ ਦਾ ਵੰਸ਼ਵਾਦੀ ਚਿਹਰਾ ਔਰ ਨਾਰੀ ਵਿਰੋਧੀ ਚਿਹਰਾ ਇੱਕ ਵਾਰ ਫਿਰ ਤੋਂ ਸਾਰੀਆਂ ਹੱਦਾਂ ਪਾਰ ਕਰ ਗਿਆ। ਇੱਕ ਮਿੱਤਰ ਦੇਸ਼ ਦੇ ਉੱਤੇ ਔਰ ਉਸਦੀ ਅਗਵਾਈ ਕਰਨ ਵਾਲੀ ਨੇਤਾ ਦੇ ਉੱਤੇ ਇਸ ਕਿਸਮ ਦੀ ਅਪਮਾਨਜਨਕ ਟਿੱਪਣੀ ਕੀਤੀ ਗਈ ਹੈ, ਜਦੋਂ ਕਿ ਮੰਚ ਦੇ ਉੱਤੇ ਦਰਸ਼ਕਾਂ ਦੇ ਦਰਮਿਆਨ ਮੌਜੂਦ ਮਹਿਲਾਵਾਂ ਵੀ ਇਸ ਦੇ ਉੱਤੇ ਹੱਸਦੀਆਂ ਨਜ਼ਰ ਆ ਰਹੀਆਂ ਸੀ। ਇਸ ਨੇ ਨਾ ਕੇਵਲ ਸਿਆਸੀ ਸ਼ਲੀਨਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ, ਬਲਕਿ ਮਹਿਲਾਵਾਂ ਦੇ ਪ੍ਰਤੀ ਜਿਹੜੀ ਇੱਕ ਬੇਇੱਜ਼ਤੀ ਭਰਿਆ ਵਿਵਹਾਰ ਕੀਤਾ ਗਿਆ ਉਸ ਦੇ ਲਈ ਵੀ ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਔਰ ਮਾਫ਼ੀ ਮੰਗਣੀ ਚਾਹੀਦੀ ਹੈ। ਵੈਸੇ ਇਸ ਮੁੱਦੇ ਦੇ ਉੱਤੇ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰ ਬਾਰ ਜਿਹੜੀ ਉਹ ਚਰਚਾ ਹੁੰਦੀ ਰਹੇਗੀ। ਉੱਥੇ ਸਟੂਡੈਂਟ ਅੰਦੋਲਨ ਨੂੰ ਲੈ ਕੇ ਜੁੜੀ ਖ਼ਬਰ, ਜਿੱਥੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਨੀਟ ਪੇਪਰ ਲੀਕ ਦੇ ਵਿਰੋਧ ਦੇ ਵਿੱਚ ਹੋਏ ਵਿਦਿਆਰਥੀ ਅੰਦੋਲਨ ਦੇ ਉੱਤੇ ਸੁਪਰੀਮ ਕੋਰਟ ਨੇ ਸਖ਼ਤ ਰੁੱਖ ਅਪਣਾਇਆ। ਭਾਰਤ ਦੇ ਚੀਫ਼ ਜਸਟਿਸ ਆਫ ਇੰਡੀਆ ਯਾਨੀ ਕਿ CJI ਨੇ ਜਸਟਿਸ ਸੂਰਿਆਕਾਂਤ ਦੀ ਬੈਂਚ ਨੇ ਸੁਣਵਾਈ ਦੇ ਦਰਮਿਆਨ ਕਿਹਾ ਕਿ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਸੰਵਿਧਾਨ ਦੇ ਵਿੱਚ ਅਧਿਕਾਰ ਸਭ ਨੂੰ ਦਿੰਦੇ ਨੇ, ਪਰ ਵਿਦਿਆਰਥੀਆਂ ਨੂੰ ਪ੍ਰੋਟੈਸਟ ਦਾ ਅਧਿਕਾਰ ਜ਼ਰੂਰ ਹੈ। ਇਸ ਦਰਮਿਆਨ ਉਹਨਾਂ ਦੇ ਉੱਤੇ ਕੋਈ ਵਿਰੁੱਧ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ, ਪਰ ਜੇਕਰ ਕੋਈ ਨੌਜਵਾਨ ਗਲਤ ਬਿਆਨ ਦਿੰਦਾ ਹੈ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਸਨੂੰ ਵਿਰੋਧ ਕਰਨ ਦਾ ਹੱਕ ਹੈ। ਸਾਰੇ ਵਿਦਿਆਰਥੀਆਂ ਨੂੰ ਇਹ ਕਿਹਾ ਜਾਵੇ ਕਿ ਉਹ ਸੁਪਰੀਮ ਕੋਰਟ ਤੱਕ ਆਪਣੀ ਜਿਹੜੀ ਰਾਏ ਰੱਖਣ, ਅਸੀਂ ਉਹਨਾਂ ਨੂੰ ਕਾਨੂੰਨੀ ਸਹਾਇਤਾ ਕੋਰਸ ਦੇ ਲਈ ਪੈਨਲ ਦੇ ਵਿੱਚ ਵੀ ਸ਼ਾਮਲ ਕਰਾਂਗੇ। CJI ਸੂਰਿਆਕਾਂਤ ਨੇ ਕਿਹਾ ਕਿ ਮੈਂ ਵੀ ਇੱਕ ਵਿਦਿਆਰਥੀ ਦੇ ਤੌਰ ਦੇ ਉੱਤੇ ਐਕਟਿਵ ਰਿਹਾ, ਜੇਕਰ ਮੰਨ ਲਿਆ ਜਾਵੇ ਕਿ ਉਹ ਗਲਤ ਨੇ ਤਾਂ ਵੀ ਉਹਨਾਂ ਦੇ ਵਿਰੋਧ ਕਰਨ ਦਾ ਅਧਿਕਾਰ ਹੈ। ਮੈਂ ਆਪਣੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨੀ ਜਾਰੀ ਰੱਖਣਾ ਚਾਹੁੰਦਾ। ਅਸਲ ਦੇ ਵਿੱਚ ਮਾਮਲਾ ਨੀਟ ਪੇਪਰ ਲੀਕ ਦੇ ਨਾਲ ਹੀ ਜੁੜਿਆ ਹੋਇਆ ਨਹੀਂ ਹੈ, ਮਾਮਲਾ ਹੈਦਰਾਬਾਦ ਦੇ ਨਾਲਸਰ ਲਾਅ ਯੂਨੀਵਰਸਿਟੀ ਦੇ ਨਾਲ ਵੀ ਜੁੜਿਆ ਹੋਇਆ ਹੈ, ਜਿੱਥੇ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਇਹ ਲਿਖ ਕੇ ਚਿੱਠੀ ਪਾ ਦਿੱਤੀ ਕਿ ਜੇਕਰ ਉਹਨਾਂ ਦੇ ਡਿਗਰੀ ਵੰਡ ਸਮਾਗਮ 'ਚ CJI ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਸ਼ਾਮਲ ਹੁੰਦੇ ਨੇ ਤਾਂ ਡਿਗਰੀਆਂ ਹਾਸਲ ਨਹੀਂ ਕਰਨਗੇ। ਇਸ ਵਾਰ ਬਾਰ ਕੌਂਸਲ ਆਫ ਇੰਡੀਆ BCI ਨੇ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੇ ਰੂਪ ਦੇ ਵਿੱਚ ਉਹਨਾਂ ਦੀਆਂ ਟਿੱਪਣੀਆਂ ਦੇ ਉੱਤੇ ਜਿਹੜਾ ਸਵਾਲ ਖੜਾ ਕੀਤਾ। ਦੱਸ ਦਈਏ ਕਿ ਇਸ ਦਰਮਿਆਨ ਹੁਣ ਵਿਦਿਆਰਥੀ ਰਾਜਨੀਤੀ ਭਾਰਤ ਦੇ ਵਿੱਚ ਸਿਖਰ ਚੜ੍ਹ ਕੇ ਬੋਲ ਰਹੀ ਹੈ। ਉੱਧਰ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਪ੍ਰਮੁੱਖ ਰਾਜ ਠਾਕਰੇ ਦਾ ਜਿਹੜੇ ਅੱਜ ਪੁਣੇ ਦੌਰੇ ਦੇ ਉੱਤੇ ਨੇ, ਉਹਨਾਂ ਨੇ ਪੁਣੇ ਦੇ ਵਿੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਇਸ ਬੈਠਕ 'ਚ ਜੈਨਜ਼ੀ ਨੂੰ ਰੁਝਾਉਣ ਦੀ ਗੱਲ ਕੀਤੀ। ਹੁਣ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਨੇ ਉਹ ਜੈਨਜ਼ੀ ਦੇ ਆਪਣੇ ਹੱਕ ਦੇ ਵਿੱਚ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ। ਰਾਜ ਠਾਕਰੇ ਨੇ ਅਹੁਦੇਦਾਰਾਂ ਦੇ ਨਾਲ ਬੈਠਕ ਦੇ ਵਿੱਚ ਨਵੀਂ ਪੀੜ੍ਹੀ ਯਾਨੀ ਜੈਨਜ਼ੀ ਨੂੰ ਖਾਸ ਫੋਕਸ ਕਰਨ, ਉਹਨਾਂ ਦੇ ਨਾਲ ਸੰਪਰਕ ਵਧਾਉਣ ਔਰ ਉਹਨਾਂ ਦੀ ਮਦਦ ਦੇ ਨਾਲ ਪਾਰਟੀ ਦੇ ਢਾਂਚੇ 'ਚ ਬਦਲਾਅ ਲਿਆਉਣ ਦਾ ਨਜ਼ਰੀਆ ਦਿੱਤਾ। ਉਹਨਾਂ ਕਿਹਾ ਕਿ ਇਸ ਦੇ ਨਾਲ ਪਾਰਟੀ ਦੇ ਵਿੱਚ ਨਵੇਂ ਵਿਚਾਰ ਵੀ ਆਉਣਗੇ। ਦੱਸ ਦਈਏ ਕਿ ਇਸ ਦਰਮਿਆਨ ਭਾਰਤ ਦੇ ਵਿੱਚ ਹੁਣ ਜਿਹੜਾ ਕੱਲ੍ਹ ਦੇ ਦਿਨ 15 ਅਗਸਤ ਦਾ ਸਮਾਗਮ ਹੋਣਾ ਯਾਨੀ ਆਜ਼ਾਦੀ ਦਾ ਸਮਾਗਮ ਹੋਣਾ, ਉਸ ਦੇ ਵਿੱਚ ਵੀ ਸਰਕਾਰ ਦੀ ਤਰਫ ਤੋਂ ਇਸ ਦਿਨ ਜੈਨਜ਼ੀ ਨੂੰ ਖਾਸ ਤੌਰ ਦੇ ਉੱਤੇ ਰੁਝਾਉਣ ਦੀਆਂ ਗੱਲਾਂ ਸਰਕਾਰ ਦੀ ਤਰਫ ਤੋਂ ਕੀਤੀਆਂ ਜਾਣਗੀਆਂ। ਇਸ ਕਿਸਮ ਦੇ ਅੰਦਾਜ਼ੇ ਲਗਾਏ ਜਾ ਰਹੇ ਨੇ। ਖੈਰ ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਵੀਰਵਾਰ ਦੇ ਦਿਨ ਅਮਰੀਕੀ ਸਦਰ ਡੋਨਾਲਡ ਟਰੰਪ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ। ਆਸਟ੍ਰੇਲੀਆ ਦੇ ਉੱਤੇ ਲਗਾਏ ਗਏ ਵਾਧੂ ਟੈਰਿਫ ਦਾ ਸਵਾਲ ਵੀ ਕੀਤਾ ਗਿਆ। ਦੱਸ ਦਈਏ ਕਿ ਅਮਰੀਕਾ ਨੇ ਪਿਛਲੇ ਦਿਨਾਂ ਦੇ ਦਰਮਿਆਨ ਸਲੇਵਰੀ ਦਾ ਦੋਸ਼ ਲਗਾ ਕੇ ਯਾਨੀ ਕਿ ਉਹਨਾਂ ਦੇਸ਼ਾਂ ਦੇ ਉੱਤੇ ਦੋਸ਼ ਲਗਾ ਕੇ ਕਿ ਜਿਹੜੇ ਕਿਸੇ ਨਾ ਕਿਸੇ ਕਿਸਮ ਦੀ ਇੰਡਸਟਰੀ ਦੇ ਵਿੱਚ ਲੋਕਾਂ ਨੂੰ ਗੁਲਾਮ ਬਣਾ ਕੇ ਉਹਨਾਂ ਤੋਂ ਕੰਮ ਕਰਵਾਉਂਦੇ ਨੇ, ਉਹਨਾਂ ਦੇਸ਼ਾਂ ਦੇ ਉੱਤੇ 10 ਦੀ ਬਜਾਏ 12.5% ਦਾ ਟੈਰਿਫ ਲਗਾ ਦਿੱਤਾ ਸੀ। ਆਸਟ੍ਰੇਲੀਆ ਵੀ ਉਹਨਾਂ 60 ਦੇਸ਼ਾਂ ਦੀ ਲਿਸਟ ਦੇ ਵਿੱਚ ਸ਼ਾਮਲ ਸੀ ਜਿਸ ਦੇ ਉੱਤੇ ਪਹਿਲਾਂ ਤੋਂ ਹੀ 10% ਦਾ ਟੈਰਿਫ ਲੱਗ ਰਿਹਾ ਸੀ। ਯਾਨੀ ਕਿ ਆਸਟ੍ਰੇਲੀਆ ਸਮਾਨ ਅਮਰੀਕਾ ਦੇ ਵਿੱਚ ਹੁਣ 2.5% ਹੋਰ ਮਹਿੰਗਾ ਵਿਕ ਰਿਹਾ। ਇਸ ਮਸਲੇ ਦੇ ਉੱਤੇ ਹੀ ਕੱਲ੍ਹ ਦੇ ਦਿਨ ਪ੍ਰਧਾਨ ਮੰਤਰੀ ਦੀ ਤਰਫ ਤੋਂ ਅਮਰੀਕੀ ਰਾਸ਼ਟਰਪਤੀ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਗਈ। ਹਾਲਾਂਕਿ ਇਸ ਗੱਲਬਾਤ ਦਾ ਵਿਸਥਾਰ ਤਾਂ ਸਾਂਝਾ ਨਹੀਂ ਕੀਤਾ ਗਿਆ, ਪਰ ਇਹਨਾਂ ਮੀਡੀਆ ਦੇ ਵਿੱਚ ਜ਼ਰੂਰ ਕਿਹਾ ਗਿਆ ਕਿ ਔਕਸ ਸਮਝੌਤੇ ਨੂੰ ਲੈ ਕੇ ਵੀ ਵਿਚਾਰ ਚਰਚਾਵਾਂ ਹੋਈਆਂ ਨੇ। ਕਿਹਾ ਗਿਆ ਕਿ ਔਕਸ ਸਮਝੌਤਾ ਦੋਹਾਂ ਧਿਰਾਂ ਦੇ ਦਰਮਿਆਨ, ਦੋਹਾਂ ਦੇਸ਼ਾਂ ਦੇ ਦਰਮਿਆਨ ਮਜ਼ਬੂਤੀ ਦੀ ਇੱਕ ਸਾਂਝ ਬਣ ਸਕਦਾ। ਪੈਂਟਾਗੋਨ ਪਹਿਲਾਂ ਹੀ ਇਹ ਕਹਿ ਚੁੱਕਿਆ ਕਿ ਔਕਸ ਸਮਝੌਤੇ ਦੀ ਉਹ ਸਮੀਖਿਆ ਕਰ ਰਹੇ ਨੇ, ਇਸ ਸਮਝੌਤੇ ਨੂੰ ਅੱਗੇ ਤੋਰਿਆ ਜਾਣਾ ਹੈ ਜਾਂ ਨਹੀਂ, ਇਸ ਦੇ ਬਾਰੇ ਚਰਚਾ ਕੀਤੀ ਜਾ ਰਹੀ ਹੈ। ਪੈਂਟਾਗੋਨ ਨੇ ਮੌਜੂਦਾ ਤਾਜ਼ਾ ਮਾਮਲਿਆਂ ਦੇ ਵਿੱਚ ਅਮਰੀਕੀ ਵਰਜੀਨੀਆ ਕਲਾਸ ਨਿਊਕਲੀਅਰ ਸਬਮਰੀਨਸ ਯਾਨੀ ਪਰਮਾਣੂ ਸਮਰੱਥਾ ਦੇ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦੀ ਲਾਂਚਿੰਗ ਨੂੰ ਲੈ ਕੇ ਆਸਟ੍ਰੇਲੀਆ ਨੂੰ
ਥੋੜਾ ਹੋਰ ਲੰਮਾ ਲਟਕਾ ਦਿੱਤਾ, ਥੋੜਾ ਹੋਰ ਸਮਾਂ ਦਿੱਤਾ। ਕਿਹਾ ਹੈ ਕਿ ਇਹਨਾਂ ਦੇ ਨਿਰਮਾਣ ਨੂੰ ਲੈ ਕੇ ਅਮਰੀਕਾ ਦੇ ਵਿੱਚ ਹੀ ਥੋੜਾ ਸਮਾਂ ਲੱਗ ਰਿਹਾ, ਇਸ ਕਰਕੇ ਆਸਟ੍ਰੇਲੀਆ ਨੂੰ ਵਰਤੀਆਂ ਹੋਈਆਂ ਯਾਨੀ ਪੁਰਾਣੀਆਂ ਸਬਮਰੀਨਸ ਵੀ ਦਿੱਤੇ ਜਾਣ ਦੇ ਬਾਰੇ ਅਮਰੀਕਾ ਵਿਚਾਰ ਕਰ ਸਕਦਾ ਹੈ। ਉੱਥੇ ਹੀ ਆਸਟ੍ਰੇਲੀਆ ਦੇ ਵਿੱਚ ਆਮ ਲੋਕਾਂ ਨੂੰ ਆਪਣੇ GST ਦਾ ਸਾਲਾਨਾ $23 billion ਗਵਾਉਣਾ ਪਿਆ। ਇਹ ਇੱਕ ਤਾਜ਼ਾ ਰਿਪੋਰਟ ਦੇ ਵਿੱਚ ਸਾਹਮਣੇ ਆਇਆ, ਪ੍ਰੋਡਕਟੀਵਿਟੀ ਕਮਿਸ਼ਨ ਦੀ ਇੱਕ ਰਿਪੋਰਟ ਅੱਜ ਜੁਮੇ ਦੀ ਸ਼ਾਮ ਯਾਨੀ ਸ਼ੁੱਕਰਵਾਰ ਦੇ ਵੇਲੇ ਜਾਰੀ ਕੀਤੀ ਗਈ, ਜਿਸ ਦੇ ਵਿੱਚ ਸਾਲ 2018 ਦੇ ਅੰਦਰ GST 'ਚ ਲਿਆਂਦੇ ਗਏ ਰਿਫੋਰਮਸ ਨੂੰ ਲੈ ਕੇ ਇੱਕ ਹੈਰਾਨਜਨਕ ਖੁਲਾਸਾ ਕੀਤਾ ਗਿਆ। ਕਿਹਾ ਗਿਆ ਹੈ ਕਿ ਇੱਕ ਸੂਬੇ ਨੂੰ ਤਾਂ 4 ਗੁਣਾ ਵਧੇਰੇ ਫਾਇਦਾ ਦਿੱਤਾ ਜਾ ਰਿਹਾ, ਜਦਕਿ ਬਾਕੀ ਦੇ ਸੂਬੇ ਆਸਟ੍ਰੇਲੀਆ ਭਰ ਦੇ ਵਿੱਚ ਖੁੱਡੇ ਲਾਈਨ ਲਗਾ ਦਿੱਤੇ ਗਏ ਨੇ। ਇੱਕ ਸੂਬੇ ਨੂੰ ਫਾਇਦਾ ਪਹੁੰਚਾਉਣ ਦੇ ਲਈ ਬਣਦੇ ਸੂਬਿਆਂ ਦੇ ਬਾਕੀ ਸੂਬਿਆਂ ਦੇ ਹੱਕ ਜਿਹੜੇ ਨੇ ਉਹਨਾਂ ਨੂੰ ਕਿਉਂ ਕੁਚਲਿਆ ਗਿਆ। ਇਸ ਦੇ ਉੱਤੇ ਸਰਕਾਰ ਕੋਲੋਂ ਆਉਣ ਵਾਲੇ ਦਿਨਾਂ 'ਚ ਸਵਾਲ ਵੀ ਕੀਤੇ ਜਾਣਗੇ। ਅਸਲ 'ਚ ਇਸ ਦੇ ਲਈ ਲਿਬਰਲ ਨੈਸ਼ਨਲ ਅਤੇ ਦੂਸਰੇ ਪਾਸੇ ਲੇਬਰ ਸਰਕਾਰ ਦੋਵੇਂ ਜ਼ਿੰਮੇਦਾਰ ਨੇ, ਇਸ ਕਰਕੇ ਸਵਾਲ ਕੌਣ ਕਰੇ ਅਤੇ ਇਸ ਮੁੱਦੇ ਦੇ ਉੱਤੇ ਜਵਾਬ ਵੀ ਕੌਣ ਦੇਵੇ, ਕਿਉਂਕਿ ਹਮਾਮ ਦੇ ਵਿੱਚ ਸਾਰੇ ਹੀ ਨੰਗੇ ਨੇ। ਪ੍ਰੋਡਕਟੀਵਿਟੀ ਕਮਿਸ਼ਨ ਦੀ ਇਸ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਕਿ ਸਾਲ 2000 ਤੋਂ ਜਦੋਂ ਤੋਂ GST ਸਿਸਟਮ ਲਾਗੂ ਕੀਤਾ ਗਿਆ ਸੀ ਫੈਡਰਲ ਸਰਕਾਰ ਦੀ ਤਰਫ ਤੋਂ, ਉਦੋਂ ਤੋਂ ਹਰ ਇੱਕ ਸੂਬਿਆਂ ਨੂੰ ਸਿੱਖਿਆ, ਸਿਹਤ ਅਤੇ ਹੋਰ ਖਰਚਿਆਂ ਦੇ ਲਈ ਬਣਦੇ GST ਯਾਨੀ ਗੁੱਡਸ ਐਂਡ ਸਰਵਿਸ ਟੈਕਸ ਦੇ ਕੇਂਦਰੀ ਪੂਲ ਦੇ ਵਿੱਚੋਂ ਹੀ ਖਰਚਾ ਵਾਪਸ ਮੋੜ ਕੇ ਦਿੱਤਾ ਜਾਂਦਾ ਸੀ। ਪਰ ਇਸ ਦੇ ਲਾਗੂ ਹੋਣ ਤੋਂ 18 ਸਾਲ ਬਾਅਦ ਇੱਕ ਬਦਲਾਅ ਲਿਆਂਦਾ ਗਿਆ। ਦੇਖਿਆ ਗਿਆ ਕਿ ਇਸ ਦੇ ਨਾਲ ਵੈਸਟਰਨ ਆਸਟ੍ਰੇਲੀਆ ਸੂਬਾ ਜਿਹੜਾ ਉਹ ਪਛੜਦਾ ਜਾ ਰਿਹਾ। ਇਸੇ ਦੇ ਲਈ ਸਰਕਾਰ ਦੀ ਤਰਫ ਤੋਂ, ਉਸ ਵੇਲੇ ਲਿਬਰਲ ਨੈਸ਼ਨਲ ਦੀ ਸਰਕਾਰ ਸੀ ਅਤੇ ਤਤਕਾਲੀ ਜਿਹੜੇ ਟ੍ਰੈਜਰ ਸੀ ਉਹ ਸਕੌਟ ਮੋਰਿਸਨ ਸੀ, ਜਿਹੜੇ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਵੀ ਬਣੇ, ਉਹਨਾਂ ਨੇ ਤੈਅ ਕੀਤਾ ਕਿ ਕਿਸੇ ਵੀ ਸੂਬੇ ਨੂੰ GST ਦਾ ਉਨਾ ਹੀ ਹੱਕ ਦਿੱਤਾ ਜਾਏਗਾ ਜਿੰਨਾ ਉਹ ਫਾਈਨੈਂਸ਼ਲੀ ਸਟਰੋਂਗ ਹੈ। ਯਾਨੀ ਕਿ ਨਿਊ ਸਾਊਥ ਵੇਲਜ਼, ਵਿਕਟੋਰੀਆ ਵਰਗੇ ਸੂਬੇ ਵੈਸਟਰਨ ਆਸਟ੍ਰੇਲੀਆ ਦੇ ਮੁਕਾਬਲੇ ਵਧੇਰੇ ਸਟਰੋਂਗ ਸੀ, ਪਰ GST ਦੇ ਵਿੱਚ ਵੱਧ ਕਮਾਈ ਕਰਕੇ ਵੀ ਇਹੀ ਸੂਬੇ ਦਿੰਦੇ ਨੇ। ਇਸ ਕਰਕੇ ਇਹਨਾਂ ਦੇ ਉਲਟ ਵੈਸਟਰਨ ਆਸਟ੍ਰੇਲੀਆ ਨੂੰ ਵਧੇਰੇ ਰਕਮ ਦਿੱਤੀ ਜਾਣੀ ਸ਼ੁਰੂ ਹੋਈ। ਉਹ ਤੋਂ ਬਾਅਦ ਮੌਜੂਦਾ ਜਿਹੜੀ ਐਂਥਨੀ ਐਲਬਨੀਜ਼ ਦੀ ਸਰਕਾਰ ਹੈ, ਇਹਨਾਂ ਨੇ ਤਾਂ ਇੱਕ ਕਦਮ ਗਾਂ ਹੀ ਟੱਪ ਲਿਆ। ਇਹਨਾਂ ਦੀ ਤਰਫ ਤੋਂ ਪ੍ਰਧਾਨ ਮੰਤਰੀ ਪਹਿਲਾਂ ਹੀ ਇਹ ਸਪਸ਼ਟ ਕਰ ਚੁੱਕੇ ਨੇ ਕਿ ਵੈਸਟਰਨ ਆਸਟ੍ਰੇਲੀਆ ਨੂੰ ਦਿੱਤੀ ਜਾਂਦੀ GST ਦੀ ਵੰਡ ਠੀਕ ਹੈ, ਵਾਜਬ ਹੈ, ਔਰ ਇਹ ਸਾਲ 2029 ਤੱਕ ਤਾਂ ਘੱਟੋ ਘੱਟ ਇੱਦਾਂ ਹੀ ਰੱਖੀ ਜਾਏਗੀ। ਪਰ ਪ੍ਰੋਡਕਟੀਵਿਟੀ ਕਮਿਸ਼ਨ ਦੀ ਰਿਪੋਰਟ ਨੇ ਇਹ ਗੱਲ ਕਹੀ ਹੈ ਕਿ ਇਸ ਦੇ ਨਾਲ ਇੱਕ ਕਾਣੀ ਵੰਡ ਹੋ ਗਈ ਹੈ। ਉਦਾਹਰਣ ਸਾਲ 2024-25 ਦੇ ਵਿਤਵਰੇ ਦੀ ਦਿੱਤੀ ਗਈ ਹੈ, ਜਦੋਂ ਵੈਸਟਰਨ ਆਸਟ੍ਰੇਲੀਆ ਨੂੰ ਤਾਂ ਕੁੱਲ GST ਦੇ ਵਿੱਚੋਂ 113% ਵਾਪਸ ਮੋੜਿਆ ਗਿਆ, ਜਦਕਿ ਬਾਕੀ ਸੂਬਿਆਂ ਨੂੰ 98% ਜਾਂ ਇਸ ਤੋਂ ਘੱਟ ਮੋੜਿਆ ਗਿਆ। ਇਸ ਤਰੀਕੇ ਦੇ ਨਾਲ 2018 ਤੋਂ ਲੈ ਕੇ ਹੁਣ ਤੱਕ $23 billion ਦਾ ਡਿਫਰੈਂਸ ਬਣ ਚੁੱਕਿਆ, ਜਿਹੜਾ ਕਿ ਵੈਸਟਰਨ ਆਸਟ੍ਰੇਲੀਆ ਨੂੰ ਵਧੇਰੇ ਗਿਆ। ਇਸੇ ਦੇ ਉੱਤੇ ਇਤਰਾਜ਼ ਜਤਾਉਂਦਿਆਂ ਹੋਇਆਂ ਵਿਕਟੋਰੀਆ ਦੇ ਨਵੇਂ ਬਣੇ ਟ੍ਰੈਜਰ ਕੋਲਿਨ ਬਰੂਕਸ ਨੇ ਆਪਣੀ ਹੀ ਲੇਬਰ ਪਾਰਟੀ ਦੀ ਸਰਕਾਰ ਨੂੰ ਕਿਹਾ ਕਿ $31 billion ਹੁਣ ਤੱਕ ਵਿਕਟੋਰੀਆ ਸੂਬੇ ਨੂੰ ਮਿਲ ਜਾਣਾ ਸੀ, ਜੇਕਰ ਐਂਥਨੀ ਐਲਬਨੀਜ਼ ਸਰਕਾਰ ਪਿਛਲੀ ਸਰਕਾਰ ਦੇ ਉਸ ਫੈਸਲੇ ਨੂੰ, ਉਸ ਵਿਵਾਦਿਤ ਫੈਸਲੇ ਨੂੰ ਬਦਲ ਦਿੰਦੀ। ਹੁਣ ਤਾਂ ਪ੍ਰੋਡਕਟੀਵਿਟੀ ਕਮਿਸ਼ਨ ਵੀ GST ਦੀ ਇਸ ਕਾਣੀ ਵੰਡ ਦੇ ਉੱਤੇ ਇਤਰਾਜ਼ ਜ਼ਾਹਰ ਕਰ ਚੁੱਕਿਆ, ਕਹਿ ਚੁੱਕਿਆ ਕਿ ਵੈਸਟਰਨ ਆਸਟ੍ਰੇਲੀਆ ਓਨੀ ਕਮਾਈ ਕਰਕੇ ਸੈਂਟਰਲ ਪੂਲ ਦੇ ਵਿੱਚ ਨਹੀਂ ਬਣਦਾ ਜਿੰਨਾ ਉਹਨਾਂ ਨੂੰ ਵਾਪਸ ਸੈਂਟਰ ਗੌਰਮੈਂਟ ਦੀ ਤਰਫ ਤੋਂ, ਫੈਡਰਲ ਗੌਰਮੈਂਟ ਦੀ ਤਰਫ ਤੋਂ ਮੋੜ ਦਿੱਤਾ ਜਾਂਦਾ। ਅਜਿਹੇ ਦੇ ਵਿੱਚ ਜਿਹੜਾ ਸੂਬਾ ਜਿੰਨੀ ਕਮਾਉਂਦਾ ਓਨਾ ਹੀ ਉਹਨੂੰ GST ਮੋੜਿਆ ਜਾਵੇ, ਇਹੀ ਵਾਜਬ ਹੋਏਗਾ, ਇਹੀ ਇੱਕ ਹੱਲ ਹੈ। ਪਰ ਫਿਲਹਾਲ ਫੈਡਰਲ ਸਰਕਾਰ ਤਾਂ ਇਹ ਹੱਲ ਨੂੰ ਮੰਨਣ ਦੇ ਲਈ ਰਾਜ਼ੀ ਨਹੀਂ ਹੈ। ਜ਼ਾਹਰ ਜੀ ਗੱਲ ਹੈ ਕਿ ਦੇਸ਼ ਦੇ 3 ਵੱਡੇ ਸੂਬੇ ਵਿਕਟੋਰੀਆ, NSW ਅਤੇ ਕੁਇਨਜ਼ਲੈਂਡ ਹੁਣ ਫੈਡਰਲ ਸਰਕਾਰ ਦੇ ਉੱਤੇ ਨਵੀਂ ਡੀਲ ਤੈਅ ਕਰਨ ਦੇ ਲਈ ਦਬਾਅ ਜ਼ਰੂਰ ਪਾਉਣਗੇ। ਦੱਸ ਦਈਏ ਕਿ ਪ੍ਰੋਡਕਟੀਵਿਟੀ ਕਮਿਸ਼ਨ ਦੀਆਂ ਇਹ ਸੁਝਾਅ, ਮਸ਼ਵਰੇ ਔਰ ਸ਼ਿਕਾਇਤਾਂ ਜਿਹੜੀਆਂ ਨੇ ਇਹ ਫੈਡਰਲ ਸਰਕਾਰ ਨੂੰ ਦੇ ਦਿੱਤੀਆਂ ਗਈਆਂ ਨੇ ਇੱਕ ਰਿਪੋਰਟ ਦੇ ਜ਼ਰੀਏ, ਔਰ 31 December 2026 ਤੱਕ ਵਿਸਤਾਰ ਰਿਪੋਰਟ ਜਿਹੜੀ ਹੈ ਜਾਂ ਅੰਤਰਿਮ ਰਿਪੋਰਟ ਜਿਹੜੀ ਉਹ ਦੇ ਦਿੱਤੀ ਜਾਏਗੀ। ਉਸ ਤੋਂ ਬਾਅਦ ਫੈਡਰਲ ਸਰਕਾਰ ਹੋ ਸਕਦਾ ਕੋਈ ਨਵਾਂ ਫੈਸਲਾ ਲੈਂਦਿਆਂ ਸਾਲ 2027 ਦਾ ਕੈਲੰਡਰ ਵਰਾ ਵੀ ਵਰਤ ਲਵੇ। ਵਿਕਟੋਰੀਆ ਦੀ ਸਾਬਕਾ ਪ੍ਰੀਮੀਅਰ ਜੈਸਿੰਟਾ ਐਲਨ ਨੇ ਹੁਣ ਐਲਾਨ ਕੀਤਾ ਹੈ ਕਿ ਉਹ ਵਿਕਟੋਰੀਆ ਦੇ ਵਿੱਚ ਨਵੰਬਰ ਮਹੀਨੇ ਦੇ ਅੰਦਰ ਹੋਣ ਵਾਲੀਆਂ ਸੂਬਾਈ ਚੋਣਾਂ ਦੇ ਵਿੱਚ ਸ਼ਿਰਕਤ ਨਹੀਂ ਕਰਨਗੇ। ਬਤੌਰ ਪ੍ਰੀਮੀਅਰ ਤਾਂ ਉਹ ਪਹਿਲਾਂ ਹੀ ਕੁਰਸੀ ਤੋਂ ਪਿੱਛੇ ਹਟ ਚੁੱਕੇ ਨੇ। ਦੱਸ ਦਈਏ ਕਿ ਬੈਂਡੀਗੋ ਈਸਟ ਦੀ ਸੀਟ ਉਹ ਸੀਟ ਹੈ, ਉਹ ਸੰਸਦੀ ਹਲਕਾ ਹੈ ਜਿੱਥੋਂ ਉਹ ਹਰ ਸਾਲ ਲੜਦੇ ਰਹੇ ਨੇ। ਸਾਲ 2026 ਦੀਆਂ ਨਵੰਬਰ ਮਹੀਨੇ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਅੰਦਰ ਮੈਂ ਭਾਗ ਨਹੀਂ ਲਵਾਂਗੀ। ਇਸ ਫੈਸਲੇ ਦੇ ਉੱਤੇ ਮੈਂ ਗਰਵ ਦੇ ਨਾਲ
अपने फैसले के उत्ते टिकी हुई हाँ और इस फैसले तो मैं बदलागी नहीं। दस दिए कि इस बेंडिगो ईस्ट की सीट तो जसिंटा एलन पिछले 27 साल तो सियासत करते आ रहे हैं। अपने जन्मदिन तो एक दिन पहला ही वो इस सीट तो जिते सी जदों वो महज 25 साल की उम्र के सी और विक्टोरिया की पार्लीमेंट च सब तो नौजवान महिला होने के नाते लेबर की इस सीट तो जित के जाना उन्होंने अपने आप के एक रिकॉर्ड कायम किया। साल 2023 दे सितंबर महीने दे विच जसिंटा एलन प्रीमियर भी बनी सी जदों डैनियल एंड्रीज अहुदे तो पिछे हट गए सी। उस तो बाद उन्होंने इस अहुदे दे उत्ते रहिंदिया होया कई विवाद भी खटे सी। इस दरमियान हुण उन्होंने डिप्टी प्रीमियर रहे बैन कैरल जिन्होंने कदे अखां चखां पा के प्रेस कॉन्फ्रेंस दे विच इह कहा सी कि वह प्रीमियर दे वफादार रहणगे पर अचानक तब्दीली हुंदी है सूबे की सियासत दे विच करवट आउंदी है ते बैन कैरल खुद अपनी ही प्रीमियर के खिलाफ जाके लीडरशिप स्पिल दे विच वोट कर देंदे ने ते नवे प्रीमियर बन जांदे ने। खैर ये कहानी तो हुण पुरानी हो गई। हुण एक कहानी होर जिहड़ी ATSB यह कह रहा है कि उन्हां नूं सुनाई ही बड़ी लेट गई। तुहाडे तक पिछले कई दिनों तो यह खबरां लैके आ रहे हैं कि सिडनी नहीं बल्कि देश भर के हवाई अड्डे के उत्ते यह ट्रैफिक कंट्रोल नूं लैके एक बड़ी समस्या खड़ी हुई पई है। हवाई जहाजों के दरमियान मामूली टकरा किसी वड्डी घटना का कारण बन सकते हैं। खुदा ना खासा कोई यह जी वड्डी घटना होवे जिस दे विच सैकड़ों लोगों की जान खतरे च पै जाए उस तो पहले ही ATSB नूं यानी आस्ट्रेलियन ट्रांसपोर्ट सेफ्टी ब्यूरो नूं वड्डे कदम चुकने होणगे। पर गलती रही तो रही किसकी? सिडनी के हवाई अड्डे के उत्ते ही तीन नेड़ों नेड़ों टकराते जहाजों के हादसे होंदे होंदे रह गए हैं और इस दे लई ATSB यानी आस्ट्रेलियन ट्रांसपोर्ट सेफ्टी ब्यूरो के चीफ कमिश्नर एंगस मिचल ABC अदारे एक इंटरव्यू चे कहते हैं कि उन्होंने पिछले तीन हादसों के बारे बड़ा लेट सूचित किया गया बल्कि 4 दिन लग गए जदों तीजे हादसे के बारे उन्होंने सूचित किया गया। अजय दे विच हवाई अड्डे की जिम्मेदारी किसकी है? ATSB की है, आस्ट्रेलिया के हवाई अड्डे चलाने वाली अथॉरिटी की है, उस वक्त उत्थे मौजूद एयर ट्रैफिक कंट्रोलर की है या जहाज के बैठे गेयर फड़ के पायलट की है? सब कोई अपनी अपनी जिम्मेदारी तो मुनकर हो रहा है पर यात्री जड़े ने वो अपनी जान नू दा दे उत्ते लगा के फिर भी हवाई अड्डे का इस्तेमाल कर रहे हैं। प्रधानमंत्री एंथनी अल्बनीज नू हुण इस मुद्दे दे उत्ते बिचाना पिया। प्रधानमंत्री ने कहा है कि इस मसलियां दे उत्ते जिहड़े पिछले तीन हादसे वापरे ने छेती तो छेती मैनू रिपोर्ट चाहिए। हवाई अड्डे या उस दे नाल जुड़िया जिन्हिया भी एविएशन अथॉरिटीज़ ने वो अपनी इन्वेस्टिगेशन पूरी करन, सानू इस दे उत्ते जवाबदेही दिती जावे। दस दिए कि 27 जुलाई नू सब तो पहला हादसा हुंदे हुंदे रह गया सी जदों क्वांटस लिंक ते क्वांटस दी फ्लाइट आपस दे विच भिड़ गईयां सी। क्वांटस लिंक असल दे विच क्वांटस दे कारगो जहाजा नू कहा जांदा है जदकि क्वांटस दी फ्लाइट जिहड़ी दूसरी सी उस दे विच यात्री जहाज एक किस्म दा उहो सी। इस तों बाद जैटस्टार ते कतर एयरवेज का एक जहाज आपस दे विच भिड़दे भिड़दे बचे ते हुण एक होर हादसा जिस दे विच क्वांटस ते वर्जिन एयरलाइनस दे जहाज आपस दे विच भिड़दे भिड़दे रह गए। उथे विक्टोरिया तो एक मंदभागी खबर यह सामने आ रही है कि विक्टोरिया दे विच अलग अलग चिड़िया घर के अंदर हुण जिहड़े जानवर ने हो सकता है कि वह भी H5N1 इनफ्लुएंजा दे नाल एवियन इनफ्लुएंजा दे नाल प्रभावित होन, किसी ना किसी किस्म का बैक्टीरिया उन्होंने होवे और इस दे चलदिया यह हुण मनुख तक लाग पहुँच रही है। असल च स्टैक यानी कि STEC जिन्हों कहा जाता है शीगा टॉक्सिन प्रोड्यूसिन एस्करीशिया कॉली एक किस्म का बैक्टीरिया है जिहड़ा दो छोटे बच्चों के गया दसया गया जिन्होंने हस्पताल भर्ती किया गया। इन्होंने छोटे बच्चों ने इन्हों जानवरों जोड़े चिड़ियाघर के उन्होंने दाना पाया सी। दाना पान लगे इन्ह के संपर्क के आए यह छोटे बच्चे हस्पताल दे विच ने, इन्हों की उम्र 2-3 साल दसी जा रही है। विस्तार जानकारी सांझी नहीं कर सकते नाम पते पछाण के नाल पर दी एज की रिपोर्ट के मुताबिक इन्हों बच्चों से बैक्टीरिया इसे करके आया होएगा क्योंकि इन जानवरों के इनफ्लुएंजा जिहड़ा या एवियन इनफ्लुएंजा जिहड़ा वो आ गया होएगा और इस वक्त यह बहुत बड़ा कारण बनया हो। विक्टोरिया दे विच लगातार पिछले कुछ दिनों तो केस आ रहे हैं। तस्मेनिया दे विच भी हुण दूसरा केस जिहड़ा रिकॉर्ड किया गया है। उत्थे डार्विन टेस्ट तो हुण आस्ट्रेलिया की गिरफ्त दे विचों बाहर ही निकलिया समझो क्योंकि आस्ट्रेलिया ने पहली पारी च महज 198 दौड़ा बनाईया सी ते बांग्लादेश ने जवाब दे विच खबरां लाइव पढ़े जाने वेले तक 300 तो वधेरे दौड़ा बना लिया सी यानी बांग्लादेश ने 120 दौड़ा तो भी वधेरे दी लीड जिहड़ी आस्ट्रेलिया दे उत्ते हासिल कर रही है। और खबरां जिस वक्त तक तुसी सिडनी
ਮੈਲਬਨ ਦੇ ਸਮੇਂ ਦੇ ਮੁਤਾਬਕ ਸ਼ਾਮ 4:30 ਦੇ ਦਰਮਿਆਨ ਲਾਈਵ ਸੁਣ ਰਹੇ ਹੋ। ਬੰਗਲਾਦੇਸ਼ ਨੇ ਹਾਲੇ ਮੈਚ 6 ਵਿਕਟਾਂ ਹੀ ਗਵਾਈਆਂ ਨੇ ਔਰ ਅੱਜ ਟੈਸਟ ਮੈਚ ਦਾ ਦੂਜਾ ਦਿਨ ਹੈ। ਇੱਕ ਵੱਡਾ ਟੀਚਾ ਦੇਣ ਤੋਂ ਬਾਅਦ ਬੰਗਲਾਦੇਸ਼ ਜਿਹੜਾ ਆਸਟ੍ਰੇਲੀਆ ਨੂੰ ਖਿਡਾਏਗਾ ਔਰ ਇੱਕ ਵਾਰ ਫਿਰ ਤੋਂ ਐਸੀ ਹੀ ਧਾਰਦਾਰ ਗੇਂਦਬਾਜ਼ੀ ਦੀ ਉਮੀਦ ਜਿਹੜੀ ਮਹਿਮਾਨ ਮੁਲਕ ਤੋਂ ਕੀਤੀ ਜਾਏਗੀ ਜਿਹੜੀ ਉਹਨਾਂ ਨੇ ਪਹਿਲੀ ਪਾਰੀ 'ਚ ਕੀਤੀ ਸੀ ਜਦੋਂ ਹਸਨ ਮਹਿਮੂਦ ਨੇ 6, ਤਸਕੀਨ ਅਹਿਮਦ ਨੇ 2 ਅਤੇ ਇਬਾਦਤ ਹੁਸੈਨ ਨੇ 2 ਵਿਕਟਾਂ ਹਾਸਲ ਕਰਕੇ ਆਸਟ੍ਰੇਲੀਆ ਦੀ ਟੀਮ ਦੀ ਆਸਟ੍ਰੇਲੀਆ ਦੇ ਵਿੱਚ ਹੀ ਤੌੜੀ ਲਾ ਦਿੱਤੀ ਸੀ। ਦੱਸ ਦਈਏ ਕਿ ਬੰਗਲਾਦੇਸ਼ ਦੀ ਟੀਮ ਦੀ ਤਰਫ ਤੋਂ ਚੰਗੀ ਬੱਲੇਬਾਜ਼ੀ ਵੀ ਕੀਤੀ ਗਈ। ਅੱਜ ਦੇ ਦਿਨ ਤਨਜ਼ੀਦ ਹਸਮ ਨੇ 101 ਦੌੜਾਂ ਬਣਾਈਆਂ, ਨਾਬਾਦ ਉਹਨਾਂ ਦਾ ਸੈਂਕੜਾ ਰਿਹਾ, ਜਿਸ ਤੋਂ ਬਾਅਦ ਉਹ ਨੈਥਨ ਲਿਓਨ ਦੀ ਗੇਂਦ ਦੇ ਉੱਤੇ ਸਟਾਕ ਦੇ ਹੱਥੋਂ ਕੈਚ ਆਊਟ ਹੋ ਗਏ। ਇਸ ਤੋਂ ਇਲਾਵਾ ਮੋਨੀਮੁਲ ਹੱਕ ਅਰਧ ਸੈਂਕੜਾ ਬਣਾਉਂਦੇ ਬਣਾਉਂਦੇ ਰਹਿ ਗਏ, 49 ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ ਵੀ 84 ਦੌੜਾਂ ਬਣਾ ਕੇ ਆਪਣਾ ਯੋਗਦਾਨ ਦਿੱਤਾ। ਇੱਧਰ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਸਾਬਕਾ ਭਾਰਤੀ ਆਲਰਾਊਂਡਰ ਰਵੀਚੰਦਰ ਅਸ਼ਵਿਨ ਨੇ ਸ਼੍ਰੀਲੰਕਾ ਦੇ ਖਿਲਾਫ ਆਉਂਦੀ ਟੈਸਟ ਸੀਰੀਜ਼ ਦੇ ਲਈ ਟੀਮ ਦੇ ਵਿੱਚ ਚੁਣੇ ਗਏ ਸਰਫਰਾਜ਼ ਖਾਨ ਨੂੰ ਲੈ ਕੇ ਭਾਰਤੀ ਟੀਮ ਦੀ ਮੈਨੇਜਮੈਂਟ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ। ਸਰਫਰਾਜ਼ ਨੂੰ ਸੱਟ ਲੱਗੇ ਸਾਈ ਸੁਦਰਸ਼ਨ ਦੀ ਥਾਂ ਦੇ ਉੱਤੇ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ, ਪਰ ਭਾਰਤ ਅਤੇ ਸ਼੍ਰੀਲੰਕਾ ਦੇ ਦਰਮਿਆਨ ਟੈਸਟ ਮੈਚਾਂ ਦੀ ਇਹ ਸੀਰੀਜ਼ ਭਲਕੇ ਯਾਨੀ ਸ਼ਨੀਵਾਰ ਤੋਂ ਸ਼ੁਰੂ ਹੋ ਜਾਣੀ ਹੈ। 28 ਸਾਲ ਦੇ ਸਰਫਰਾਜ਼ ਨੇ ਨਵੰਬਰ 2024 ਤੋਂ ਬਾਅਦ ਭਾਰਤ ਦੇ ਲਈ ਕੋਈ ਵੀ ਟੈਸਟ ਮੈਚ ਨਹੀਂ ਸੀ ਖੇਡਿਆ, ਜਦਕਿ ਅਸ਼ਵਿਨ ਨੂੰ ਪਲੇਇੰਗ 11 ਦੇ ਵਿੱਚ ਧਰੁਵ ਜੁਰੇਲ ਅਤੇ ਸਰਫਰਾਜ਼ ਖਾਨ ਦੇ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੇ ਲਈ ਜਦੋਂ ਕਿਹਾ ਗਿਆ ਤਾਂ ਉਹਨਾਂ ਕਿਹਾ ਕਿ ਮੈਂ ਤਾਂ ਜੁਰੇਲ ਦੇ ਨਾਲ ਹੀ ਸ਼ੁਰੂਆਤ ਕਰਾਂਗਾ। ਆਪਣੇ ਯੂਟਿਊਬ ਚੈਨਲ ਅਸ਼ਕੀ ਬਾਦ ਦੇ ਵਿੱਚ ਅਸ਼ਵਿਨ ਨੇ ਸਰਫਰਾਜ਼ ਦੀ ਭੂਮਿਕਾ ਨੂੰ ਲੈ ਕੇ ਸਵਾਲ ਕੀਤੇ, ਉਹਨਾਂ ਕਿਹਾ ਕਿ ਤੁਹਾਨੂੰ ਦੱਸਣਾ ਹੋਏਗਾ ਕਿ ਪੂਰੇ ਜਿਹੜਾ ਸਬਕੋਂਟੀਨੈਂਟ ਹੈ ਉਸ ਦੀਆਂ ਸਥਿਤੀਆਂ ਉਸ ਦੇ ਹਾਲਾਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਟੀਮ ਦੇ ਵਿੱਚ ਸਰਫਰਾਜ਼ ਦੀ ਕੋਈ ਭੂਮਿਕਾ ਹੈ ਜਾਂ ਨਹੀਂ। ਬਾਕੀਆਂ ਚੀਜ਼ਾਂ 'ਤੇ ਧਿਆਨ ਬਰਬਾਦ ਨਾ ਕਰੋ, ਉਹ ਚੰਗੀ ਸਪਿਨ ਖੇਡਣ ਦੇ ਉੱਤੇ ਧਿਆਨ ਦੇ ਸਕਦੇ ਨੇ, ਮੈਂ ਸਬਕੋਂਟੀਨੈਂਟਲ ਕੰਡੀਸ਼ਨਸ ਦੇ ਕਿੰਗ ਵੀ ਬਣ ਸਕਦੇ ਨੇ ਇਹ ਵੀ ਦਾਅਵਾ ਕਰ ਰਹੇ, ਪਰ ਇਸ ਵਕਤ ਇਸ ਕੰਡੀਸ਼ਨ ਦੇ ਵਿੱਚੋਂ ਚੰਗਾ ਨਹੀਂ ਖੇਡ ਰਹੇ। ਇਸ ਵਕਤ ਸਰਫਰਾਜ਼ ਦੀ ਬਜਾਏ ਹੋਰਨਾਂ ਖਿਡਾਰੀਆਂ ਦੇ ਉੱਤੇ ਵੀ ਟੀਮ ਨੂੰ ਧਿਆਨ ਦੇਣਾ ਚਾਹੀਦਾ ਸੀ। ਖੈਰ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਬਹਿਰਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਕਹਿਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 492, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
3: ਲਾਦੇ ਫੇਰ

0: ਲਾਦੇ ਫਿਰ
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ
3: ਮੇਰੇ ਸ਼ਹਿਰ ਦੀ ਸਭ ਤੋਂ ਚੰਗੀ ਖੁਸ਼ਬੂ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Jo bhi hath is dastar nu paya, mainun la dena hai dastar.
4: Mera cousin aaya Punjab to.
3: Punjab de vich bhi sama te halaat sade khilaf ne. ਇੱਥੇ ਵੀ
5: ਹਾਲਾਤ ਸੁਖਾਲੇ ਹੋਏ ਤਾਂ ਵਾਪਸ ਵੀ ਜਾਇਆ ਜਾ ਸਕਦਾ।
3: ਕਹਿੰਦੇ ਨੇ ਜੰਮਣ ਵਾਲੀ ਤੇ ਮਰਨ ਵਾਲੀ ਥਾਂ ਜੇ ਇੱਕ ਹੋਵੇ ਤਾਂ ਰੂਹ ਤੇ ਕੋਈ ਕਰਜ਼ਦਾਰੀ ਨਹੀਂ ਰਹਿੰਦੀ। ਹੁਣ ਤਾਂ ਪਤਾ ਨਹੀਂ ਕਿੱਥੇ ਮਰਨਾ।
4: ਓਫੀਸ਼ੀਅਲ ਜੌਬਸ ਇੱਥੇ ਵਾਈਟ ਸਕਿਨ ਲਈ ਆ, ਸਾਡੇ ਲਈ ਤਾਂ ਛੋਟੇ ਮੋਟੇ ਬਿਜ਼ਨਸ ਆ ਜਾਂ ਫਿਰ ਲੇਬਰ ਆ।
5: ਪਰ ਇਹਦੇ ਖਿਲਾਫ ਫਿਰ ਖੜਨਾ ਚਾਹੀਦਾ ਨਾ।
4: ਜੇ ਪਤਾ ਹੋਵੇ ਹਾਰ ਹੋ ਗਈਆਂ ਤਾਂ ਉੱਥੇ ਲੜਨ ਦਾ ਕੋਈ ਫਾਇਦਾ ਨਹੀਂ ਹੁੰਦਾ।
5: ਬ੍ਰਦਰ, ਜਿਹੜੀਆਂ ਕੌਮਾਂ ਆਪਣੀ ਹੋਂਦ ਲਈ ਲੜਨੋਂ ਹਟ ਜਾਂਦੀਆਂ ਨੇ ਨਾ, ਉਹ ਕੌਮਾਂ ਦਾ ਵਜੂਦ ਖਤਮ ਹੋ ਜਾਂਦਾ।
6: They have slavery in their blood. We have kingship in ours.
7: Create humiliation. Create terror.
8: Has the body been identified?
7: It's just Indian blood. No need to worry.
9: ਇਹਨਾਂ ਨੂੰ ਸਾਡੀ ਜਾਨ ਦੀ ਕੁੱਤੇ ਜਿੰਨੀ ਕਦਰ ਨਹੀਂ। ਦਿਲ ਚੋਂ ਡਰ ਕੱਢਣਾ ਪੈਣਾ ਤੇ ਸਿਰਾਂ ਤੇ ਦਸਤਾਰਾਂ ਸਜਾਉਣੀਆਂ ਪੈਣੀਆਂ।
10: ਅਸੀਂ ਹਥਿਆਰ ਸਾਡੀ ਹੋਂਦ ਲਈ ਤੇ ਜ਼ਾਲਮ ਦੇ ਵਿਰੋਧ ਚ ਚੱਕੇ ਆ। ਸ਼ੇਰੇ ਪੰਜਾਬ,
11: ਤੈਨੂੰ ਰਿਸ਼ਤਿਆਂ ਦਾ ਮੋਹ ਹੁੰਦਾ ਨਾ ਤਾਂ ਤੇਰੇ ਹੱਥ ਚ ਬੰਦੂਕ ਕਿਤਾਬਾਂ ਹੁੰਦੀਆਂ। ਵੱਡਾ ਤਾਂ ਪੁੱਠੇ ਰਾਹ ਤੁਰਿਆ ਸੀ, ਹੁਣ ਤੂੰ ਵੀ ਉਸ ਰਾਹ ਤੇ ਤੁਰ ਪੈ।
12: ਜਿਸ ਰਾਹ ਤੇ ਉਹ ਚੱਲ ਰਿਹਾ ਨਾ, ਉਸ ਰਾਹ ਤੇ ਚੱਲਣ ਵਾਲੇ ਬੰਦਿਆਂ ਦੇ ਸਾਹ ਬਹੁਤ ਘੱਟ ਹੁੰਦੇ ਨੇ।
13: ਡੈਡ, ਸਾਹ ਚਾਹੇ ਘੱਟ ਵੀ ਹੋਣ ਪਰ ਹੋਣੇ ਮਨਮਰਜ਼ੀ ਦੇ ਚਾਹੀਦੇ ਨੇ।
11: ਸਾਹਮਣੇ ਬੰਦੇ ਹੋਣ ਨਾ ਤਾਂ ਬਹਿ ਕੇ ਮਸਲੇ ਹੱਲ ਹੋ ਜਾਂਦੇ ਨੇ। ਜੇ ਹੋਣ ਹੀ ਡੰਗਰ, ਫਿਰ ਡੰਗਰਾਂ ਨਾਲ ਡੰਗਰ ਹੋਣਾ ਪੈਂਦਾ। ਤੈਨੂੰ ਮੇਰੀ ਸਹੁੰ ਹੈ, ਇਹਨਾਂ ਨੂੰ ਛੱਡੀ ਨਾ।

0: ਲਈ ਲੜੂਗਾ ਵੀ।
1: ਸੋ ਦੋਸਤੋ, ਇਹ ਟ੍ਰੇਲਰ ਸੁਣ ਰਹੇ ਸੀ ਤੁਸੀਂ ਦਸਤਾਰ ਫਿਲਮ ਦਾ। ਦਸਤਾਰ ਫਿਲਮ 17 ਤਰੀਕ ਨੂੰ ਰਿਲੀਜ਼ ਹੋਣੀ ਆ। ਇਸ ਸਮੇਂ ਪ੍ਰਮੋਸ਼ਨ ਪੂਰੀ ਜ਼ੋਰਾਂ ਸ਼ੋਰਾਂ ਦੇ ਉੱਤੇ ਆ, ਅਤੇ ਜਿਹੜੇ ਤਰੀਕੇ ਦੇ ਨਾਲ ਪ੍ਰਮੋਸ਼ਨ ਕੀਤੀ ਜਾ ਰਹੀ ਆ, ਲੱਗਦਾ ਆ ਕਿ ਫਿਲਮ ਕਾਫੀ ਪ੍ਰੋਮਿਸਿੰਗ ਆ। ਟ੍ਰੇਲਰ ਦੱਸ ਰਹੇ ਨੇ, ਗਾਣੇ ਦੱਸ ਰਹੇ ਨੇ, ਪੂਰੀ ਮਿਹਨਤ ਲਾਈ ਗਈ ਆ ਟੀਮ ਦੇ ਵੱਲੋਂ। ਖੁਦ ਤਰਸੇਮ ਜੱਸੜ ਜੀ ਇੱਥੇ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਪ੍ਰਮੋਸ਼ਨ ਦੇ ਲਈ ਟੂਰ ਦੇ ਉੱਤੇ ਨੇ, ਅਤੇ ਅੱਜ ਰੇਡੀਓ ਹਾਂਜੀ ਦੇ ਵਿਹੜੇ ਆਏ ਨੇ, ਅਤੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਪਾਂ ਜਾਣਾਂਗੇ ਇਸ ਫਿਲਮ ਦੇ ਬਾਰੇ, ਇਹਨਾਂ ਦੇ ਫਿਲਮੀ ਸਫ਼ਰ ਦੇ ਬਾਰੇ, ਅਤੇ ਹੋਰ ਬਹੁਤ ਸਾਰਾ ਕੁਛ। ਭਾਈ ਸਵਾਗਤ ਤੁਹਾਡਾ।
2: ਥੈਂਕ ਯੂ ਬਾਈ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ।
1: ਸਾਰਿਆਂ ਵੱਲੋਂ ਸਤਿ ਸ਼੍ਰੀ ਅਕਾਲ। ਆਸਟ੍ਰੇਲੀਆ ਦੇ ਨਾਲ ਬੜਾ ਗਾੜਾ ਨਾਤਾ ਹੁਣ ਇੱਦਾਂ ਲੱਗਦਾ ਵੀ ਜਿੱਦਾਂ ਆਪਣਾ ਆਪਣਾ ਜਿਹਾ, ਤੁਸੀਂ ਸਾਨੂੰ ਉੱਪਰੇ ਨਹੀਂ ਲੱਗਦੇ ਹੁਣ।
2: ਕਈ ਵਾਰ ਆ ਗਏ ਜੀ ਹੁਣ ਇੱਥੇ, ਅਤੇ ਹੁਣ ਥੋੜ੍ਹੇ ਸਮੇਂ ਬਾਅਦ ਗੇੜਾ ਲੱਗ ਜਾਂਦਾ ਫਿਲਮ ਦੇ ਸਿਲਸਿਲੇ 'ਚ, ਕਦੇ ਟੂਰ ਦੇ ਸਿਲਸਿਲੇ 'ਚ।
1: ਕਦੀ ਕੀ ਫਰਕ ਲੱਗਦਾ ਭਾਈ ਜਦੋਂ ਆਪਾਂ ਟੂਰ ਕਰਨ ਆਉਂਦੇ ਹਾਂ, ਗਾਉਣ ਆਉਂਦੇ ਹਾਂ, ਅਤੇ ਉਦੋਂ ਇੱਕ ਅਲੱਗ ਮਾਹੌਲ ਬਣਦਾ ਵਾ ਸ਼ਹਿਰ ਦੇ ਵਿੱਚ, ਜਦੋਂ ਆਪਾਂ ਪ੍ਰਮੋਸ਼ਨ ਲਈ ਆਉਂਦੇ ਹਾਂ, ਉਦੋਂ ਇੱਕ ਅਲੱਗ ਤੁਸੀਂ ਮਹਿਸੂਸ ਕਰਦੇ ਹੋ ਕੁਛ ਵੱਖਰਾ
2: ਹੁੰਦਾ ਜੀ? ਉਦੋਂ ਤੁਸੀਂ ਮੋਰ ਲਾਈਕ ਤੁਹਾਡਾ ਲਾਈਵ ਸ਼ੋਅ ਵੱਲ ਧਿਆਨ ਹੁੰਦਾ, ਤੁਸੀਂ ਸਾਰੇ ਸ਼ਹਿਰਾਂ ਦੇ ਵਿੱਚ ਜਾਣਾ ਹੁੰਦਾ। ਜਦੋਂ ਫਿਲਮ ਦਾ ਪ੍ਰਮੋਸ਼ਨਲ ਟੂਰ ਹੁੰਦਾ ਜੀ, ਦਿਨ ਬਹੁਤ ਘੱਟ ਹੁੰਦੇ ਆ ਤੁਹਾਡੇ ਕੋਲ। ਹੁਣ ਮੈਂ ਸਿਰਫ 4 ਦਿਨ ਲਈ ਆਇਆ, ਅਤੇ 4 ਦਿਨਾਂ ਦੇ ਵਿੱਚ ਸਿਡਨੀ ਵੀ ਜਾਣਾ ਅਤੇ ਮੈਲਬਰਨ ਵੀ। ਅੱਜ ਹੁਣ ਸਾਡਾ ਲਾਸਟ ਦਿਨ ਆ, ਕੱਲ੍ਹ ਆਏ ਸੀਗੇ ਹਜੇ, ਪਰਸੋਂ ਰਾਤੀ ਆਏ ਸੀ, ਅਤੇ ਕੱਲ੍ਹ ਦਾ ਦਿਨ ਸੀਗਾ ਜੀ। ਕੱਲ੍ਹ ਪ੍ਰੀਮੀਅਰ ਸੀਗਾ, ਵਰਲਡ ਪ੍ਰੀਮੀਅਰ ਇੱਥੇ ਮੈਲਬਰਨ 'ਚ ਕੀਤਾ, ਅਤੇ ਅੱਜ ਹੁਣ ਸਿਡਨੀ ਚਲੇ ਜਾਣਾ, ਕੱਲ੍ਹ ਨੂੰ ਸਿਡਨੀ ਪ੍ਰੀਮੀਅਰ ਆ, ਅਤੇ ਪਰਸੋਂ ਨੂੰ ਅਸੀਂ ਉੱਡ ਜਾਣਾ। ਸੋ ਇਹ ਹੁੰਦਾ, ਇਹਦੇ ਵਿੱਚ ਸ਼ੋਰਟ ਟ੍ਰਿਪ ਹੁੰਦਾ, ਤੁਹਾਨੂੰ ਓਨਾ ਸਮਾਂ ਨਹੀਂ ਮਿਲਦਾ। ਜਦੋਂ ਸ਼ੋਜ਼ ਲਈ ਆਈਦਾ ਤਾਂ ਮਹੀਨਾ ਡੇਢ ਮਹੀਨਾ ਹੁੰਦਾ, ਤਾਂ ਤੁਸੀਂ ਸਾਰਾ ਆਸਟ੍ਰੇਲੀਆ ਘੁੰਮਦੇ ਵੀ ਹੋ, ਸਮਾਂ ਵੀ ਹੁੰਦਾ ਥੋੜ੍ਹਾ ਜ਼ਿਆਦਾ ਘੁੰਮਣ ਲਈ, ਵਿਚਾਰਨ ਲਈ, ਲਿਖਣ ਲਈ। ਇਹਦੇ ਵਿੱਚ ਪ੍ਰਮੋਸ਼ਨ ਦੇ ਵਿੱਚ ਮੋਰ ਲਾਈਕ ਤੁਸੀਂ ਪ੍ਰਮੋਸ਼ਨ 'ਚ ਇਨਵੋਲਵ ਹੁੰਦੇ ਹੋ, ਇੰਟਰਵਿਊ ਦੇ ਵਿੱਚ ਇਨਵੋਲਵ ਹੁੰਦੇ ਹੋ, ਸੋ ਇਹਦੇ 'ਚ ਭੱਜਣ ਨੱਠ ਜਾਂਦੇ ਆ।
1: ਅੱਛਾ, ਫਿਲਮਾਂ ਦੀ ਪ੍ਰਮੋਸ਼ਨ ਕਰਨੀ ਇੱਕ ਭੱਜਣ ਨੱਠ ਆ, ਫਿਰ ਜਦੋਂ ਤੁਸੀਂ ਸ਼ੂਟ 'ਤੇ ਹੁੰਦੇ ਹੋ ਉਦੋਂ ਵੀ ਰਾਤਾਂ ਜਾਗ ਜਾ ਕੇ ਫਿਲਮ ਬਣਾਉਣੀ ਕਰਨੀ, ਨਾਲ ਸ਼ੋਅ ਵੀ ਚੱਲਣੇ, ਇਹ ਸਾਰਾ ਕੁਛ ਬਹੁਤ ਜ਼ਿਆਦਾ ਹੈਕਟਿਕ ਨਹੀਂ ਹੋ ਜਾਂਦਾ?
2: ਹੋ ਜਾਂਦਾ ਬਈ, ਪਰ ਉਹਨੂੰ ਇੰਜੋਏ ਕਰੀਦਾ। ਮੈਂ ਜੇ ਸੱਚੀ ਪੁੱਛੋ, ਮੈਂ ਪ੍ਰਮੋਸ਼ਨ ਵਾਲਾ ਪਾਰਟ ਥੋੜ੍ਹਾ ਘੱਟ ਇੰਜੋਏ ਕਰਦਾ, ਮੇਕਿੰਗ ਵਾਲਾ ਪਾਰਟ ਬਹੁਤ ਇੰਜੋਏ ਕਰਦਾ। ਉਦੋਂ ਚਾਹੇ ਤੁਹਾਨੂੰ 12 ਘੰਟੇ 18 ਘੰਟੇ ਜਿੰਨੇ ਮਰਜ਼ੀ ਵੀ ਕਰਨਾ ਪੈਂਦਾ, ਸ਼ੂਟ ਕਰਨਾ ਪੈਂਦਾ, ਉਹਨੂੰ ਇੰਜੋਏ ਕਰਦੇ ਹਾਂ, ਕਿਉਂਕਿ ਉਹ ਇੱਕ ਕ੍ਰੀਏਟਿਵ ਵਰਕ ਆ ਬਈ, ਹੈ ਨਾ। ਜਿਹੜਾ ਬੰਦਾ ਤੁਸੀਂ ਕ੍ਰੀਏਟਿਵ, ਤੁਹਾਡੀ ਇਹ ਜੋਬ ਆ, ਤੁਸੀਂ ਇਹਦੇ ਵਿੱਚ ਕ੍ਰੀਏਟਿਵਿਟੀ ਕਰਦੇ ਹੋ, ਹੈ ਨਾ, ਤੁਹਾਡੇ ਲਈ ਇਹ ਇੰਟਰਸਟਿੰਗ ਆ, ਹੈ ਨਾ, ਕਿਉਂਕਿ ਤੁਸੀਂ ਉਹਦੇ ਵਿੱਚ ਹਰ ਰੋਜ਼ ਨਵਾਂ, ਕਿੰਨੇ ਦਰਸ਼ਕ ਸੁਣਨ ਲਈ ਹੁੰਦੇ ਆ, ਬੇਤਾਬ ਹੁੰਦੇ ਆ ਵੀ ਤੁਸੀਂ ਬੋਲੋਗੇ, ਗੱਲਾਂ ਦੱਸੋਗੇ, ਕੁਛ ਨਵਾਂ ਲੈ ਕੇ ਆਓਗੇ, ਗੱਲ ਕਰੋਗੇ, ਤੁਹਾਡੀ ਇਹ ਕ੍ਰੀਏਟੀਵਿਟੀ ਆ। ਹੁਣ ਸਾਡੇ ਲਈ ਜਦੋਂ ਅਸੀਂ ਕ੍ਰੀਏਟੀਵਿਟੀ ਕਰਨੀ ਆ, ਅਸੀਂ ਕਰਨੀ ਆ ਕੈਮਰੇ ਦੇ ਅੱਗੇ ਜਦੋਂ ਫਿਲਮ ਬਣਾਉਣੀ ਆ, ਜਿਹੜੀ ਉਹ ਕ੍ਰੀਏਟੀਵਿਟੀ ਆ ਉਹ ਹੈਗੀ ਆ ਪੂਰਾ, ਮਤਲਬ ਫਨ ਪਾਰਟ ਜਿਹਦੇ ਵਿੱਚ ਕਹਿੰਦੇ ਆ ਵੀ ਉਹ, ਚਾਹੇ ਥਕਾਵਟ ਵੀ ਆ ਉਹ 'ਚ ਵੀ ਆਨੰਦ ਆਉਂਦਾ। ਜਿਹੜਾ ਪ੍ਰਮੋਸ਼ਨ ਵਾਲਾ ਪਾਰਟ ਹੋ ਜਾਂਦਾ, ਇਹ ਤੋਂ ਮੈਂ ਢਿੱਲਾ ਰਿਹਾ ਪਿਛਲੇ ਬਹੁਤ ਸਮੇਂ ਤੋਂ, ਅਤੇ ਮੈਂ ਨਹੀਂ ਹੁੰਦਾ, ਮੈਨੂੰ ਇਹ ਹੁੰਦਾ ਵੀ ਨਾ ਕਰਿਆ ਜਾਵੇ ਜ਼ਿਆਦਾ, ਕਿਉਂਕਿ ਸਿਰਫ ਗੱਲ ਇੰਨੀ ਕੁ ਹੁੰਦੀ ਆ, ਗੱਲ ਹੋਰ ਕੋਈ ਨਹੀਂ ਹੈਗਾ। ਇਹ ਜਰਨੀ ਦਾ ਇੱਕ ਹਿੱਸਾ ਹੁਣ ਬਣ ਚੁੱਕਿਆ, ਬਹੁਤ ਜ਼ਿਆਦਾ ਹਰੇਕ ਬੰਦਾ ਬਿਜ਼ੀ ਆ, ਸੋਸ਼ਲ ਮੀਡੀਆ ਦਾ ਸਮਾਂ ਆ ਗਿਆ, ਪਰ ਆਪਦੀ ਚੀਜ਼ ਨੂੰ ਆਪ ਹੀ ਬੜਾ ਚੰਗਾ ਕਹੀ ਜਾਣਾ, ਆਪਦੀ ਚੀਜ਼ ਬਾਰੇ ਆਪ ਬਹੁਤ ਬੋਲੀ ਜਾਣਾ, ਉਹ ਥੋੜ੍ਹਾ ਜਿਹਾ ਉੱਥੇ ਥੋੜ੍ਹਾ ਜਾ ਕੇ ਜਾਈਦਾ, ਹੈ ਨਾ। ਵੀ ਅਗਲਾ ਕਹਿੰਦਾ ਹਰੇਕ ਹੀ ਆਪਣੀ ਨੂੰ ਤਾਂ ਕਹਿੰਦਾ ਹੀ ਹੁੰਦਾ, ਕਹਿਣਾ ਬਣਦਾ ਵੀ ਆ, ਪਰ ਉਹ ਔਖਾ ਲੱਗਦਾ ਬਾਰ ਬਾਰ, ਹਰ ਵਾਰ ਹਰ ਵਾਰ ਕਹਿਣਾ, ਹੈ ਨਾ, ਹਰੇਕ ਚੀਜ਼
1: ਇਸ ਵਾਰੀ ਕੁਛ ਵੱਖਰਾ ਆ ਫਿਰ ਕਹਿਣਾ,
2: ਅਤੇ ਜਦੋਂ ਕਿ ਵੱਖਰਾ ਕਰੀਦਾ ਵੀ ਆ, ਹੈ ਨਾ। ਅਤੇ ਫਿਰ ਮੈਨੂੰ ਲੱਗਦਾ ਹੁੰਦਾ ਵੀ ਮੋਰ ਲਾਈਕ ਹੌਲੀ ਹੌਲੀ, ਚਲੋ ਆਡੀਅੰਸ ਦਾ ਇੱਕ ਨਾ ਟਰੱਸਟ ਬਣਨਾ ਚਾਹੀਦਾ ਸਿਨੇਮੇ ਦੇ ਵਿੱਚ ਫਿਲਮਾਂ ਦੇ ਵਿੱਚ, ਹੈ ਨਾ, ਵੀ ਕਿਹਨੇ ਬਣਾਈ ਆ, ਕਿਹੜੇ ਬੰਦੇ ਦਾ ਕੀ ਕੈਟਾਲੋਗ ਆ। ਜੇ ਆਪਾਂ ਉਹ ਸਿਨੇਮੇ ਦੇ ਟਰੱਸਟ ਦੇ ਬੇਸਿਸ 'ਤੇ ਜਾਵਾਂਗੇ, ਇੱਕ ਕੁਆਲਿਟੀ ਟ੍ਰੇਲਰ ਦੇ ਬੇਸਿਸ 'ਤੇ ਜਾਵਾਂਗੇ, ਉਹ ਜ਼ਿਆਦਾ ਵਧੀਆ, ਕਿਉਂਕਿ ਪ੍ਰਮੋਸ਼ਨ ਤਾਂ ਕਈ ਵਾਰ ਜਿਹੜੀ ਫਿਲਮ ਨਹੀਂ ਵੀ ਵਧੀਆ ਉਹਦੀ ਵੀ ਬਹੁਤ ਜ਼ਿਆਦਾ ਹੋਈ ਹੁੰਦੀ ਹੈ,
1: ਬਿਲਕੁਲ ਉਹਦੀ ਜ਼ਿਆਦਾ ਹੋ ਜਾਂਦੀ ਹੈ,
2: ਉਹਦੀ ਕਈ ਵਾਰ ਜ਼ਿਆਦਾ ਹੋ ਜਾਂਦੀ ਹੈ। ਸੋ ਪ੍ਰਮੋਸ਼ਨ ਕਈ ਵਾਰ ਵਰਕ ਵੀ ਕਰ ਜਾਂਦੀ ਆ, ਉਹਦੇ ਨੰਬਰਸ ਵੀ ਆ ਜਾਂਦੇ ਆ, ਫਿਰ ਕਈ ਵਾਰ ਮਾੜੀ ਐਗਜ਼ਾਮਪਲ ਵੀ ਸੈੱਟ ਹੋ ਜਾਂਦੀ ਆ, ਫਿਰ ਕਈ ਵਾਰ ਚੰਗੀ ਫਿਲਮ ਬਣਾਉਣ ਵਾਲੇ ਬੰਦੇ ਦਾ ਦਿਲ ਵੀ ਟੁੱਟ ਜਾਂਦਾ ਵੀ ਯਾਰ ਜਦੋਂ ਕੰਮ ਹੀ ਇਕੱਲਾ ਪ੍ਰਮੋਸ਼ਨ ਅਤੇ ਐਡਵਰਟੀਜ਼ਮੈਂਟ ਦਾ ਰਹਿ ਗਿਆ ਤਾਂ ਫਿਰ ਕੀ ਹੋਊਗਾ, ਹੈ ਨਾ। ਫਿਰ ਉਹਦੇ ਨਾਲ ਕੁਆਲਿਟੀ ਗਿਰਦੀ ਆ, ਫਿਰ ਹੌਲੀ ਹੌਲੀ ਆਡੀਅੰਸ ਦਾ ਟਰੱਸਟ, ਕਹਿੰਦੇ ਹੁੰਦੇ ਆ ਇੱਕ ਮਾੜੀ ਫਿਲਮ ਜਦੋਂ ਸੁਪਰ ਹਿੱਟ ਹੋ ਜਾਵੇ ਨਾ, ਉਹ ਕਈ ਚੰਗੀਆਂ ਨੂੰ ਫਲੋਪ ਕਰ ਜਾਂਦੀ ਆ, ਅਤੇ ਜੇ ਇੱਕ ਚੰਗੀ ਹਿੱਟ ਹੋ ਜਾਵੇ ਤਾਂ ਉਹ ਕਈ ਚੰਗੀਆਂ ਨਵੀਆਂ ਦੇ ਬੀਜ ਲਾ ਜਾਂਦੀ ਆ।
1: ਸਹੀ ਗੱਲ ਹੈ, ਸਹੀ ਗੱਲ ਹੈ, ਇੱਕ ਫਿਰ ਲੋਕਾਂ ਨੂੰ ਸਿਨੇਮਿਆਂ ਤੱਕ ਉਹ ਖਿੱਚ ਕੇ ਲੈ ਜਾਂਦੀ ਆ। ਅੱਛਾ, ਇਸ ਵਾਰੀ ਮੈਂ ਅੱਗੇ ਦਰਸ਼ਨ ਦਿਦਾਰੇ ਹੁੰਦੇ ਰਹਿੰਦੇ ਆ ਟੂਰ ਵਾਰੀ ਵੀ, ਹੋਰ ਕਈ ਚੀਜ਼ਾਂ ਵਾਰੀ, ਮੈਂ ਕੁਛ ਇੱਕ ਸੱਜਣ ਹੁੰਦੇ ਆ, ਉਹਨਾਂ ਦਾ ਜਿਹੜਾ ਬੋਡੀ ਲੈਂਗੁਏਜ ਆ, ਉਹਨਾਂ ਦਾ ਫੇਸ ਰੀਡਿੰਗ, ਉਹ ਤੋਂ ਕੁਛ ਇੱਕ ਚੀਜ਼ਾਂ ਝਲਕਦੀਆਂ ਹੁੰਦੀਆਂ। ਇਸ ਵਾਰੀ ਬੜੇ ਰਿਲੈਕਸ ਜੇ ਹੋ ਤੁਸੀਂ,
2: ਸਮੇਂ ਨਾਲ ਫਰਕ ਪੈ ਗਿਆ ਬਾਈ, ਹੁਣ ਕਹਿ ਲਓ ਮੋਰ ਲਾਈਕ ਇੱਕ ਕਰੈਕਟਰ ਮੈਂ ਇੱਦਾਂ ਦੇ ਕਰ ਲਏ ਆ, ਹੁਣ ਹੈ ਨਹੀਂ ਬਾਹਲੀ ਦੌੜ ਭੱਜ ਜੀ ਰਹੀ ਕੋਈ, ਨਾ ਕੁਛ ਕਿਸੇ ਨੂੰ ਬਾਹਲਾ ਦਿਖਾਉਣਾ, ਨਾ ਜਿਤਾਉਣਾ, ਨਾ ਸਮਝਾਉਣਾ, ਹੁਣ ਠੀਕ ਆ ਜੋ ਹੈਗਾ ਵਧੀਆ, ਜਿਹਨੇ ਤੁਹਾਡੇ ਨਾਲ ਆ ਉਹ ਵੀ ਤੁਹਾਡੇ ਨਾਲ ਆ, ਜਿਹੜਾ ਪਿਆਰ ਕਰਦਾ ਉਹ ਵੀ ਭਲਾ, ਜਿਹੜਾ ਨਹੀਂ ਹੈਗਾ ਉਹ ਵੀ ਚੰਗਾ, ਹਰੇਕ ਦੀ ਸੋਲ ਦੀ ਆਪਣੀ ਜਰਨੀ ਆ। ਹੁਣ ਹੋ ਸਕਦਾ ਤੁਸੀਂ ਇਹ ਗੱਲ ਨੋਟ ਕੀਤੀ ਆ ਵੀਰੇ, ਕਿਉਂਕਿ ਆਪਾਂ ਪਹਿਲਾਂ ਵੀ ਬਹੁਤ ਵਾਰ ਮਿਲੇ ਹਾਂ।
1: ਨਹੀਂ ਚਾਹਦੇ ਇਹ ਚੀਜ਼ ਇਸ ਕਰਕੇ ਵੀ, ਕਿਉਂਕਿ ਜਦੋਂ ਤੁਹਾਨੂੰ ਲੱਗਦਾ ਹੁੰਦਾ ਤੁਹਾਡੇ ਆਪਣੇ ਪ੍ਰੋਡਕਟ ਦੇ ਉੱਤੇ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਆਪਾਂ ਕੁਛ ਵਧੀਆ ਕੀਤਾ ਇਸ ਵਾਰੀ ਲੋਕਾਂ ਨੂੰ ਦੇਣ ਦੇ ਲਈ, ਸ਼ਾਇਦ ਉਹ ਵੀ ਇੱਕ ਜਾਂ ਕੱਲ੍ਹ ਤੁਸੀਂ ਫਿਲਮ ਵਿਖਾਈ ਆ ਲੋਕਾਂ ਨੂੰ
2: ਜੀ,
1: ਉੱਥੋਂ ਉਹਨਾਂ ਕੋਲ ਰਿਵਿਊ ਲਏ ਆ, ਉਹ ਵੀ ਇੱਕ ਫੈਕਟਰ ਹੋ ਸਕਦਾ।
2: ਬਿਲਕੁਲ ਬਾਈ, 100% ਸਹੀ ਹੋ ਤੁਸੀਂ ਇਸ ਗੱਲ ਦੇ ਵਿੱਚ, ਜਦੋਂ ਆਪਾਂ ਰਿਜ਼ਲਟ ਆ ਜਾਂਦਾ ਆਪਣਾ ਹੈ ਨਾ, ਜਿਵੇਂ ਜਦੋਂ ਆਪਾਂ ਫਿਰ ਰਿਜ਼ਲਟ ਤੋਂ ਬਾਅਦ ਰਿਲੈਕਸ ਹੋ ਜਾਈਦਾ, ਇੰਨਾ ਕੁ ਜ਼ਰੂਰ ਹੈਗਾ ਵੀ ਕੱਲ੍ਹ ਜਦੋਂ ਫਿਲਮ ਦੇਖੀ ਆ ਇੱਥੇ ਸਾਰੀ ਆਡੀਅੰਸ ਦੇ ਵਿੱਚ ਦੇਖੀ ਆ, ਉਹਨਾਂ ਦੇ ਚਿਹਰੇ ਰੀਡ ਕੀਤੇ ਆ, ਉਹਨਾਂ ਦੀ ਫੇਸ ਰੀਡਿੰਗ ਕੀਤੀ ਆ, ਉਹਨਾਂ ਦੇ ਮਿਲਣ ਦੇ ਤਰੀਕੇ ਨੇ ਦੱਸਿਆ ਵੀ ਉਹਨਾਂ ਨੂੰ ਕਿੰਨੀ ਪਸੰਦ ਆਈ ਆ, ਕਿਉਂਕਿ ਕਈ ਵਾਰ ਲਫ਼ਜ਼ਾਂ ਦੇ ਵਿੱਚੋਂ ਚੀਜ਼ ਉਨੀ ਨਹੀਂ ਤੁਸੀਂ ਸਮਝ ਪਾਉਂਦੇ, ਕਿਉਂਕਿ ਲਫ਼ਜ਼ ਤਾਂ ਉਹੀ ਨੇ ਵੀ ਬਾਈ ਬਹੁਤ ਵਧੀਆ,
1: ਬਿਲਕੁਲ
2: ਬਹੁਤ ਇੰਜੋਏ ਕੀਤਾ, ਪਰ ਸਿਰਫ ਉਹ ਕਹਿਣ ਦੇ ਹਾਵ ਭਾਵ ਨੇ ਜਿਹੜੇ ਤੁਹਾਨੂੰ ਹੋਰ ਜ਼ਿਆਦਾ ਉਹਨਾਂ ਦੀ ਡੂੰਘਾਈ ਅਤੇ ਗੰਭੀਰਤਾ ਦੱਸਦੇ ਆ, ਉਹ ਚੀਜ਼ ਹੈਗੀ ਆ ਜੀ, ਮਾਲਕ ਦਾ ਸ਼ੁਕਰ ਆ। ਇੱਕ ਤਾਂ ਇਹ ਆ ਵੀ ਉਹਨੇ ਆਪਦੀ ਮੇਰੀ ਫਿਲਮ ਕਰੀਅਰ ਦੀ ਜਰਨੀ ਦੇ ਵਿੱਚ ਬੜੀਆਂ ਸੋਹਣੀਆਂ ਫਿਲਮਾਂ, ਬੜੇ ਵਧੀਆ ਕੰਟੈਂਟ ਹਿੱਸੇ ਆ ਗਏ ਆ, ਉਹ ਚੀਜ਼ ਦਾ ਇੱਕ ਸਕੂਨ ਆ। ਇੱਕ ਇਹ ਫਿਲਮ ਦਾ ਵੀ ਹੁਣ ਕੱਲ੍ਹ ਜਦੋਂ ਥੀਏਟਰ ਦੇ ਵਿੱਚ ਦੇਖੀ ਆ ਤਾਂ ਡੈਫੀਨੇਟਲੀ ਉਹਦਾ ਬਾਈ ਆਰਾਮ ਹੈਗਾ।
1: ਅੱਛਾ, ਬੜੇ ਅਲੱਗ ਅਲੱਗ ਤੁਸੀਂ ਕੰਸੈਪਟ ਲੈ ਕੇ ਆਉਂਦੇ ਹੋ ਅਤੇ ਹਰ ਇੱਕ ਕੰਸੈਪਟ ਵੈਲਿਊਬਲ ਆ, ਪੰਜਾਬੀ ਲੋਕ ਜਦੋਂ ਸੁਣਦੇ ਆ ਤੁਹਾਡਾ ਪੋਸਟਰ ਵੇਂਦੇ ਅਤੇ ਉਹਨਾਂ ਨੂੰ ਉਦੋਂ ਹੀ ਇੱਕ ਮੈਸੇਜ ਮਿਲ ਜਾਂਦਾ ਵੀ ਇਸ ਵਾਰੀ ਕੁਛ ਵੱਖਰਾ ਵੇਖਣ ਨੂੰ ਮਿਲੂਗਾ, ਵੱਖਰਾ ਉਹ ਇਤਿਹਾਸ ਦੇ ਵਿੱਚੋਂ, ਵੱਖਰਾ ਤੁਹਾਡੀ ਆਪਣੀ ਬੋਲੀ ਦੇ ਲਈ, ਆਪਣੇ ਸੱਭਿਆਚਾਰ ਦੇ ਲਈ, ਆਪਣੇ ਧਰਮ ਦੇ ਪੱਖੋਂ ਕਈ ਚੀਜ਼ਾਂ ਸਿੱਖਣ ਕਰਨ ਵਾਲੀਆਂ ਮਿਲਣਗੀਆਂ। ਸੋ ਇਹ ਕਿੱਦਾਂ ਕੰਸੈਪਟ ਕਿੱਦਾਂ ਧਿਆਨ ਦੇ ਵਿੱਚ ਆਉਂਦੇ ਨੇ, ਕਿੱਦਾਂ ਚੁਣਦੇ ਹੋ?
2: ਦੇਖੋ ਬਈ, ਆਪਾਂ ਪਹਿਲਾਂ ਸੋਚਦੇ ਹੁੰਦੇ ਹਾਂ ਵੀ ਯਾਰ ਮੈਂ, ਜਿਵੇਂ ਕੋਈ ਵੀ ਆਪਾਂ ਬਿਜ਼ਨਸ ਖੋਲ੍ਹਦੇ ਹਾਂ ਨਾ, ਆਪਾਂ ਉਹ ਬਿਜ਼ਨਸ ਦੇ ਆਪਦੇ ਇੱਕ ਐਟੀਕੇਟਸ ਜਾਂ ਕਹਿ ਦਈਏ ਜਾਂ ਵਰਕ ਐਥਿਕਸ ਆਪਾਂ ਇੱਕ ਸੋਚੇ ਹੁੰਦੇ ਨੇ ਯਾਰ ਵੀ ਮੈਂ ਇਹੋ ਜਿਹਾ ਬੰਦਾ, ਮੈਂ ਇਹੋ ਜਿਹਾ ਕੰਮ ਕਰ ਸਕਦਾ, ਜਾਂ ਆਪਾਂ ਇੱਕ ਹੱਟੀ ਖੋਲ੍ਹੀ ਆ ਵੀ ਮੈਂ ਆਹ ਹੱਟੀ ਦੇ ਵਿੱਚ ਯਾਰ ਮੇਰਾ ਆਹ ਅਸੂਲ ਰੱਖਣਾ। ਕਈਆਂ ਦਾ ਜਿਵੇਂ ਹੁੰਦਾ ਵੀ ਕਈ ਜਿਹੜੇ ਕੁੱਕ ਕਰਦੇ ਆ ਕਹਿੰਦੇ ਯਾਰ ਅਸੀਂ ਦੇਸੀ ਘਿਓ 'ਚ ਬਣਾਉਣਾ ਬਾਈ, ਚਾਹੇ ਕੰਮ ਸ਼ੁਰੂ ਕੀਤਾ ਸੀ ਦੇਸੀ ਘਿਓ 'ਚ ਬਣਾ ਕੇ ਦੇਣਾ ਵਾ ਅਤੇ ਆਪਣੇ ਵੱਲੋਂ ਪਿਓਰਟੀ 'ਤੇ ਧਿਆਨ ਰੱਖਣਾ ਵਾ। ਕਈ ਹੱਟੀਆਂ ਇੱਦਾਂ ਦੀਆਂ ਬਣਦੀਆਂ ਹੈ ਨਾ, ਅਤੇ ਕਈ ਵਾਰ ਇਹ ਹੁੰਦਾ ਬਿਜ਼ਨਸ ਰਨ ਕਰਨ ਲਈ ਅਗਲਾ ਕਹਿੰਦਾ ਯਾਰ ਬਿਜ਼ਨਸ ਚੱਲਣਾ ਚਾਹੀਦਾ, ਜੋ ਚੱਲਦਾ ਉਹਨੂੰ ਚਲਾਓ ਹੈ ਨਾ। ਸੋ ਮੈਨੂੰ ਲੱਗਦਾ ਉਹ ਹੁੰਦਾ ਜਦੋਂ ਉਹਦਾ ਕੰਮ ਸ਼ੁਰੂ ਕੀਤਾ ਉਦੋਂ ਦਾ ਇਹ ਸੋਚਿਆ ਹੋਇਆ, ਅਸੀਂ ਉਹੀ ਦੇਸੀ ਘਿਓ ਦੇ ਤੜਕੇ ਵਾਲੀ ਗੱਲ ਆ, ਇਹ ਮੰਨਿਆ ਹੋਇਆ ਵੀ ਯਾਰ ਜਿਹੜੀ ਚੀਜ਼ ਦੇਣੀ ਆ ਆਪਣੇ ਵੱਲੋਂ ਪਿਓਰ ਦੇਣ ਦੀ ਕੋਸ਼ਿਸ਼ ਕਰਨੀ ਆ। ਦੇਖੋ ਬਾਈ ਜੀ, ਪਰਫੈਕਸ਼ਨ ਕੁਛ ਨਹੀਂ ਹੈਗੀ ਹੈ ਨਾ, ਮੈਂ ਨਹੀਂ ਕਹਿੰਦਾ ਅਸੀਂ ਬਹੁਤ ਪਰਫੈਕਟ ਫਿਲਮਾਂ ਬਣਾਈਆਂ ਨੇ ਜਾਂ ਬਣਾਵਾਂਗੇ, ਅਸੀਂ ਕੋਸ਼ਿਸ਼ ਕੀਤੀ ਆ, ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਆ, ਚਾਹੇ ਉਹ ਕਿਸੇ ਵੀ ਫਿਲਮ ਦੇ ਰੂਪ 'ਚ, ਚਾਹੇ ਰੱਬ ਦਾ ਰੇਡੀਓ ਸੀ, ਚਾਹੇ ਮਸਤਾਨੇ ਸੀ, ਚਾਹੇ ਗੁਰੂ ਨਾਨਕ ਜਹਾਜ਼ ਸੀ, ਚਾਹੇ ਹੁਣ ਰੱਬ ਦਾ ਰੇਡੀਓ 3 ਸੀ, ਸਾਡੇ ਵੱਲੋਂ ਇਹ ਕੋਸ਼ਿਸ਼ ਆ ਜੀ ਵੀ ਅਸੀਂ ਉਹ ਕੰਟੈਂਟ ਲੈ ਕੇ ਆਈਏ ਜਿਹੜਾ ਪੰਜਾਬ ਨੂੰ ਰੀਪ੍ਰਜੈਂਟ ਕਰਦਾ ਹੋਵੇ, ਅਤੇ ਉਹਦੀ ਮੇਕਿੰਗ ਦੇ ਵਿੱਚ ਮੈਂ ਇੰਨਾ ਕਹਿੰਦਾ ਵੀ ਅਸੀਂ ਇਮਾਨਦਾਰੀ ਨਾਲ ਪੂਰਾ ਸਮਾਂ ਉਹਦੇ ਵਿੱਚ ਖੁੱਭੇ ਹੁੰਦੇ ਹਾਂ, ਉੱਥੇ ਕੋਈ ਵੀ ਹੋਰ ਚੀਜ਼ ਨਹੀਂ ਸੁੱਝਦੀ ਹੁੰਦੀ। ਸੋ ਉਹ ਚੀਜ਼ ਹੈਗੀ ਆ ਜੀ ਵੀ ਆਪਣੇ ਵੱਲੋਂ ਆਪਣੀ ਜਿਹੜਾ ਪਰਮਾਤਮਾ ਨੇ ਕਿਰਤ ਦਿੱਤੀ ਆ ਉਹਦੇ ਵਿੱਚ ਕੋਸ਼ਿਸ਼ ਆ ਵੀ ਆਪਣੇ ਵੱਲੋਂ ਚੰਗਾ ਯੋਗਦਾਨ ਪਾ ਦਈਏ ਬਸ।
1: ਬਹੁਤ ਵਧੀਆ ਜੀ, ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਦਾ ਸਿਰਾ ਤੁਹਾਨੂੰ ਜਾਂਦਾ, ਤੁਹਾਡੇ ਟਾਈਟਲ ਬੜੇ ਵਧੀਆ ਹੁੰਦੇ ਆ ਵੀ ਫਿਲਮਾਂ ਦੇ, ਰੱਬ ਦਾ ਰੇਡੀਓ, ਬੜਾ ਪਹਿਲੀ ਵਾਰੀ ਸੁਣਨ ਦੇ ਵਿੱਚ ਬੜਾ ਵੱਖਰਾ ਜਿਹਾ, ਬੜਾ ਵਧੀਆ ਜਿਹਾ ਲੱਗਾ ਹੈ ਕਿ ਹੁਣ ਚਲੋ ਸਾਰੀਆਂ ਫਿਲਮਾਂ ਦੇ ਤੁਹਾਡੇ ਟਾਈਟਲ ਬੜੇ ਕਮਾਲ ਦੇ ਆ, ਹੁਣ ਦਸਤਾਰ ਤੁਸੀਂ ਟਾਈਟਲ ਬੜੇ ਵਧੀਆ, ਹਰ ਇੱਕ ਦੇ ਕਹੀਏ ਆਪਾਂ ਕਿ ਦਿਲ ਤੋਂ ਇੱਕ ਲੱਗਣ ਵਾਲੀ ਗੱਲ ਆ, ਬੰਦਾ ਧਿਆਨ ਦਿੰਦਾ ਵਾ ਉਸ ਚੀਜ਼ 'ਤੇ, ਕੌਣ ਇਹ ਪਿੱਕ ਕੌਣ ਕਰਦਾ ਤੁਹਾਡੇ ਆਈਡੀਆ?
2: ਤਾਂ ਆਪਣੇ ਪ੍ਰੋਡਕਸ਼ਨ ਹਾਊਸ ਤੋਂ ਨੇ ਫਿਲਮਾਂ ਕੀਤੀਆਂ ਬਾਈ, ਉਹ ਤਾਂ ਡੈਫੀਨੇਟਲੀ 100% ਸਾਡੀ ਟੀਮ ਦੇ ਆਪਦਾ ਮੇਰਾ ਸੁਝਾਅ ਹੁੰਦਾ ਹੈ ਨਾ, ਪਰ ਦਸਤਾਰ ਦਾ ਮੈਂ ਸਾਰਾ ਕ੍ਰੈਡਿਟ ਵਾਈਟ ਹਿੱਲ ਨੂੰ ਦਊਂਗਾ, ਕਿਉਂਕਿ ਮੈਨੂੰ ਇਹ ਟਾਈਟਲ ਤੋਂ ਹੀ ਇਹਨਾਂ ਨੇ ਅਪਰੋਚ ਕੀਤੀ ਸੀ। ਜਦੋਂ ਮੈਨੂੰ ਕਾਲ ਆਈ ਸੀ ਕਹਿੰਦੇ ਬਾਈ ਵੀ ਆਪਾਂ ਫਿਲਮ ਕਰਨੀ ਆ ਇਕੱਠਿਆਂ ਨੇ, ਸਾਡੀ ਗੱਲ ਉਦੋਂ ਗੁਰੂ ਨਾਨਕ ਜਹਾਜ਼ ਦਾ ਸਾਡਾ ਕੰਮ ਚੱਲ ਰਿਹਾ ਸੀਗਾ, ਸ਼ੂਟ ਚੱਲ ਰਿਹਾ ਸੀ ਉਦੋਂ ਦੀ ਗੱਲ ਆ, ਮੈਂ ਕਿਹਾ ਬਾਈ ਵੀ ਹਜੇ ਇਹਦੋਂ ਡਨ ਕਰਕੇ ਫਿਰ ਅੱਗੇ ਆਪਾਂ ਕਰਾਂਗੇ, ਆਪਾਂ ਕਰਾਂਗੇ ਜ਼ਰੂਰ। ਕਹਿੰਦੇ ਬਾਈ ਤੁਸੀਂ ਡੈਫੀਨੇਟਲੀ ਕਰੋਗੇ, ਤੁਸੀਂ ਜਵਾਬ ਦੇ ਨਹੀਂ ਸਕਦੇ, ਤੁਹਾਨੂੰ ਜਦ ਟਾਈਟਲ ਦੱਸਣਾ। ਮੈਂ ਕਿਹਾ ਵੀ ਕੀ ਟਾਈਟਲ ਆ? ਕਹਿੰਦੇ ਦਸਤਾਰ। ਮੈਂ ਕਿਹਾ ਬਾਈ ਤੁਸੀਂ ਇੱਦਾਂ ਦਾ ਟਾਈਟਲ ਦੱਸਿਆ ਜਿਹੜਾ ਤੁਸੀਂ ਇਹ ਦੇਖੋ ਬਾਈ ਵੀ ਹਜੇ ਤੱਕ ਪੰਜਾਬੀ ਦੇ ਵਿੱਚ ਦਸਤਾਰ ਆਪਣੇ ਲਈ ਕਿੱਡਾ ਵੱਡਾ ਟਾਈਟਲ ਵੀ ਆ, ਆਪਣੇ ਲਈ ਮਾਣ ਵੀ ਆ ਅਤੇ ਆਪਣੀ ਆਈਡੈਂਟੀ ਵੀ ਆ। ਵੀ ਇਹ ਮੈਂ ਕਿਹਾ ਵੀ ਸਾਡੇ ਕਦੇ ਦਿਮਾਗ 'ਚ ਕਿਉਂ ਨਹੀਂ ਆਈ ਇਹ ਚੀਜ਼, ਹੈ ਨਾ, ਵੀ ਅਸੀਂ ਜਦੋਂ ਇੱਕ ਦੋ ਵਾਰ ਸੋਚਿਆ ਹੈ ਨਾ, ਤਾਂ ਮਤਲਬ ਵੀ ਇਹ ਚੀਜ਼ ਸਾਡੇ ਇਹ ਟਾਈਟਲ ਜਾਂ ਚੀਜ਼, ਮੈਂ ਵੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਬਾਈ ਸ਼ਾਬਾਸ਼ ਆ ਵੀ ਤੁਸੀਂ ਐਡਾ ਵੱਡਾ ਨਾਮ ਹੈ ਨਾ, ਜਿਹਦੇ 'ਤੇ ਫਿਲਮ ਬਣਨੀ ਜ਼ਰੂਰੀ ਸੀ ਵੀ ਉਹ ਤੁਸੀਂ ਦਿੱਤੀ। ਦੂਜਾ ਤੁਹਾਡਾ ਧੰਨਵਾਦ ਆ ਵੀ ਤੁਸੀਂ ਮੇਰੇ 'ਤੇ ਮਾਣ ਕਰਕੇ ਮੈਨੂੰ ਅਪਰੋਚ ਕੀਤਾ, ਅਤੇ ਇਹਦਾ ਕ੍ਰੈਡਿਟ ਇਹਨਾਂ ਦਾ ਬਾਈ। ਬਾਕੀ ਟਾਈਟਲ ਅਸੀਂ ਰਾਈਟਰ ਨਾਲ ਸਾਡੀ ਆਪਦੀ ਜਦੋਂ ਪ੍ਰੋਡਕਸ਼ਨ ਹਾਊਸ ਦੀ ਟੀਮ ਬੈਠਦੀ ਆ ਸਲਾਹ ਨਾਲ ਫਿਰ ਰੱਖੇ ਜਾਂਦੇ ਆ।
1: ਅੱਛਾ, ਇਹਦੀ ਇੱਕ ਟੈਗ ਲਾਈਨ ਵੀ ਆ, ਅੜੇ ਸੋ ਚੜੇ
2: ਜੀ।
1: ਮੈਂ ਜਦੋਂ ਤੁਹਾਡਾ ਪੋਸਟਰ ਵੇਖਿਆ ਤਾਂ ਮੈਨੂੰ ਲੱਗਿਆ ਯਾਰ ਦਸਤਾਰ ਮੈਨੂੰ ਬਹੁਤ ਸੋਹਣਾ ਲੱਗਾ ਟਾਈਟਲ, ਪਰ ਜਦੋਂ ਉਹ ਮੈਂ ਪੜ੍ਹਿਆ ਮੈਨੂੰ ਲੱਗਦਾ ਯਾਰ ਇਹ ਇਟ ਸੈਲਫ ਇੱਕ ਉਹ ਤੋਂ ਵੀ ਹੈਵੀ ਇੱਕ ਟਾਈਟਲ ਆ, ਮਤਲਬ ਵੀ ਇੱਕ ਕਮਾਲ ਦੀ ਚੀਜ਼ ਨਾਲ। ਤਾਂ ਉਹ ਚਲੋ ਆਪਾਂ ਜਦੋਂ ਟ੍ਰੇਲਰ ਵੇਖਿਆ ਤਾਂ ਉਹ ਚੀਜ਼ ਉਹਦੇ 'ਚੋਂ ਸਾਰੀ ਕਲੀਅਰ ਨਜ਼ਰ ਆਉਂਦੀ ਹੈ। ਉਸ ਟਾਈਟਲ 'ਤੇ ਵੀ ਕੁਛ ਅੱਗੇ ਹੋ ਜੇ
2: ਦੇਖੋ, ਤੁਹਾਡਾ ਆਈਡੀਆ ਬਹੁਤ ਵਧੀਆ ਇਹ, ਕਿਉਂਕਿ ਟਾਈਟਲ ਉਹ ਬਹੁਤ ਵੱਡਾ, ਨੋ ਡਾਊਟ ਬਹੁਤ ਵੱਡਾ ਟਾਈਟਲ ਆ, ਅਤੇ ਦੇਖੋ ਜੇ ਹਿੱਸੇ ਹੋਈ ਜ਼ਰੂਰ ਸੋਚਾਂਗੇ, ਪਰ ਟਾਈਟਲ ਬਹੁਤ ਵੱਡਾ ਬਾਈ।
1: ਅੱਛਾ, ਇਹ ਵੀ ਸੁਣ 'ਚ ਆ ਰਿਹਾ ਵੀ ਪੈਸੇ ਵੀ ਕਾਫੀ ਵਾਈਟਲ ਦੇ ਵੱਲੋਂ ਤੁਹਾਡੇ ਵੱਲੋਂ ਕਾਫੀ ਖਰਚ ਦਿੱਤੇ ਗਏ ਨੇ ਫਿਲਮ
2: ਜੀ, ਬਹੁਤ ਜ਼ਿਆਦਾ, ਮਤਲਬ ਇਹਦੀ ਪ੍ਰੋਡਕਸ਼ਨ ਦੇ ਉੱਤੇ ਬਾਈ ਬਹੁਤ ਬਜਟ ਲੱਗਿਆ। ਵਾਈਟ ਹਿੱਲ ਦੀ ਸੋ ਫਾਰ ਜੋ ਮੈਨੂੰ ਸਨੀ ਬਾਈ ਹੁਣੀ ਆਪ ਦੱਸਦੇ ਆ, ਇਹਨਾਂ ਦੀ ਸੋ ਫਾਰ ਹਜੇ ਤੱਕ ਦੀ ਸਭ ਤੋਂ ਵੱਧ ਪ੍ਰੋਡਕਸ਼ਨ ਬਜਟ ਵਾਲੀ ਫਿਲਮ ਇਹਨਾਂ ਵੱਲੋਂ ਹੈਗੀ ਆ, ਕਿਉਂਕਿ ਯੂਕੇ ਦੇ ਵਿੱਚ ਪੀਰੀਅਡ ਦਿਖਾਉਣਾ ਸੀਗਾ, ਉਹ ਤੋਂ ਬਾਅਦ ਐਕਸ਼ਨ ਬਹੁਤ ਟਾਈਮ ਕੰਜ਼ਿਊਮਿੰਗ ਹੁੰਦਾ ਤੁਹਾਨੂੰ ਪਤਾ, ਐਕਸ਼ਨ ਦੇ ਵਿੱਚ ਟਾਈਮ ਵੀ ਜ਼ਿਆਦਾ ਲੱਗਦਾ। ਹੁਣ ਇਹਦੇ ਫਿਰ ਉੱਥੇ ਦੇ ਕਾਫੀ ਦਿਨ ਦਾ ਸ਼ੂਟ ਆ, ਉਹ ਤੋਂ ਬਾਅਦ ਇੰਡੀਆ ਵਾਲਾ ਵੀ ਪਾਰਟ ਆ, ਪਰ ਇਹਦੀ ਪ੍ਰੋਡਕਸ਼ਨ 'ਤੇ ਖਾਸ ਧਿਆਨ ਵੀ ਦਿੱਤਾ ਗਿਆ ਵੀ ਚਲੋ ਥੋੜ੍ਹਾ ਜਿਹਾ ਲੱਗੇ ਵੀ ਹਾਂ ਯਾਰ ਥੋੜ੍ਹਾ ਜ਼ਿਆਦਾ ਐਕਸਟਰਾ ਐਫਰਟ ਲਾਏ ਨੇ ਪੰਜਾਬੀ ਸਿਨੇਮੇ ਦੇ ਵਿੱਚ, ਕਿਉਂਕਿ ਉਹੀ ਚੀਜ਼ਾਂ ਆਡੀਅੰਸ ਨੂੰ ਡੇ ਬਾਈ ਡੇ ਸਪੈਸ਼ਲੀ ਯੰਗਸਟਰਸ ਨੂੰ ਉਹ ਚੀਜ਼ਾਂ ਹੀ ਜੁੜਨਗੀਆਂ। ਉਹ ਹੁਣ ਨੈੱਟਫਲਿਕਸ ਦੇਖਦੇ ਨੇ, ਐਮਾਜ਼ੋਨ ਦੇਖਦੇ ਨੇ, ਜਾਂ ਹੋਰ ਵੀ OTT ਪਲੇਟਫਾਰਮ ਦੇਖਦੇ ਨੇ, ਉਹਦੇ 'ਤੇ ਉਹਨਾਂ ਨੂੰ ਮੇਕਿੰਗ ਦੇਖਣ ਦਾ ਜਿਹੜਾ ਨਜ਼ਰੀਆ ਉਹਨਾਂ ਦਾ ਕਾਫੀ ਚੇਂਜ ਹੋਇਆ ਹੋਇਆ। ਸੋ ਟਰਾਈ ਆ ਇਹੀ ਵੀ ਮੇਕਿੰਗ ਦੇ ਵਿੱਚ ਵਧੀਆ ਕਰੀਏ। ਸੋ ਕਾਫੀ ਜ਼ਿਆਦਾ ਇਨਵੈਸਟਮੈਂਟ ਇਹਤੇ ਬਾਈ ਡੈਫੀਨੇਟਲੀ ਹੋਈ ਆ, ਬਹੁਤ ਮਹਿੰਗਾ ਪ੍ਰੋਜੈਕਟ ਆ, ਅਤੇ ਜਿਹਦਾ ਮੈਂ ਕਹਿਣਾ ਹੁੰਦਾ ਵੀ ਇਹਦਾ ਤਾਂ ਬ੍ਰੇਕ ਈਵਨ 50,000 ਜਾ ਕੇ ਹੋਣਾ।
1: ਵੈਸੇ ਆਮ ਨੋਰਮਲ ਇੱਕ ਐਵਰੇਜ ਫਿਲਮ 'ਤੇ ਪੰਜਾਬੀ 'ਤੇ ਕਿੰਨੇ ਕੁ ਲੱਗ ਜਾਂਦੇ ਆ ਜੇ ਤੁਸੀਂ ਪੁਰਾਣਾ ਬਣਾਓ, ਅਤੇ ਇਹਦੇ 'ਤੇ ਕਿੰਨੇ ਕੁ ਵੱਧ ਲੱਗੇ ਆ?
2: ਇਹ ਤਾਂ ਬਾਈ ਆਲਮੋਸਟ ਇੱਕ ਰੈਗੂਲਰ ਫਿਲਮ ਨਾਲੋਂ ਟ੍ਰਿਪਲ ਜਾਂ 4 ਗੁਣਾ ਬਜਟ ਲੱਗਿਆ ਹੈ, ਕਿਉਂਕਿ ਐਵਰੇਜ ਮੂਵੀ ਜਿਹੜੀ ਹੈਗੀ ਆ ਪੰਜਾਬੀ ਦੀ, ਆਪਾਂ ਇੱਕ ਐਵਰੇਜ ਪ੍ਰੋਡਕਸ਼ਨ ਦੀ ਗੱਲ ਕਰਦਾ, ਮੈਂ ਆਰਟਿਸਟ ਕੋਸਟ ਦੀ ਨਹੀਂ ਗੱਲ ਕਰੂੰਗਾ, ਕਿਉਂਕਿ ਹਰੇਕ ਆਰਟਿਸਟ ਵੇਰੀ ਕਰਦਾ ਹੈ ਨਾ, ਉਹ ਵੱਖਰੀ ਆ। ਇੱਕ ਐਵਰੇਜ ਪੰਜਾਬੀ ਪ੍ਰੋਡਕਸ਼ਨ ਮੂਵੀ ਜੀ, ਮੇਰੇ ਹਿਸਾਬ ਨਾਲ ਜੋ ਜਿੰਨਾ ਕੁ ਮੈਨੂੰ ਐਕਸਪੀਰੀਅੰਸ ਆ ਜੀ, 3-4 ਤੋਂ ਸਟਾਰਟ ਹੋ ਕੇ ਜੀ 5-7 ਤੱਕ ਤੁਸੀਂ ਮੈਕਸੀਮਮ ਲਾ ਲਓ ਜੀ, ਅਤੇ ਇਹਦੇ ਵਿੱਚ ਚਲੋ ਤੁਸੀਂ ਟ੍ਰਿਪਲ ਲੱਗਿਆ ਹੋਇਆ ਜੀ ਇਕੱਲੀ ਪ੍ਰੋਡਕਸ਼ਨ ਵਾਲਾ। ਸੋ ਇਹ ਮੰਨ ਲਓ 3 ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਸਤਾਰਾਂ ਨੂੰ, ਇਹ ਸਮਝ ਲਓ।
1: ਵਾਹ ਵਾਹ, ਸੋ ਇੱਕ ਹੀ ਦਸਤਾਰ ਇੱਕ ਹੀ ਸਰਦਾਰ, ਅਤੇ ਇਹਦੇ ਵਿੱਚ ਤਾਂ ਮਤਲਬ ਇੰਨੇ ਸਰਦਾਰ ਨੇ ਤਾਂ ਫਿਰ ਮਹਿੰਗੀ ਤਾਂ ਹੋਣੀ ਹੀ। ਅੱਛਾ, ਜਿਹੜਾ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਹ ਕੁਛ ਸੱਚੀਆਂ ਵਾਪਰੀਆਂ ਹੋਈਆਂ ਉੱਥੇ ਘਟਨਾਵਾਂ ਉਹਨਾਂ ਦੇ ਉੱਤੇ ਅਧਾਰਿਤ ਹੈ, ਕੁਛ ਐਸੇ ਕੁਛ ਟਰੂ ਇਵੈਂਟਸ ਕੁਛ ਦੱਸਣਾ ਚਾਹੋਗੇ ਕਿਹੜੇ, ਕਿਉਂਕਿ ਬਹੁਤ ਕੁਛ ਉਦੋਂ ਉਨੀ ਦਿਨੀ ਕਹਿੰਦੇ ਵਾਪਰਿਆ?
2: ਹਾਂਜੀ, ਇੱਕ ਤਾਂ ਮੈਂ ਜਿਨ੍ਹਾਂ ਨੇ ਹਜੇ ਨਹੀਂ ਦੇਖਿਆ ਹੈਗਾ ਟ੍ਰੇਲਰ, ਤੁਸੀਂ ਟ੍ਰੇਲਰ ਜ਼ਰੂਰ ਦੇਖੋ ਜੀ, ਅਤੇ ਉਹ ਤੋਂ ਬਾਅਦ ਮੈਂ ਆਪਣੇ ਇੰਸਟਾਗ੍ਰਾਮ 'ਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਾ ਅਸੀਂ ਡਾਕੂਮੈਂਟਰੀ ਸ਼ੇਅਰ ਕੀਤੀ ਹੋਈ ਹੈ ਇੱਕ, ਉਹ ਡਾਕੂਮੈਂਟਰੀ ਦੇ ਵਿੱਚ ਨਾ ਪੀਰੀਅਡ ਦਿਖਾਇਆ ਹੋਇਆ ਬਾਈ ਜੀ, ਉਹਦੇ ਵਿੱਚ ਨਾ ਜਿਹੜਾ 80s ਦਾ ਟਾਈਮ ਸੀਗਾ, 80s ਦਾ 90s ਦਾ ਜਿਹੜਾ ਇਹ ਟਾਈਮ ਪੀਰੀਅਡ ਸੀਗਾ, ਉਦੋਂ ਯੂਕੇ ਦੇ ਵਿੱਚ ਬੜੇ ਇੰਸੀਡੈਂਟ ਹੋਏ ਨੇ ਇੱਦਾਂ ਦੇ, ਉੱਥੇ ਮਰਡਰ ਤੱਕ ਹੋਏ ਆਪਣੇ ਮੁੰਡਿਆਂ ਦੇ। ਸੋ ਉਹ ਇਵੈਂਟਸ ਨੂੰ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਉਹ ਇਵੈਂਟਸ ਕੀ ਹੋਏ ਸੀ ਸਾਡੇ ਨਾਲ, ਉਹਦੀ ਅਵੇਅਰਨੈਸ ਆਵੇ, ਅਤੇ ਉਹ ਤੋਂ ਬਾਅਦ ਕੀ ਹੋਇਆ ਸੀ, ਕਿਵੇਂ ਮੁੰਡਿਆਂ ਨੇ ਆਪਣਿਆਂ ਨੇ ਸਟੈਂਡ ਲਏ ਸੀ, ਕਿਵੇਂ ਇੱਕ ਗਰੁੱਪ ਖੜਾ ਹੋਇਆ ਸੀ, ਉਹ ਚੀਜ਼ ਦਿਖਾਉਣ ਦੀ ਇਹਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਜੀ।
1: ਸੋ ਉਹਦੇ 'ਚ ਤੁਸੀਂ ਪਰਸਨਲੀ ਜਿੱਦਾਂ ਆਪਾਂ ਉਹਦੇ 'ਚ ਵੇਖਦੇ ਹਾਂ ਤੁਹਾਡੀ ਵੀਡੀਓ 'ਚ, ਹੁਣ ਉਹਨਾਂ ਲੋਕਾਂ ਨੂੰ ਤੁਸੀਂ ਅਫਕੋਰਸ ਮਿਲੇ ਵੀ ਹੋ ਗਏ, ਉਹਨਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ, ਸਾਰਾ ਕੁਛ ਤਾਂ ਆਪਾਂ ਕਹਿ ਲਈਏ ਕਿ ਫਿਲਮ ਦੇ ਵਿੱਚ ਨਹੀਂ ਵਿਖਾ ਸਕਦੇ ਹੁੰਦੇ, ਕੀ ਕੀ ਦੱਸਦੇ ਨੇ, ਕੀ ਮਾਹੌਲ ਸੀ ਉਹ, ਕਿੱਦਾਂ
2: ਮਾਹੌਲ? ਬਈ ਬੜਾ ਮਤਲਬ ਰੇਸਿਜ਼ਮ ਨਾ ਆਪਣੇ ਆਸਟ੍ਰੇਲੀਆ ਵੀ ਬਹੁਤ ਫੇਸ ਕੀਤਾ, ਇੱਥੇ ਵੀ ਆਪਣੇ ਮੁੰਡਿਆਂ ਨੇ ਟੈਕਸੀ ਵਾਲਿਆਂ ਨੇ ਬਹੁਤ ਫੇਸ ਕੀਤਾ, ਮੈਂ ਸਕੂਲ ਗਾਣੇ ਦੇ ਵਿੱਚ ਉਹ ਪਾਰਟ ਪਾਇਆ ਵੀ ਸੀ
1: ਟੈਕਸੀ।
2: ਹਾਂਜੀ, ਸੋ ਰੇਸਿਜ਼ਮ ਸਾਰੇ ਕਿਤੇ ਬਈ ਹੈਗਾ, ਅਤੇ ਜਿੰਨਾ ਆਪਾਂ ਪਿਛਲੇ ਸਮੇਂ 'ਚ ਨੂੰ ਜਾਈ ਜਾਂਦੇ ਹਾਂ, ਉਦੋਂ ਰੇਸਿਜ਼ਮ ਜ਼ਿਆਦਾ ਸੀ। ਇੱਕ ਤਾਂ ਉਦੋਂ ਸੋਸ਼ਲ ਮੀਡੀਆ ਨਹੀਂ ਸੀ, ਕੋਈ ਵੀ ਕੈਮਰਾ ਕੱਢ ਕੇ ਵੀਡੀਓ ਨਹੀਂ ਸੀ ਬਣਾ ਸਕਦਾ, ਹੁਣ ਇਹ ਚੀਜ਼ ਦਾ ਬਹੁਤ ਸਹਾਰਾ ਵੀ, ਕਿਉਂਕਿ ਜੇ ਤੁਸੀਂ ਕਿਤੇ ਵੀ ਕੁਛ ਮਾੜਾ ਚੰਗਾ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਨਹੀਂ ਵੀ ਕਿੱਥੋਂ ਰਿਕਾਰਡ ਹੋ ਰਿਹਾ, ਅਤੇ ਉਹ ਰਿਕਾਰਡ ਹੋ ਕੇ ਐਵੀਡੈਂਸ ਦੇ ਰੂਪ ਦੇ ਵਿੱਚ ਕੋਰਟ 'ਚ ਵੀ ਲੱਗ ਜਾਂਦਾ। ਠੀਕ ਹੈ ਜੀ, ਸੋ ਹੁਣ ਤਾਂ ਇੱਕ ਫਿਰ ਵੀ ਇੱਕ ਡਰ ਜਿਹਾ ਹੋ ਗਿਆ ਸਾਰਿਆਂ ਨੂੰ ਵੀ ਹਾਂ ਯਾਰ ਠੀਕ ਹੈ,
1: ਸੁਣਵਾਈ ਵੀ ਚਲੋ ਪਹਿਲਾਂ ਨਾਲੋਂ ਹੋ ਗਈ,
2: ਹਿਊਮਨ ਰਾਈਟਸ ਦਾ ਫਰਕ ਪੈ ਗਿਆ, ਸੁਣਵਾਈ ਦਾ ਫਰਕ ਪੈ ਗਿਆ, ਉਹ ਚੀਜ਼ਾਂ ਦਾ ਡੇ ਬਾਈ ਡੇ ਇੰਪਰੂਵ ਕਰ ਰਹੇ ਹਾਂ, ਪਰ ਉਦੋਂ ਜਦੋਂ ਇਹ ਚੀਜ਼ਾਂ ਨਹੀਂ ਸੀਗੀਆਂ ਨਾ ਬਾਈ, ਉਦੋਂ ਤਾਂ ਇੱਕ ਤਾਂ ਸੀਗੇ ਆਪਾਂ ਘੱਟ, ਇੱਕ ਉਦੋਂ ਦਸਤਾਰ ਨੂੰ ਬਹੁਤ ਜ਼ਿਆਦਾ ਚੈਲੇਂਜਸ ਸੀਗੇ, ਉਹਨਾਂ ਨੂੰ ਦੇਖਣ ਸਾਰ ਔਖਾ ਲੱਗਦਾ ਸੀ, ਇਕੱਲੀ ਦਸਤਾਰ ਨੂੰ ਨਹੀਂ ਆਪਣੀ ਹੋਲ ਇੰਡੀਅਨ ਕਮਿਊਨਿਟੀ ਲਈ ਬਹੁਤ ਔਖਾ ਸੀਗਾ, ਕਿਉਂਕਿ ਰੰਗ ਦਾ ਭੇਦ ਤਾਂ ਇਹਨਾਂ ਦੇ ਦਿਮਾਗ 'ਚ ਹੁੰਦਾ ਸੀ। ਇੱਕ UK ਵੈਸੇ ਵੀ ਬ੍ਰਿਟਿਸ਼ਰਸ ਨੂੰ ਥੋੜ੍ਹਾ ਜਿਹਾ ਜ਼ਿਆਦਾ ਉਹ ਹਾਈ ਹੈਡਡ ਹੈਗੇ ਆ, ਕਿਉਂਕਿ ਵੀ ਅਸੀਂ ਸਾਰਿਆਂ 'ਤੇ ਰੂਲ ਕੀਤਾ ਹੋਇਆ। ਉਹ ਉਦੋਂ ਟਾਈਮ ਦੇ ਵਿੱਚ ਕਦੇ ਉਹਨਾਂ ਨੇ ਖਾਣੇ 'ਤੇ ਥੁੱਕ ਜਾਣਾ, ਕਦੇ ਧੱਕੇ ਮਾਰ ਜਾਣੇ, ਕਦੇ ਮਤਲਬ ਉੱਦਾਂ ਬੋਲ ਕੇ ਗਾਲਾਂ ਕੱਢ ਕੇ ਜਲੂਸ ਕੱਢ ਦੇਣਾ, ਹੈ ਨਾ। ਇਹ ਸਾਰੀਆਂ ਚੀਜ਼ਾਂ ਉਦੋਂ ਹੋਈਆਂ ਨੇ ਜੀ। ਉਹ ਤੋਂ ਬਾਅਦ ਫਿਰ ਇੱਕ ਮੁੰਡਾ ਸੀਗਾ, ਉਹਦਾ ਮਰਡਰ ਵੀ ਹੋ ਗਿਆ। ਉਹਦਾ ਮਰਡਰ ਹੋਣ ਤੋਂ ਬਾਅਦ ਜਦੋਂ ਇੱਕ ਪੁਲਿਸ ਵਾਲੇ ਦੀ ਸਟੇਟਮੈਂਟ ਆ ਰਹੀ ਆ ਵੀ ਜਸਟ ਐਨ ਇੰਡੀਅਨ ਬਲੱਡ, ਨੋ ਨੀਡ ਟੂ ਵਰੀ, ਤੇ ਮਰੇ ਤੋਂ ਬਾਅਦ ਤੇ ਇੱਕ ਪੋਲੀਟੀਕਲ ਬੰਦਾ ਸਟੇਟਮੈਂਟ ਦੇ ਰਿਹਾ ਕਿ ਵਨ ਹੈਜ਼ ਗੋਨ ਮਿਲੀਅਨਸ ਟੂ ਗੋ, ਮਰੇ ਤੋਂ ਬਾਅਦ ਇਹ ਸਟੇਟਮੈਂਟ ਦੇ ਰਹੇ ਆ ਓਫੀਸ਼ੀਅਲ ਪੋਲੀਟੀਕਲ ਬੰਦੇ। ਸੋ ਇੱਥੋਂ ਆਪਾਂ ਇਹ ਹਿਸਾਬ ਲਾ ਸਕਦੇ ਹਾਂ ਵੀ ਕਿਸ ਹੱਦ ਤੱਕ ਬੁਰਾ ਹਾਲ ਸੀਗਾ, ਅਤੇ ਉਦੋਂ ਸਾਡੇ ਬਜ਼ੁਰਗਾਂ ਨੇ ਜੇ ਉਦੋਂ ਵੀ ਪੱਗਾਂ ਬੰਨ੍ਹ ਕੇ ਰੱਖੀਆਂ ਤਾਂ ਉਹਨਾਂ ਨੇ ਕਿਹੜੇ ਹਾਲਾਤਾਂ 'ਚੋਂ ਵੀ ਲੰਘ ਕੇ ਪੱਗ ਨਹੀਂ ਛੱਡੀ,
1: ਸੰਭਾਲ ਕੇ ਰੱਖੀ।
2: ਉਹਨਾਂ ਦਾ ਕਿੰਨਾ ਜ਼ਿਆਦਾ ਉਹਨਾਂ ਲਈ ਉਹਦਾ ਪਿਆਰ ਸੀ, ਕਿੰਨਾ ਜ਼ਿਆਦਾ ਸਤਿਕਾਰ ਸੀ। ਨਹੀਂ ਐਸੇ ਹਾਲਾਤਾਂ ਦੇ ਵਿੱਚ ਕਈ ਵਾਰ ਆਪਾਂ ਥੋੜ੍ਹੇ ਜਿਹੇ ਚੈਲੇਂਜਸ ਤੋਂ ਬਾਅਦ ਹੀ ਡੋਲ ਜਾਂਦੇ ਹਾਂ ਵੀ ਯਾਰ ਕਾਹਨੂੰ ਪੰਗਿਆਂ 'ਚ ਪੈਣਾ, ਛੱਡ ਪਰੇ ਆਪਾਂ ਥੋੜ੍ਹਾ ਜਿਹਾ ਇਹਨਾਂ ਵਰਗੇ ਹੋ ਜਾਂਦੇ ਹਾਂ, ਹੈ ਨਾ। ਜਦੋਂ ਕਿ ਉਹ ਵੀ ਹਾਲਾਤ ਹੁੰਦੇ ਆ, ਹਰੇਕ ਦੇ ਆਪਣੇ ਹਾਲਾਤ ਨੇ, ਹਰੇਕ ਦੇ ਆਪਣੇ ਤੌਰ ਤਰੀਕੇ ਆ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਕਿਸੇ ਦੇ ਦਿਲ 'ਚ ਦਸਤਾਰ ਲਈ ਸਤਿਕਾਰ ਘੱਟ ਆ ਜਿਹੜਾ ਨਹੀਂ ਸਜਾ ਰਿਹਾ। ਕਈ ਵਾਰ ਉਹ ਇਸ ਕਰਕੇ ਨਹੀਂ ਸਜਾ ਰਿਹਾ ਹੁੰਦਾ, ਉਹਨੂੰ ਰਿਸਪੋਂਸੀਬਿਲਟੀ ਤੋਂ ਡਰ ਲੱਗਦਾ, ਉਹ ਆਪਣੇ ਆਪ ਨੂੰ ਛੋਟਾ ਸਮਝਦਾ। ਅਗਲਾ ਕਹਿੰਦਾ ਯਾਰ ਮੈਂ ਹਜੇ ਇੰਨੇ ਜੋਗਾ ਹੋਇਆ ਨਹੀਂ ਕਿ ਮੈਂ ਦਸਤਾਰ ਸਜਾ ਲਵਾਂ, ਯਾਰ ਕਮਿਊਨਿਟੀ ਦੀ ਰੀਪ੍ਰਜੈਂਟਿੰਗ, ਮੈਂ ਰੀਪ੍ਰਜੈਂਟੇਟਿਵ ਬਣ ਜਾਣਾ ਵਾਂ, ਕਿਤੇ ਵੀ ਖੜੂੰਗਾ ਮੇਰੇ ਵੱਲ ਦੇਖਣਗੇ, ਮੈਂ ਹਜੇ ਉਹਨੇ ਜੋਗਾ ਹੈ ਨਹੀਂ ਸ਼ਾਇਦ, ਮੇਰਾ ਕਿਰਦਾਰ ਜਦੋਂ ਓਡਾ ਹੋ ਗਿਆ ਫਿਰ ਮੈਂ ਡੈਫੀਨੇਟਲੀ ਸਜਾਊਂ। ਸੋ ਉਹਦਾ ਇੱਕ ਸਤਿਕਾਰ ਅਲੱਗ ਚੀਜ਼ ਆ, ਪਰ ਜਿਨ੍ਹਾਂ ਨੇ ਉਹ ਸਮੇਂ ਦੇ ਔਖੇ ਸਮੇਂ ਦੇ ਵਿੱਚ ਸਾਂਭੀ ਆ, ਉਹਨਾਂ ਦਾ ਸਤਿਕਾਰ ਬਹੁਤ ਜ਼ਿਆਦਾ ਆ। ਸੋ ਉਹਨਾਂ ਕਰਕੇ ਹੀ ਹੌਲੀ ਹੌਲੀ ਹੌਲੀ ਹੌਲੀ ਅੱਜ ਆਪਾਂ ਇੱਥੇ ਤੱਕ ਪਹੁੰਚੇ ਹਾਂ। ਸੋ ਇਹ ਇਵੈਂਟਸ ਇਹਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਫਿਲਮ ਮਤਲਬ ਇੰਨੀ ਕੁ ਕਮਾਲ ਦੀ ਬਣੀ ਹੋਈ ਆ, ਜਦੋਂ ਹੁਣ ਕੱਲ੍ਹ ਅਸੀਂ ਸਾਰਿਆਂ ਨੇ ਦੇਖੀ ਵੀ ਆ, ਅਤੇ ਮੈਨੂੰ ਨਹੀਂ ਲੱਗਦਾ ਵੀ ਫਿਲਮ ਦੇ ਵਿੱਚ ਕੋਈ ਸਾਨੂੰ ਆਵਾਜ਼ ਵੀ ਸੁਣੀ, ਕਿਸੇ ਬੰਦੇ ਨੂੰ ਗੱਲ ਕਰਨ ਦਾ ਵੀ ਕਿਸੇ ਨੂੰ ਟਾਈਮ ਮਿਲਿਆ ਜਾਂ ਕਿਸੇ ਨੇ ਫੋਨ ਕੱਢਿਆ ਹੋਵੇ। ਸਾਰੇ ਜਣੇ ਇਨਕਲੂਡਿੰਗ ਮੀ, ਮੇਰੇ ਨਾਲ ਵੀ ਜਿੰਨੇ ਬੈਠੇ ਸੀ ਸਾਡੇ ਭਰਾ, ਉਹ ਵੀ ਬਸ ਇੱਦਾਂ ਹੀ ਸੀ, ਸਾਰਿਆਂ ਦੇ ਮੂੰਹ ਉੱਪਰ ਨੂੰ ਸੀਗੇ ਅਤੇ ਚੱਲ ਰਿਹਾ ਸੀ ਬਸ, ਅਤੇ 2.5 ਘੰਟੇ ਪਤਾ ਨਹੀਂ ਲੱਗਿਆ ਸਾਨੂੰ ਕਦੋਂ ਲੰਘ ਗਏ। ਨਹੀਂ ਜਦੋਂ ਕਿ ਹੁਣ ਆਪਣੇ ਸਮੇਂ ਦੇ, ਅੱਜ ਦੇ ਸਮੇਂ ਦੇ ਵਿੱਚ 2 ਘੰਟੇ 5-7 ਮਿੰਟ ਦੀ ਫਿਲਮ ਜਾਂ 2 ਘੰਟੇ ਦੀ ਹੁੰਦੀ, ਅਸੀਂ ਆਪ ਇੰਨੀ ਕੀ ਹੀ ਬਣਾਉਂਦੇ ਹਾਂ।
1: ਬਿਲਕੁਲ,
2: ਮੈਂ ਇਹਨਾਂ ਨੂੰ ਕਿਹਾ ਵੀ, ਮੈਂ ਕਿਹਾ ਯਾਰ ਬਾਈ ਵੀ ਮੈਨੂੰ ਲੈਂਥ ਹੀ ਲੱਗਦੀ ਆ, ਹੈ ਨਾ। ਅਸੀਂ ਪੂਰੀ ਕੱਟ ਕਰਕੇ ਵੀ ਸਾਡੇ ਕੋਲੋਂ 2 ਘੰਟੇ 20 ਮਿੰਟ ਦੀ ਫਿਲਮ 2:25 ਮੰਨ ਲਓ ਇਨਕਲੂਡਿੰਗ ਸਕਰੋਲ ਆਪਾਂ 2.5 ਘੰਟੇ ਕਹਿ ਸਕਦੇ ਹਾਂ ਸਟਾਰਟ ਟੂ ਐਂਡ, ਅਤੇ ਮੈਂ ਕਿਹਾ ਬਈ ਜ਼ਿਆਦਾ ਲੱਗਦੀ ਆ। ਪਰ ਕੱਲ੍ਹ ਮੈਂ ਜਦੋਂ ਸਾਰੀ ਇਕੱਠੀ ਦੇਖੀ, ਕਿਉਂਕਿ ਪਹਿਲਾਂ ਆਪਾਂ ਐਡੀਟਿੰਗ 'ਤੇ ਅੱਧੀ ਕੁ ਫਿਲਮ ਦੇਖਦੇ ਹਾਂ, ਇੱਦਾਂ ਦੇਖਦੇ ਹਾਂ, ਥੀਏਟਰ ਐਕਸਪੀਰੀਅੰਸ ਤੁਹਾਨੂੰ ਐਕਚੁਅਲ ਦੱਸਦਾ ਵੀ ਫਿਲਮ ਕੀ ਬਣੀ ਆ। ਅਤੇ ਕੱਲ੍ਹ ਜਦੋਂ ਦੇਖੀ ਮੈਂ ਇਹਨੂੰ, ਕਿਹਾ ਮੈਂ ਕਿਹਾ ਬਈ ਸਮੇਂ ਦਾ ਸੱਚੀ ਨਹੀਂ ਪਤਾ ਲੱਗਿਆ, ਕਿਸੇ ਨੂੰ ਵੀ ਨਹੀਂ ਪਤਾ ਲੱਗਿਆ, ਕਿਉਂਕਿ ਇਸ ਤਾਂ ਇੰਟਰਮੇਸ਼ਨ ਵੀ ਨਹੀਂ ਹੁੰਦਾ। ਬਾਥਰੂਮ ਜਾਣ ਵੇਲੇ ਵੀ ਇੱਕ ਸੀਨ ਮਿਸ ਹੋ ਗਿਆ, ਉਹ ਵੀ ਐਂ ਲੱਗਦਾ ਸੀ ਵੀ ਯਾਰ ਕਾਹਨੂੰ ਮਿਸ
1: ਕਿਉਂ ਮਿਸ ਕੀਤਾ
2: ਜੀ।
1: ਦੁਬਾਰਾ ਵੇਖਣ ਦੀ ਇੱਕ ਚਾਹਤ ਹੁੰਦੀ ਹੈ,
2: ਮੈਂ ਹੁਣ ਕੱਲ੍ਹ ਨੂੰ ਦੇਖਣੀ ਦੁਬਾਰਾ ਸਿੱਖਣੀ। ਹਾਂਜੀ,
1: ਅਤੇ ਜਦੋਂ ਆਪਣਾ ਹੀ ਕੰਮ ਤੁਸੀਂ ਵੇਂਦੇ ਹੋ,
2: ਹਾਂਜੀ,
1: ਕਦੀ ਇੱਦਾਂ ਮਹਿਸੂਸ ਹੁੰਦਾ ਵੀ ਉਹ ਕੁਛ ਕੋਈ ਹੋ ਰਿਹਾ ਸ਼ਾਇਦ ਜਿਹੜਾ ਉੱਥੇ ਪਲੇ ਕਰ ਰਿਹਾ, ਭਾਵੇਂ ਤੁਸੀਂ ਆਪ ਹੀ ਹੋ?
2: ਲੱਗਦਾ ਹੁੰਦਾ ਬਾਈ,
1: ਹੁੰਦਾ ਇੱਦਾਂ ਮਹਿਸੂਸ?
2: ਲੱਗਦਾ ਹੁੰਦਾ, ਹਾਂਜੀ ਲੱਗਦਾ ਹੁੰਦਾ, ਉਹ ਤੁਹਾਨੂੰ ਉਹ ਕਰੈਕਟਰ ਡਿਫਰੈਂਟ ਲੱਗਦਾ ਹੁੰਦਾ।
1: ਕਿੱਦਾਂ ਦੀ ਫੀਲਿੰਗ ਹੁੰਦੀ ਹੈ
2: ਉਦੋਂ? ਜਦੋਂ ਤੱਕ ਦੇਖਦੇ ਹਾਂ ਬਾਈ ਸਿਰਫ ਇੱਕ ਆਡੀਅੰਸ ਦੇ ਰੂਪ 'ਚ ਦੇਖਦੇ ਹਾਂ, ਫਿਰ ਤਾਂ ਉਹ ਹਰੇਕ ਇਮੋਸ਼ਨ ਵੀ ਫੀਲ ਹੁੰਦਾ, ਇਮੋਸ਼ਨ ਤਾਂ ਵੈਸੇ ਵੀ ਫੀਲ ਹੁੰਦਾ ਸਾਰਾ। ਫਿਰ ਉਦੋਂ ਇਹ ਮਤਲਬ ਇੱਕ ਆਪਣੇ ਆਪ ਨੂੰ ਨਾ ਹੁੰਦਾ ਨਹੀਂ, ਤੁਸੀਂ ਡਿਲੂਜਨਲ ਜੇ ਹੋ ਜਾਂਦੇ ਹੋ, ਉਹ ਤੁਹਾਨੂੰ ਆਪਣੀ ਸੱਚਾਈ ਨਹੀਂ ਸਮਝ ਆਉਂਦੀ ਹੁੰਦੀ, ਮਤਲਬ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਤੁਸੀਂ ਉਹ ਸਹੀ ਹੋ ਜਾਂ ਤੁਸੀਂ ਉਹ ਹੋ ਜਾਂ ਤੁਸੀਂ ਇਹ ਹੋ। ਸੋ ਇੱਕ ਤਾਂ ਇਹ ਚੀਜ਼ ਹੁੰਦੀ ਹੈ ਜਿਹੜੀ ਮੈਨੂੰ ਲੱਗਦਾ ਤੁਹਾਨੂੰ ਉਹ ਵੈਸੇ ਹੀ ਤੁਹਾਨੂੰ ਥੋੜ੍ਹੀ ਜਿਹੀ ਇੱਕ ਤੰਗ ਕਰਨ ਵਾਲੀ ਚੀਜ਼ ਹੁੰਦੀ ਆ, ਹੈ ਨਾ। ਅਤੇ ਦੂਜਾ ਉਹ ਦੇਖ ਕੇ ਫਿਰ ਇਹ ਲੱਗਦਾ ਹੁੰਦਾ ਵੀ ਇਹ ਮੈਂ ਕਦੋਂ ਕੀਤਾ ਯਾਰ, ਹੈ ਨਾ। ਉਹ ਵੀ ਇੱਕ ਹੁੰਦਾ ਜਿਵੇਂ ਕਈ ਸੁਪਨਾ ਜਿਹਾ ਨਹੀਂ ਲੱਗੀ ਜਾਂਦਾ ਹੁੰਦਾ ਵੀ ਇਹ ਕਦੋਂ ਸ਼ੂਟ ਕੀਤਾ। ਕੱਲ੍ਹ ਹੀ ਮੈਨੂੰ ਹੁਣ ਬਾਅਦ 'ਚ ਪੁੱਛਦੇ ਸੀ ਉੱਥੇ ਸਾਰੇ ਵੀ ਬਾਈ ਤੁਹਾਨੂੰ ਕਿਵੇਂ ਲੱਗਦਾ, ਜਦੋਂ ਸਾਰੇ ਤੁਹਾਨੂੰ ਆ ਕੇ ਕਹਿੰਦੇ ਨੇ ਵੀ ਫਿਲਮ ਬਹੁਤ ਵਧੀਆ, ਤੁਸੀਂ ਕਿੰਨਾ ਸੋਹਣਾ ਕਰੈਕਟਰ ਕੀਤਾ। ਮੈਂ ਕਿਹਾ ਸੱਚੀ ਦੱਸਾਂ ਮੈਨੂੰ ਸਮਝ ਹੀ ਨਹੀਂ ਆ ਰਿਹਾ ਮੈਂ ਉਹ ਕਦੋਂ ਕੀਤਾ, ਮੈਂ ਕਿਵੇਂ ਕੀਤਾ। ਤੁਸੀਂ ਭੁੱਲ ਜਾਂਦੇ ਹੋ ਸਾਰਾ, ਸੋ ਸਮਝ ਜੀ ਨਹੀਂ ਆਉਂਦੀ ਹੁੰਦੀ ਕਿ ਕਿਵੇਂ ਜੀ ਉਹਦੇ ਐਗਜ਼ੈਕਟ ਵਰਡਸ ਦੇ ਵਿੱਚ ਕੀ
1: ਜਿੱਦਾਂ ਕਹੀਏ, ਕੋਈ ਪਾਵਰ ਆ ਜਿਹਨੇ ਸੇਵਾ ਲਾਈ,
2: ਬਸ ਇਹੀ ਆ, ਇਹੀ ਕਹਿ ਸਕਦੇ ਹਾਂ, ਹੋਰ ਕੁਛ ਨਹੀਂ ਗਾ ਬਈ। ਇਹ ਪਿਓਰ ਬਲੈਸਿੰਗ ਆ, ਪਿਓਰ ਬਲੈਸਿੰਗ ਆ, ਇਹਦੇ ਵਿੱਚ ਹੋਰ ਕੁਛ ਨਹੀਂ ਹੈਗਾ, ਕਿਉਂਕਿ ਕਲਾ ਦਾ ਕੋਈ ਅੰਤ ਨਹੀਂ ਬਾਈ, ਮਿਹਨਤਾਂ ਦਾ ਕੋਈ ਅੰਤ ਨਹੀਂ, ਮਿਹਨਤੀ ਤੋਂ ਮਿਹਨਤੀ ਬੰਦਾ ਦੁਨੀਆ 'ਤੇ ਬੈਠਾ, ਵਧੀਆ ਤੋਂ ਵਧੀਆ ਕਲਾਕਾਰ ਬੈਠਾ, ਪਰ ਜਿਹਨੂੰ ਉਹਨੇ ਨਵਾਜਣਾ, ਉਹਨੇ ਕਿਹੜੀ ਚੀਜ਼ ਨਾਲ ਨਵਾਜਣਾ, ਕਿਹੜੇ ਰੁਤਬੇ ਨਾਲ ਨਵਾਜਣਾ, ਉਹ ਸਿਰਫ ਉਹੀ ਜਾਣਦਾ। ਜੇ ਇਕੱਲੀਆਂ ਮਿਹਨਤਾਂ ਨੂੰ ਅਤੇ ਇਕੱਲੇ ਹਾਰਡਵਰਕ ਨੂੰ ਇਹ ਭਾਗ ਲੱਗਦੇ ਹੁੰਦੇ ਤਾਂ ਫਿਰ ਤਾਂ ਜਿਹੜੇ ਬੰਦੇ ਆਪਾਂ ਦੇਖਦੇ ਹੁੰਦੇ ਹਾਂ ਕਈ ਵਾਰ ਆਪਾਂ ਵਾਲੇ ਸੋਸਾਇਟੀ 'ਚ ਅਫਸੋਸ ਹੁੰਦਾ ਹੁੰਦਾ ਯਾਰ ਇੰਨੀ ਮਿਹਨਤ ਤੋਂ ਬਾਅਦ ਵੀ ਇਹਨੂੰ ਕਿਉਂ ਨਹੀਂ ਕੁਛ ਮਿਲ ਰਿਹਾ। ਸਹੀ ਸਮੇਂ 'ਤੇ। ਕਈ ਵਾਰ ਐਸਾ ਜਦੋਂ ਸਮਾਂ ਚੱਕਰ ਘੁੰਮਦਾ ਨਾ ਬਾਈ, ਤਾਂ ਕਈ ਵਾਰ ਤੁਹਾਡੇ ਗੇਟ 'ਤੇ ਆ ਕੇ ਓਪਰਚੁਨਿਟੀਆਂ ਖੜਦੀਆਂ ਨੇ, ਅਤੇ ਕਈ ਵਾਰ ਤੁਸੀਂ ਉਹਨਾਂ ਪਿੱਛੇ ਭੱਜੇ ਫਿਰਦੇ ਹੁੰਦੇ ਹੋ, ਤਾਂ ਵੀ ਨਹੀਂ ਫੜ ਹੁੰਦੀਆਂ। ਲੱਗਦਾ ਪਿਓਰ ਬਲੈਸਿੰਗ ਆ, ਉਹ ਤੋਂ ਬਿਨਾਂ ਕੁਛ ਨਹੀਂ ਹੈਗਾ। ਹੋਰ
1: ਪਰਿਵਾਰ 'ਚ ਸ਼ੁਰੂ ਤੋਂ ਮਾਹੌਲ ਸੀ ਇੱਦਾਂ ਦਾ, ਕਿਉਂ ਕਹਿੰਦੇ ਨੇ ਕਿ ਜਦੋਂ ਕੋਈ ਬੰਦਾ ਕੰਮ ਕਰਦਾ ਵਾ, ਤੁਹਾਡੀ ਇੱਕ ਪਰਸਨੈਲਿਟੀ ਆ, ਤੁਹਾਡੇ ਵਿਚਾਰ ਨੇ, ਕਹਿੰਦੇ ਉਹ ਪਰਿਵਾਰ 'ਚੋਂ ਹੀ ਬੰਦਾ ਲੈ ਕੇ ਕੰਮ।
2: ਬਿਲਕੁਲ ਬਾਈ, ਮੈਨੂੰ ਮੇਰਾ ਇਹ ਮੰਨਣਾ ਹੈਗਾ ਵੀ ਅਪਬ੍ਰਿੰਗਿੰਗ ਆ ਜਿਹੜੀ ਤੁਹਾਡੀ, ਤੁਹਾਡੇ ਜਿਹੜੇ ਪਰਿਵਾਰ ਦੇ ਵਿੱਚੋਂ ਹੋ ਰਹੀ ਆ, ਤੁਹਾਨੂੰ ਕਿਵੇਂ ਪਾਲਿਆ ਜਾ ਰਿਹਾ, ਉਹ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਜੀ। ਤੁਹਾਡੀ ਅਪਬ੍ਰਿੰਗਿੰਗ ਦਾ ਬਹੁਤ ਜ਼ਿਆਦਾ ਅਸਰ ਹੁੰਦਾ, ਫਿਰ ਉਹ ਚਾਹੇ ਅਪਬ੍ਰਿੰਗਿੰਗ ਤੁਹਾਡੀ ਤੁਹਾਡੇ ਪੇਰੈਂਟਸ ਨੇ ਕੀਤੀ ਹੈ, ਚਾਹੇ ਗ੍ਰੈਂਡ ਪੇਰੈਂਟਸ ਨੇ ਕੀਤੀ ਆ। ਕਈ ਵਾਰ ਆਪਾਂ ਇਹ ਵੀ ਦੇਖਦੇ ਹਾਂ, ਕਿਉਂਕਿ ਨਾ ਰੂਹਾਂ ਉੱਥੇ ਹੀ ਘੁੰਮ ਕੇ ਆਉਂਦੀਆਂ ਰਹਿੰਦੀਆਂ ਬਾਈ, ਮੇਰਾ ਇਹ ਮੰਨਣਾ, ਕਿਉਂਕਿ ਤੁਸੀਂ ਦੇਖਿਓ ਕਈ ਵਾਰ ਇੱਕ ਕੋਈ ਘਰੇ ਬੱਚਾ ਹੁੰਦਾ, ਉਹਦੀਆਂ ਸਾਰੀਆਂ ਆਦਤਾਂ ਉਹਦੇ ਦਾਦੇ ਜਾਂ ਪੜਦਾਦੇ ਵਰਗੀਆਂ ਹੁੰਦੀਆਂ, ਜਦੋਂ ਕਿ ਉਹਨੂੰ ਮਿਲਿਆ ਨਹੀਂ ਹੁੰਦਾ। ਉਹਦੇ ਬੈਠਣ ਦੇ ਸਟਾਈਲ ਤੋਂ ਲੈ ਕੇ ਉਹਦੇ ਬੋਲਣ ਦਾ ਜਾਂ ਉਹਦੇ ਕੰਮ ਦੇ, ਉਹਦੀਆਂ ਆਦਤਾਂ ਜ਼ਿਆਦਾਤਰ ਇਹ ਹੁੰਦੀਆਂ ਜਿਹੜੀਆਂ ਪਿੱਛਿਓਂ ਆਉਂਦੀਆਂ। ਸੋ ਜਿਹੜੀ ਬਲੱਡ ਲਾਈਨ ਆ, ਉਹਦੇ ਵਿੱਚੋਂ ਚੀਜ਼ਾਂ ਤਾਂ ਡੈਫੀਨੇਟਲੀ ਤੁਹਾਡੇ ਕੋਲ ਆਉਂਦੀਆਂ ਨੇ, ਤੁਹਾਡੀ ਅਪਬ੍ਰਿੰਗਿੰਗ 'ਚੋਂ ਆਉਂਦੀਆਂ ਨੇ। ਇਹ ਦੋਨੋਂ ਚੀਜ਼ਾਂ ਮੈਟਰ ਕਰਦੀਆਂ। ਪਰਿਵਾਰ ਦਾ ਸਾਡੇ ਬਈ ਮਾਹੌਲ ਤਾਂ ਇਹ ਸੀਗਾ ਵੀ ਮੈਨੂੰ ਨਾ ਮੈਨੂੰ ਗਾਉਣ ਦੇਣ ਲੱਗੇ ਸੀ ਉਹ, ਨਾ ਮੈਨੂੰ ਇਹਨਾਂ ਨੇ ਫਿਲਮਾਂ ਬਣਾਉਣ ਦੇਣਾ ਸੀਗਾ। ਸੋ ਇਹ ਇੱਕ ਡੈਸਟਨੀ ਸੀ। ਮੈਂ ਸੋਚਦਾ ਹੁੰਦਾ, ਕਈ ਵਾਰ ਪੜ੍ਹੀ ਗਏ ਸੀ, ਮੈਂ MSc IT ਕਰਦਾ ਸੀ, ਪੜ੍ਹੀ ਗਏ ਸੀ ਕੁਛ ਹੋਰ, ਹੈ ਨਾ, ਆਏ ਕਿਤੇ ਹੋਰ ਹਾਂ। ਸੋ ਕਈ ਵਾਰ ਤੁਸੀਂ ਕਿੱਤੇ ਨੂੰ ਨਹੀਂ ਚੁਣਦੇ, ਕਿੱਤਾ ਤੁਹਾਨੂੰ ਚੁਣ ਲੈਂਦਾ। ਅਸੀਂ ਉਹ ਬਸ ਇਹ ਬਲੈਸਿੰਗ ਆ ਪਰਮਾਤਮਾ ਦੀ, ਪਰ ਮੈਨੂੰ ਇੰਨਾ ਪਤਾ ਵੀ ਜਦੋਂ ਦਾ ਮੈਂ ਜਿਹੜੇ ਕਿੱਤੇ ਨੂੰ ਮੈਨੂੰ ਕਿੱਤੇ ਨੇ ਚੁਣਿਆ, ਉਦੋਂ ਦਾ ਉਹ ਸਿਰਫ ਕਿੱਤੇ ਨੂੰ ਹੀ ਸਮਰਪਿਤ ਆ, ਉਹ ਤੋਂ ਬਿਨਾਂ ਕੁਛ ਨਹੀਂ ਕੀਤਾ। ਕਿਉਂਕਿ ਛੋਟੇ ਹੁੰਦੇ ਕਵਿਸ਼ਰੀ ਗਾਉਂਦੇ ਹੁੰਦੇ ਸੀ, ਉਹ ਤੋਂ ਬਾਅਦ ਹਟ ਗਏ, ਛੋਟੇ ਹੁੰਦੇ ਤੋਂ ਲਿਖਦਾ ਸੀ, ਉਹ ਮੈਂ ਹਟ ਗਿਆ। ਉਹ ਤੋਂ ਬਾਅਦ ਕਾਲਜ ਜਾ ਕੇ ਕਦੇ ਨਹੀਂ ਲਿਖਿਆ, ਕਾਲਜ ਜਾ ਕੇ ਕਦੇ ਨਹੀਂ ਗਾਇਆ, ਕਿਸੇ ਸਟੇਜ 'ਤੇ ਨਹੀਂ ਚੜਿਆ ਜ਼ਿੰਦਗੀ 'ਚ, ਕਦੇ ਮੰਨਿਆ ਨਹੀਂ ਸੀ ਮੈਂ ਪ੍ਰੋਫੈਸ਼ਨਲੀ ਇੱਧਰ ਆਉਣਾ। ਉਹ ਤੋਂ ਬਾਅਦ UK ਚਲੇ ਗਏ, UK ਜਾਣ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਘੋਖਦੇ ਹੋ ਵੀ ਤੇਰੇ 'ਚ ਟੈਲੈਂਟ ਕੀ ਆ। ਮੈਨੂੰ ਉੱਥੇ ਕਈ ਬੰਦੇ ਮਿਲੇ ਜਿਹੜੇ ਬਹੁਤ ਸੋਹਣੇ ਰਾਈਟਰ ਸੀਗੇ, ਪਾਕਿਸਤਾਨੀ ਸੀਗੇ ਆਪਣੇ, ਉਹ ਉਹਨਾਂ ਨੂੰ ਸ਼ਾਇਰੀ ਦਾ ਬੜਾ ਸ਼ੌਂਕ ਸੀ। ਉਹਨਾਂ ਨੇ ਮੈਨੂੰ ਕਹਿਣਾ, ਕਹਿੰਦੇ ਯਾਰ ਤੂੰ ਇੰਨਾ ਸੋਹਣਾ ਲਿਖ ਲੈਂਦਾ ਵਾ, ਤੂੰ ਲਿਖਦਾ ਕਿਉਂ ਨਹੀਂ? ਮੈਂ ਕਿਹਾ ਵੀ ਮੈਂ ਕਿਹੜਾ ਕੋਈ ਕਰਨਾ ਅੱਗੇ ਕੁਛ। ਫਿਰ ਪਰ ਮੈਂ ਉਹੀ ਤਾਂ ਹੀ ਕਹਿੰਦਾ ਵੀ ਚਲੋ ਲੌਂਗ ਸਟੋਰੀ ਸ਼ੋਰਟ, ਵੀ ਉਹ ਤੋਂ ਬਾਅਦ ਫਿਰ ਕਿਵੇਂ ਕੁਲਵੀਰ ਦੀ ਜਰਨੀ ਸਟਾਰਟ ਹੋਈ, ਕਿਵੇਂ ਮੇਰੀ ਹੋਈ, ਅਸੀਂ ਇਕੱਠਿਆਂ ਨੇ, ਮੈਂ ਉਹਨੂੰ UK ਤੋਂ ਕਿਹਾ ਵੀ ਆਪਾਂ ਤੇਰਾ ਗਾਣਾ ਕਰਾਂਗੇ, ਤੂੰ ਗਾਉਣਾ ਬਹੁਤ ਵਧੀਆ, ਅਸੀਂ ਉਹ ਤੋਂ ਸੁਣਦੇ ਰਹਿੰਦੇ ਸੀ ਮਹਿਫਲਾਂ 'ਚ। ਫਿਰ ਮਤਲਬ ਉਹੀ ਆ ਬਾਈ, ਜਦੋਂ ਕਈ ਵਾਰ ਨਾ ਤੁਹਾਡੇ ਲਈ ਰਾਹ ਬਣਿਆ ਪਿਆ ਹੁੰਦਾ, ਸਿਰਫ ਤੁਹਾਨੂੰ ਲੱਭਦਾ ਨਹੀਂ ਹੁੰਦਾ ਉਹ, ਤੁਸੀਂ ਹੋਰ ਪਾਸੇ ਸੰਗਲ ਚੜਾਈ ਜਾਂਦੇ ਹੋ, ਪਰ ਤੁਹਾਡਾ ਕੀਲਾ ਕਿਤੇ ਹੋਰ ਹੁੰਦਾ। ਉਹੀ ਆ ਵੀ ਫਿਰ ਮੁੜ ਕੇ ਆ ਕੇ ਬੰਨ ਕੀਲੇ ਨਾਲੇ ਹੋ ਜਾਈਦਾ।
1: ਇੱਕ ਸਟੇਜ 'ਤੇ ਜਾ ਕੇ ਤਾਂ ਬੰਦਾ ਹੈਰਾਨ ਹੁੰਦਾ ਵੀ ਕਿੱਦਾਂ।
2: ਬਿਲਕੁਲ ਬਿਲਕੁਲ, ਬਾਹਰਲੇ ਤਾਂ ਸਾਰੇ, ਮੈਂ ਕਹਿੰਦਾ ਸਾਰੇ ਅਚੰਭੇ 'ਤੇ ਹੋਣੇ ਆਪਦੀ ਜਰਨੀ ਤੋਂ। ਬਾਹਰ ਤਾਂ ਜਿਹੜਾ ਬੰਦਾ ਉਤਰਿਆ ਆ, ਉਹਨੇ ਸੋਚਿਆ ਕੁਛ ਆ, ਹੋਇਆ ਕੁਛ ਆ, ਮਿਲਿਆ ਕੁਛ ਆ, ਹੈ ਨਾ।
1: ਬਿਲਕੁਲ,
2: ਅਤੇ ਘਾਲਣਾ ਕੋਈ ਘਾਲ ਹੀ ਆ। ਕਈ ਵਾਰ ਕਈ ਕਈ ਸਾਲ ਟੈਕਸੀਆਂ ਚਲਾਈ ਗਏ, ਬਾਅਦ 'ਚ ਪਤਾ ਲੱਗਿਆ ਵੀ ਮੈਂ ਤਾਂ ਰੈਸਟੋਰੈਂਟ ਲਾਉਣਾ ਸੀ, ਹੈ ਨਾ। ਕਈ ਕਈ ਸਾਲ ਕਈ ਬੰਦੇ ਵਿਚਾਰੇ ਟਰੱਕ ਚਲਾਈ ਗਏ, ਬਾਅਦ 'ਚ ਪਤਾ ਲੱਗਿਆ ਵੀ ਮੈਂ ਤਾਂ ਗੀਤ ਗਾਉਣੇ ਸੀ ਭਾਈ, ਹੈ ਨਾ, ਮੈਂ ਤਾਂ ਇੱਧਰ ਹਿੱਟ ਹੋਣਾ ਸੀ। ਉੱਦਾਂ ਹੀ ਸਾਰਿਆਂ ਦੀ ਕਹਾਣੀ ਆ, ਐਂਡ 'ਤੇ ਬੰਦਾ ਧੁਰੇ ਜੇ 'ਤੇ ਆ ਜਾਂਦਾ, ਕਈ ਕਈ ਸਾਲ ਇੱਧਰ ਉੱਧਰ ਫਿਰ ਕੇ, ਇੱਧਰ ਉੱਧਰ ਕਰਕੇ। ਤੇ ਕਿਉਂਕਿ ਹਰੇਕ ਨੂੰ ਇਨੀਸ਼ੀਅਲ ਸਟੇਜ 'ਤੇ ਪੈਸੇ ਦੀ ਲੋੜ ਆ। ਇਹਨਾਂ ਦੇਸ਼ਾਂ 'ਚ ਪੈਸੇ ਬਿਨਾਂ ਸਰਵਾਈਵਲ ਨਹੀਂ ਗਾ, ਇਹਨਾਂ ਦੇਸ਼ਾਂ 'ਚ ਛੱਡੋ, ਵਰਲਡ ਦੇ ਵਿੱਚ ਪੈਸੇ ਬਿਨਾਂ ਸਰਵਾਈਵਲ ਨਹੀਂ। ਸੋ ਉਹ ਸਰਵਾਈਵਲ ਲਈ ਕਈ ਵਾਰ ਤੁਸੀਂ ਕੰਪਰੋਮਾਈਜ਼ਡ ਜੋਬਸ ਕਰਦੇ ਹੋ, ਜਿਹੜੀਆਂ ਤੁਹਾਨੂੰ ਵੈਸੇ ਪਸੰਦ ਨਹੀਂ ਹੁੰਦੀਆਂ, ਤੁਸੀਂ ਕਰਨਾ ਨਹੀਂ ਚਾਹੁੰਦੇ ਹੁੰਦੇ, ਤੁਹਾਨੂੰ ਹੁੰਦਾ ਵੀ ਤੁਸੀਂ ਕਿਸੇ ਹੋਰ ਚੀਜ਼ ਲਈ ਬਣੇ ਹੋ, ਪਰ ਤੁਸੀਂ ਤਾਂ ਵੀ ਕਰਦੇ ਹੋ। ਮੈਂ ਵੀ ਬਿਲਡਰ ਨਾਲ ਕੰਮ ਕੀਤਾ UK, ਉੱਥੇ ਮੈਂ ਬਿਲਡਰ ਨਾਲ ਇੱਟਾਂ ਚੁਕਾਈਆਂ, ਦਿਹਾੜੀਆਂ ਕੀਤੀਆਂ, ਇੱਟਾਂ ਤੜਾਈਆਂ, ਅਤੇ ਉਹ ਬਿਲਡਰ ਵੈਨ ਦੇ ਵਿੱਚ ਬੈਠ ਕੇ ਜਾਂਦੇ ਹੁੰਦੇ ਸੀ, ਜਿਹੜੀ ਪਿੱਛੋਂ ਸਾਰੀ ਉਹ ਬੰਦ ਆ।
1: ਕੀ ਕਹਿੰਦੇ ਉੱਥੇ, ਗਾਫਾ?
2: ਹਾਂ, ਗਾਫਾ ਕਹਿੰਦੇ। ਮੈਂ ਉਹ ਬਿਲਡਰ ਵੈਨ ਹੁੰਦੀ ਸੀ, ਮੂਹਰੇ ਤਿੰਨ ਜਾਣੇ ਬੈਠੇ ਹੁੰਦੇ ਸੀ, ਕਿਉਂਕਿ ਤਿੰਨ ਜਾਣੇ ਮੂਹਰੇ ਬੈਠ ਸਕਦੇ ਸੀ। ਉਹ ਹੁੰਦਾ ਸੀ ਸਾਡਾ ਠੇਕੇਦਾਰ, ਜੂਨੀਅਰ ਠੇਕੇਦਾਰ ਅਤੇ ਇੱਕ ਪੱਕਾ ਮਿਸਤਰੀ, ਅਤੇ ਪਿੱਛੇ ਸੀ ਦੋ ਤਿੰਨ ਜਾਣੇ ਲੇਬਰ ਵਾਲੇ ਹੁੰਦੇ ਸੀਗੇ ਬੰਦ ਪਿੱਛੇ, ਜਿਹਦੇ ਕੋਈ ਟਾਕੀ ਨਹੀਂ ਸੀ ਹੁੰਦੀ। ਉਹ ਵੈਨ ਜੀ ਬੰਦ ਕਰਕੇ ਅਸੀਂ ਜਾਣਾ ਹੁੰਦਾ ਸੀ ਬ੍ਰੈਡਫੋਰਡ ਤੋਂ, ਅਸੀਂ ਲਿਵਰਪੂਲ ਵੀ ਜੋਬ ਕਰਨ ਜਾਂਦੇ ਰਹੇ ਹਾਂ। ਹੁਣ UK ਵਾਲਿਆਂ ਨੂੰ ਪਤਾ ਵੀ ਉਹ ਘੱਟੋ ਘੱਟ 1.5-2 ਘੰਟੇ ਦਾ ਰਸਤਾ, ਤੁਸੀਂ ਹਨੇਰੇ 'ਚ ਬੈਠੇ ਹੋ, ਕੋਲੇ ਹੀ ਤੁਹਾਡੇ ਗਰਮਾਲੇ ਪਏ ਨੇ, ਕੋਲੇ ਹੀ ਸਾਰੇ ਸੰਦ ਪਏ ਨੇ, ਕਦੇ ਤੋਂ ਕੱਟ ਮਾਰਦੇ ਸੀ, ਕਦੇ ਇੱਧਰ ਆ ਕੇ ਵੱਜਦੇ ਸੀ, ਕਦੇ ਇੱਧਰ ਵੱਜਦੇ ਸੀ, ਹੈ ਨਾ। ਸੋ ਉਹ ਹੁੰਦੀ ਆ ਤੁਹਾਡੀ ਲਾਈਫ ਦੀ ਜਰਨੀ, ਇਹ ਸਾਰਿਆਂ ਦੀ ਹੁੰਦੀ ਆ। ਸਟਰਗਲ ਹਮੇਸ਼ਾ ਸੋਹਣੀ ਹੁੰਦੀ ਆ, ਸਟਰਗਲ ਸਾਰਿਆਂ ਦੀ ਲਾਈਫ 'ਚ ਹੁੰਦੀ ਆ। ਉਹਨਾਂ ਦਾ ਫਿਰ ਉਹੀ ਆ ਵੀ ਤੁਸੀਂ ਐਂਡ 'ਤੇ ਆ ਕੇ ਧੁਰੇ 'ਤੇ ਆ ਜਾਂਦੇ ਹੋ, ਤੁਸੀਂ ਆਪਣਾ ਕਹਿੰਦੇ ਪੁਰਾਣੀ ਆਪਣਾ ਮੂਲ ਪਛਾਣ ਉਹੀ ਚੀਜ਼ ਆ ਵੀ ਜਿਹੜਾ ਜਿਹੜੀ ਚੀਜ਼ ਲਈ ਬਣਿਆ ਉਹ ਉੱਥੇ ਆਪ ਵੀ ਆ ਜਾਂਦਾ, ਪਰ ਜੇ ਤੁਸੀਂ ਤੁਹਾਡਾ ਸਹੀ ਆ ਸਿਸਟਮ, ਚਾਹੇ ਉਹਨੂੰ ਆਪਾਂ ਆਪਾਂ ਕਹਿੰਦੇ ਨੀਤ ਸਹੀ ਆ, ਹੈ ਨਾ, ਚਾਹੇ ਨੀਤ ਸਹੀ ਕਹਿ ਲਓ, ਚਾਹੇ ਤੁਸੀਂ ਇਹ ਕਹਿ ਲਓ ਵੀ ਤੁਸੀਂ ਰੱਬ ਨੂੰ ਚੇਤੇ ਰੱਖਦੇ ਹੋ, ਅਰਦਾਸ ਬੇਨਤੀ ਕਰਦੇ ਹੋ ਅਤੇ ਭਰੋਸਾ ਰੱਖਦੇ ਹੋ, ਤਾਂ ਤੁਹਾਨੂੰ ਰਾਹ ਲੱਭਣ ਦੀ ਲੋੜ ਨਹੀਂ ਪੈਂਦੀ, ਤੁਹਾਡੇ ਮੂਹਰੇ ਲਿਆ ਕੇ ਰਾਹ ਖੜਾ ਕਰ ਦਿੰਦਾ,
1: ਉਹ ਆਪੇ ਕਰ ਦਿੰਦਾ।
2: ਬਿਲਕੁਲ।
1: ਅੱਛਾ, ਜਿੱਦਾਂ ਕੰਮ ਬਾਹਰ ਤੁਸੀਂ ਕੀਤੇ, ਹੁਣ ਵੀ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋ, ਗਾਣਾ ਵੀ ਤੁਸੀਂ ਪਿੱਛੇ ਜਿੱਥੇ ਕਰਕੇ ਗਏ ਉਸੇ ਲਿਹਾਜ ਦੇ ਨਾਲ, ਕਦੀ ਕੁਛ ਖੁਦ ਕਦੇ ਇੱਦਾਂ ਦਾ ਕੁਛ ਮਹਿਸੂਸ ਕਰਨ ਨੂੰ ਮਿਲਿਆ, ਜਿੱਦਾਂ ਇਹ ਜਿਹੜੇ ਟਾਈਪ ਦੀ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਆ, ਜਾਂ ਇਹ ਜਿਹੜਾ ਨਸਲਵਾਦ ਆ, ਕਦੀ ਆਪਣਾ ਕੋਈ ਐਕਸਪੀਰੀਅੰਸ ਇੱਦਾਂ ਦਾ ਕੰਮ?
2: ਬਹੁਤ ਐਕਸਪੀਰੀਅੰਸ ਨੇ, ਐਕਸਪੀਰੀਅੰਸ ਤਾਂ ਹੈਗੇ ਬਈ ਜੀ ਬਹੁਤ ਜ਼ਿਆਦਾ, ਸਾਰੇ ਕਿਤੇ ਹੀ, ਮੰਨ ਲਓ ਹਰੇਕ ਕੰਟਰੀ 'ਚ ਵੀ ਹੈਗੇ ਆ, ਜੇ ਮੈਂ ਕਹਾਂ ਤੁਹਾਨੂੰ, ਹੈ ਨਾ, ਯੂ ਐੱਸ 'ਚ ਵੀ ਹੈਗੇ ਆ, ਕੈਨੇਡਾ 'ਚ ਵੀ ਹੈਗੇ ਆ, ਯੂ ਕੇ ਜਦੋਂ ਮੈਂ ਰਿਹਾ ਉਦੋਂ ਵੀ ਬੜੇ ਸੀਗੇ। ਇਹਦੇ ਪਿੱਛੇ ਮੈਨੂੰ ਇਹ ਲੱਗਦਾ ਹੁੰਦਾ ਬਈ ਵੀ ਇਹ ਕਈ ਤਰ੍ਹਾਂ ਦਾ, ਕਈ ਥਾਵਾਂ 'ਤੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਤੋੜ ਦਿੰਦਾ ਇਹ, ਮਤਲਬ ਕਈ ਥਾਵਾਂ 'ਤੇ ਤਾਂ ਤੁਸੀਂ ਮਤਲਬ ਹੱਥੋਂ ਪਾਈ ਵੀ ਹੁੰਦੇ ਹੋ, ਹੈ ਨਾ, ਜਿਵੇਂ ਟੈਕਸੀ ਵਾਲੇ ਮੁੰਡੇ ਆਪਣੇ ਬਹੁਤ ਇਹ ਕੰਮਾਂ ਦੇ ਵਿੱਚ, ਉਹਨਾਂ ਨੇ ਬੜਾ ਕੁਛ ਇਹ ਦੇਖਿਆ ਹੋਇਆ, ਉਹਨਾਂ ਨੇ ਬੜਾ ਕੁਛ ਹੰਢਾਇਆ ਹੋਇਆ। ਮੈਂ ਆਪ ਦੇਖਿਆ ਜਦੋਂ ਮੈਂ ਉੱਥੇ ਕੰਮ ਕਰਦਾ ਸੀ, ਮੈਂ ਬੱਸ ਚੜ੍ਹ ਕੇ ਜਾਂਦਾ ਹੁੰਦਾ ਸੀਗਾ, ਅਤੇ ਬੱਸ ਚੜ੍ਹ ਕੇ ਜਾਣਾ ਤਾਂ ਉਦੋਂ ਕਈ ਕਈ ਅੱਡਿਆਂ ਦੇ ਵਿੱਚ, ਕਿਉਂਕਿ ਲੇਟ ਨਾਈਟ ਤੁਸੀਂ ਮੁੜਦੇ ਹੋ, ਹੈ ਨਾ, ਜਿਹੜੇ ਸਟੂਡੈਂਟਸ ਨੇ ਉਹ ਵੀ ਬੜਾ ਫੇਸ ਕਰਦੇ ਆ, ਮੈਂ ਉਹ ਚੀਜ਼ ਨੂੰ ਰਿਲੇਟ ਕਰ ਸਕਦਾ, ਮੈਂ ਸਮਝ ਸਕਦਾ ਉਹਨਾਂ ਦੀ ਉਹ ਗੱਲ। ਕਈ ਵਾਰ ਜਿਵੇਂ ਜਦੋਂ ਕਨੇਡਾ ਜਾਂ ਜਿੱਥੇ ਪੰਜਾਬੀ ਘੱਟ ਨੇ, ਹੈ ਨਾ, ਉੱਥੇ ਵੀ ਬਹੁਤ ਏਰੀਏ ਇੱਦਾਂ ਦੇ ਹੈਗੇ ਆ, ਜਦੋਂ ਤੁਸੀਂ ਬੱਸਾਂ ਚੜ੍ਹਦੇ ਹੋ ਰਾਤ ਬਰਾਤੇ ਜਾਂਦੇ ਹੋ ਨਾ, ਤਾਂ ਉਦੋਂ ਕਿਉਂਕਿ ਵੈਸੇ ਹੀ ਸ਼ਰਾਬਾਂ ਨਾਲ ਰੱਜੇ ਹੁੰਦੇ ਆ ਸ਼ਾਮ ਨੂੰ, ਕਈ ਵਾਰ ਤਾਂ ਗੋਰੇ ਜਿਹੜੇ ਯੰਗਸਟਰਸ ਹੁੰਦੇ ਆ ਉਹਨਾਂ ਨੂੰ ਵੈਸੇ ਹੀ ਨਹੀਂ ਅਕਲ ਹੁੰਦੀ, ਸੋ ਕਈ ਵਾਰ ਉਦੋਂ ਤਾਂ ਹੁੰਦਾ, ਤੁਸੀਂ ਲੜਾਈ ਤੱਕ ਦਾ ਮਾਹੌਲ ਵੀ ਬਣ ਜਾਂਦਾ, ਗਾਲੀ ਗਲੋਚ ਤਾਂ ਆਮ ਹੀ ਹੋ ਜਾਂਦਾ, ਸੋ ਉਦੋਂ ਬੰਦੇ ਨੂੰ ਇੱਕ ਵਾਰ ਤਾਂ ਤੋੜਦੀ ਆ ਉਹ ਚੀਜ਼, ਤੁਹਾਨੂੰ ਲੱਗਦਾ ਵਾ ਵੀ ਯਾਰ ਅਸੀਂ ਗਾਲਾਂ ਖਾਣ ਨੂੰ ਆਏ ਹਾਂ, ਅਤੇ ਪਰ ਤੁਹਾਡੇ ਪਿੱਛੇ ਜ਼ਿੰਮੇਵਾਰੀਆਂ ਹੁੰਦੀਆਂ, ਤੁਹਾਨੂੰ ਉਦੋਂ ਫਿਰ ਉਹ ਚੀਜ਼ਾਂ ਹਾਲਾਤ ਸਿਖਾਉਂਦੇ ਸਮਝਾਉਂਦੇ ਆ, ਤਾਂ ਹੀ ਬਾਹਰ ਆ ਕੇ ਬੰਦਾ ਛੇਤੀ ਬੰਦਾ ਬਣ ਜਾਂਦਾ, ਹੈ ਨਾ, ਉਹ ਚੀਜ਼ਾਂ ਸਿਖਾ ਦਿੰਦੀਆਂ, ਉਹਨੂੰ ਰਿਐਲਿਟੀ ਦੱਸ ਦਿੰਦੀਆਂ ਲਾਈਫ ਦੀ, ਫਿਰ ਉਹ ਆਪਣੀਆਂ ਜੜ੍ਹਾਂ ਨਾਲ ਵੀ ਕਈ ਵਾਰ ਜ਼ਿਆਦਾ ਜੁੜਦਾ, ਉਹਨੂੰ ਹੁੰਦਾ ਵੀ ਯਾਰ ਮੈਂ ਹੁਣ ਤਾਂ ਨਹੀਂ, ਕਿਉਂਕਿ ਆਪਣੇ 'ਚ ਇੱਕ ਜ਼ਿੱਦ ਆ ਪੰਜਾਬੀਆਂ 'ਚ ਵੀ ਜਦ ਤੱਕ ਤਾਂ ਸੌਖੇ ਹਾਂ ਘਰੋਂ, ਘਰੋਂ ਦਾ ਮਤਲਬ ਵੀ ਆਪਣੇ ਸਮਾਜ ਦੇ ਵਿੱਚ, ਆਪਣੀ ਕਮਿਊਨਿਟੀ, ਜਦ ਤੱਕ ਆਪਾਂ ਸੌਖੇ ਹਾਂ ਉਦ ਤੱਕ ਤਾਂ ਆਪਾਂ ਆਪਣੇ ਨਾਲ ਲੜਦੇ ਹਾਂ, ਜਦੋਂ ਪੈ ਜਾਂਦੀ ਆ ਕੋਈ ਭੀੜ ਫਿਰ ਆਪਾਂ ਜਿੱਦ ਕਰਦੇ ਹਾਂ ਵੀ ਲੈ ਫਿਰ ਹੁਣ ਤਾਂ ਨਹੀਂ ਹਟਦੇ ਪਿੱਛੇ, ਹੁਣ ਫਿਰ ਤੂੰ ਆ ਜਾ, ਹੈ ਨਾ, ਫਿਰ ਉਹ ਚੀਜ਼ ਆ ਮੈਨੂੰ ਲੱਗਦਾ ਉਹ ਜਿੱਦ ਆ, ਉਹ
1: ਫਿਰ ਕਿਸਮਤ ਨਾਲ ਅੜੇ ਸੋ ਝੜੇ ਹੋ ਜਾਂਦਾ,
2: ਉਹੀ ਫਿਰ ਅੜੇ ਸੋ ਝੜੇ ਹੋ ਜਾਂਦਾ, ਇਹੀ ਚੀਜ਼ ਆ।
1: ਕਿੱਥੇ ਜ਼ਿਆਦਾ ਲੱਗਦਾ ਤੁਹਾਨੂੰ, ਤੁਸੀਂ ਹੁਣ ਲਗਭਗ ਸਾਰੀ ਦੁਨੀਆ 'ਚ ਤੁਸੀਂ ਘੁੰਮੇ ਹੋ, ਰੇਸਿਜ਼ਮ ਇਹ ਹਰ ਇੱਕ ਥਾਂ ਦੇ ਉੱਤੇ ਪਾਇਆ ਜਾਂਦਾ, ਜ਼ਿਆਦਾ ਕਿੱਥੇ ਤੁਸੀਂ ਮਹਿਸੂਸ ਕੀਤਾ
2: ਹੁਣ ਬਈ,
1: ਜਾਂ ਸੁਣਨ 'ਚ ਆਇਆ ਆਉਂਦਾ ਹੋਊਗਾ ਜਦੋਂ ਜਾਂਦੇ ਹੋ?
2: ਇਹ ਹੁਣ ਜੇ ਆਪਾਂ ਜ਼ਿਆਦਾ ਦੀ ਗੱਲ ਕਰੀਏ, ਜ਼ਿਆਦਾ ਬਈ ਹੁਣ ਨਾ ਏਰੀਏ ਰਹਿ ਗਏ ਆ, ਕੰਟਰੀ ਵਾਈਜ਼ ਨਹੀਂ ਮੈਨੂੰ ਲੱਗਦਾ ਰਹਿ ਗਿਆ ਕੰਮ, ਹੁਣ ਏਰੀਏ ਰਹਿ ਗਏ ਆ, ਜਿਵੇਂ ਹੁਣ ਕੈਨੇਡਾ ਦੇ ਵਿੱਚ ਵੀ ਜਿੱਥੇ ਪੰਜਾਬੀ ਘੱਟ ਨੇ, ਜਾਂ ਜਿਹੜੇ ਜ਼ਿਆਦਾ ਜਿਵੇਂ ਰਜਾਈਨਾ ਹੋ ਗਿਆ, ਸਸਕਾਟੂਨ ਹੋ ਗਿਆ, ਉੱਧਰਲੇ ਉਹ ਏਰੀਏ ਹੋ ਗਏ, ਹੈ ਨਾ, ਉੱਧਰ ਹੈਗਾ, ਉਵੇਂ ਆਸਟ੍ਰੇਲੀਆ ਦੇ ਵਿੱਚ ਮੈਨੂੰ ਜ਼ਿਆਦਾ ਏਰੀਏ ਨਹੀਂ ਪਤਾ, ਪਰ ਮੈਨੂੰ ਇੰਨਾ ਪਤਾ ਵੀ ਜਿੱਥੇ ਪੰਜਾਬੀ ਘੱਟ ਹੋਣਗੇ, ਸਾਈਡਾਂ 'ਤੇ ਨਿਕਲ ਕੇ ਹੋਣਗੇ, ਉੱਥੇ ਹੋ ਸਕਦਾ ਹੋਵੇ, ਪਰ ਹੁਣ ਜੇ ਆਪਾਂ ਅਦਰਵਾਈਜ਼ ਦੇਖੀਏ ਬਿਗਰ ਪਿਕਚਰ, ਤਾਂ ਉਹ ਇਹ ਆ ਵੀ ਇੱਥੇ ਵੀ ਕਿੱਡੇ ਵੱਡੇ ਪ੍ਰੋਟੈਸਟ ਹੋਏ ਨੇ ਐਂਟੀ ਇਮੀਗ੍ਰੈਂਟ,
1: ਬਿਲਕੁਲ,
2: ਹਜੇ ਵੀ ਇਹ ਆਸਟ੍ਰੇਲੀਆ ਦੇ ਵਿੱਚ ਹੀ ਚੱਲ ਰਹੇ ਆ ਵੀ ਇਹਨਾਂ ਨੂੰ ਕੱਢੋ ਬਾਹਰ, ਉਹ ਤੋਂ ਬਾਅਦ ਨਿਊਜ਼ੀਲੈਂਡ ਦੇਖ ਲਓ, ਨਗਰ ਕੀਰਤਨ ਰੋਕਿਆ ਗਿਆ, ਉਹ ਕਹਿੰਦੇ ਕੱਢੋ ਇਹਨਾਂ ਨੂੰ ਬਾਹਰ, ਕੈਨੇਡਾ ਦੇ ਵਿੱਚ ਟਰਾਈ ਕੀਤਾ ਗਿਆ ਪਰ ਉੱਥੇ ਨਹੀਂ ਹੋਇਆ ਵੱਡਾ, ਕਿਉਂਕਿ ਆਪਣੇ ਪਾਵਰ ਦੇ ਵਿੱਚ ਕਮਿਊਨਿਟੀ ਆਪਣੀ ਜ਼ਿਆਦਾ ਆ, ਆਪਾਂ ਉੱਥੇ ਜ਼ਿਆਦਾ ਹਾਂ, ਸੋ ਉਹ ਚੀਜ਼ ਨਹੀਂ, ਟੋਰਾਂਟੋ ਪੋਸੀਬਲ ਨਹੀਂ ਹੋਈ। ਯੂ ਐੱਸ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਸੀ, ਯੂ ਕੇ ਦੇ ਵਿੱਚ ਹੁਣ ਸਟਿੱਲ ਬਹੁਤ ਵੱਡੇ ਵੱਡੇ ਪ੍ਰੋਟੈਸਟ ਹੋ ਰਹੇ ਆ ਐਂਟੀ ਇਮੀਗ੍ਰੈਂਟ, ਉਹੀ ਡਾਕੂਮੈਂਟਰੀ ਦੇ ਵਿੱਚ ਵੀ ਦਿਖਾਇਆ ਵੀ 1980 'ਚ ਵੀ ਇਹੀ ਕੁਛ ਚੱਲਦਾ ਸੀ ਅਤੇ ਅੱਜ 2026 'ਚ ਫਿਰ ਕੁਛ ਚੱਲ ਰਿਹਾ, ਹੈ ਨਾ ਜੀ, ਵੀ ਉਹ ਹਾਲਾਤ ਨੇ ਜਿਹੜੇ ਉਹ ਸਾਰੇ ਕਿਤੇ ਚੱਲ ਰਹੇ ਆ, ਪਰ ਆਪਣਾ ਸਿਰਫ ਮਕਸਦ ਕੀ ਹੁੰਦਾ ਜੀ, ਆਪਾਂ ਇੱਕ ਤਾਂ ਸਿਚੁਏਸ਼ਨਲ ਅਵੇਅਰਨੈਸ ਜ਼ਰੂਰੀ ਆ, ਅਤੇ ਇੱਕ ਪੀੜ੍ਹੀ ਨੂੰ ਪਤਾ ਲੱਗਦਾ ਵੀ ਸਾਡੇ ਨਾਲ ਪਹਿਲਾਂ ਵੀ ਆਹ ਕੁਛ ਹੋਇਆ ਸੀ, ਉਹਦੇ ਲਈ ਤੁਸੀਂ ਪ੍ਰਪੇਅਰਡ ਹੁੰਦੇ ਹੋ ਵੀ ਇਹ ਚੀਜ਼ਾਂ ਹੁੰਦੀਆਂ ਨਾ, ਤਾਂ ਡੋਲੀ ਦਾ ਨਹੀਂ ਹੁੰਦਾ, ਇਹਨਾਂ 'ਚ ਖੜਨਾ ਕਿਵੇਂ ਹੁੰਦਾ, ਸੋ ਇਹ ਹੈਗਾ ਜੀ, ਮੈਨੂੰ ਲੱਗਦਾ ਨਾ ਤਾਂ ਇਹ ਕਦੇ ਚੀਜ਼ ਖਤਮ ਹੋਈ ਆ, ਨਾ ਕਦੇ 0% ਹੋ ਸਕਦੀ ਆ, ਇਹਦੇ ਕੁਛ ਨਾ ਕੁਛ ਪਰਸੈਂਟੇਜ ਰਹਿੰਦੀ ਆ, ਅਤੇ ਇਹਦੇ ਵਿੱਚ ਕਿਸੇ ਵੀ ਇੱਕ ਕਮਿਊਨਿਟੀ ਲਈ ਨਹੀਂ ਇਹ ਹੁੰਦਾ, ਦਸਤਾਰ ਨੂੰ ਇਹ ਚੀਜ਼ ਜ਼ਿਆਦਾ ਫੇਸ ਕਰਨੀ ਤਾਂ ਪੈਂਦੀ ਆ ਕਿਉਂਕਿ ਆਪਣੀ ਆਈਡੈਂਟੀ ਆ, ਆਪਾਂ ਦੂਰੋਂ ਦਿਖ ਜਾਂਦੇ ਹਾਂ,
1: ਬਿਲਕੁਲ,
2: ਬਾਕੀ ਰੇਸ ਜਾਂ ਫਿਰ ਕਲਰ ਦੇ ਬੇਸਿਸ 'ਤੇ ਹੁੰਦੀ ਆ, ਰੇਸਿਜ਼ਮ ਜਿਹੜਾ ਹੁੰਦਾ, ਅਤੇ ਜਾਂ ਫਿਰ ਬੰਦੇ ਦੇ ਕਿਸੇ ਹਰਕਤ ਨੂੰ ਲੈ ਕੇ ਰੇਸਿਜ਼ਮ ਹੋ ਜਾਂਦਾ, ਕਈ ਵਾਰ ਇਹ ਹੁੰਦਾ, ਇਹ ਸਗੋਂ ਸਪੈਸ਼ਲੀ ਇੱਕ ਚੀਜ਼ ਦਾ ਬਹੁਤ ਮੈਨੂੰ ਲੱਗਦਾ ਧਿਆਨ ਵੀ ਰੱਖਣਾ ਚਾਹੀਦਾ, ਕਈ ਵਾਰ ਰੇਸਿਜ਼ਮ ਆਪਾਂ ਆਪ ਕ੍ਰੀਏਟ ਕਰਵਾ ਲੈਂਦੇ ਹਾਂ ਆਪਣੀਆਂ ਗਲਤ ਹਰਕਤਾਂ ਨਾਲ, ਜਦੋਂ ਕਿਸੇ ਵੀ ਥਾਂ ਦੇ ਉੱਤੇ ਆਪਾਂ ਹੋਈਏ, ਚਾਹੇ ਆਪਣੇ ਘਰ ਦੇ ਨੇੜੇ ਜਾਂ ਆਪਣੇ ਕਿਸੇ ਏਰੀਏ ਦੇ ਵਿੱਚ, ਕਿਸੇ ਵੀ ਲਾ ਲਓ ਬੀਚ ਸਾਈਡ ਲਾ ਲਓ ਜਾਂ ਕਿਤੇ ਵੀ ਲਾ ਲਓ, ਜੇ ਆਪਾਂ ਕੁਛ ਇਹੋ ਜਿਹੀ ਹਰਕਤ ਕਰ ਰਹੇ ਹਾਂ ਜਿਹੜੀ ਕਿ ਨਹੀਂ ਕਰਨੀ ਚਾਹੀਦੀ, ਜਿਹੜੀ ਕਿ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਵੀ ਸਹੀ ਨਹੀਂ, ਹੈਲਥ ਐਂਡ ਸੇਫਟੀ ਦੇ ਹਿਸਾਬ ਨਾਲ ਵੀ ਸਹੀ ਨਹੀਂ, ਅਤੇ ਆਪਣਾ ਬਿਹੇਵੀਅਰ ਆ ਜਿਹੜਾ ਉਹ ਇੱਕ ਚੰਗੇ ਇਨਸਾਨ ਵਾਲਾ ਨਹੀਂ ਹੈਗਾ, ਤਾਂ ਜਿਹੜਾ ਬੰਦਾ ਤੁਹਾਡੀ ਕਮਿਊਨਿਟੀ ਨੂੰ ਨਹੀਂ ਜਾਣਦਾ ਉਹਨੇ ਇਹ ਸਮਝਣਾ ਵਾ ਵੀ ਯਾਰ ਸਾਡੇ ਵਾਲੇ ਤਾਂ ਆਹ ਚੀਜ਼ ਦੇ ਵਿੱਚ ਇੱਥੇ ਐਟੀਕੇਟਸ ਯੂਜ਼ ਕਰਦੇ ਆ, ਇਹਨਾਂ ਨੇ ਆ ਕੇ ਸਾਡਾ ਦੇਸ਼ ਖਰਾਬ ਕਰਤਾ। ਤਾਂ ਉੱਥੇ ਕਈ ਥਾਵਾਂ 'ਤੇ ਇਹ ਲੈਕ ਆਪਾਂ ਵੀ ਕਰ ਜਾਂਦੇ ਹਾਂ ਵੀ ਜਿੱਥੋਂ ਉਹ ਮੈਸੇਜ ਪੋਜ਼ਿਟਿਵ ਜਾਣ ਦੀ ਬਜਾਏ ਨੈਗੇਟਿਵ ਚਲੇ ਜਾਂਦਾ ਜੀ, ਅਤੇ ਜਿਹੜੇ ਜਿਹਨਾਂ ਨੂੰ ਬਹਾਨਾ ਚਾਹੀਦਾ ਉਹ ਆਪਣੇ 99 ਚੰਗੇ ਕੀਤੇ ਹੋਏ, ਜਿਹੜੇ ਬੰਦੇ 99 ਬੰਦੇ ਚੰਗਾ ਕਰ ਰਹੇ ਆ ਉਹਨਾਂ ਨੇ ਉਹਨਾਂ ਨੂੰ ਮੀਡੀਆ 'ਚ ਹਾਈਲਾਈਟ ਨਹੀਂ ਕਰਨਾ, ਉਹਨਾਂ ਨੇ ਜਿਹੜਾ ਇੱਕ ਮਾੜਾ ਕਰ ਰਿਹਾ ਉਹਨੂੰ ਚੱਕ ਕੇ ਅੱਗੇ ਹਾਈਲਾਈਟ ਕਰੀ ਜਾਣਾ ਵਾਰ ਵਾਰ ਵੀ ਇਹ ਤਾਂ ਆਹ ਕਰਦੇ ਆ ਇਹ ਤਾਂ ਆਹ ਕਰਦੇ ਆ। ਸੋ ਮੈਨੂੰ ਲੱਗਦਾ ਵੀ ਰੇਸਿਜ਼ਮ ਕਈ ਥਾਵਾਂ 'ਤੇ ਹੁੰਦਾ ਵੀ ਆਪਾਂ ਆਪਣੀਆਂ ਗਲਤੀਆਂ ਵੀ ਹੋ ਜਾਂਦੀਆਂ ਨੇ ਅਤੇ ਕੋਈ ਚੀਜ਼ ਪ੍ਰਮੋਟ ਕਰਨ ਲਈ ਮਿਲ ਜਾਂਦੀ ਹੈ ਕਿਸੇ ਨੂੰ, ਅਤੇ ਕਈ ਥਾਵਾਂ ਦੇ ਉੱਤੇ ਵੈਸੇ ਹੀ ਬੰਦਾ ਰੈਡੀਕਲ ਹੁੰਦਾ, ਉਹਨੂੰ ਵੈਸੀ ਪ੍ਰੋਬਲਮ ਰਹਿੰਦੀ ਆ।
1: ਸੋ ਤੁਹਾਨੂੰ ਲੱਗਦਾ ਇੱਦਾਂ ਦੇ ਜਿਹੜੇ ਪ੍ਰੋਜੈਕਟ ਨੇ ਹੁਣ ਜਿੱਦਾਂ ਦਸਤਾਰ ਤੁਸੀਂ ਸਪੈਸ਼ਲੀ ਲੈ ਕੇ ਆਇਓ, ਕਿੱਥੋਂ ਕੁ ਤੱਕ ਇਹ ਹੈਲਪ ਕਰਦੇ ਨੇ ਆਪਣੇ ਲੋਕਾਂ ਨੂੰ ਇਹ ਚੀਜ਼ ਸਮਝਣ ਦੇ ਵਿੱਚ ਕਿ ਕਿੱਦਾਂ ਟੈਕਲ ਕਰਨਾ ਪੈਣਾ?
2: ਟੈਕਲ ਤਾਂ ਬਾਈ ਦੇਖੋ ਸਿਚੁਏਸ਼ਨ ਦੇ ਅਕੋਰਡਿੰਗਲੀ ਆ, ਪਰ ਜਿਹੜੀਆਂ ਜਿਵੇਂ ਦਸਤਾਰ ਫਿਲਮ ਦੀ ਮੈਂ ਜੇ ਗੱਲ ਕਰਾਂ ਤਾਂ ਮੈਂ ਜਦੋਂ ਕੱਲ੍ਹ ਵਾਲਾ ਮੈਂ ਤੁਹਾਨੂੰ ਵਿਊਜ਼ ਦੱਸ ਸਕਦਾ, ਉੱਥੇ ਕੱਲ੍ਹ ਮੇਰੇ ਕੋਲ ਆਏ ਕਾਫੀ ਜਣੇ ਆਏ, ਇੱਕ ਪੂਰੀ ਫੈਮਿਲੀ ਸੀ, ਉਹ ਭੈਣ ਜੀ ਹੁਣੀ ਆਏ, ਉਹ ਕਹਿੰਦੇ ਵੀ ਅਸੀਂ ਉਹ ਇੱਧਰਲੇ ਸੀਗੇ ਕਾਫੀ ਸਮੇਂ ਤੋਂ ਇੱਧਰ ਰਹਿੰਦੇ ਸੀ, ਉਹ ਕਹਿੰਦੇ ਵੀ ਅਸੀਂ ਇਹ ਗੱਲ ਤੋਂ ਹੈਰਾਨ ਆ ਵੀ UK ਵੀ ਇੰਨਾ ਕੁਛ ਹੋਇਆ, ਸੱਚੀ ਹੋਇਆ? ਮੈਂ ਕਿਹਾ ਵੀ ਸੱਚੀ ਹੋਇਆ, ਦੇਖੋ ਵੀ ਇਹੀ ਤਾਂ ਗੱਲ ਆ ਵੀ ਦੇਖੋ ਮਰਡਰ ਤੱਕ ਹੋਇਆ ਵੀ ਆਪਾਂ ਸੱਚੀ ਹੋਇਆ ਅਤੇ ਆਪਾਂ ਨੂੰ ਪਤਾ ਨਹੀਂ। ਉਹ ਇੰਨੇ ਸਰਪ੍ਰਾਈਜ਼ਡ ਹੋਏ, ਕਹਿੰਦੇ ਵੀ ਸਾਨੂੰ ਨਹੀਂ ਸੀ ਪਤਾ ਵੀ ਅਸੀਂ ਹੁਣ ਜ਼ਰੂਰ ਇਹਦੇ ਬਾਰੇ ਜਾਣਾਂਗੇ ਹੋਰ, ਹੈ ਨਾ ਵੀ ਕਿੰਨਾ ਕੁਛ ਹੋਇਆ। ਉਹਦੇ ਨਾਲ ਗੱਲ ਸਿਰਫ ਇੰਨੀ ਕੁ ਹੁੰਦੀ ਆ, ਦੇਖੋ ਸਿਚੁਏਸ਼ਨ ਤਾਂ ਜਿਹਦੇ 'ਤੇ ਵੀ ਪੈਣੀ ਆ, ਇੱਕ ਤਾਂ ਉਹਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਸਾਡੇ ਨਾਲ ਇੰਨਾ ਕੁਛ ਹੋਇਆ, ਬੰਦਾ ਥੋੜ੍ਹਾ ਜਿਹਾ ਪ੍ਰਪੇਅਰਡ ਹੁੰਦਾ, ਹੈ ਨਾ। ਦੂਜੀ ਗੱਲ ਜਿਹੜੀ ਹੁੰਦੀ ਆ ਜੀ, ਉਹ ਹੁੰਦਾ ਉਹਦੀ ਨੌਲੇਜ ਨਾਲ ਨਾ ਤੁਸੀਂ ਰਿਸਪੈਕਟ ਕਰਨ ਲੱਗ ਜਾਂਦੇ ਹੋ ਆਪਣੇ ਐਲਡਰਸ ਦੀ, ਤੁਹਾਨੂੰ ਉਹਨਾਂ ਦੀ ਕਦਰਾਂ ਕੀਮਤਾਂ ਦੀ ਕਦਰ ਆ ਜਾਂਦੀ ਆ ਅਤੇ ਉਹਨਾਂ ਦੇ ਸੈਕਰੀਫਾਈਸਾਂ ਦੀ ਕਦਰ ਆ ਜਾਂਦੀ ਆ। ਜੇ ਅੱਜ ਆਪਾਂ ਬਹੁਤ ਸੌਖੇ ਤਰੀਕੇ ਨਾਲ ਕੈਨੇਡਾ ਵਰਗੇ ਦੇਸ਼ ਦੇ ਵਿੱਚ ਵੀਜ਼ਾ ਲਵਾ ਕੇ ਚਲੇ ਜਾਂਦੇ ਹਾਂ ਤਾਂ ਆਪਾਂ ਉਹ ਵੀਜ਼ੇ ਤੋਂ ਬਾਅਦ ਵੀ ਉਹਨਾਂ ਸ਼ੁਕਰ ਨਹੀਂ ਕਰਦੇ ਹਜੇ, ਹੁਣ ਆਪਾਂ ਨੂੰ ਲੱਗਦਾ ਵੀ ਇੱਕ ਪ੍ਰੋਸੈਸ ਆ, ਚਲੋ ਹੋ ਗਿਆ ਲੱਗ ਗਿਆ ਫਿਰ ਕੀ ਹੋ ਗਿਆ, ਪਰ ਉਹਨਾਂ ਨੂੰ ਪੁੱਛੋ ਕਦਰ ਜਦੋਂ ਕਾਮਾ ਗਾਟਾ ਮਾਰੂ ਗਿਆ ਸੀ ਆਪਣਾ, ਜਦੋਂ ਗੁਰੂ ਨਾਨਕ ਜਹਾਜ਼ ਉੱਥੇ ਜਾ ਕੇ ਖੜਿਆ ਸੀ, ਫਿਰ ਜੇ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਫਿਰ ਆਪਾਂ ਨੂੰ ਉਹਦੀ ਕਦਰ ਪਤਾ ਲੱਗਦੀ ਆ ਵੀ ਅਸੀਂ ਇੱਥੇ ਕਿਉਂ ਆਏ ਹਾਂ ਅਤੇ ਕਿਵੇਂ ਅਸੀਂ ਅੱਜ ਆ ਸਕੇ ਹਾਂ। ਉਵੇਂ ਆਸਟ੍ਰੇਲੀਆ ਦਾ ਲਾ ਲਓ, ਆਸਟ੍ਰੇਲੀਆ ਦਾ ਬਹੁਤ ਵੱਡਾ ਇਤਿਹਾਸ ਆ, ਜਦੋਂ ਵਲਗੂਲ ਕੇ ਆਏ ਸੀ ਆਪਣੇ ਬੰਦੇ, ਹੈ ਨਾ, ਉੱਥੋਂ ਕਿਵੇਂ ਆਪਣੀ ਸ਼ੁਰੂਆਤ ਹੋਈ। ਸੋ ਜੇ ਆਪਾਂ ਉਹਨਾਂ ਬਾਰੇ ਪੜ੍ਹਾਂਗੇ ਜਾਂ ਜਾਣਾਂਗੇ ਤਾਂ ਹੀ ਆਪਾਂ ਉਹਨਾਂ ਦਾ ਸਤਿਕਾਰ ਕਰਾਂਗੇ, ਅਤੇ ਜੇ ਆਪਾਂ ਉਹਨਾਂ ਦਾ ਸਤਿਕਾਰ ਕਰਾਂਗੇ ਫਿਰ ਆਪਾਂ ਇਸ ਮਿੱਟੀ ਦਾ ਵੀ ਸਤਿਕਾਰ ਕਰਾਂਗੇ, ਅਤੇ ਜਿੱਥੇ ਆਪਾਂ ਖਾਂਦੇ ਹਾਂ ਜਿੱਥੋਂ ਆਪਾਂ ਕਮਾਉਂਦੇ ਹਾਂ ਤਾਂ ਉਹ ਮਿੱਟੀ ਦਾ ਸਤਿਕਾਰ ਵੀ ਬਹੁਤ ਜ਼ਰੂਰੀ ਆ। ਜਿੱਥੇ ਆਪਾਂ ਜੰਮੇ ਹਾਂ ਉਹ ਮਿੱਟੀ ਆਪਣੇ ਕਦੇ ਵੀ ਦਿਲ 'ਚੋਂ ਨਾ ਭੁੱਲਣੀ ਆ, ਨਾ ਭੁੱਲਣ ਯੋਗ ਆ, ਅਤੇ ਉਹਦਾ ਕਦੇ ਸਤਿਕਾਰ ਦਿਲ 'ਚੋਂ ਜਾਣਾ ਨਹੀਂ। ਸੋ ਮੈਨੂੰ ਲੱਗਦਾ ਇਮਾਨਦਾਰੀ ਹੈ ਜਿਹੜੀ ਉਹ ਹਰੇਕ ਥਾਂ ਨਾਲ ਹੋਣੀ ਚਾਹੀਦੀ ਆ, ਅਤੇ ਇੱਦਾਂ ਦਾ ਕੰਟੈਂਟ ਆ ਜਿਹੜਾ ਉਹ ਤੁਹਾਨੂੰ ਇਮਾਨਦਾਰੀ ਸਿਖਾਉਂਦਾ, ਉਹ ਇਮਾਨਦਾਰੀ ਦੱਸਦਾ ਵੀ ਯਾਰ ਇਹ ਦੇਸ਼ਾਂ ਦੇ ਵਿੱਚ ਸਾਡੇ ਵਾਲੇ ਨੇ ਸੰਘਰਸ਼ ਕਰਕੇ ਥਾਂ ਬਣਾਈ ਆ, ਅਸੀਂ ਉਹ ਥਾਂ ਖਰਾਬ ਨਹੀਂ ਕਰਨੀ।
1: ਬਿਲਕੁਲ,
2: ਅਸੀਂ ਉਹ ਥਾਂ ਨੂੰ ਹੋਰ ਡੂੰਘੀ ਅਤੇ ਵੱਡੀ ਜ਼ਰੂਰ ਕਰਨਾ ਪਰ ਖਰਾਬ ਨਹੀਂ ਕਰਨੀ। ਸੋ ਮੈਨੂੰ ਲੱਗਦਾ ਇਹ ਇੱਦਾਂ ਦਾ ਜਿਹੜਾ ਕੰਟੈਂਟ ਆ ਉਹ ਘੱਟੋ ਘੱਟ ਤੁਹਾਨੂੰ ਇੱਕ ਰੀਅਲਾਈਜੇਸ਼ਨ ਜ਼ਰੂਰ ਛੱਡ ਕੇ ਜਾਂਦਾ, ਅਤੇ ਜਿਹਦੇ ਨਾਲ ਤੁਹਾਨੂੰ ਇਹ ਅਹਿਸਾਸ ਰਹਿੰਦਾ ਵੀ ਹਾਂ ਯਾਰ ਅਸੀਂ ਇਹ ਥਾਂ ਬਹੁਤ ਸੰਘਰਸ਼ ਤੋਂ ਬਾਅਦ ਬਣਾਈ ਆ, ਅਸੀਂ ਇਹ ਖਰਾਬ ਨਹੀਂ ਕਰਨੀ। ਸਾਡੀ ਇੱਕ ਇੱਕ ਐਕਟੀਵਿਟੀ, ਇੱਕ ਮਾੜੀ ਗਤੀਵਿਧੀ ਵੀ ਬਹੁਤ ਮਾੜਾ ਡੈਂਟ ਛੱਡ ਸਕਦੀ ਹੈ।
0: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
5: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
4: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
5: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 492 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-180-482-492 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
7: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
8: ਉਹ ਜੋ ਹੁਕਮ ਮੇਰੀ ਸਰਕਾਰ
7: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
8: ਆਹੋ ਜੀ ਆਹੋ
7: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
1: ਗੁਰੂ ਨਾਨਕ ਜਹਾਜ਼ ਦੀ ਤੁਸੀਂ ਗੱਲ ਕੀਤੀ ਹੈ ਵੇਖਿਆ ਜਾਵੇ ਤੇ ਉਹਦਾ ਅੱਜ ਦੇ ਸਮੇਂ ਚ ਜੇ ਮੈਂ ਵੇਖਾਂ ਤੇ ਉਹਦਾ ਅਸਰ ਦਿਖ ਰਿਹਾ ਉਹਦਾ ਸਮਾਜ ਦੇ ਉੱਤੇ ਕਈ ਪੋਜ਼ਿਟਿਵ ਚੇਂਜਿਸ ਆਏ ਨੇ ਉਸ ਤੋਂ ਬਾਅਦ ਪਰ ਇੰਡੀਆ ਦੇ ਵਿੱਚ ਉਸ ਹਿਸਾਬ ਦੇ ਨਾਲ ਜਿੰਨੇ ਸ਼ਾਇਦ ਚਾਹੀਦੀ ਹੀ ਚੱਲਣੀ ਬਾਹਰ ਓਵਰਸੀਜ਼ ਸੋਹਣੀ ਚੱਲ ਗਈ ਕੀ ਲੱਗਦਾ ਰੀਜ਼ਨ ਉੱਥੇ ਕਿਉਂ ਇੰਨੀ ਪ੍ਰਵਾਨ ਨਹੀਂ ਹੋਈ
2: ਗੁਰੂ ਨਾਨਕ ਜਹਾਜ਼ ਦਾ ਓਵਰਸੀਜ਼ ਬਹੁਤ ਵੱਡਾ ਰਿਸਪੋਂਸ ਸੀਗਾ ਜੀ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਰਹੀ ਸਾਰਿਆਂ ਨੇ ਪਿਆਰ ਬਹੁਤ ਦਿੱਤਾ ਇੰਡੀਆ ਦੇ ਵਿੱਚ ਨਹੀਂ ਸੀਗਾ ਜੀ ਇੰਡੀਆ ਦੇ ਵਿੱਚ ਉਹਦਾ ਮਤਲਬ ਪਹਿਲਾਂ ਜਿਹੜਾ ਤਾਂ ਸਟਾਰਟਿੰਗ ਸੀ ਉਹ ਬੜੀ ਸਲੋਅ ਸੀ ਮਤਲਬ ਲਾਈਕ ਲੋਕਾਂ ਨੇ ਪਹਿਲਾਂ ਤਾਂ ਐਕਸੈਪਟ ਹੀ ਨਹੀਂ ਕੀਤੀ ਉਹ ਲੈਵਲ 'ਤੇ ਜਿਹੜੇ ਲੈਵਲ 'ਤੇ ਕਰਨੀ ਚਾਹੀਦੀ ਉਹ ਤੋਂ ਬਾਅਦ ਜਦੋਂ ਵਰਡ ਆਫ ਮਾਊਥ ਫਿਲਮ ਦੀ ਪਬਲਿਸਿਟੀ ਹੋਣ ਲੱਗੀ ਵੀ ਹਾਂ ਸਾਡਾ ਜਿਹੜਾ ਫਸਟ ਵੀਕ ਨਾਲੋਂ ਸੈਕਿੰਡ ਵੀਕ ਜ਼ਿਆਦਾ ਵਧੀਆ ਜਾਣ ਲੱਗਿਆ ਸੀ ਜਿਹੜਾ ਫਰਾਈਡੇ ਸੀਗਾ ਉਹ ਤੋਂ ਬਾਅਦ ਕੀ ਹੋਇਆ ਜੀ ਜਿਹੜਾ ਆਪਣਾ ਰੌਲਾ ਪੈ ਗਿਆ ਉਹ ਬਾਰਡਰ ਵਾਲਾ ਪਾਕਿਸਤਾਨ ਅਤੇ ਇੰਡੀਆ ਵਾਲਾ ਉਹ ਤੋਂ ਬਾਅਦ ਕੀ ਥੀਏਟਰ ਬੰਦ ਜੀ ਉਹ ਹੈ ਨਾ ਚਲੋ ਬਿਜ਼ਨਸ ਲੋਸ ਹੋਇਆ ਸਾਨੂੰ ਬਹੁਤ ਜ਼ਿਆਦਾ ਹੈ ਨਾ ਉਹਦੇ ਵਿੱਚ ਇੰਡੀਆ ਵਾਲੇ ਪੁਆਇੰਟ ਆਫ ਵਿਊ ਤੋਂ ਅਤੇ ਇੱਥੇ ਮੈਂ ਦੁਬਾਰਾ ਤੁਹਾਨੂੰ ਜਿਹੜੀ ਗੱਲ ਦੱਸਦਾ ਬਾਈ ਉਹ ਇਹੀ ਆ ਜਿਹੜਾ ਕੰਟੈਂਟ ਆ ਨਾ ਓਵਰਸੀਜ਼ ਕੰਟੈਂਟ ਨੂੰ ਜ਼ਿਆਦਾ ਸਮਝਦੀ ਆ ਕਿਉਂਕਿ ਇੱਥੇ ਆ ਕੇ ਤੁਸੀਂ ਦੇਖਿਓ ਇੱਥੇ ਆ ਕੇ ਤੁਹਾਨੂੰ ਪਿੰਡ ਦੀ ਖਬਰ ਪੰਜਾਬ ਦੀ ਖਬਰ ਪੰਜਾਬ ਵਾਲਿਆਂ ਨਾਲੋਂ ਜ਼ਿਆਦਾ ਹੋਊਗੀ
1: ਬਿਲਕੁਲ
2: ਤੁਹਾਨੂੰ ਪਿੰਡ ਦੀ ਫਿਕਰ ਪੰਜਾਬ ਦੀ ਫਿਕਰ ਪੰਜਾਬ ਵਾਲਿਆਂ ਨਾਲੋਂ ਜ਼ਿਆਦਾ ਹੋਊਗੀ ਕਿਉਂਕਿ ਜਿਹੜੀ ਚੀਜ਼ ਆਪਣੇ ਕੋਲ ਆ ਆਪਾਂ ਨੂੰ ਹਜੇ ਉਹਦੀ ਉਨੀ ਵੈਲਿਊ ਨਹੀਂ ਪਤਾ ਹੁੰਦੀ ਆਪਣੇ ਲਈ ਉੱਥੇ ਦਾ ਲਾਈਫ ਸਟਾਈਲ ਉਸ ਦੇ ਤੌਰ ਤਰੀਕੇ ਉਹ ਡਿਫਰੈਂਟ ਨੇ ਸੋ ਮੈਨੂੰ ਲੱਗਦਾ ਜਿਹੜਾ ਇਹ ਕੰਟੈਂਟ ਹੁੰਦਾ ਇਹਨੂੰ ਹਜੇ ਉਹਨਾਂ ਨੂੰ ਹੌਲੀ ਹੌਲੀ ਐਕਸੈਪਟੈਂਸ ਬਣੂਗੀ ਹੌਲੀ ਹੌਲੀ ਉਹ ਚੀਜ਼ਾਂ ਦੀ ਅਵੇਅਰਨੈਸ ਆਊਗੀ ਕਿਉਂਕਿ ਓਵਰਆਲ ਇਹ ਜੇ ਆਪਾਂ ਦੇਖੀਏ ਪੰਜਾਬੀ ਸਿਨੇਮਾ ਪੰਜਾਬ ਦੇ ਵਿੱਚੋਂ ਪੰਜਾਬੀ ਸਿਨੇਮਾ ਪੰਜਾਬ ਦੇ ਵਿੱਚੋਂ ਬਹੁਤ ਵੱਡਾ ਨੰਬਰ ਨਹੀਂ ਕੱਢ ਪਾ ਰਿਹਾ ਜਿਹੜੇ ਵੀ ਵਧੀਆ ਫਿਲਮਾਂ ਵੀ ਜਿਹੜੀਆਂ ਚੱਲੀਆਂ ਨੇ ਓਵਰਸੀਜ਼ 'ਚ ਵੱਧ ਗਈਆਂ ਨੇ ਅਤੇ ਜਿਹੜੇ ਪੰਜਾਬ 'ਚੋਂ ਨੰਬਰ ਆਏ ਨੇ ਉਹ ਵੀ ਪੰਜਾਬ 'ਚੋਂ ਘੱਟ ਸ਼ਹਿਰਾਂ 'ਚੋਂ ਵੱਧ ਆਏ ਨੇ ਪੰਜਾਬ ਦਿਆਂ 'ਚੋਂ ਆਪਾਂ ਪੰਜਾਬ ਗਿਣਾਂਗੇ ਟਿਪੀਕਲ ਪੰਜਾਬ ਨੂੰ ਪਿੰਡਾਂ ਨੂੰ ਸੋ ਉਹਨਾਂ ਦਾ ਜਿਹੜਾ ਟਰੱਸਟ ਆ ਉਹ ਮੈਨੂੰ ਲੱਗਦਾ ਵੀ ਹੌਲੀ ਹੌਲੀ ਬਿਲਡ ਹੋਊਗਾ ਦੁਬਾਰਾ ਜਿਹੜਾ ਕਿ ਪਹਿਲਾਂ ਹੋਇਆ ਹੋਇਆ ਸੀ
1: ਹੋ ਰਿਹਾ ਹੌਲੀ ਹੌਲੀ
2: ਹੁਣ ਦੁਬਾਰਾ ਹੋ ਰਿਹਾ ਕਿਉਂਕਿ ਜਦੋਂ ਉੱਥੋਂ ਮੈਂ ਉਹੀ ਕਹਿੰਦਾ ਵੀ ਇੱਕ ਜਦੋਂ ਗਲਤ ਫਿਲਮ ਕੋਈ ਚੱਲ ਜਾਂਦੀ ਹੈ ਨਾ ਜਦੋਂ ਉਹ ਦੇਖਣ ਕੋਈ ਬੰਦਾ ਚਲੇ ਜਾਂਦਾ ਉਹ ਇੱਕ ਸਾਲ ਨੂੰ ਬ੍ਰੇਕ ਲੈ ਲੈਂਦਾ ਵੀ ਆਪਾਂ ਨਹੀਂ ਬਾਈ ਜਾਣਾ ਆਪਣੀ ਨਾ ਕਰਾਤੀ
1: ਉਹ ਘਰ ਵੀ ਆ ਕੇ ਕਹਿ ਦਿੰਦਾ
2: ਹਾਂ ਵੀ ਮੈਨੂੰ ਨਹੀਂ ਮੁੜ ਕੇ ਕਹਿਣਾ ਜਾਣ ਨੂੰ ਠੀਕ ਹੈ ਉਹ ਚੀਜ਼ ਸਿਨੇਮੇ ਦਾ ਨੁਕਸਾਨ ਕਰਦੀ ਆ ਸੋ ਮੈਨੂੰ ਇਹ ਲੱਗਦਾ ਬਾਕੀ ਦਸਤਾਰ ਦੇ ਮਾਮਲੇ 'ਚ ਹੁਣ ਅਸੀਂ ਇਹੀ ਵਿਸ਼ ਕਰਦੇ ਹਾਂ ਇਹੀ ਉਮੀਦ ਕਰਦੇ ਹਾਂ ਵੀ ਸਾਨੂੰ ਪੰਜਾਬ 'ਚੋਂ ਵੀ ਓਨਾ ਹੀ ਹੰਗਾਰਾ ਮਿਲੇ ਜਿੰਨਾ ਸਾਨੂੰ ਬਾਹਰੋਂ ਪਿਆਰ ਮਿਲਦਾ ਕਿਉਂਕਿ ਉਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ ਤੁਸੀਂ ਜਦੋਂ ਇੱਕ ਨੰਬਰ ਦੀ ਰਿਕਵਰੀ ਕਰਨੀ ਆ ਹੈ ਨਾ ਇੱਥੇ ਗੱਲ ਕਮਾਈ ਦੀ ਤਾਂ ਬਾਅਦ 'ਚ ਆਉਂਦੀ ਆ ਆਪਣੇ ਤਾਂ ਸਭ ਤੋਂ ਪਹਿਲਾਂ ਰੌਲਾ ਰਿਕਵਰੀ ਦਾ ਹੁੰਦਾ
1: ਬਿਲਕੁਲ
2: ਠੀਕ ਹੈ ਜੀ ਆਪਾਂ ਤਾਂ ਆਪਣਾ ਉਹ ਸਿਨੇਮੇ ਦੀ ਉੱਥੇ ਹਜੇ ਥਿਨ ਲਾਈਨ 'ਤੇ ਖੜ੍ਹੇ ਹਾਂ ਵੀ ਆਪਣਾ ਸਿਨੇਮਾ ਹਜੇ ਐਡਾ ਕੇ ਆ ਵੀ ਆਪਾਂ ਬਣਾ ਕੇ ਸਭ ਤੋਂ ਪਹਿਲਾਂ ਦਿਲ ਧੁੱਕ ਧੁੱਕ ਇਹ ਕਰਦਾ ਰਹਿੰਦਾ ਵੀ ਪੂਰੇ ਕਰਨੇ ਆ ਬਾਈ
1: ਪੂਰੇ ਕਰਨੇ
2: ਠੀਕ ਆ ਸੋ ਵਧੀਆ ਕੰਟੈਂਟ ਬਣਾ ਕੇ ਉਹ ਜ਼ਿਆਦਾ ਡਰ ਰਹਿੰਦਾ ਕਿਉਂਕਿ ਦੂਜੀਆਂ ਕਰਨੀਆਂ ਆਪਾਂ ਜਿਵੇਂ ਦੱਸੀਏ ਤੁਹਾਨੂੰ ਮੇਕਿੰਗ ਵਾਈਜ਼ ਉਹ ਸੌਖੀ ਆ ਮੰਨ ਲਓ ਸਾਡੇ ਲਈ ਵੀ ਜਿਹੜੀ ਕਮਾਈ ਆ ਉਹ ਸਾਨੂੰ ਕਮਾਈ ਅਤੇ ਸੌਖਾ ਉਹ ਰੱਬ ਦਾ ਰੇਡੀਓ ਬਣਾਉਣੀ ਸਾਨੂੰ ਗੁਰੂ ਨਾਨਕ ਜਹਾਜ਼ ਨਾਲੋਂ ਕਿਤੇ ਸੌਖੀ ਆ
1: ਸੌਖੀ
2: ਸਾਨੂੰ ਕਮਾਈ ਰੱਬ ਦਾ ਰੇਡੀਓ 'ਚੋਂ ਕਰਨੀ ਈਜ਼ੀ ਆ ਅਤੇ ਸਾਡੀ ਮਿਹਨਤ ਰੱਬ ਦਾ ਰੇਡੀਓ ਦੇ ਵਿੱਚ ਲੱਗਦੀ ਆ ਆਮ ਫਿਲਮਾਂ ਨਾਲੋਂ ਵੱਧ ਲੱਗਦੀ ਆ ਪਰ ਗੁਰੂ ਨਾਨਕ ਜਹਾਜ਼ ਨਾਲੋਂ ਕਿਤੇ ਘੱਟ ਲੱਗਦੀ ਆ
1: ਇੱਕ ਮਨ ਦੇ ਵਿੱਚ ਇਹ ਵੀ ਹੁੰਦਾ ਨਾ ਵੀ ਇੱਥੇ ਸਾਡੀ ਮਿਹਨਤ ਲੱਗੀ ਹੈ ਲੋਕਾਂ ਨੂੰ ਉਸ ਹਿਸਾਬ ਦੇ ਨਾਲ ਉਹ ਪ੍ਰਵਾਨ ਹੋਵੇ ਅਤੇ ਪ੍ਰਵਾਨ ਹੋਏ ਵੀ ਨੇ ਤੁਹਾਡੇ ਪ੍ਰੋਜੈਕਟ, ਇੱਕ ਜਿਹੜੀ ਫਿਲਮਾਂ ਦੇ ਵਿੱਚ ਸਮੱਸਿਆ ਆਪਾਂ ਅਜੋਕੇ ਸਮੇਂ ਦੇ ਵਿੱਚ ਵੇਖਦੇ ਹਾਂ, ਇੰਨਾ ਪੈਸਾ ਲੱਗਦਾ, ਇੰਨੀ ਮਿਹਨਤ ਲੱਗਦੀ ਹੈ, ਉਸ ਤੋਂ ਬਾਅਦ ਹੁਣ ਤੁਸੀਂ ਵੀ ਜਿੱਦਾਂ ਅਲੱਗ ਤਰ੍ਹਾਂ ਦੇ ਕੰਸੈਪਟ ਤੁਸੀਂ ਕਰ ਰਹੇ ਹੋ। ਰੀਸੈਂਟਲੀ ਆਪਾਂ ਐਗਜ਼ਾਮਪਲ ਵੇਖੀਏ ਤਾਂ ਸਤਲੁਜ ਰਿਲੀਜ਼ ਹੀ ਨਹੀਂ ਹੋ ਸਕੀ, ਸੋ ਜੇ ਹੋਈ ਵੀ ਤਾਂ ਉਸ ਤੋਂ ਬਾਅਦ ਹਟਾ ਦਿੱਤੀ। ਇਹ ਵਾਲੇ ਚੈਲੇਂਜਸ ਰਹਿੰਦੇ ਆ ਧਿਆਨ ਦੇ ਵਿੱਚ?
2: ਹਮੇਸ਼ਾ ਚੈਲੇਂਜਸ ਹੁੰਦੇ ਆ ਬਾਈ, ਜਦੋਂ ਤੁਸੀਂ ਕੋਈ ਵੀ ਲੀਕ ਤੋਂ ਹਟ ਕੇ ਜਾਂ ਵਧੀਆ ਕੰਟੈਂਟ ਲਿਆਉਂਦੇ ਹੋ, ਹਮੇਸ਼ਾ ਚੈਲੇਂਜਸ ਤੁਸੀਂ ਦੇਖਿਓ। ਹੁਣ ਕਿਉਂਕਿ ਸਮਾਂ ਹੀ ਐਸਾ ਚੱਲਦਾ ਬਾਈ, ਕਲਯੁੱਗ ਦੇ ਵਿੱਚ ਚੈਲੇਂਜ ਸੱਚ ਨੂੰ ਜ਼ਿਆਦਾ ਹੋਣੇ ਆ, ਅਤੇ ਜੇ ਤੁਸੀਂ ਗੋਵਿੰਦ ਦਾ ਫਲੋ ਵਾਲਾ ਕੰਮ ਕਰੋਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੀ ਨਹੀਂ ਆਉਂਦੀ, ਜੇ ਤੁਸੀਂ ਮਜੋਰਟੀ ਜਾਂ ਮਾਸ ਜੋ ਕਰ ਰਿਹਾ ਉਹਦੇ ਹਿਸਾਬ ਨਾਲ ਚੱਲੋਗੇ, ਹੈ ਨਾ। ਸੋ ਇਹ ਚੈਲੇਂਜਸ ਹਮੇਸ਼ਾ ਹੀ ਆਉਂਦੇ ਆ ਜੀ, ਕਿਸੇ ਵੀ ਤਰ੍ਹਾਂ ਦੀ ਤੁਸੀਂ ਚੀਜ਼ ਲਾ ਲਓ, ਤੁਸੀਂ ਕੋਈ ਸੱਚੇ ਤਰੀਕੇ ਨਾਲ ਕੋਈ ਵੀ ਕੰਮ ਕਾਰ ਕਰਨਾ ਸ਼ੁਰੂ ਕਰ ਦਿਉ, ਸਹੀ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿਉ, ਤੁਹਾਨੂੰ ਚੈਲੇਂਜਸ ਤਾਂ ਆਉਣੇ ਆ ਜੀ। ਸੋ ਉੱਦਾਂ ਹੀ ਆ, ਇਹ ਚੈਲੇਂਜਸ ਹੀ ਆਉਂਦੇ ਆ ਜੀ, ਇਹ ਤਾਂ ਮਿਲਦੇ ਹੀ ਆ ਜੀ ਸਾਨੂੰ।
1: ਕਾਫੀ ਸੋਚ ਵਿਚਾਰ ਕੇ ਫੇਰ ਹੀ
2: ਫਿਰ ਕੋਸ਼ਿਸ਼ ਤਾਂ ਹੁੰਦੀ ਹੈ ਜੀ ਇਹ ਵੀ ਕਰੀ ਜਾਈਏ, ਪਰ ਕਈ ਕਈ ਥਾਵਾਂ 'ਤੇ ਤੁਹਾਨੂੰ ਫਿਰ ਕਿਤੇ ਕਿਤੇ ਆ ਕੇ ਇਹ ਵੀ ਲੱਗਣ ਲੱਗ ਜਾਂਦਾ ਵੀ ਯਾਰ ਹੁਣ ਕੀ ਪੰਗੇ ਹੀ ਲਈ ਜਾਣੇ ਆ, ਹੁਣ ਕਿੰਨਾ ਕੁ ਚਿਰ ਲਈ ਜਾਣੇ ਆ, ਹੈ ਨਾ, ਕਿੰਨਾ ਕੁ ਚਿਰ ਜ਼ੋਰ ਲਾਈ ਜਾਣਾ। ਸੋ ਮੈਨੂੰ ਲੱਗਦਾ ਪਰ ਇੱਕ ਚੀਜ਼ ਦੀ ਜ਼ਰੂਰ ਆ ਜੀ, ਚਲੋ ਮੈਂ ਅੱਜ ਹੁਣ ਇਹ ਗੱਲ ਦੀ ਰਿਕੁਐਸਟ ਵੀ ਕਰਦਾ ਸਾਰਿਆਂ ਨੂੰ ਵੀ ਆਪਾਂ ਕਈ ਵਾਰ ਨਾ ਚੰਗੇ ਨੂੰ ਇਹ ਪਰਖਣ ਦੇ ਵਿੱਚ ਸਾਰਾ ਜ਼ੋਰ ਲਾ ਦਿੰਦੇ ਹਾਂ, ਹੈ ਨਾ, ਅਤੇ ਮਾੜੇ ਨੂੰ ਇਹ ਕਹਿ ਕੇ ਛੱਡ ਦਿੰਦੇ ਹਾਂ ਵੀ ਉਹ ਤਾਂ ਕਰਦਾ ਹੀ ਆਇਆ, ਚੱਲ ਕੋਈ ਗੱਲ ਨਹੀਂ। ਸੋ ਚੰਗੇ ਦੀ ਗਲਤੀ ਮਾਫ ਕਰਨ ਦੀ ਬਜਾਏ ਆਪਾਂ ਮਾੜੇ ਦੀਆਂ ਸਾਰੀਆਂ ਮਾਫ ਕਰ ਦਿੰਦੇ ਹਾਂ, ਚੰਗੇ ਦੀ ਇੱਕ ਫੜ ਕੇ ਬਹਿ ਜਾਂਦੇ ਹਾਂ। ਸੋ ਉਹ ਨਹੀਂ ਚਾਹੀਦਾ ਹੈਗਾ, ਚਾਹੇ ਉਹ ਫਿਲਮਾਂ ਦੇ ਵਿੱਚ ਆ, ਚਾਹੇ ਅਦਰਵਾਈਜ਼ ਓਵਰਆਲ ਵੀ ਹੈਗਾ ਵੀ ਆਪਾਂ ਕਈ ਵਾਰ ਚੰਗੇ ਨੂੰ ਪਰਖ ਪਰਖ ਕੇ ਸੂਈ ਦੇ ਨੱਕੇ 'ਚੋਂ ਕੱਢਦੇ ਹਾਂ, ਅਤੇ ਉਹ ਵੀ ਐਂਡ 'ਤੇ ਜਾ ਕੇ ਕਈ ਵਾਰ ਫਿਰ ਢੇਰੀ ਢਾ ਜਾਂਦਾ ਵੀ ਛੱਡ ਯਾਰ ਆਪਣੇ ਵਾਲੇ ਨਹੀਂ ਸਮਝਦੇ ਇਹ ਗੱਲ ਨੂੰ, ਹੈ ਨਾ। ਸੋ ਪਰ ਉਹ ਮੈਨੂੰ ਲੱਗਦਾ ਦਿਲ ਛੱਡਣ ਵਾਲੀ ਗੱਲ ਕਿਤੇ ਨਾ ਕਿਤੇ ਹਰੇਕ ਦੀ ਸਿਚੁਏਸ਼ਨ ਬਣ ਜਾਂਦੀ ਆ, ਵੀ ਪਰਮਾਤਮਾ ਦਾ ਸ਼ੁਕਰ ਆ, ਮੈਂ ਤਾਂ ਇਹ ਗੱਲ ਦੇ ਲਈ ਬਹੁਤ ਸ਼ੁਕਰ ਗੁਜ਼ਾਰ ਹਾਂ ਵੀ ਸਾਨੂੰ ਔਕਾਤ ਤੋਂ ਬਹੁਤ ਵੱਧ ਉਹਨੇ ਪਿਆਰ ਬਖਸ਼ਿਆ ਸਾਨੂੰ ਓਵਰਸੀਜ਼ ਆਡੀਅੰਸ ਵੱਲੋਂ। ਮੈਂ ਕਦੇ ਵੀ ਮਤਲਬ ਇਹ ਚੀਜ਼ ਭੁੱਲ ਨਹੀਂ ਸਕਦਾ ਵੀ ਜਿੰਨਾ ਪਿਆਰ ਤੁਸੀਂ ਮਸਤਾਨੇ ਨੂੰ, ਗੁਰੂ ਨਾਨਕ ਜਹਾਜ਼ ਨੂੰ, ਚਾਹੇ ਰੱਬ ਦਾ ਰੇਡੀਓ 3 ਸੀ ਹੁਣ ਉਹਨੂੰ, ਜਿੰਨਾ ਪਿਆਰ ਮਿਲਿਆ ਜੀ ਫਿਲਮਾਂ ਨੂੰ, ਹੁਣ ਪਿਛਲੇ 4 ਸਾਲਾਂ ਤੋਂ ਜਿੰਨੀਆਂ ਕੁ ਮੈਂ ਕੀਤੀਆਂ, ਹਰੇਕ ਸਾਲ ਦੇ ਵਿੱਚ ਇੱਕ ਦੀ ਐਵਰੇਜ ਪਈ ਆ, ਆਹ ਸਾਲ ਆ ਜਦੋਂ ਇਹਦੇ ਵਿੱਚ 2 ਆ ਰਹੀਆਂ, ਕਿਉਂਕਿ ਪਿਛਲੇ ਸਾਲ ਵੀ ਕੁਛ ਨਹੀਂ ਕੀਤਾ ਫਿਰ ਇਹਦੇ 'ਤੇ ਲੱਗੇ ਸੀ, ਵੀ ਬਹੁਤ ਪਿਆਰ ਮਿਲਿਆ ਉਹਦੇ ਲਈ ਤਾਂ ਸ਼ੁਕਰਾਨੇ ਹੀ ਨੇ ਜੀ। ਪਰ ਬਸ ਇੱਕ ਨਾਲ ਅਪੀਲ ਜ਼ਰੂਰ ਆ ਵੀ ਸਾਰੇ ਜਾਣੇ ਨਾ ਚੰਗੀਆਂ ਫਿਲਮਾਂ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਜਦੋਂ ਤੁਸੀਂ ਬਾਹਰਲੇ ਸਾਥ ਦਿੰਦੇ ਹੋ ਤਾਂ ਸਾਰਾ ਕੁਛ ਸਾਰਾ ਚੜ੍ਹਦੀ ਕਲਾਈ ਹੋ ਜਾਂਦੀ ਹੈ, ਅਤੇ ਨਾਲੇ ਫਿਲਮ ਆ ਇੱਕ ਆਪਣੀ ਫਿਲਮ ਨੂੰ ਬਣਨ ਲਈ ਬਹੁਤ ਜ਼ਿਆਦਾ ਬਜਟ ਲੱਗਦੇ ਆ ਜੇ ਆਪਾਂ ਸਿਨੇਮੇ ਨੂੰ ਅੱਗੇ ਲੈ ਕੇ ਜਾਣਾ, ਅਤੇ ਦੇਖਣ ਲਈ ਆਪਾਂ ਨੂੰ ਆਪਣੇ ਵੱਲੋਂ ਉਹ ਉਸ ਲੈਵਲ ਦੀ ਵੱਡੀ ਅਮਾਊਂਟ ਨਹੀਂ ਹੈਗੀ ਵੀ ਆਪਾਂ ਆਪਣੇ ਵੱਲੋਂ ਕੰਟਰੀਬਿਊਟ ਨਾ ਕਰ ਸਕੀਏ, ਹੈ ਨਾ। ਆਪਾਂ ਬਾਹਰ ਮਿਹਨਤਾਂ ਕਰਦੇ ਹਾਂ ਸਾਰੇ ਜਾਣੇ, ਉਹ ਇੱਕ ਕੰਟਰੀਬਿਊਸ਼ਨ ਦੇ ਰੂਪ ਦੇ ਵਿੱਚ ਵੀ ਆਪਾਂ ਕਰ ਸਕਦੇ ਹਾਂ, ਅਤੇ ਨਾਲੇ ਇੰਜੋਏ ਤਾਂ ਆਪਾਂ ਡੈਫੀਨੇਟਲੀ ਕਰਾਂਗੇ। ਅਤੇ ਇਹ ਤਾਂ ਇਹ ਮੰਨ ਲਓ ਵੀ ਤੁਸੀਂ ਬੱਚਿਆਂ ਨੂੰ ਲੈ ਕੇ ਜਾ ਕੇ ਟੀ ਵੀ ਲਾਤਾ, ਵੀ ਤੁਹਾਡਾ ਕੰਮ ਵੀ ਜੋਬ ਡਨ ਹੋ ਗਈ, ਉਹ ਵੀ ਕੁਛ ਸਿੱਖ ਲਏ, ਅਤੇ ਨਾਲੇ ਉਹ ਹੱਸ ਲਏ, ਖੇਡ ਲਏ, ਇੰਜੋਏ ਕਰ ਲਿਆ, ਅਤੇ ਨਾਲੇ ਤੁਸੀਂ ਵੀ ਤੁਹਾਡਾ ਇਕੱਠਿਆਂ ਦਾ ਟਾਈਮ ਸਪੈਂਡ ਹੋ ਗਿਆ। ਇੰਨਾ ਕੁ ਆਪਾਂ ਜ਼ਰੂਰ ਪੰਜਾਬੀ ਸਿਨੇਮੇ ਲਈ, ਸਿਰਫ ਇਸੇ ਗੱਲੋਂ ਵੀ ਚਲੋ ਪੰਜਾਬੀ ਆ, ਹੈ ਨਾ, ਇਹਦੇ ਲਈ ਆਪਾਂ ਪਿਆਰ ਅਤੇ ਮਾਣ ਦੇਈਏ। ਉਹਦੇ ਵਿੱਚ ਤਰਸੇਮ ਜੱਸੜ ਵੀ ਪਿੱਛੇ ਰਹਿ ਜਾਂਦਾ, ਬਾਕੀ ਵੀ ਨਾਮ ਪਿੱਛੇ ਰਹਿ ਜਾਂਦੇ ਆ, ਆਪਣੀ ਸਾਂਝ ਆ ਜਿਹੜੀ ਉਹ ਪੰਜਾਬੀ ਦੀ ਆ ਜੀ।
1: ਅੱਛਾ, ਜਦੋਂ ਤੁਸੀਂ ਬਣਾਉਂਦੇ ਹੋ ਫਿਲਮ ਆਖਰੀ ਸ਼ੋਆਂ 'ਤੇ ਆਉਂਦੀ ਆ, ਅਤੇ ਕੁਛ ਹੁੰਦਾ ਵਾ ਧਿਆਨ ਦੇ ਵਿੱਚ ਵੀ ਇੰਨੇ ਕੁ ਪੈਸੇ ਕਰਜ਼ੇ ਜਾਂ ਇੰਨੇ ਕੁ ਕਰੂਗੀ
2: ਬਈ? ਜਿਹੜੇ ਐਸਟੀਮੇਟ ਨੇ ਨਾ, ਇਹ ਨਾ ਵੋਟਾਂ ਵਾਲਾ ਕੰਮ, ਕਈ ਵਾਰ ਲੋਕ ਤੁਹਾਨੂੰ ਪਿੰਡ ਦੇ ਵਿੱਚ ਕਹਿ ਕੇ ਰੱਖਦੇ ਨੇ, ਪਹਿਲਾਂ ਹੀ ਸਰਪੰਚ ਕਹਿਣ ਲੱਗ ਜਾਂਦੇ ਨੇ ਜਦੋਂ ਵੋਟਾਂ ਪੈਂਦੀਆਂ ਨਿਕਲਦੀਆਂ 10 ਨੇ, ਹੈ ਨਾ। ਸੋ ਇਹਨਾਂ ਦਾ ਕੰਮ ਇਹੀ ਆ ਜੀ, ਫਿਲਮਾਂ ਵਾਲਾ ਕੰਮ ਹੈਗਾ ਜੀ, ਨਿਰਾ ਲੱਖ ਦੇ ਸਿਰ 'ਤੇ ਇਹਨੂੰ ਨਿਰੀ ਤੁਸੀਂ ਇਹ ਕਹਿ ਲਓ ਵੀ ਇੱਕ ਤੁਸੀਂ ਬੈਟ ਲਾਈ ਬੈਠੇ ਹੋ, ਤੁਹਾਨੂੰ ਕੱਖ ਨਹੀਂ ਪਤਾ।
1: ਕਿਸਾਨ ਵਾਲਾ ਕੰਮ ਨਹੀਂ ਆ ਵੀ ਬੀਜ ਕੇ ਅਤੇ ਤੁਸੀਂ ਬਾਅਦ 'ਚ ਰੱਬ ਦੇ ਭਰੋਸੇ?
2: ਇਹੀ ਆ ਜੀ, ਇਹੀ ਆ ਜੀ, ਇਹ ਤਾਂ ਮਤਲਬ ਹਜੇ ਇਹ ਲਾ ਲਓ ਵੀ ਬਸ ਇਹੀ ਲਾ ਲਓ ਵੀ, ਅਤੇ ਇਹ ਵੀ ਪਤਾ ਇਹ ਉਹ ਕਿਸਾਨ ਵਾਲਾ ਕੰਮ ਆ, ਇਹ ਕਿਸਾਨ ਵਾਲਾ ਨਹੀਂ ਹੈਗਾ ਵੀ ਜਿਹੜੇ ਕਿਸਾਨ ਨੂੰ ਪਤਾ ਵੀ ਸ਼ਾਇਦ ਮੀਂਹ ਪੈ ਜਾਵੇ, ਇਹ ਉਹ ਕਿਸਾਨ ਵਾਲਾ ਕੰਮ ਆ, ਉਹਨੂੰ ਪਤਾ ਵੀ ਬੀਜ ਅੱਜ ਰਿਹਾ ਅਤੇ 6 ਮਹੀਨੇ ਨੂੰ ਗੜੇ ਪੈਣੇ ਹੀ ਪੈਣੇ ਨੇ, ਇਹ ਮੰਨ ਕੇ ਬੀਜਣੀ ਪੈਂਦੀ ਆ, ਇਹ ਮੰਨ ਕੇ ਇਹ ਬੀਜਣੀ ਪੈਂਦੀ ਆ ਵੀ ਯਾਰ 6 ਮਹੀਨੇ ਨੂੰ ਗੜੇ ਪੈਣੇ ਹੀ ਪੈਣੇ ਨੇ, ਕੀ ਤੂੰ ਤਿਆਰ ਆ ਬੀਜਣ ਨੂੰ, ਹੈ ਨਾ। ਜੇ ਉਹ ਫਿਰ ਕਹਿ ਤਾਂ ਮੰਨੇ ਵੀ ਹਾਂ ਬਾਈ ਜੇ ਗੜੇ ਪੈ ਗਏ ਤਾਂ ਵੀ ਤਿਆਰ ਆ, ਫਿਰ ਫਿਲਮ ਬਣਦੀ ਆ,
1: ਫਿਰ ਬਣ ਗਈ ਜਿਹੜੇ ਵੱਡੇ ਦਿਲ ਕਰਕੇ।
2: ਬਿਲਕੁਲ, ਡੈਫੀਨੇਟਲੀ ਇਹ ਮੰਨ ਕੇ ਚੱਲਣਾ ਪੈਂਦਾ ਵੀ ਜੇ ਗੜੇ ਪੈ ਗਏ ਤਾਂ ਜਿਉਂਦੇ ਰਹਿ ਜਾਂਗੇ, ਫਿਰ ਲੱਗਦਾ ਫਿਰ ਬਣਾ ਲਾ।
1: ਅੱਛਾ, ਪਹਿਲੇ ਜਿਹੜੇ ਗੜੇ ਪਏ ਨੇ ਕੁਛ ਧਿਆਨ 'ਚ ਰਹਿੰਦਾ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਦੇਸ਼ 'ਚ ਤੁਹਾਡੀ ਫਿਲਮ ਇਸ ਟਾਈਮ ਝੰਡੀ ਕੀ ਕਹਿੰਦੇ ਹੁੰਦੇ ਉਹ ਕ੍ਰਿਕਟ ਵਾਂਗੂ ਉਹ ਯੈਲੋ ਕੈਪ ਹੈ ਤੁਹਾਡੀ ਫਿਲਮ ਕੋ?
2: ਮੈਂ ਨਾ
1: ਔਰੇਂਜ ਔਰੇਂਜ ਸੋਰੀ
2: ਮੈਂ ਤੁਹਾਨੂੰ ਸੱਚੀ ਦੱਸਾਂ ਨਾ, ਨੌਰਥ ਅਮਰੀਕਾ ਦੇ ਵਿੱਚੋਂ ਆਪਾਂ ਲਾ ਲਈਏ ਨੌਰਥ ਅਮਰੀਕਾ ਪਰੀਜਨ, ਚਲੋ ਸਿਨੇਮੇ ਦੇ ਹਿਸਾਬ ਨਾਲ ਮੈਂ ਕਹਿ ਰਿਹਾ, ਉਹਦੇ ਵਿੱਚੋਂ ਕੈਨੇਡਾ ਬਹੁਤ ਵੱਡਾ ਰੋਲ ਪਲੇ ਕਰਦਾ ਜੀ, ਅਤੇ ਮੇਰੀਆਂ ਫਿਲਮਾਂ ਦੇ ਮਾਮਲੇ ਮੈਂ ਦੱਸ ਸਕਦਾ, ਅਤੇ ਉਹ ਤੋਂ ਬਾਅਦ ਦੂਜੇ ਨੰਬਰ 'ਤੇ ਆਉਂਦਾ ਜੀ ਆਸਟ੍ਰੇਲੀਆ।
1: ਓਕੇ
2: ਹਾਂਜੀ, ਮੈਂ ਮੇਰੀਆਂ ਫਿਲਮਾਂ ਦੀ ਓਵਰਸੀਜ਼ ਕਲੈਕਸ਼ਨ ਦੇ ਹਿਸਾਬ ਨਾਲ ਤੁਹਾਨੂੰ ਮੈਂ ਦੱਸਦਾ।
1: ਓਕੇ,
2: ਸਭ ਤੋਂ ਵੱਧ ਪਿਆਰ ਦੇ ਰੂਪ ਦੇ ਵਿੱਚ, ਬਿਜ਼ਨਸ ਦੇ ਰੂਪ ਦੇ ਵਿੱਚ ਤੁਸੀਂ ਲਾ ਲਓ, ਪਹਿਲੇ ਨੰਬਰ 'ਤੇ ਆਉਂਦਾ ਕੈਨੇਡਾ ਜੀ, ਅਤੇ ਉਹ ਤੋਂ ਬਾਅਦ ਦੂਜੇ ਨੰਬਰ 'ਤੇ ਮੇਰੀਆਂ ਫਿਲਮਾਂ ਦੇ ਵਿੱਚ ਆਸਟ੍ਰੇਲੀਆ ਆਉਂਦਾ ਜੀ। ਅਤੇ ਜੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਐਡ ਕਰ ਲਈਏ ਤਾਂ ਜੀ ਕੈਨੇਡਾ ਦੇ ਬਰਾਬਰ ਪਹੁੰਚ ਜਾਈਦਾ।
1: ਅੱਛਾ ਜੀ,
2: ਹਾਂਜੀ, ਮਤਲਬ ਵੀ ਇਹ ਬਹੁਤ ਵੱਡਾ ਨੰਬਰ ਆ ਜੀ। ਮੈਂ ਆਪਾਂ ਕਦੇ ਅਫੀਸ਼ੀਅਲ ਫਿਗਰਸ ਮੈਂ ਪਾਉਂਦਾ ਨਹੀਂ, ਕਿਉਂਕਿ ਮੈਨੂੰ ਲੱਗਦਾ ਫਿਗਰਸ ਨਾਲੋਂ ਜ਼ਿਆਦਾ ਆਪਾਂ ਨੂੰ ਜਿਹੜਾ ਪਿਆਰ ਤੇ ਉਹ ਹੈਗਾ ਵੀ ਉਹ ਕਰੇਜ਼ ਜੀ ਹੋ ਜਾਂਦੀ ਆ ਫਿਗਰ ਵਾਲੀ।
1: ਫਿਗਰਾਂ ਨਹੀਂ ਭਾਈ, ਮੈਂ ਇਸੇ ਕਰਕੇ ਮੈਂ ਪੁੱਛ ਲਾਂ ਵੀ ਤੁਸੀਂ ਪਤਾ ਵੀ ਬਾਅਦ ਚੋਂ ਰੱਖਦੇ ਹੋ?
2: ਹਾਂਜੀ ਹਾਂਜੀ, ਨਹੀਂ ਉਹ ਤਾਂ ਰੱਖਣਾ ਪੈਂਦਾ ਜੀ ਬਹੀ ਖਾਤੇ, ਤਾਂ ਬਾਅਦ ਜਿਹੜੇ ਦੇਣੇ ਹੁੰਦੇ ਆ ਮੋੜਨੇ ਆ ਉਹ ਵੀ ਮੋੜਨੇ ਪੈਂਦੇ ਹਨ।
1: ਕਿਹੜੀ ਫਿਲਮ ਦੀ ਕਿੱਥੇ ਝੰਡੀ ਆ
2: ਬਾਈ ਹਜੇ ਤੱਕ? ਸੋ ਫਾਰ ਤੁਹਾਨੂੰ ਮੈਂ ਦੱਸਦਾ, ਮਸਤਾਨੇ ਪੰਜਾਬੀ ਦੀਆਂ, ਪਹਿਲਾਂ ਤਾਂ ਮੈਂ ਆਸਟ੍ਰੇਲੀਆ ਦਾ ਦੱਸ ਦਿੰਦਾ, ਮਸਤਾਨੇ ਸੋ ਫਾਰ ਆਸਟ੍ਰੇਲੀਆ ਦੇ ਵਿੱਚ ਟੌਪ 3 ਹਾਈਐਸਟ ਕਲੈਕਸ਼ਨ ਫਿਲਮਾਂ 'ਚ ਅੱਜ ਵੀ ਆਉਂਦੀ ਹੈ ਜੀ।
1: ਤੇ ਤੁਸੀਂ ਕਹੋ ਵੀ ਸਭ ਤੋਂ ਟੌਪ 'ਤੇ ਆ?
2: ਨਹੀਂ, ਚਲੋ ਮੈਂ ਜੀ ਨਹੀਂ ਕਰਦਾ ਕਹਿਣ ਦਾ ਬਾਈ,
1: ਚਲੋ ਮੈਂ ਕਹਿ ਦਿੰਦਾ, ਮਸਤਾਨੇ ਇਸ ਟਾਈਮ ਪੰਜਾਬੀ ਫਿਲਮਾਂ ਦੇ ਵਿੱਚ ਸਭ ਤੋਂ ਵੱਧ ਕਲੈਕਸ਼ਨ ਵਾਲੀ ਫਿਲਮ ਹੈ ਤੁਹਾਡੀ, ਅਤੇ ਜੇ ਮੈਂ ਗਲਤ ਨਹੀਂ ਹਾਂ ਤਾਂ ਜਿਹੜੀ ਸੈਕਿੰਡ ਆ ਉਹ ਹਾਲੇ ਕਾਫੀ ਦੂਰ ਆ
2: ਜੀ।
1: ਸੋ ਇਹ ਵੱਡੀ ਕਾਮਯਾਬੀ ਆ, ਵੱਡਾ ਸੇਰਾਵਾਦ ਤੁਹਾਡੇ, ਤੁਸੀਂ ਜੋ ਸਿਨੇਮਾ ਤੁਸੀਂ ਬਣਾ

0: ਰੇਡੀਓ ਤੇ
1: ਸੋ ਫਾਰ ਹਜੇ ਤੱਕ ਹਾਈਐਸਟ ਰੱਬ ਦਾ ਰੇਡੀਓ ਹੈ ਜੀ। ਹਾਂਜੀ, ਰੱਬ ਦਾ ਰੇਡੀਓ 3 ਸੋ ਫਾਰ ਹਜੇ ਤੱਕ 26 ਦੇ ਵਿੱਚ ਜੀ। ਆਸਟ੍ਰੇਲੀਆ ਦੇ ਵਿੱਚ ਲਾ ਲਈਏ ਜੀ, ਤਾਂ ਕੈਨੇਡਾ ਦੇ ਵਿੱਚੋਂ ਵੀ ਆਪਾਂ ਲਾ ਸਕਦੇ ਹਾਂ ਜੀ, ਤਾਂ ਉਹ ਸੋ ਫਾਰ ਹਜੇ ਤੱਕ ਉਹੀ ਹੈ ਜੀ।
0: ਮਤਲਬ ਕਲੀਅਰ ਨਹੀਂ ਦੱਸਣਾ ਤੁਸੀਂ?
1: ਮੈਂ ਬਾਈ ਅਸਲ 'ਚ ਬਾਈ ਪਤਾ ਕੀ ਆ, ਕਈ ਵਾਰ
0: ਮੈਨੂੰ ਨਜ਼ਰ ਲੱਗ ਜਾਂਦੀ
1: ਹੈ ਨਾ, ਨਜ਼ਰ ਨਹੀਂ ਬਾਈ, ਮੈਂ ਕਈ ਵਾਰ ਆਪਾਂ ਜੀ ਆਪਣੇ ਆਪ ਨੂੰ ਵੱਡਾ ਤਾਂ ਦੱਸਣਾ ਹਰੇਕ ਨੂੰ ਜੀ ਕਰਦਾ ਹੈ ਨਾ, ਪਰ ਉਹ ਤੋਂ ਡਰ ਲੱਗਦਾ ਰੱਬ ਤੋਂ ਜੀ, ਕਿਉਂਕਿ ਉਹ ਵੱਡਾ ਛੋਟਾ ਕਰਨ ਨੂੰ ਬਿੰਦੇ ਲਾਉਂਦਾ ਹੈ ਨਾ ਜੀ, ਉਹ ਚੀਜ਼ ਆ। ਅਤੇ ਦੂਜੀ ਵਾਰ ਦੂਜੀ ਗੱਲ ਕਈ ਵਾਰ ਇਹ ਹੋ ਜਾਂਦਾ, ਮੈਂ ਆਪਣੇ ਆਪ ਨੂੰ ਵੱਡਾ ਕਹੂੰਗਾ ਤਾਂ ਮੈਂ ਆਪਣੇ ਕਿਸੇ ਹੋਰ ਭਰਾ ਨੂੰ ਛੋਟਾ ਕਰ ਰਿਹਾ ਹੋਊਂਗਾ, ਉਹ ਮੈਂ ਚਾਹੁੰਦਾ ਨਹੀਂ ਬਾਈ।
0: ਇਹ ਵੀ ਕੋਈ ਕੋਈ ਸੋਚਦਾ ਵੀ,
1: ਸੋ ਮੈਨੂੰ ਲੱਗਦਾ ਹੁੰਦਾ ਵੀ ਉਹ ਜਿਹੜੇ ਸਾਰੇ ਵੱਡੇ ਆ ਜੀ, ਆਡੀਅੰਸ ਵੱਡੀ ਆ ਜੀ ਜਿਹੜੀ ਵੱਡਾ ਕਰਦੀ ਆ
0: ਜੀ। ਬਹੁਤ ਵਧੀਆ ਜੀ, ਵਧੀਆ ਵਧੀਆ ਕਰਦੇ ਰਹੋ, ਇੱਥੋਂ ਇੱਕ ਚੀਜ਼ ਤਾਂ ਪੱਕੀ ਆ ਕਿ ਤੁਸੀਂ ਕੁਛ ਵਧੀਆ ਕਰਦੇ ਹੋ, ਅਲੱਗ ਕਰਦੇ ਹੋ, ਅਤੇ ਲੋਕ ਸਾਥ ਦਿੰਦੇ ਨੇ ਉਸ ਚੀਜ਼ ਦਾ, ਅਤੇ ਉਹ ਸਾਥ ਦੇ ਵੀ ਰਹੇ ਨੇ, ਵੇਖ ਵੀ ਰਹੇ ਨੇ ਅੱਗੇ ਵੀ ਸੋਹਣੇ ਸੋਹਣੇ ਇਸੇ ਤਰ੍ਹਾਂ ਪ੍ਰੋਜੈਕਟ ਕਰਦੇ ਰਹੋ। ਕੁਛ ਇੱਕ ਇਸ ਤੋਂ ਫਿਲਮ ਤੋਂ ਹਟ ਕੇ ਤੁਹਾਡੀ ਪਰਸਨੈਲਿਟੀ ਬਾਰੇ ਜਿਹਦੀ ਕਿ ਆਮ ਚਰਚਾ ਹੁੰਦੀ ਰਹਿੰਦੀ ਆ ਵੀ ਯਾਰ ਤੁਸੀਂ ਟਰੈਂਡ ਮੇਕਰ ਹੋ, ਚਾਹੇ ਉਹ ਤੁਹਾਡਾ ਡਰੈਸ ਅਪ ਹੋਵੇ, ਚਾਹੇ ਪੱਗ ਦਾ ਸਟਾਈਲ ਹੋਵੇ, ਮਤਲਬ ਉਹਦੇ ਬਾਰੇ ਕੁਛ ਮਤਲਬ ਮਿਲਦੀ ਰਹਿੰਦੀ ਹੈ ਖਬਰ ਸੁਰਤ ਜਾਂ?
1: ਨਹੀਂ ਬਾਈ, ਪਿਆਰ ਤਾਂ ਮਿਲਦਾ ਬਹੁਤ, ਮੰਨ ਲਓ ਕੱਪੜਿਆਂ ਤੋਂ ਲੈ ਕੇ ਪੱਗ ਦੇ ਸਟਾਈਲ ਤੋਂ ਲੈ ਕੇ ਬਹੁਤ ਪਿਆਰ ਮਿਲਿਆ ਜਿਹੜਾ ਕਿ ਕਦੇ ਸੋਚਿਆ ਨਹੀਂ ਸੀ।
0: ਅੱਛਾ, ਮੈਂ ਕਈ ਵਾਰੀ ਇਹ ਸੋਚਦਾ, ਸੋਰੀ ਤੁਹਾਡੀ ਗੱਲ ਟੋਕਰਾਂ, ਮੈਂ ਕਈ ਵਾਰੀ ਇਹ ਸੋਚਦਾ ਵੀ ਜਿੱਦਾਂ ਮੰਨ ਲਓ ਟਰੈਂਡ ਮੇਕਰ ਜਿਹੜੇ ਜਿੱਦਾਂ ਬਾਲੀਵੁੱਡ ਦੇ ਜਾਂ ਹਾਲੀਵੁੱਡ ਦੇ ਜਿਹੜੇ ਸਟਾਰ ਹੋਣਗੇ, ਅਤੇ ਉਹਨਾਂ ਦੇ ਉਹ ਫੈਸ਼ਨ ਡਿਜ਼ਾਈਨਰ ਨੇ ਉਹਨਾਂ ਦੇ ਬੰਦੇ ਰੱਖੇ ਆ ਸਪੈਸ਼ਲ ਵੀ ਤੂੰ ਇੱਦਾਂ ਦਾ ਪਾ ਆਊਗਾ, ਅਤੇ ਮਤਲਬ ਆਪਣਾ ਕਿੱਦਾਂ?
1: ਮੈਂ ਆਪੇ ਕਰਦਾ ਇੱਦਾਂ ਹੀ ਚੱਕ ਕੇ ਪਾ ਲਈ ਦੇ ਸੱਚੀ, ਉਦੋਂ ਸ਼ੁਰੂ ਤੋਂ ਹੀ ਇੱਦਾਂ ਬਾਈ, ਕਿਉਂਕਿ ਉਦੋਂ ਤਾਂ ਕਿੱਥੇ ਹੁੰਦਾ ਸੀ ਇੰਨਾ ਹੈ ਨਾ, ਹਜੇ ਆਪਣੀ ਇੰਡਸਟਰੀ ਵੀ ਚਲੋ ਉਹ ਲੈਵਲ 'ਤੇ ਨਹੀਂ ਸੀਗੀ ਜਦੋਂ ਦੇ ਅਸੀਂ ਆਏ ਹਾਂ ਉਹ ਟਾਈਮ ਦੀ, ਜੇ ਮੈਂ ਗੱਲ ਕਰਾਂ ਚਾਹੇ 12-13 ਦੇ ਵਿੱਚ ਕੁਲਵੀਰ ਵਾਲੀ ਐਲਬਮ ਆਈ ਸੀ ਜਾਂ ਹੋਰ, ਹੁਣ ਤਾਂ ਚਲੋ ਫਿਰ ਵੀ ਟਰੈਂਡ ਬਦਲ ਗਏ ਬਾਈ, ਹੁਣ ਜਿਹੜੇ ਨਵੇਂ ਮੁੰਡੇ ਹੈਗੇ ਆ ਜੀ ਹੈ ਨਾ, ਉਹਨਾਂ ਦਾ ਤਾਮ ਜਾਮ ਵੱਧ ਕੈਰੀ ਕੀਤਾ ਹੋਇਆ, ਨੋ ਡਾਊਟ ਕਮਾਈਆਂ ਵੀ ਵਧੀਆਂ ਨੇ, ਸਾਰਾ ਉਹਨਾਂ ਦੀਆਂ ਮਿਹਨਤਾਂ ਨੇ ਹੈ ਨਾ, ਉਦੋਂ ਇਹ ਰਿਵਾਜ਼ ਨਹੀਂ ਕਿੱਥੇ ਸੀਗੇ ਆਪਣੇ ਵੀ ਨਾਲ ਡਿਜ਼ਾਈਨਰ ਹੋਵੇ ਜਾਂ ਹੋਰ ਹੋਵੇ, ਉਦੋਂ ਤਾਂ ਜਿਹੜੇ ਆਪ ਨੂੰ ਵਧੀਆ ਲੱਗੇ ਉਹੀ ਲੈ ਕੇ ਪਾ ਲਈਦੇ ਸੀਗੇ। ਹਾਂ, ਜਾਣੀ ਸ਼ੌਂਕ ਮੈਨੂੰ ਸ਼ੁਰੂ ਤੋਂ ਰਿਹਾ ਬਾਈ, ਕੱਪੜਿਆਂ ਦਾ ਸ਼ੌਂਕ ਉਦੋਂ ਤੋਂ, ਕਾਲਜ ਟਾਈਮ ਤੋਂ ਹੀ ਕੋਟਾਂ ਕੂਟਾਂ ਦਾ ਸ਼ੌਂਕ, ਲੌਂਗ ਕੋਟ ਦਾ ਸ਼ੌਂਕ, ਐਨਕਾਂ ਉਨਕਾਂ ਦਾ ਸ਼ੌਂਕ, ਉਹ ਉਦੋਂ ਤੋਂ ਮੈਨੂੰ ਜਾਣੀ ਸ਼ੁਰੂ ਸੀ। ਇੱਕ ਮੈਂ UK ਚਲਿਆ ਗਿਆ ਭੱਲੇ ਟਾਈਮਾਂ 'ਚ 2009-10 'ਚ, ਉੱਥੇ ਜਾ ਕੇ ਫਿਰ ਐਕਸਪੋਜ਼ਰ ਮਿਲ ਜਾਂਦਾ ਤੁਹਾਨੂੰ, ਉਦੋਂ ਜਾ ਕੇ ਜਿਹੜੇ ਹੁਣ ਮਹਿੰਗੇ ਮਹਿੰਗੇ ਬ੍ਰਾਂਡ ਨੇ ਪ੍ਰਮੋਸ਼ਨ ਕਿਸੇ ਦੀ ਕੀ ਕਰਨੀ ਆ, ਉਹ ਉਹਨਾਂ ਦੇ ਨਾਮ ਨੂੰ ਸਾਨੂੰ ਉਦੋਂ ਪਤਾ ਲੱਗ ਗਏ। ਅਤੇ ਜਦੋਂ ਮੈਂ ਬਾਹਰੋਂ ਆਇਆ UK ਤੋਂ, ਜਦੋਂ ਮੈਂ ਮੁੜਿਆ ਸੀ, ਤੁਹਾਨੂੰ ਸੱਚੀ ਦੱਸਾਂ, ਮੈਂ ਚਲੋ ਠੀਕ ਸੀ ਬਾਈ, ਘਰੇ ਰੋਟੀ ਪਾਣੀ ਠੀਕ ਚੱਲਦਾ ਸੀਗਾ, ਘਰੇ ਬਾਹਲੇ ਪੈਸੇ ਭੇਜਣ ਦੀ ਲੋੜ ਮੈਨੂੰ ਪਈ ਨਹੀਂ ਹੈ ਨਾ, ਮੈਂ ਆਪਣੇ 'ਤੇ ਪੈਸਾ ਬਹੁਤ ਲਾਇਆ, ਦੋਸਤਾਂ ਲਈ ਬਹੁਤ ਕੁਛ ਲੈ ਕੇ ਆਇਆ, ਉਦੋਂ ਸਾਰਾ ਕੁਛ ਆਹੀ ਸੀ ਬਸ, ਬ੍ਰਾਂਡਡ ਸਮਾਨ ਹੀ ਚੱਕਣ ਦੀ ਹੁੰਦੀ ਸੀ ਉਦੋਂ ਹੋੜ, ਅਤੇ ਉਹੀ ਲੈ ਕੇ ਆਏ ਹਾਂ। ਸੋ ਉਦੋਂ ਤੋਂ ਉਹ ਐਕਸਪੋਜ਼ਰ ਜੇ ਦੇ ਨਾਲ ਲਾ ਲਓ ਤੁਸੀਂ ਵੀ ਸ਼ਾਇਦ ਉਹ ਚੀਜ਼ਾਂ ਵੱਲ ਨੂੰ ਝੁਕਾਅ ਜਿਹਾ ਵੱਧ ਗਿਆ, ਪਰ ਹੁਣ ਉਨਾ ਹੀ ਘੱਟ ਗਿਆ, ਹੁਣ ਹੌਲੀ ਹੌਲੀ ਉਹ ਜਿਹੜੇ ਲੇਬਲ ਤੋਂ ਕੰਮ, ਜਿਹੜੇ ਲੇਬਲ ਹੁੰਦੇ ਨੇ ਨਾ ਵੀ ਬ੍ਰਾਂਡਿੰਗ ਵਾਲਾ ਕੰਮ ਆ ਜ਼ਿਆਦਾ, ਉਹ ਤੋਂ ਭਰੋਸਾ ਜਿਹਾ ਹੁਣ ਥੋੜ੍ਹਾ ਜਿਹਾ ਭਰੋਸਾ ਕੀ ਵੈਸੇ ਜੀ ਕਰਨ ਨੂੰ ਘੱਟ ਗਿਆ। ਪਹਿਲਾਂ ਇਹ ਹੁੰਦਾ ਸੀ ਜੇਬ 'ਚ 100 ਰੁਪਈਆ ਤਾਂ 100 ਦਾ 100 ਹੀ ਉਹਨਾਂ 'ਤੇ ਲਾ ਆਉਂਦੇ ਸੀ, ਹੁਣ ਇਹ ਹੁੰਦਾ ਵੀ ਜੇ 100 ਰੁਪਈਆ ਜੇ 20-30 ਲਾ ਦਾਂਗੇ ਕੱਪੜੇ ਲੱਤੇ 'ਤੇ, ਬਾਕੀ ਦੇ ਇੰਨੇ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ, ਉਹੀ ਦਿਨ ਰਾਤ ਭੱਜੀ ਨੱਠੀ ਜਾਈਏ ਅਤੇ ਸਿਰਫ ਉਹਨਾਂ ਨੂੰ ਜਾ ਕੇ ਫਿਰ ਬੈਠਿਆਂ ਨੂੰ ਬਟਾਇਆ ਆਈਏ, ਜਿਹੜਾ ਅਮੀਰ ਆ ਉਹਨੂੰ ਹੋਰ ਅਮੀਰ ਕਰ ਦਈਏ, ਉਹਦਾ ਕੀ ਫਾਇਦਾ? ਹੁਣ ਮੈਂ ਦੇਖਿਆ ਇੱਕ ਨਾ, ਚਲੋ ਜਦੋਂ ਕੋਵਿਡ ਟਾਈਮ ਸੀਗਾ ਨਾ ਬਾਈ, ਕੋਵਿਡ ਟਾਈਮ ਤੋਂ ਬਾਅਦ ਜਿੰਨੇ ਵੀ ਉੱਪਰਲੇ ਬ੍ਰਾਂਡ ਨੇ ਹੈ ਨਾ, ਉਹਨਾਂ ਦੀ ਇੱਕ ਸਾਂਝੀ ਸੰਸਥਾ ਜਿਹਦੇ ਉਹ ਅੰਡਰ ਆਉਂਦੇ ਨੇ, ਮੈਂ ਉਹਦੀ ਵੀ ਚਲੋ ਨਾਮ ਨਹੀਂ ਲਊਂਗਾ, ਐਵੇਂ ਫਿਰ ਉਹਨੂੰ ਸਰਚ ਕਰੀ ਜਾਣਗੇ ਉਹਦੀ ਫਿਰ ਪ੍ਰਮੋਸ਼ਨ ਹੋ ਜਾਣੀ ਆ, ਉਹ ਇੱਕ ਸੰਸਥਾ ਉਹਨਾਂ ਦੀ, ਉਹ 2020 ਦੇ ਵਿੱਚ ਕੋਵਿਡ ਆਇਆ ਨਾ, ਤੁਸੀਂ ਇਹ ਦੇਖਿਓ ਉਹ ਰਿਚੈਸਟ ਦੇ ਵਿੱਚ ਆ ਗਏ ਸੀ ਉੱਪਰ,
0: ਓਕੇ,
1: ਜਿਹੜੇ ਪਹਿਲਾਂ ਟੌਪ 10 'ਚ ਨਹੀਂ ਸੀ, ਕਿਉਂਕਿ ਬੈਕਲੌਗ 'ਤੇ ਆ ਗਏ, ਕੋਵਿਡ ਨੇ ਪੈਸਾ ਦਿੱਤਾ ਲੋਕਾਂ ਨੂੰ, ਉਹ ਪੈਸਾ ਸਭ ਤੋਂ ਵੱਧ ਲੱਗਿਆ ਡਿਜ਼ਾਈਨਰ ਚੀਜ਼ਾਂ 'ਤੇ, ਡਿਜ਼ਾਈਨਰ ਚੀਜ਼ਾਂ ਦੇ ਵਿੱਚ ਤੁਹਾਨੂੰ ਬੂਟ ਤੋਂ ਲੈ ਕੇ ਹਰੇਕ ਚੀਜ਼ ਦੇ ਪ੍ਰਾਈਜ਼ਿੰਗ ਜਿਹੜੇ ਲੈਂਦੇ ਨੇ ਉਹਨਾਂ ਨੂੰ ਪਤਾ ਹੋਊ, ਕੋਵਿਡ ਤੋਂ ਬਾਅਦ ਤੁਹਾਡੇ ਸੇਮ ਹੈਂਡ ਬੈਗ ਦੀ, ਸੇਮ ਸ਼ੂ ਦੀ ਪ੍ਰਾਈਜ਼ 1.5 ਗੁਣਾ ਤੋਂ 2 ਗੁਣਾ ਹੋ ਗਈ ਆ, ਜਦੋਂ ਕਿ ਉਹ ਸੇਮ ਆ, ਠੀਕ ਆ, ਕਿਉਂਕਿ ਉਹ ਬੈਕਲੌਗ 'ਤੇ ਆ ਗਏ, ਅਤੇ ਉਹ ਬੰਦੇ ਰਿਚੈਸਟ ਦੇ ਵਿੱਚ ਟੌਪ 2-3 ਅਤੇ ਇੱਕ ਵਾਰ ਟੌਪ ਫਸਟ ਨੂੰ ਟੱਚ ਕਰਕੇ ਮੁੜਿਆ, ਠੀਕ ਆ, ਫਿਰ ਉਹ ਹੋ ਕੀ ਰਿਹਾ, ਦੇ ਰਹੇ ਨੇ ਸਾਡੇ ਵਰਗੇ ਮਿਡਲ ਮੈਨ ਹੈ ਨਾ, ਕਿਉਂਕਿ ਆਪਾਂ ਨੂੰ ਚਾਅ ਹੁੰਦਾ ਹੈ ਨਾ, ਅਤੇ ਮੈਨੂੰ ਵੀ ਬੜਾ ਚਾਅ ਵੀ ਆਪਾਂ ਆਹ ਚੀਜ਼ ਲਈਏ ਯਾਰ ਹੈ ਨਾ, ਸ਼ੌਂਕ ਵੀ ਹੁੰਦਾ ਉਹਦੇ ਲਈ ਕੰਮ ਕਰਦੇ ਹਾਂ, ਪਰ ਕਈ ਵਾਰ ਤਾਂ ਇਹ ਹੁੰਦਾ ਵੀ ਸਾਡੇ ਵਰਗਾ ਅਸੀਂ ਬੜੇ ਹੀ ਹੁੰਦਾ ਵੀ 100 ਰੁਪਏ ਜੇਬ 'ਚ 100 ਦਾ 100 ਲਾ ਜਾਂਦਾ, ਉਦੋਂ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਵੀ ਇਹ ਜੋੜ ਲਓ, ਇਹਦੀ ਕਿਤੇ ਸੇਵਿੰਗ ਕਰੋ, ਐਸੈਟ ਬਣਾਓ ਜਿਹੜਾ ਕੱਲ੍ਹ

0: ਤੁਹਾਨੂੰ ਇਹ ਕੁਛ ਵਾਪਸ ਦੇਵੇ,
1: ਕਿਰਤਨ ਤੇ ਲਾ ਲਿਓ,
0: ਹਾਂ ਕਿਤੇ ਕੁਛ ਕਰ ਲਿਓ ਹਨਾ। ਤੇ ਉਹ ਪੁਰਾਣਿਆਂ ਨੇ ਜ਼ਮੀਨਾਂ ਬਣਾਈਆਂ ਆਪਣੇ ਬਜ਼ੁਰਗਾਂ ਨੇ, ਉਹਨਾਂ ਨੇ ਕੁੜਤੇ ਚਾਦਰਾਂ 'ਚ ਸਾਰੀ ਉਮਰ ਕੱਢਤੀ, ਪਰ ਕੀਲਿਆਂ ਦੇ ਕੀਲੇ ਲੈ ਗਏ।
1: ਬਿਲਕੁਲ
0: ਠੀਕ ਆ। ਅੱਜ ਕੱਲ੍ਹ ਕੀ ਅਗਲਾ ਕਹਿੰਦਾ ਵੀ ਥੱਲੇ ਬੂਟ ਮਹਿੰਗੇ ਚਾਹੀਦੇ ਆ, ਹਨਾ,
1: ਕਿੱਲੇ ਦਾ ਅੱਗੇ
0: ਕੀਲਾ ਕੋਈ ਚੱਕਰ ਨਹੀਂ ਹੈਗਾ, ਕੀਲਾ ਚਾਹੇ ਵੇਚਣਾ ਵੀ ਪੈ ਜਾਵੇ।
1: ਕੱਲ੍ਹ ਕਿੰਨੇ ਵੇਖਿਆ ਅੱਜ ਕੱਲ੍ਹ ਇਹ ਜ਼ਿਆਦਾ ਚੱਲਦਾ।
0: ਯੈਸ, ਪਰ ਗੱਲ ਇਹ ਆ ਵੀ ਇੱਕ ਨਾ ਸਾਡੇ, ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ, ਸਾਡੇ ਇੱਕ ਵਾਰ ਵਾਰ ਨਾ ਮੁੰਡਿਆਂ ਦੇ ਵਿੱਚ ਇੱਕ ਡਾਇਲੋਗ ਹੁੰਦਾ ਸੀ, ਉਹ ਬੜਾ ਚੱਲਣ ਜ਼ਿਆਦਾ ਚੱਲ ਪਿਆ, ਪ੍ਰਚਲਿਤ ਹੋ ਗਿਆ। ਅਸੀਂ ਕਹਿਣ ਲੱਗ ਗਏ ਉਹ ਕੀ ਲੈ ਜਾਣਾ ਇੱਥੋਂ, ਹਨਾ, ਤੁਹਾਨੂੰ ਮੈਂ ਕਾਲਜ ਟਾਈਮ ਦੀ ਗੱਲ ਦੱਸਦਾ,
1: ਇੱਥੇ ਰਹਿਣਾ
0: ਹਨਾ, ਉਹ ਇੱਥੇ ਹੀ ਆ ਸਭ ਕੁਛ, ਕੀ ਲੈ ਜਾਣਾ ਇੱਥੋਂ ਚੱਕ ਦੋ ਫੱਟੇ, ਕੀ ਲੈ ਜਾਣਾ ਇੱਥੋਂ ਚੱਕ ਦੋ ਫੱਟੇ। ਸਾਨੂੰ ਇੱਕ ਦਿਨ ਸਾਡੇ ਅੰਕਲ ਉੱਥੇ ਅਸੀਂ ਬੈਠੇ ਨਾ, ਐਂ ਲੱਗੀ ਜਾਈਏ, ਕਹਿੰਦੇ ਜਿਹੜੇ ਤੁਹਾਡੇ ਲੱਛਣ ਨੇ ਨਾ, ਤੁਸੀਂ ਪਤੰਦਰੋਂ ਪਿੱਛੇ ਛੱਡ ਕੇ ਵੀ ਕੁਛ ਨਹੀਂ ਜਾਂਦੇ, ਤੁਸੀਂ ਸਾਫ਼ ਕਰਕੇ ਹੀ ਜਾਓਗੇ। ਹਨਾ ਵੀ ਉਹ ਗੱਲ ਆ ਵੀ ਦੇਖੋ ਇੱਥੋਂ ਲੈ ਕੇ ਵੀ ਕੁਛ ਨਹੀਂ ਜਾਣਾ, ਪਰ ਜਿਹੜਾ ਆਪਾਂ ਨੂੰ ਮਿਲਿਆ, ਜਿਹੜਾ ਆਪ ਨਹੀਂ ਬਣਾਇਆ ਹੋਇਆ, ਤਾਂ ਉਹ ਛੱਡ ਕੇ ਜਾਣਾ ਵੀ ਜ਼ਰੂਰੀ ਆ। ਜਿਹੜਾ ਮੈਂ ਨਹੀਂ ਜੋੜਿਆ, ਮੈਨੂੰ ਮੇਰੇ ਪਿਓ ਨੇ ਦਿੱਤਾ, ਤਾਂ ਮੇਰਾ ਉਹਨੂੰ ਵੇਚਣ ਦਾ ਅਤੇ ਉਹਨੂੰ ਵੇਸਟ ਕਰਨ ਦਾ ਹੱਕ ਨਹੀਂ। ਹਾਂ, ਮਜਬੂਰੀ ਬਸ ਆਪਾਂ ਨੂੰ ਕਿਤੇ ਲੋੜ ਪੈ ਗਈ ਤਾਂ ਉਹ ਐਸੈਟ ਆਪਾਂ ਨੂੰ ਵਰਤਣੇ ਪੈ ਜਾਂਦੇ ਆ, ਪਰ ਸਿਰਫ ਆਪਾਂ ਇੱਕ ਕਹਿ ਦਈਏ ਵੀ ਆਪਦੇ ਫੱਕੀਆਂ ਉਡਾਉਣ ਦੀ ਖਾਤਰ ਜਿਹੜਾ ਆਪਾਂ ਨੂੰ ਫ੍ਰੀ 'ਚ ਮਿਲਿਆ ਹੋਇਆ, ਉਹਨੂੰ ਮੇਰਾ ਮੇਰਾ ਉਹਦੇ ਵਿੱਚ ਮੇਰੀ ਸਿਰਫ ਇੰਨੀ ਕੁ ਜ਼ਿੰਮੇਵਾਰੀ ਆ ਵੀ ਆਹ ਮੈਨੂੰ ਫ੍ਰੀ 'ਚ ਮਿਲੀ ਸੀ, ਮੈਂ ਇਹਨੂੰ ਅੱਗੇ ਦੇ ਦੇਵਾਂ। ਉਹ ਤੋਂ ਬਾਅਦ ਮੈਂ ਜੋ ਕਮਾਇਆ ਕਰਿਆ ਉਹ ਮੈਂ ਚਾਹੇ ਆਪਦੀ, ਚਲੋ ਸੁਭਾਅ ਹਰੇਕ ਬੰਦੇ ਦਾ ਵੀ ਉਹਨੇ ਉਹਦਾ ਉਹਦਾ ਕੀ ਕਰਨਾ।
1: ਸਹੀ ਨਹੀਂ, ਬਹੁਤ ਵਧੀਆ। ਵੇਖੋ ਆਪਾਂ ਤਾਂ ਹੁਣ ਇਹ ਕਹਾਂਗੇ ਵੀ ਚਾਹੇ ਤੁਸੀਂ ਉਹ ਬ੍ਰਾਂਡ ਤੋਂ ਉਹਨੂੰ ਮੰਨ ਲਓ ਤੁਸੀਂ ਥੱਲੇ ਲੈਣ ਦਾ ਸਸਤੇ 'ਚ ਲੈਣ ਦਾ, ਪਰ ਇੱਕ ਸਟੇਜ ਹੁੰਦੀ ਆ ਬੰਦੇ ਦੀ, ਅਤੇ ਸਾਨੂੰ ਇਹ ਮਾਣ ਹੈ ਕਹਿੰਦੇ ਆ ਵੀ ਤੁਸੀਂ ਹੁਣ ਉਸ ਸਟੇਜ 'ਤੇ ਹੋ ਕਿ ਤੁਸੀਂ ਹੁਣ ਕੁਛ ਵੀ ਪਾਓਗੇ ਅਤੇ ਉਹ ਜਿਹੜੇ ਪਹਿਲਾਂ ਫੋਲੋ ਕਰ ਰਹੇ ਨੇ ਉਹਨਾਂ ਨੂੰ ਉਹ ਜੱਚਦਾ ਵਾ, ਉਹ ਚੀਜ਼ ਪਾਉਂਦੇ। ਆਈ ਥਿੰਕ ਇਹ ਵੀ ਕੋਈ ਕੋਈ ਕਲਾਕਾਰ ਜਾਂ ਕੋਈ ਕੋਈ ਸਟਾਰ ਇਸ ਵੇ ਦੇ ਨਾਲ ਸੋਚ ਪਾਉਂਦਾ ਵੀ ਮੈਂ ਹੁਣ ਲੋਕਾਂ ਦਾ ਖਰਚਾ ਘਟਾ ਦਾਂ ਜਾਨੀ ਹੋਰ ਜ਼ਿਆਦਾ ਵਧਾਉਣ ਦੀ ਬਜਾਏ। ਸੋਹਣੀ ਚੀਜ਼।
0: ਹਾਂ ਬਾਈ, ਮੈਨੂੰ ਜੋੜਿਆ ਜਾਵੇ ਚੰਗਾ, ਹਨਾ, ਹੁਣ ਇਹ ਗੱਲ ਸੋਚਦੇ ਹਾਂ ਵੀ ਜਿਹੜਾ ਜਿੰਨਾ ਕੁ ਜੁੜ ਜਾਵੇ ਚੰਗਾ, ਉਹ ਤੋਂ ਬਾਅਦ ਜਿਹੜੇ ਸ਼ੌਂਕ ਨੇ ਉਹ ਪੂਰੇ ਕਰ ਲਓ, ਸ਼ੌਂਕ ਪੂਰੇ ਕਰਨੇ, ਕਿਉਂਕਿ ਸ਼ੌਂਕ ਤੁਹਾਨੂੰ ਮੋਟੀਵੇਟਡ ਰੱਖਦੇ ਆ, ਹਨਾ। ਇੱਕ ਆਪਾਂ ਨਵੀਂ ਗੱਡੀ ਲਈ ਆ, ਉਹ ਆਪਾਂ ਉਹਦੇ ਨਾਲ ਕੰਮ 'ਤੇ ਜਾਣਾ, ਉਹ ਆਪਾਂ ਨੂੰ ਇੱਕ ਮੋਟੀਵੇਸ਼ਨ ਦਿੰਦੀ ਆ ਵੀ ਹਾਂ ਯਾਰ ਤੂੰ ਕੱਲ੍ਹ ਨੂੰ ਏਦੋਂ ਵੱਡੀ ਲੈਣੀ ਆ, ਚੱਲ ਭੱਜ ਕੰਮ ਤੈਨੂੰ, ਜਿਹਨੂੰ ਸ਼ੌਂਕ ਆ। ਪਰ ਉਹ ਸ਼ੌਂਕ ਬਸ ਇਹੀ ਆ, ਮਕਸਦ ਸਿਰਫ ਮੇਰੇ ਕਹਿਣ ਦਾ ਇੰਨਾ ਕਿ ਆ ਵੀ ਆਪਾਂ ਉਹ 100 ਦਾ 100 ਰੁਪਈਆ ਸ਼ੌਂਕ 'ਤੇ ਨਹੀਂ ਲਾਉਣਾ ਹੈਗਾ, ਵੀ ਆਪਾਂ ਉਹਦੇ ਨਾਲ ਅਗਲੇ ਸ਼ੌਂਕ ਜਿਹੜੇ ਪੂਰੇ ਕਰਨੇ ਉਹ ਸੇਵਿੰਗ ਦੇ ਸਿਰ 'ਤੇ ਹੋਣੇ ਆ। ਕਈ ਵਾਰ ਇਹ ਹੁੰਦਾ ਆਪਾਂ ਅੱਜ, ਕਿਉਂਕਿ ਜਿਹਨੇ ਵੀ ਜਿਹੜਾ ਕੋਈ ਇੱਥੇ ਅੱਜ ਆਪਾਂ ਇੱਥੇ ਦੀ ਗੱਲ ਕਰ ਲਓ, ਤੁਸੀਂ ਆਹ ਸਿਟੀ ਆਹ ਦੇਸ਼ ਦੀ ਗੱਲ ਕਰ ਲਓ, ਜਿਹੜਾ ਬੰਦਾ ਅੱਜ ਮਿਲੀਅਨੇਅਰ ਆ, ਕਦੇ ਉਹ ਬੰਦੇ ਦੀ ਜਿਹੜੀ ਪਹਿਲੀ ਜੋਬ ਸੀ ਉਹ ਅੱਜ ਵਾਲੇ ਪਹਿਲੀ ਜੋਬ ਵਾਲੇ ਨਾਲ ਰਲਦੀ ਮਿਲਦੀ ਹੋਣੀ। ਪਹਿਲੀ ਜੋਬ ਸਭ ਦੀ ਇੱਕੋ ਜਿੱਕੀ ਆ, ਫਰਕ ਕਿੱਥੇ ਆ ਗਿਆ ਵੀ ਇੱਕ ਨੇ ਉਹ ਜੋਬ ਕਰਕੇ ਉਦੋਂ ਕੁਛ ਵੀ ਆਪਦੇ ਸ਼ੌਂਕ ਪੂਰੇ ਕਰਨ ਦੀ ਬਜਾਏ 5 ਸਾਲ ਕੁਛ ਨਹੀਂ ਕੀਤਾ, ਸਿਰਫ ਜੋੜੇ ਆ, ਉਹ ਤੋਂ ਬਾਅਦ ਉਹਨੇ ਜ਼ਿੰਦਗੀ ਦੇ ਸਾਰੇ ਸ਼ੌਂਕ ਪੂਰੇ ਕੀਤੇ ਆ, ਜਾਂ 7 ਸਾਲ ਬਾਅਦ ਕੀਤੇ ਆ। ਇੱਕ ਹੈਗਾ ਮੈਂ ਅੱਜੇ ਆਇਆ, ਅੱਜੇ ਮੈਂ ਕਿਹਾ ਮੈਂ ਆਪਦੇ ਸ਼ੌਂਕ ਵੀ ਨਾਲ ਪੂਰੇ ਕਰਨੇ ਅਤੇ ਕੰਮ ਵੀ ਕਰਨਾ। ਸੋ ਇੱਕ ਵਾਰ ਤੁਹਾਨੂੰ ਬ੍ਰੇਕ ਲੈਣੀ ਪੈਂਦੀ ਆ, ਜੇ ਤੁਸੀਂ ਵੱਡੀ ਛਾਲ ਮਾਰਨੀ ਆ ਤੁਹਾਨੂੰ ਇੱਕ ਵਾਰ ਜਮ੍ਹਾਂ ਹੀ ਲੋਅ ਪ੍ਰੋਫਾਈਲ ਹੋ ਕੇ ਸਿਰਫ ਕੰਮ ਕਰਨਾ ਪੈਣਾ, ਸਿਰ ਸਿੱਟ ਕੇ ਕਈ ਸਾਲ, ਉਹ ਤੋਂ ਬਾਅਦ ਤੁਹਾਡੀਆਂ ਚੀਜ਼ਾਂ ਮਲਟੀਪਲਾਈ ਹੁੰਦੀਆਂ ਹੁੰਦੀਆਂ ਫਿਰ ਤੁਹਾਡੇ ਸ਼ੌਂਕਾਂ ਤੱਕ ਤੁਸੀਂ ਪਹੁੰਚ ਜਾਂਦੇ ਹੋ,
1: ਫਿਰ ਆਪਣੇ ਆਪ ਗੱਡੀ ਫਿਰ ਜਿੱਦਾਂ ਚੜ੍ਹਾਈ 'ਤੇ ਚੜ੍ਹਾਉਣੀ ਔਖੀ ਮੁੜ ਕੇ ਆਪੇ ਥੱਲੇ ਆ ਜਾਂਦੀ ਹੈ। ਅੱਛਾ, ਤੁਹਾਡੀ ਟੀਮ ਵੱਲੋਂ ਬਾਹਰੋਂ ਇਸ਼ਾਰਾ ਆਇਆ, ਵੈਸੇ ਮੈਨੂੰ ਤਾਂ ਇਹ ਲੱਗ ਰਿਹਾ ਵੀ ਆਪਾਂ 10 ਕੁ ਮਿੰਟ ਹੋਏ ਗੱਲਬਾਤ ਕਰਦੇ ਹਾਂ ਅਤੇ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲਬਾਤ ਕਰਦਾ। ਮੈਨੂੰ ਇਹ ਦੱਸੋ ਵੀ ਅਗਲਾ ਪ੍ਰੋਗਰਾਮ ਕਿੰਨੇ ਕੁ ਵਜੇ ਆ?
0: ਅਗਲਾ ਪ੍ਰੋਗਰਾਮ
1: ਜੋ ਤੁਹਾਡੀ ਇਜਾਜ਼ਤ ਉਸ ਹਿਸਾਬ ਦੇ ਨਾਲ।
0: ਹਾਂਜੀ, ਉਹਨੇ ਤੋਂ ਬਾਅਦ ਅਗਲਾ ਪ੍ਰੋਗਰਾਮ ਟੀਮ ਨੂੰ ਦੇਖ ਲਿਆ ਹੋਣਾ। ਹਾਂਜੀ, ਪੌਣੇ ਹੋ ਗਿਆ ਜੀ ਟਾਈਮ, ਫਿਰ ਹੁਣ
1: ਹੋ ਗਿਆ,
0: ਅੱਗੇ ਲੈਣੀ ਪੈਣੀ 2-4 ਮਿੰਟ 'ਚ ਆਪਾਂ ਨੂੰ।
1: ਠੀਕ ਹੈ ਜੀ,
0: ਹਾਂਜੀ।
1: ਅੱਛਾ, ਆਪਾਂ ਫਿਰ ਸਮਾਪਤੀ ਵੱਲ ਨੂੰ ਵੱਧਦੇ ਹਾਂ। ਆਪਾਂ ਪੱਗ ਦਾ ਫੇਵਰੇਟ ਕਲਰ ਕਿਹੜਾ ਤੁਹਾਡਾ?
0: ਬਾਈ, ਕਲਰ ਤਾਂ ਸਾਰੇ ਵਧੀਆ ਨੇ, ਪਰ ਫੇਵਰੇਟ ਤਾਂ ਸਾਰੇ ਨੇ, ਹਨਾ। ਬਸ ਉਹ ਕਲਰ ਕਈ ਵਾਰ ਜਦੋਂ ਬੰਨੇ 'ਤੇ ਪਤਾ ਲੱਗਦਾ ਵੀ ਇਹ 'ਚ ਬਾਲੀ ਕਾਲੇ ਜਿਹੇ ਲੱਗਣ ਲੱਗ ਗਏ ਯਾਰ, ਹਨਾ, ਉਹ ਨਹੀਂ ਪਸੰਦ ਹੈਗੇ, ਉਹ ਘੱਟ ਪਸੰਦ ਨੇ, ਬਾਕੀ ਤਾਂ ਸਾਰੇ ਵਧੀਆ ਨੇ, ਹਨਾ।
1: ਮੈਨੂੰ ਲੱਗਦਾ ਜਿਹੜਾ ਅੱਜ ਬੱਧਾ ਤੁਸੀਂ ਇਹ ਤੁਹਾਡਾ ਫੇਵਰੇਟ ਹੈ, ਮੈਂ ਜ਼ਿਆਦਾਤਰ ਮੈਂ ਇਹਦੇ 'ਚ ਵੇਖਿਆ ਤੁਹਾਨੂੰ।
0: ਅੱਜ ਮੇਰੇ ਹੈਗਾ ਇਹ
1: ਮਰੂਨ ਜਿਹਾ,
0: ਮਰੂਨ ਜਿਹਾ, ਹਾਂਜੀ ਹਾਂਜੀ ਹਾਂਜੀ ਹਾਂਜੀ, ਮਰੂਨ ਮੇਰਾ, ਮੈਨੂੰ ਬਰਾਊਨ ਦਾ ਭੁਲੇਖਾ ਪੈ ਗਿਆ ਸੀ ਪਹਿਲਾਂ, ਕਿਉਂਕਿ ਕੱਲ੍ਹ ਬਰਾਊਨ ਸੀ। ਹਾਂਜੀ ਇਹ, ਹਾਂਜੀ ਇਹ ਕਹਿ ਲਓ ਵੀਰੇ, ਮਰੂਨ ਮਤਲਬ ਮੈਨੂੰ ਲੱਗਦਾ ਇੱਕ ਤਾਂ ਇਹ ਬਾਈ ਸਾਰਿਆਂ ਨਾਲ ਚਲੇ ਜਾਂਦਾ, ਬਲੂ ਮਰੂਨ ਅਤੇ ਇੱਕ ਬਰਾਊਨ, ਜਿਹੜੇ ਇਹ ਕਲਰ ਨੇ ਨਾ, ਇਹ ਮਤਲਬ ਤੁਸੀਂ ਜਿਹੜੇ ਮਰਜ਼ੀ ਕੱਪੜਿਆਂ ਨਾਲ, ਜਿਹੜੀ ਮਰਜ਼ੀ ਸ਼ਰਟ ਨਾਲ ਪਾ ਲਓ, ਇਹ ਵਧੀਆ ਤੁਹਾਨੂੰ ਲੱਗਦਾ ਵੀ ਹਾਂ ਤਿਆਰ ਜੇ ਹੋ ਗਿਆ ਅਤੇ ਮੈਚਿੰਗ ਹੋ ਗਈ ਆ,
1: ਇਹ
0: ਮੈਨੂੰ ਲੱਗਦਾ ਵੀ ਇਹ ਬੇਸਿਕ ਕਲਰ ਹੈਗੇ ਆ। ਗ੍ਰੇ ਵੀ ਮੈਂ ਕਾਫੀ ਬੰਨਿਆ ਵੈਸੇ,
1: ਇਹ ਇਹ ਉਹ ਵਾਲੇ ਕਲਰ ਹੈ ਨਾ ਜਿੱਦਾਂ ਆਪਾਂ ਪਹਿਲਾਂ ਬੰਨ ਕੇ ਤੇ ਬਾਅਦ ਚ ਵੀ ਥੱਲੇ
0: ਕੱਪੜੇ ਬਾਅਦ ਫਾਈਨਲ ਕਰ ਸਕਦੇ। ਇਹ ਗੱਲ ਤੁਹਾਡੀ ਜਮਾ ਸਹੀ ਆ, ਇਹ ਬਹੁਤ ਵਾਰ ਹੁੰਦਾ ਜਦੋਂ ਤੁਹਾਨੂੰ ਕੱਪੜੇ ਨੇ ਨਾ ਕਈ ਵਾਰ ਸਮਝ ਆਉਣ ਵੀ ਕੀ ਪਾਉਣੇ ਆ, ਤਾਂ ਪੱਗ ਪਹਿਲਾਂ ਬੰਨਣੀ ਹੁੰਦੀ ਆ, ਤਾਂ ਸਭ ਤੋਂ ਪਹਿਲਾਂ ਫਿਰ ਇਹ ਹੁੰਦਾ ਵੀ ਉਹ ਕਲਰ ਬੰਨ ਲਓ ਜਿਹਦੇ ਨਾਲ ਸਾਰਾ ਕੁਝ ਚੱਲ ਜੇ।
1: ਅੱਛਾ, ਆਸ ਪਾਸ ਵਾਲਿਆਂ ਨੂੰ ਦੱਸ ਦਿੰਦੇ ਹੁੰਦੇ, ਤੁਹਾਡੀ ਜਿਹੜੀ ਕੰਬੀਨੇਸ਼ਨਸ ਨੇ ਤੁਹਾਡੇ ਜਾਂ ਡਰੈਸਅਪ ਉਹ ਬੜਾ ਵਧੀਆ ਵਾ, ਆਸ ਪਾਸ ਵਾਲਿਆਂ ਨੂੰ ਦੱਸ ਦਿੰਦੇ ਹੁੰਦੇ ਵੀ ਯਾਰ ਆਹ ਨਹੀਂ ਜਚਣ ਡਿਆ ਤੈਨੂੰ, ਜਾਂ ਪੁੱਛ ਲੈਂਦੇ ਹੁੰਦੇ ਆ ਵੀ ਭਾਈ ਆ ਵੀ ਦੱਸਿਓ ਮਾੜਾ ਜਿਹਾ।
0: ਮੈਂ ਤਾਂ ਲਹਾ ਦਿੰਦਾ ਕੱਪੜੇ ਆਸ ਪਾਸ ਵਾਲਿਆਂ ਦੇ, ਕਈ ਵਾਰ ਜੇ ਮੈਨੂੰ ਨਾ ਫਿੱਟ ਲੱਗਣ ਮੈਂ ਕਹਿੰਦਾ ਯਾਰ ਤੂੰ ਕਰਿਆ ਕੀ ਹੋਇਆ ਮੇਰੇ ਨਾਲ, ਨਹੀਂ ਹੋਵੇ ਹੈ ਨਾ। ਬਹੁਤ ਵਾਰ ਇਹ ਹੁੰਦਾ, ਇਹ ਮੇਰੇ ਦੋਸਤ ਭਲੀ ਭਾਂਤ ਜਾਣਦੇ ਆ, ਬਹੁਤ ਵਾਰ ਇਹ ਹੁੰਦਾ ਵੀ ਉਹਨਾਂ ਦੀ ਜਿਹੜੀ ਤਿਆਰੀ ਆ, ਜਿੱਦਾਂ ਮੰਨ ਲਓ ਹਰੇਕ ਬੰਦਾ ਆਪਣੇ ਵੱਲੋਂ ਕਰਦਾ, ਪਰ ਕਈ ਕਈ ਤੁਹਾਡੇ ਦੋਸਤ ਹੁੰਦੇ ਆ ਤੁਹਾਡੇ ਗਰੁੱਪ ਦੇ ਵਿੱਚ ਜਿਨ੍ਹਾਂ ਨੂੰ ਕਲਰ ਕੰਬੀਨੇਸ਼ਨ ਦਾ ਕੋਈ ਲੈਣ ਦੇਣ ਨਹੀਂ ਹੁੰਦਾ, ਉਹਨਾਂ ਨੇ ਜਿਹੜੀ ਚੀਜ਼ ਨਵੀਂ ਲਈ ਆ ਉਹ ਚੱਕ ਕੇ ਪਾ ਲੈਣੀ ਆ, ਇਹ ਨਹੀਂ ਦੇਖਣਾ ਵੀ ਇਹ ਕਿਹੜੀ ਪੱਗ ਨਾਲ ਚੱਲੂ, ਇਹ ਕੀ, ਉਹਨੇ ਕਹਿਣਾ ਮੈਂ ਨਵੀਂ ਲਈ
1: ਨਵੀਂ,
0: ਠੀਕ ਆ। ਸਾਡਾ ਇੱਕ ਇੱਦਾਂ ਹੀ ਦੋਸਤ ਸੀਗਾ, ਉਹਨੂੰ ਬਾਹਰੋਂ ਆ ਗਏ ਨਾਇਕੀ ਦੇ ਬੂਟ, ਉਹ ਪਤੰਦਰ ਕੋਟ ਪੈਂਟ ਨਾਲ ਚਿੱਟੇ ਨਾਇਕੀ ਪਾਈ ਫਿਰੇ, ਕਹਿੰਦਾ ਬਾਹਰੋਂ ਲੈ ਕੇ ਆਇਆ ਵੀਰਾ ਜਰਮਨੀ ਤੋਂ, ਕਾਲਜ ਟਾਈਮ ਦੀ ਗੱਲ ਆ। ਉਹ ਮੈਂ ਕਿਹਾ ਭਰਾਵਾ ਲੈ ਕੇ ਬਾਹਰੋਂ ਆਇਆ, ਬੂਟ ਵੀ ਸੋਹਣੇ ਆ ਪਰ ਵਿਆਹ ਨੂੰ ਥੋੜੀ ਪਾਉਣੇ ਆ ਮੇਰੇ ਯਾਰੇ, ਠੀਕ ਆ। ਹੁਣ ਉੱਦਾਂ ਹੁੰਦਾ ਕਈ ਵਾਰ ਤੁਹਾਡੇ ਦੋਸਤ ਮਿੱਤਰ ਸਾਰੇ ਸਰਕਲ 'ਚ ਇੱਦਾਂ ਦੇ ਹੁੰਦੇ ਆ, ਹੈ ਨਾ, ਫਿਰ ਮੈਂ ਕਹਿਣਾ ਉਹਨੂੰ ਵੀ ਯਾਰ ਤੂੰ ਪੱਗ ਤਾਂ ਆ ਬੰਨੀ ਆ ਭਰਾਵਾ, ਇਹਦੇ ਨਾਲ ਨਾ ਪਾ। ਫਿਰ ਬਹੁਤ ਵਾਰ ਇਹ ਹੁੰਦਾ, ਕਿਉਂਕਿ ਸਾਡੇ ਸਾਈਜ਼ ਸਾਰਿਆਂ ਦੇ ਰਲਦੇ ਜਾਈ ਨੇ, ਤਾਂ ਫਿਰ ਬਹੁਤ ਵਾਰ ਇਹ ਹੁੰਦਾ ਵੀ ਮੈਂ ਬਹੁਤ ਵਾਰ ਸ਼ਰਟਾਂ ਪੈਂਟਾਂ ਚੇਂਜ ਕਰਾਉਣਾ ਕਈ ਵਾਰ ਉਹਨਾਂ ਦੀਆਂ, ਸਿਰਫ ਇਸੇ ਗੱਲੋਂ ਵੀ ਹਾਂ ਯਾਰ ਤੂੰ ਟੌਰ ਤਾਂ ਆਪਦੇ ਵੱਲੋਂ ਕੱਢੀ ਆ, ਪਰ ਇਹ ਟੌਰ ਪੂਰੀ ਨਹੀਂ ਹੈਗੀ, ਜੇ ਕੱਢਣੀ ਆ ਤਾਂ ਐਂ ਕੱਢ ਲਾ, ਨਹੀਂ ਤੂੰ ਜਿਵੇਂ ਮਰਜ਼ੀ ਪਾ ਲਾ, ਉਹਦਾ ਕੋਈ ਫਰਕ ਨਹੀਂ ਪੈਂਦਾ,
1: ਨਹੀਂ ਤਾਂ ਫਿਰ ਇਕੱਲਾ ਆ ਜੀ। ਨਹੀਂ ਬਹੁਤ ਵਧੀਆ ਬਾਈ, ਅਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਬੰਨਦਿਆਂ?
0: ਪੱਗ ਬੰਨਦੇ ਹਾਂ ਬਾਈ ਮੈਕਸੀਮਮ 10 ਮਿੰਟ।
1: ਓਕੇ,
0: ਹਾਂਜੀ, ਅਤੇ ਜੇ ਮਤਲਬ ਕਈ ਵਾਰ ਕੱਪੜਾ ਨਾ ਸੈੱਟ ਆਵੇ ਹੈ ਨਾ, ਜਾਂ ਕਈ ਵਾਰ ਹਜੇ ਨਵੀਂ ਹੋਵੇ ਪੱਗ, ਫਿਰ ਹੋ ਸਕਦਾ ਵੀ 2-4 ਮਿੰਟ ਉੱਪਰ ਥੱਲੇ ਹੋ ਜਾਣ, ਨਹੀਂ ਅਦਰਵਾਈਜ਼ ਤਾਂ ਵੈਸੇ ਬੇਸਿਕ ਜਿਹੜਾ ਐਵਰੇਜ ਟਾਈਮ ਆ ਉਹ ਜੇ ਸਣੇ ਪੋਣੀ ਦੇ ਲਾਈਏ ਤਾਂ 10 ਕੁ ਮਿੰਟ, ਅਤੇ ਜੇ ਵਿਦਆਊਟ ਪੋਣੀ ਲਾਈਏ ਤਾਂ 5-7 ਮਿੰਟ।
1: ਕੁਛ ਯਾਦ ਹੈ ਫਸਟ ਟਾਈਮ ਕਿਹਦੇ ਕੋਲੋਂ ਸਿੱਖੀ ਜਾਂ ਕਿਹਨੂੰ ਵੇਖ ਵੇਖ ਕੇ ਜੀ ਕਰਦਾ ਹੁੰਦਾ ਸੀ ਵੀ ਇੱਦਾਂ ਦੀ?
0: ਮੈਂ ਪਾਪਾ ਨੂੰ, ਕਿਉਂਕਿ ਮੈਨੂੰ ਜ਼ਿਆਦਾਤਰ ਜੇ ਆਪਾਂ ਸਾਰੇ ਜਾਣੇ ਸੋਚੀਏ ਨਾ ਤਾਂ ਕਿਤੇ ਨਾ ਕਿਤੇ ਛੋਟੇ ਬੱਚੇ ਦਾ ਜਿਹੜਾ ਰੋਲ ਮਾਡਲ ਹੁੰਦਾ ਉਹਦਾ ਫਾਦਰ ਹੁੰਦਾ ਹੈ ਨਾ, ਜਦੋਂ ਉਹ ਬਾਪੂ ਨੂੰ ਦੇਖਦਾ ਤਿਆਰ ਹੁੰਦੇ ਨੂੰ, ਬਾਪੂ ਨੂੰ ਦੇਖਦਾ ਪੱਗ ਬੰਨਦੇ ਨੂੰ, ਤਾਂ ਉਹ ਚੀਜ਼ ਅਸਰ ਛੱਡਦੀ ਆ। ਅਤੇ ਜਦੋਂ ਵੱਡਾ ਹੋ ਜਾਂਦਾ ਤਾਂ ਸਪੈਸ਼ਲੀ ਮੈਨੂੰ ਸਿਖਾਈ ਮੇਰੇ ਫਾਦਰ ਸਾਹਿਬ ਨੇ ਸੀ, ਉਹ ਟਰਾਈ ਕਰਦੇ ਹੁੰਦੇ ਸੀ ਮੈਨੂੰ ਸਿਖਾਉਣੀ ਜਦੋਂ ਅਸੀਂ ਬੰਨਣ ਲੱਗੇ ਸਕੂਲ 'ਚ ਉਦੋਂ।
1: ਆਪਣੇ ਆਪ ਟਰਾਈ ਕਰਦੇ ਹੁੰਦੇ ਹੋ ਜਾਂ ਉਹਨਾਂ ਨੇ ਕਿਹਾ ਵੀ ਨਹੀਂ ਯਾਰ ਹੁਣ ਵੱਡਾ ਹੋ ਗਿਆ ਬੰਨਿਆ ਕਰ?
0: ਨਹੀਂ, ਸਾਡੇ ਸਕੂਲ 'ਚ ਕੰਪਲਸਰੀ ਸੀ 11ਵੀਂ 'ਚ।
1: ਹਾਂ, ਇਹ ਵੀ ਵਧੀਆ ਗੱਲ ਹੈ,
0: ਇਹ ਬਹੁਤ ਵਧੀਆ ਚੀਜ਼ ਹੈ, ਇਹ ਸਗੋਂ ਸਕੂਲਾਂ ਦੇ ਵਿੱਚ ਚੰਗੀ ਚੀਜ਼ ਆ ਬਾਈ।
1: ਜੀ,
0: ਅਸੀਂ ਜਿਹੜੇ ਕਾਲਜ ਵੀ ਪੜ੍ਹੇ ਹਾਂ ਨਾ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ,
1: ਜੀ,
0: ਇਹ ਹੈਗਾ SGPC ਦੇ ਅੰਡਰ ਆਉਂਦਾ ਇਹ ਕਾਲਜ, ਹੈ ਨਾ, ਜਿਵੇਂ ਉਹਨਾਂ ਦੇ ਖਾਲਸਾ ਕਾਲਜ ਵੀ ਆਪਣੇ ਹੈਗੇ ਆ, ਹੈ ਨਾ, ਅਤੇ ਉਹਦੇ ਕਰਕੇ ਸਾਡੇ ਕਾਲਜ ਦੇ ਵਿੱਚ ਵੀ ਜਿਹਦੇ ਨਾਂ ਪਿੱਛੇ ਸਿੰਘ ਲੱਗਦਾ ਸੀ ਉਹਨੂੰ ਪੱਗ ਕੰਪਲਸਰੀ ਸੀ। ਮੇਰਾ ਸਕੂਲ ਵੀ ਸਾਡੇ 11ਵੀਂ ਦੇ ਵਿੱਚ ਕੰਪਲਸਰੀ ਸੀ ਪੱਗ, ਅਤੇ ਉਹਦੇ ਕਰਕੇ ਫਿਰ ਬੰਨਣੀ ਹੀ ਪੈਣੀ ਸੀ। ਫਿਰ ਮੈਂ 10ਵੀਂ ਤੱਕ ਤਾਂ ਅਸੀਂ ਪਰਵਾਹ ਨਹੀਂ ਕੀਤੀ, ਸਿੱਖੀ ਨਹੀਂ, ਹੈ ਨਾ, ਪਟਕਾ ਬੰਨ ਕੇ ਚਲੇ ਜਾਂਦੇ ਸੀ, ਸੌਖਾ ਲੱਗਦਾ ਸੀ। ਜਦੋਂ ਕਵਿਸ਼ਰੀ ਕਰਦੇ ਸੀ ਉਦੋਂ ਬੰਨਦੇ ਹੁੰਦੇ ਸੀ, ਉਦੋਂ ਸਾਡੇ ਸਰ ਬੰਨ ਦਿੰਦੇ ਹੁੰਦੇ ਸੀ, ਅਤੇ ਉਦੋਂ ਫਿਰ ਇੱਕਦਮ ਸਿੱਖਣੀ ਪਈ। ਫਿਰ ਪਾਪਾ ਕਹਿੰਦੇ ਵੀ ਸਿੱਖ ਲਾ, ਨਹੀਂ ਫਿਰ ਤੈਨੂੰ ਆਪਣੇ ਆਪ ਨੂੰ ਐਂ ਲੱਗੀ ਜਾਣਾ, ਮੈਨੂੰ ਵਧੀਆ ਨਹੀਂ ਆਉਂਦੀ। ਫਿਰ ਉਹਨਾਂ ਨੇ ਮੈਨੂੰ ਪ੍ਰੈਕਟਿਸ ਕਰਾਉਣੀ ਘਰੇ, ਮਾੜੀ ਮੋਟੀ ਬੰਨਣ ਲੱਗ ਜਾਣੀ, ਹੈ ਨਾ, ਬੰਨ ਬੰਨ ਕੇ ਵੀ। ਫਿਰ ਜਵਾਕਾਂ ਦਾ ਸੁਭਾਅ ਇਹੀ ਹੁੰਦਾ ਵੀ ਤੁਸੀਂ ਜਿੰਨਾ ਚਿਰ ਟਲਦਾ ਟਾਲ ਲਓ, ਜਦੋਂ ਸਿਰ 'ਤੇ ਪੈ ਗਈ ਫੇਰੇ ਕਰਨਾ। ਫਿਰ ਜਦੋਂ ਸਕੂਲ ਜਾਣਾ ਪਿਆ ਜਿੱਦਣ ਬੰਨਣੀ ਸੀ, ਫਿਰ ਕਹਿੰਦੇ ਹੁਣ ਲੈ ਬੰਨ, ਮੈਂ ਨਹੀਂ ਬੰਨਣੀ ਤੇਰੇ ਹੁਣ। ਫਿਰ ਕਹਿੰਦੇ ਆਪੇ ਬੰਨ ਕੇ ਜਾਏਗਾ ਹੁਣ, ਤੈਨੂੰ ਕਿੰਨੇ ਦਿਨ ਹੋ ਗਏ ਕਹਿੰਦੇ ਨੂੰ। ਫਿਰ ਆਪੇ ਬੰਨ ਕੇ ਗਏ ਬਾਈ, ਜਿਵੇਂ ਦੀ ਆਈ, ਫਿਰ ਸਾਰਿਆਂ ਦੀ ਮੜਾਸੇ ਵਾਂਗੂ ਮਾਰੀ ਹੋਈ ਸੀਗੀ ਪੱਗ, ਜਿੰਨੀ ਜਿੰਨੀ ਗਾਉਂਦੀ ਸੀ ਉਹ ਜੇ ਉਹ ਉਮਰ ਦੇ ਵਿੱਚ, ਹੈ ਨਾ, ਪਰ ਉਹ ਵੀ ਵਧੀਆ ਲੱਗਦੀਆਂ ਸੀ।
1: ਅੱਛਾ, ਉਦੋਂ ਇਹ ਵੀ ਨਾ, ਹੁਣ ਤਾਂ ਅੱਜ ਕੱਲ੍ਹ ਟ੍ਰੇਨਿੰਗ ਵੀ ਬੜੇ ਟ੍ਰੇਨਰ ਬੜੇ ਚੱਲ ਪਏ ਨੇ, ਪੱਗਾਂ ਜਿਹੜੇ ਦੱਸ ਦਿੰਦੇ ਸਿਖਾ ਦਿੰਦੇ ਆ, ਜਾਂ ਸੱਦ ਕੇ ਵੀ ਬਣਾ ਲੈਂਦੇ ਆ, ਜਾਂ ਵੀਡੀਓ ਵੀ ਆਪਾਂ ਵੇਖ ਲੈਂਦੇ ਹਾਂ। ਅਤੇ ਆਈ ਥਿੰਕ ਉਹ ਵਾਲਾ ਇੱਕ ਦੌਰ ਹੀ ਵੀ ਜਦੋਂ ਆਪਾਂ ਐਕਸਪੈਰੀਮੈਂਟ ਜੇ ਬੜੇ ਕਰਦੇ ਹੁੰਦੇ ਹਾਂ ਪੱਗਾਂ, ਕਦੀ ਜੂੜੇ 'ਤੇ ਚੜਾ ਚੜਾ ਕੇ ਬੰਨਣੀ ਵੀ ਇੱਦਾਂ ਮੇਰੀ ਤਿੱਖੀ ਹੋ ਜਾਵੇ ਸ਼ਾਇਦ,
0: ਕਦੀ ਜੂੜੇ 'ਤੇ ਬੰਨਦੇ ਰਹੇ ਹਾਂ,
1: ਹੈ ਨਾ।
0: ਸਭ ਤੋਂ ਪਹਿਲਾਂ ਅਸੀਂ ਜਦੋਂ 11ਵੀਂ 'ਚ ਬੰਨਦੇ ਸੀ ਨਾ, ਉਦੋਂ ਜੂੜੇ 'ਤੇ ਹੀ ਬੰਨਦੇ ਰਹੇ ਹਾਂ। ਫਿਰ ਉਹ ਜੂੜੇ 'ਤੇ ਬੰਨਣ ਕਰਕੇ ਇਹ ਹੁੰਦਾ ਸੀ ਟਾਈਟ ਹੋ ਜਾਂਦੀ ਸੀ ਪੱਗ। ਫਿਰ ਉਹਨਾਂ ਨੇ ਦੱਸਿਆ ਵੀ ਜੂੜੇ ਦੇ ਉੱਤੇ ਨਾ ਬੰਨੋ, ਜੂੜੇ ਨੂੰ ਇੱਥੇ ਕਰ ਲਓ ਅਤੇ ਉੱਦਾਂ ਤੁਸੀਂ ਪੱਗ ਬੰਨੋ ਇੱਥੋਂ, ਹੈ ਨਾ, ਫਿਰ ਬੰਨੋ। ਫਿਰ ਹੌਲੀ ਹੌਲੀ ਬਾਈ ਹੱਥ ਟਿਕਦਾ ਟਿਕਦਾ ਫਿਰ ਹੱਥ ਟਿਕਿਆ ਕਿਤੇ ਜਾ ਕੇ। ਉਦੋਂ ਬਾਕੀ ਵੀ ਸਾਰਿਆਂ ਨੇ ਜਿਹੜੇ ਮੁੰਡੇ ਬਹੁਤ ਸੋਹਣੀਆਂ ਬੰਨਦੇ ਹੁੰਦੇ ਸੀ ਉਦੋਂ, ਕਈ ਸਾਡੇ ਨਾਲ ਦੇ ਛੋਟੇ ਹੁੰਦੇ ਬੰਨਣ ਲੱਗ ਗਏ ਸੀ, ਉਹਨਾਂ ਨੂੰ ਦੇਖ ਕੇ ਫਿਰ ਜੈਲਸੀ ਹੋਣੀ ਯਾਰ, ਹੈ ਨਾ, ਵੀ ਇਹ ਯਾਰ ਬਾਈ, ਫਿਰ ਉਹਨੂੰ ਪੁੱਛੀ ਜਾਣਾ ਤੂੰ ਕਿਵੇਂ ਬੰਨਦਾ, ਤੂੰ ਕਿਵੇਂ ਕਰਦਾ, ਫਿਰ ਘਰੇ ਜਾ ਜਾ ਪ੍ਰੈਕਟਿਸ ਕਰਨੀ, ਹੈ ਨਾ। ਫਿਰ ਇਹ ਹੁੰਦਾ ਸੀ, ਇਹ ਮੁੰਡਾ ਦਾ ਇਹੀ ਖੂਬਸੂਰਤੀ ਆ,
1: ਖੁਦ ਬੰਦਾ ਕਈ ਵਾਰੀ ਕਹਿ ਰਿਹਾ ਹੁੰਦਾ ਯਾਰ ਅੱਜ ਮੇਰੀ ਨਾ ਠੀਕ ਨੀ ਬੱਜੀ ਪੱਗ, ਪਰ ਜਦੋਂ ਤੁਸੀਂ ਵੇਖਦੇ ਤੁਸੀਂ ਕਹਿੰਦੇ ਯਾਰ
0: ਵੀ ਕੋਈ ਫਰਕ ਤਾਂ ਹੈ ਨਾ
1: ਯਾਰ, ਕਿੱਡੀ ਵਧੀਆ ਹੈ।
0: ਸਹੀ ਗੱਲ,
1: ਸਹੀ ਗੱਲ,
0: ਆਪ ਨੂੰ ਬੰਦੇ ਨੂੰ ਵਹਿਮ ਹੋਈ ਜਾਂਦਾ ਅੱਜ ਮੇਰੀ ਪੱਗ ਥੋੜੀ ਢਿੱਲੀ ਰਹਿ ਗਈ, ਅੱਜ ਮੇਰੀ ਸੈੱਟ ਨੀ ਆਈ ਪੱਗ, ਪਰ ਦੂਜਾ ਬੰਦਾ ਮੈਂ ਆਪ ਦੇਖਦਾ ਹੁੰਦਾ ਮੈਨੂੰ ਕਈ ਵਾਰ ਲੱਗਦਾ ਹੁੰਦਾ ਮੈਂ ਕਹਿੰਦਾ ਹੁਣ ਯਾਰ ਅੱਜ ਥੋੜੀ ਜਿਹੀ ਪੱਗ ਠੀਕ ਨੀ ਲੱਗਦੀ, ਉਹ ਕਹਿੰਦੇ ਯਾਰ ਸੇਮ ਤਾਂ ਹੈਗੀ ਜਿਹੋ ਜਿਹੀ ਕੱਲ ਸੀ ਉਸ ਜੀ, ਉਹ ਆਪ ਨੂੰ ਵਹਿਮ ਹੋ ਜਾਂਦਾ ਬੰਦੇ ਨੂੰ, ਪਰ ਦੂਜੇ ਨੂੰ ਪੱਗ ਸੋਹਣੀ ਲੱਗਦੀ ਤੁਹਾਡੇ ਬੱਝੀ ਹੋਈ ਹਰੇਕ ਨੂੰ।
1: ਅੱਛਾ ਤੁਹਾਡੇ ਨਾਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਫਿਲਮ ਦਸਤਾਰ ਹੈ, ਤਾਂ ਮੇਰਾ ਜੀ ਕਰਦਾ ਵੀ ਅੱਜ ਦਸਤਾਰ ਤੇ ਤੁਹਾਡੇ ਨਾਲ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਹੋ ਜਾਣ ਤੁਹਾਡੇ ਨਾਲ। ਕਈ ਵਾਰੀ ਇੱਦਾਂ ਮਹਿਸੂਸ ਕਰਦੇ ਵੀ ਜਦੋਂ ਆਪਾਂ ਬੰਨਦੇ ਹਾਂ ਆਪਾਂ ਪੱਗ, ਉਸ ਸਮੇਂ ਬਹੁਤ ਕੰਸਨਟ੍ਰੇਸ਼ਨ ਮੰਗਦੀ ਹੈ ਪੱਗ। ਮੈਂ ਕਈ ਵਾਰੀ ਇਹ ਰਿਲਾਈਜ਼ ਕਰਦਾ ਵੀ ਪੱਗ ਬੰਨਦੇ ਹਾਂ ਆਸ ਪਾਸ ਕੋਈ ਗੱਲ ਕੋਈ ਕਿਸੇ ਵੇਲੇ ਕੋਈ ਕਹਿ ਦੇ ਪੁੱਛ ਲਏ ਅਤੇ ਉਹ
0: ਜਵਾਬ ਨਹੀਂ ਦੇ ਹੁੰਦਾ,
1: ਜਵਾਬ ਨਹੀਂ ਦੇ ਹੁੰਦਾ, ਜਾਂ ਗਾਣਾ ਲਾਗੇ ਲਾਇਆ ਹੋਵੇ ਤਾਂ ਸਾਨੂੰ ਚੇਤਾ ਭੁੱਲ ਜਾਂਦਾ ਵੀ ਅੱਛਾ ਇਹ ਕੀ ਹੀ ਮਤਲਬ ਸੁਣਿਆ ਨਹੀਂ ਆਪਾਂ ਇੰਨਾ ਜ਼ਿਆਦਾ ਆਪਾਂ ਖੁੱਬ ਜੀ ਦਾ। ਤੁਹਾਡੇ ਨਾਲ ਵੀ ਹੁੰਦੀ ਹੈ?
0: ਮੈਂ ਬਈ ਦੇਖੋ ਮੈਂ ਤੁਹਾਨੂੰ ਮੈਂ ਦੱਸਦਾ ਇੱਕ ਚੀਜ਼, ਇਹ ਸਮਝ ਲਓ ਵੀ ਇਹ ਫਾਦਰ ਸਾਹਿਬ ਉਹਨਾਂ ਤੋਂ ਮਿਲੀ ਹੋਈ ਆ। ਮੈਂ ਜਦੋਂ ਜਿੰਨਾ ਵੀ ਅੱਜ ਮੈਨੂੰ ਕਿੰਨੇ ਸਾਲ ਹੋ ਗਏ ਪੱਗ ਬੰਨਦੇ ਨੂੰ, 90% ਮੰਨ ਲਓ ਸਾਰੇ ਸਾਲਾਂ ਦੇ ਵਿੱਚੋਂ 90% ਆਪਾਂ ਹਰ ਰੋਜ਼ ਮੈਂ ਪੱਗ ਬੰਨਦਾ, 90% ਮੇਰੇ ਕੋਲ ਪਾਠ ਲੱਗਿਆ ਹੁੰਦਾ ਜੀ ਹਮੇਸ਼ਾ। ਮੰਨ ਲਓ ਇਹ ਮੇਰੀ ਪੱਕੀ ਰੂਟੀਨ ਆ ਵੀ ਜਦੋਂ ਪੱਗ ਬੰਨਦਾ ਹੁੰਦਾ ਹੋਊਂਗਾ ਮੈਂ, ਜੇ ਤਾਂ ਨਿਤਨੇਮ ਮੇਰਾ ਡਨ ਹੋ ਗਿਆ ਪਹਿਲਾਂ ਮੈਂ ਕਰ ਲਿਆ, ਫਿਰ ਤਾਂ ਚੌਪਈ ਸਾਹਿਬ ਲਾ ਲਈਦਾ, ਜੇ ਨਿਤਨੇਮ ਰਹਿੰਦਾ ਤਾਂ ਹੋ ਸਕਦਾ ਆਨੰਦ ਸਾਹਿਬ ਚੱਲਦਾ ਹੋਵੇ, ਤਾਂ ਮੈਂ ਪੱਗ ਬੰਨਦਾ ਹੋਇਆ ਹਮੇਸ਼ਾ ਹੀ ਮਤਲਬ ਮੇਰੀ ਇਹ ਹੁੰਦੀ ਆ ਵੀ ਮੈਂ ਪੱਗ ਬੰਨਣ ਵੇਲੇ ਪਾਠ ਲੱਗਿਆ ਹੋਵੇ, ਤੇ ਜਦੋਂ ਲੱਗਿਆ ਹੁੰਦਾ ਤਾਂ ਆਪਣਾ ਜਿਹੜਾ ਦੂਜਾ ਕੰਸਰਨ ਆ ਉਹ ਆਪੇ ਪੈਦਾ ਨਹੀਂ ਹੁੰਦਾ, ਤੁਹਾਨੂੰ ਕੋਈ ਆਗੇ ਬੁਲਾਉਂਦਾ ਨਹੀਂ, ਤੁਹਾਨੂੰ ਕੋਈ ਆਗੇ ਸਵਾਲ ਨਹੀਂ ਕਰਦਾ, ਕਿਉਂਕਿ ਪੱਗ ਬੰਨਦੇ ਹੋਏ ਸੱਚੀ ਆਪਣਾ ਕਿਸੇ ਨਾਲ ਗੱਲਾਂ ਕਰਨ ਨੂੰ ਜਾਂ ਸਵਾਲ ਜਵਾਬ ਕਰਨ ਨੂੰ ਜੀ ਨਹੀਂ ਕਰਦਾ,
1: ਨਹੀਂ ਕਰਦਾ,
0: ਆਪਾਂ ਪੂਰੇ ਕੰਸਨਟ੍ਰੇਸ਼ਨ ਨਾਲ ਲੱਗੇ ਹੁੰਦੇ ਹਾਂ। ਸੋ ਮੈਨੂੰ ਲੱਗਦਾ ਇਹ ਚਲੋ ਇੱਕ ਮੇਰੇ ਵੱਲੋਂ ਛੋਟੇ ਵੱਲੋਂ ਤੁਹਾਡੇ ਛੋਟੇ ਭਰਾ ਵੱਲੋਂ ਮੈਸੇਜ ਵੀ ਸਮਝ ਲਓ ਭਰਾਵਾਂ ਨੂੰ ਵੀ ਜਦੋਂ ਬੰਨਦੇ ਹਾਂ ਤਾਂ ਇਹ ਸੋਨੇ ਤੇ ਸਾਗੇ ਵਾਲੀ ਗੱਲ ਹੋ ਜਾਂਦੀ ਆ, ਇੱਕ ਤਾਂ ਉਹਦਾ ਮਾਣ ਹੋਰ ਵੱਧ ਜਾਂਦਾ, ਇੱਕ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਜਿਹਨੂੰ ਆਪਾਂ ਸਜਾ ਰਹੇ ਹਾਂ ਇਹ ਸਾਡੇ ਲਈ ਇੰਪੋਰਟੈਂਟ ਚੀਜ਼ ਆ, ਤੇ ਇੱਕ ਨਾਲ ਪਾਠ ਹੋ ਜਾਂਦਾ ਹੋਰ, ਇਹ ਤੋਂ ਬਾਅਦ ਮਤਲਬ ਹੋਰ ਇਹ ਤੋਂ ਵਧੀਆ ਕੀ ਹੋਊਗਾ ਹੈ ਨਾ, ਜਿਹੜੇ ਉਹ 10 ਮਿੰਟ ਆਪਾਂ ਲਾਉਣੇ ਆ ਮੰਨ ਲਓ 10 ਮਿੰਟ 15 ਮਿੰਟ ਉਦੋਂ ਪਾਠ ਚੱਲਦਾ ਹੋਊ ਆਪਦਾ, ਵੀ ਇੱਕ ਤਾਂ ਆਪਾਂ ਸ਼ਾਂਤ ਰਹਿੰਦੇ ਹਾਂ ਉਹਦੇ ਨਾਲ, ਤੇ ਇੱਕ ਧਿਆਨ ਤੁਹਾਡਾ ਉੱਧਰ ਲੱਗਿਆ ਨਾ ਤੁਹਾਨੂੰ ਕੋਈ ਆ ਕੇ ਬੁਲਾਵੇ ਛੇਤੀ,
1: ਨਾਲੇ ਇੱਕ ਉਸ ਕਈ ਕਈ ਵਾਰ ਨਾ ਇੱਦਾਂ ਦਾ ਧਿਆਨ ਵੀ ਲੱਗ ਜਾਂਦਾ ਬੰਦੇ ਦਾ ਵੀ ਉਹ ਰੱਬ ਦੇ ਵੀ ਸ਼ੁਕਰਾਨਾ ਚ ਆ ਜਾਂਦੀ ਗੱਲ।
0: ਬਿਲਕੁਲ ਬਾਈ ਬਿਲਕੁਲ,
1: ਕਿਆ
0: ਬਿਲਕੁਲ ਬਿਲਕੁਲ,
1: ਤੇ ਪੱਗ ਦੀ ਇੱਕ ਖਾਸੀਅਤ ਵੀ ਮੰਨੀ ਜਾਂਦੀ, ਕਹਿੰਦੇ ਮੋਢਿਆਂ ਦੀ ਐਕਸਰਸਾਈਜ਼ ਬੜੀ ਵਧੀਆ ਹੋ ਜਾਂਦੀ ਤੁਹਾਡੀ,
0: ਜੇ ਕਿਤੇ 3 ਵਾਰ ਬੰਨਣੀ ਪੈ ਜਾਵੇ ਮੋਢੇ ਦੁਖਣ ਵੀ ਲੱਗ ਜਾਂਦੇ। ਤੁਸੀਂ ਇਹ ਦੇਖੋ ਜਿਹੜੇ ਜਿਹੜੇ ਜਿਹੜੇ ਸਿੰਘ ਦਮਾਲੇ ਸਜਾਉਂਦੇ ਵੱਡੇ ਹਨਾ, ਮੈਂ ਹੈਰਾਨ ਹੁੰਦਾ ਉਹਨਾਂ ਵੀ ਦੇਖੋ ਕਿੰਨੇ ਬਾਈ ਕਿੰਨੇ ਤਕੜੇ ਸੀ, ਆਪਣੇ ਪੁਰਾਣੇ ਬਈ ਬੰਦੇ ਬਹੁਤ ਤਕੜੇ ਸੀ
1: ਮੋਢਿਆਂ 'ਚ ਹਨਾ,
0: ਮੋਢਿਆਂ 'ਚ ਜਾਨ ਸਰੀਰ 'ਚ ਜ਼ੋਰ ਪੂਰਾ ਹਨਾ। ਅੱਜ ਤਾਂ ਹੁਣ ਮਤਲਬ ਜੇ ਕਿਸੇ ਨੂੰ 3ਜੀ 4ਵੀਂ ਵਾਰ ਮੰਨ ਲਓ ਪੱਗ ਦੁਬਾਰਾ ਬੰਨਣੀ ਪੈ ਜਾਵੇ ਆਪਾਂ ਥੱਕਿਆ ਮਹਿਸੂਸ ਕਰਨ ਲੱਗ ਜਾਂਦਾ ਬੰਦਾ
1: ਹਨਾ,
0: ਵੀ ਇੰਨੀ ਕੁ ਮਤਲਬ ਸਰੀਰ 'ਚ ਤਾਕਤ ਘਟੀ ਹੋਈ ਆ ਜੇ ਸਮਝ ਲਓ, ਤੇ ਪਰ ਇਹ ਦੇਖੋ ਵੀ ਇਹੀ ਚੀਜ਼ ਆ, ਤੁਸੀਂ ਇਹਨੂੰ ਜਿੱਧਰ ਨੂੰ ਮਰਜ਼ੀ ਆਪਾਂ ਸੋਚ ਲਈਏ ਵੀ ਨਾਲ ਐਕਸਰਸਾਈਜ਼ ਵੀ ਹੋ ਜਾਂਦੀ ਆ
1: ਸਾਰਾ ਕੁਝ
0: ਹਨਾ, ਤੇ ਨਾਲੇ ਜਦੋਂ ਤੁਸੀਂ ਬੰਨਦੇ ਹੋ ਜੇ ਜਦੋਂ ਬੰਨਦਾ ਬੰਦਾ ਜੇ ਆਪਾਂ ਧਿਆਨ ਨਾਲ ਦੇਖੀਏ ਨਾ ਬਾਈ, ਆਪਾਂ ਸੱਚੀ ਇਕੱਲੀ ਪੱਗ ਨਹੀਂ ਬੰਨ ਰਹੇ ਹੁੰਦੇ, ਆਪਾਂ ਇੱਕ ਜ਼ਿੰਮੇਵਾਰੀ ਇੱਕ ਮਾਣ ਨਾਲ ਬੰਨ ਰਹੇ ਹੁੰਦੇ ਹਾਂ ਸਿਰ 'ਤੇ, ਇੱਕ ਤਾਜ ਦੇ ਰੂਪ 'ਚ ਉਹਨੂੰ ਕੈਰੀ ਕਰਦੇ ਹਾਂ ਹਨਾ, ਤੇ ਬਸ ਉਹ ਜਦੋਂ ਆਪਾਂ ਉਹਦੇ ਨਾਲ ਕਿਤੇ ਇਹ ਨਾਲ ਥੋੜ੍ਹਾ ਜਿਹਾ ਰਿਚੁਅਲ ਐਡ ਕਰ ਲਈਏ ਨਾ ਇੱਕ ਪਾਠ ਵਾਲਾ ਬਾਈ, ਮੈਂ ਸੱਚੀ ਕਹਿੰਦਾ ਜਦੋਂ ਬੰਦਾ ਸ਼ੀਸ਼ੇ 'ਚ ਦੇਖ ਕੇ ਤੁਰਦਾ ਨਾ ਜਾਂ ਦੇਖਦਾ ਤਾਂ ਉਹਨੂੰ ਉਹ ਸੱਚੀ ਇੱਕ ਰਿਸਪੋਂਸੀਬਿਲਟੀ ਦਾ ਅਹਿਸਾਸ ਵੀ ਨਾਲ ਹੁੰਦਾ,
1: ਇੱਕ ਜ਼ਿੰਮੇਵਾਰੀ ਬੰਦਾ ਘਰੋਂ ਲੈ ਕੇ ਹੀ ਨਿਕਲਦਾ।
0: ਹਾਂਜੀ,
1: ਵਾਪਸ ਆਉਂਦੇ ਫਿਲਮ ਵੱਲ, ਅਤੇ ਸ਼ੁਭ ਇੱਛਾਵਾਂ ਤੁਹਾਡੇ ਲਈ, ਬਹੁਤ ਬਹੁਤ ਸ਼ੁਭ ਇੱਛਾਵਾਂ ਆਸਟ੍ਰੇਲੀਆ ਵੱਲੋਂ ਇਸ ਵਾਰੀ ਫਿਰ ਰਿਕਾਰਡ ਟੁੱਟਣ, ਜੋ ਵੀ ਤੁਸੀਂ ਮਨ ਦੇ ਵਿੱਚ ਇੱਕ ਫਿਗਰ ਸੋਚੀ ਦੱਸੀ ਤਾਂ ਨਹੀਂ ਤੁਸੀਂ, ਪਰ ਉਹ ਜੋ ਵੀ ਆ ਉਹ ਅਚੀਵ ਹੋਵੇ, ਇਸੇ ਤਰ੍ਹਾਂ ਗੇੜੇ ਲੱਗਦੇ ਰਹਿਣ। ਜਾਂਦੇ ਜਾਂਦੇ ਤੁਹਾਡੇ ਵੱਲੋਂ ਕੋਈ ਦਸਤਾਰ ਨੂੰ ਜੇ ਆਪਾਂ ਤੁਹਾਡੇ ਵੱਲੋਂ ਕੋਈ ਇੱਕ ਲਾਈਨ ਦੇ ਵਿੱਚ ਜੇ ਕਿਤੇ ਡਿਫਾਈਨ ਕਰਨਾ ਹੋਵੇ,
0: ਇੱਕ ਲਾਈਨ 'ਚ ਬਈ ਜੇ ਆਪਾਂ ਕਰਨਾ ਹੋਵੇ, ਵੈਸੇ ਤਾਂ ਔਖਾ ਹੈ ਇਹਦੇ ਕਿਉਂਕਿ ਆਪਣਾ ਇਤਿਹਾਸ ਹਿਸਟਰੀ ਇਹ ਸਾਰੀਆਂ ਚੀਜ਼ਾਂ ਬਹੁਤ ਵੱਡੀਆਂ ਨੇ, ਪਰ ਦਸਤਾਰ ਮੈਂ ਇਹੀ ਕਹੂੰਗਾ ਵੀ ਸਾਨੂੰ ਇੱਕ ਮਿਲੀ ਹੋਈ ਲੈਗਸੀ ਆ, ਇਹ ਸਾਡੀ ਲੈਗਸੀ ਆ, ਇਹ ਮਤਲਬ ਸਿਰਫ ਇਹ ਨਹੀਂ ਹੈਗਾ ਵੀ ਆਪਾਂ ਜਿਵੇਂ ਫਿਲਮ 'ਚ ਵੀ ਡਾਇਲੋਗ ਆਉਂਦਾ ਵੀ ਇਹ ਇਕੱਲਾ ਕੱਪੜਾ ਨਹੀਂ ਆ, ਹੈ ਨਾ, ਇਹ ਕਹਾਣੀ ਆ, ਕਈ ਸਦੀਆਂ ਦੀ ਕਹਾਣੀ ਆ, ਇਹ ਕਹਾਣੀ ਆ ਜਿਹੜੀ ਆਪਾਂ ਨਾਲ ਲੈ ਕੇ ਤੁਰਦੇ ਹਾਂ, ਜਦੋਂ ਆਪਾਂ ਬੰਨ ਕੇ ਪੱਗ ਤੁਰਦੇ ਹਾਂ ਤਾਂ ਉਹ ਇੱਕ ਕਹਾਣੀ ਆ ਆਪਣੇ ਨਾਲ ਤੁਰੀ ਫਿਰਦੀ, ਫਿਰ ਉਹ ਕਹਾਣੀ ਆਪਾਂ ਦੱਸਣੀ ਵੀ ਆ ਲੋਕਾਂ ਨੂੰ ਅਤੇ ਆਪਾਂ ਚੰਗੇ ਤਰੀਕੇ ਨਾਲ ਦੱਸਣੀ ਆ। ਸੋ ਜਦੋਂ ਵੀ ਆਪਾਂ ਪੱਗ ਬੰਨ ਕੇ ਬਾਹਰ ਕਿਤੇ ਜਾਂਦੇ ਹਾਂ, ਆਪਾਂ ਬਹੁਤ ਵਾਰ ਦੇਖਦੇ ਹਾਂ ਇਹ ਗੱਲ ਕਈ ਵਾਰ ਕਿਸੇ ਪੱਗ ਵਾਲੇ ਨੂੰ ਕੋਈ ਰੋਡਾ ਮੁੰਡਾ ਆਪਣਾ ਭਰਾ ਰੋਕ ਰਿਹਾ ਹੁੰਦਾ, ਯਾਰ ਬਾਈ ਤੂੰ ਨੀ ਆਹ ਕਰਦਾ ਵਧੀਆ ਲੱਗਦਾ। ਅਕਸਰ ਆਪਾਂ ਇਹ ਗੱਲ ਦੇਖਦੇ ਹਾਂ, ਚਾਹੇ ਉਹ ਸੋਸ਼ਲ ਮੀਡੀਆ ਤੇ ਹੋਵੇ, ਚਾਹੇ ਆਪਾਂ ਆਮ ਜ਼ਿੰਦਗੀ ਚ ਹੋਵੇ। ਅਗਲਾ ਕਹਿੰਦਾ ਯਾਰ ਬਾਈ ਤੂੰ ਯਾਰ ਪੱਗ ਬੰਨੀ ਹੋਈ ਆ, ਤੂੰ ਰਹਿਣ ਦੇ, ਠੀਕ ਆ, ਤੂੰ ਸਾਡੇ ਨਾਲ ਨਾ ਜਾਈ, ਅਸੀਂ ਚਲੇ ਜਾਂਦੇ ਹਾਂ। ਠੀਕ, ਕੋਈ ਵੀ ਇਹੋ ਜਿਹੀਆਂ ਥਾਵਾਂ ਤੇ ਪੱਗ ਜਿੱਥੇ ਨਹੀਂ ਹੋਣੀ ਚਾਹੀਦੀ ਤਾਂ ਆਪਾਂ ਪੱਗ ਵਾਲੇ ਬੰਦੇ ਨੂੰ, ਇਕੱਲਾ ਪੱਗ ਵਾਲਾ ਨਹੀਂ ਦੂਜਾ ਵੀ ਰੋਕਦਾ, ਹਨਾ। ਸੋ ਇਹ ਆਪਣੀ ਇੱਕ ਲੈਗਸੀ ਆ ਬਾਈ, ਇਹਨੂੰ ਲੈਗਸੀ ਦੇ ਤੌਰ ਤੇ ਕੈਰੀ ਕਰੀਏ ਸਾਰੇ ਜਾਣੇ, ਇੱਕ ਮਾਣ ਦੇ ਰੂਪ ਚ ਕੈਰੀ ਕਰੀਏ, ਇੱਕ ਜ਼ਿੰਮੇਵਾਰੀ ਦੇ ਤੌਰ ਤੇ ਕੈਰੀ ਕਰੀਏ, ਤੇ ਪਰਮਾਤਮਾ ਬਲ ਬਖਸ਼ੇ, ਬਲ ਵੀ ਉਹ ਬਖਸ਼ਣ ਵਾਲਾ, ਇਹ ਨਹੀਂ ਹੈਗਾ ਕੋਈ ਬੰਦਾ ਆਪ ਕਰ ਸਕਦਾ, ਪਰ ਇੱਕ ਲਾਈਨ 'ਚ ਤਾਂ ਨਹੀਂ ਡਿਫਾਈਨ ਹੋ ਸਕਦੀ, ਇੱਕ ਲਾਈਨ 'ਚ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਬਾਈ ਵੀ ਇਹ ਸਾਡਾ ਮਾਣ ਵੀ ਆ, ਸਾਡਾ ਸਨਮਾਨ ਵੀ ਆ, ਅਤੇ ਸਾਡੀ ਇੱਜ਼ਤ ਵੀ ਆ।
1: ਸਹੀ ਗੱਲ ਹੈ, ਅਤੇ ਬਹੁਤ ਧੰਨਵਾਦ ਤੁਹਾਡਾ ਅੱਜ ਖੁੱਲ੍ਹਾ ਸਮਾਂ ਦੇਣ ਦੇ ਲਈ।
0: ਥੈਂਕ ਯੂ,
1: ਇੰਨੀਆਂ ਸੋਹਣੀਆਂ ਪਿਆਰੀਆਂ ਗੱਲਾਂ ਬਾਤਾਂ ਕਰਨ ਦੇ ਲਈ। ਅਤੇ ਇਹਦੇ 17 ਤਰੀਕ ਨੂੰ ਫਿਲਮ ਦੋਸਤੋ ਰਿਲੀਜ਼ ਹੋਣੀ ਆ, ਅਤੇ ਉਸ ਦੇ ਲਈ ਤਰਸੇਮ ਜੱਸੜ ਜੀ ਇਹਨਾਂ ਦੀ ਟੀਮ ਇੱਥੇ ਆਸਟ੍ਰੇਲੀਆ ਦੇ ਵਿੱਚ ਪਹੁੰਚੀ ਆ। ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਨੇ, ਜ਼ਿਆਦਾ ਵੱਡਾ ਜਿੱਥੋਂ ਰੈਵਨਿਊ ਆਉਂਦਾ ਵਾ, ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਕੋਸ਼ਿਸ਼ ਇਹਨਾਂ ਦੀ ਰਹੂਗੀ ਜਾਣ ਦੀ, ਅਤੇ ਜਿੱਥੇ ਜਿੱਥੇ ਵੀ ਜਾਣਗੇ ਉੱਥੇ ਉੱਥੇ ਭਰਵਾਂ ਹੰਕਾਰਾ ਤੁਸੀਂ ਜ਼ਰੂਰ ਦੇਣਾ। ਅਤੇ ਫਿਲਮ ਵੇਖ ਕੇ ਆਪਣੇ ਰਿਵਿਊ, ਆਪਣੀ ਫੀਡਬੈਕ, ਆਪਣੇ ਅੱਜ ਕੱਲ੍ਹ ਹਰ ਇੱਕ ਦਾ ਅਕਾਊਂਟ ਆ, ਉੱਥੇ ਉੱਥੇ ਤੁਸੀਂ ਜ਼ਰੂਰ ਪਾਇਓ, ਜਿੱਦਾਂ ਦਾ ਵੀ ਤੁਹਾਨੂੰ ਲੱਗੂਗਾ ਜ਼ਰੂਰ ਇਹਨਾਂ ਤੱਕ ਪਹੁੰਚਾਇਆ ਕਰੋ ਕਿ ਇਹ ਫੀਡਬੈਕ ਕੀ ਆ, ਫਿਲਮ ਕਿੱਦਾਂ, ਤਾਂ ਕਿ ਅਗਲੇ ਜਿਹੜੇ ਪ੍ਰੋਜੈਕਟ ਬਣਨੇ ਉਹਨਾਂ ਵਿੱਚ ਉਹ ਤੁਹਾਡੀ ਫੀਡਬੈਕ ਕੰਮ ਆ ਸਕੇ। ਵਧੀਆ ਲੱਗੀ ਕੋਈ ਤੁਹਾਨੂੰ ਚੀਜ਼ ਤਾਂ ਇਹਨਾਂ ਨੂੰ ਹੱਲਾਸ਼ੇਰੀ ਜ਼ਰੂਰ ਦਿਆ ਕਰੋ ਉਸ ਫੀਡਬੈਕ ਦੇ ਜ਼ਰੀਏ, ਭਾਈ ਤੁਹਾਡੇ ਵੱਲੋਂ ਕੁਛ ਜਾਂਦੇ ਜਾਂਦੇ ਫਿਲਮ ਬਾਰੇ।
0: ਨਹੀਂ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਜੀ, ਤੁਸੀਂ ਹਮੇਸ਼ਾ ਬਹੁਤ ਪਿਆਰ ਦਿੱਤਾ, ਸਤਿਕਾਰ ਦਿੱਤਾ, ਉਹ ਮਾਣ ਦੇ ਲਈ ਮੈਂ ਹਮੇਸ਼ਾ ਤੁਹਾਡਾ ਰਹਿਣੀ ਹਾਂ ਜੀ, ਅਤੇ ਪਰਮਾਤਮਾ ਕਿਰਪਾ ਕਰੇ ਆਪਣੇ ਵੱਲੋਂ ਹਮੇਸ਼ਾ ਹੀ ਕੋਸ਼ਿਸ਼ ਰਹੂਗੀ ਜੀ ਵੀ ਤੁਹਾਨੂੰ ਜੋ ਕੰਟੈਂਟ ਤੁਸੀਂ ਮੇਰੇ ਤੋਂ ਐਕਸਪੈਕਟ ਕਰਦੇ ਹੋ ਉਦੋਂ ਦਾ ਕੰਟੈਂਟ ਬਣਾਈਏ। ਡੈਫੀਨੇਟਲੀ ਸਿਨੇਮਾ ਆਪਣੇ ਇੰਟਰਟੇਨਮੈਂਟ ਦਾ ਸੋਰਸ ਆ, ਤੁਸੀਂ ਸਿਨੇਮੇ ਜਾਓਗੇ, ਫਿਲਮ ਨੂੰ ਇੰਜੋਏ ਕਰੋਗੇ ਜੀ, ਪਰ ਇੱਕ ਵਧੀਆ ਮੂਵੀ ਹੋਊਗੀ ਜਿਹੜੀ ਤੁਹਾਨੂੰ ਲੱਗੂਗਾ ਵੀ ਹਾਂ ਅਸੀਂ ਦੇਖੀ, ਅਤੇ ਅੱਗੇ ਤੋਂ ਵੀ ਇਹੀ ਰਹੂਗਾ ਜੀ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਆ ਜੀ, ਜ਼ਰੂਰ ਤੁਹਾਡੇ ਸਾਥ ਦੀ ਕਾਮਨਾ ਕਰਦਾ ਹਮੇਸ਼ਾ। 17 ਜੁਲਾਈ ਨੂੰ ਫਿਲਮ ਆ ਜਾਣੀ ਹੈ ਜੀ, ਤੁਸੀਂ ਫੈਮਿਲੀ ਨਾਲ ਜਾ ਕੇ ਜ਼ਰੂਰ ਸਾਰੇ ਜਾਣੇ ਦੇਖਿਓ, ਇੱਕ ਪੰਜਾਬੀ ਹੋਣ ਦੇ ਨਾਤੇ, ਇੱਕ ਪੰਜਾਬੀ ਫਿਲਮ ਦੇ ਨਾਤੇ, ਟਰੂ ਇਵੈਂਟਸ ਦੇ ਨਾਤੇ, ਇੱਕ ਜ਼ਿੰਮੇਵਾਰੀ ਦੇ ਰੂਪ 'ਚ ਵੀ, ਅਤੇ ਇੱਕ ਫਿਲਮ ਨੂੰ ਮਾਨਣ ਦੇ, ਇੰਜੋਏ ਕਰਨ ਦੇ, ਸਿਨੇਮੇ ਦੇ ਰੂਪ ਦੇ ਵਿੱਚ ਵੀ ਜ਼ਰੂਰ ਸਾਰੇ ਜਾਣੇ ਜਾਇਓ ਜੀ।
1: ਬਹੁਤ ਧੰਨਵਾਦ ਤੁਹਾਡਾ ਸਾਡੇ ਸਾਰੇ ਸਰੋਤਿਆਂ ਦੇ ਵੱਲੋਂ ਵੀ, ਅਤੇ ਰੱਬ ਕਰੇ ਕਿ ਇਹੋ ਜਿਹੀਆਂ ਫਿਲਮਾਂ, ਇੱਦਾਂ ਦੇ ਕੰਸੈਪਟ ਜਿਹੜੇ ਆ ਵੱਡੀ ਕਾਮਯਾਬੀ ਦੇ ਕੇ ਜਾਣ। ਅਤੇ ਧੰਨਵਾਦ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਆ ਕੇ ਅਤੇ ਸਮਾਂ ਦੇਣ ਦੇ ਲਈ।
0: ਥੈਂਕ ਯੂ ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ ਦੋਸਤੋ, ਫੁੱਲ ਫਿਲਮ 17 ਤਰੀਕ ਨੂੰ ਦਸਤਾਰ ਰਿਲੀਜ਼ ਹੋ ਜਾਣੀ ਹੈ, ਅਤੇ ਹੁਣ ਤੁਹਾਡੇ ਕੋਲੋਂ ਰੇਡੀਓ ਤੋਂ ਆਪਾਂ ਇਜਾਜ਼ਤ ਲੈਂਦੇ ਹਾਂ। ਲਾਈਵ ਤੁਸੀਂ ਸੁਣ ਰਹੇ ਸੀ ਸਾਡੀ ਗੱਲਬਾਤ, ਤਾਂ ਜ਼ਰੂਰ ਜਦੋਂ ਵੀ ਕਿਤੇ ਫਿਲਮ ਵੇਖੋਗੇ ਆਪਣੀ ਫੀਡਬੈਕ ਜ਼ਰੂਰ ਇਹਨਾਂ ਤੱਕ ਪਹੁੰਚਾਇਓ, ਸਾਡੇ ਤੱਕ ਪਹੁੰਚਾਇਓ, ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਤੁਸੀਂ ਬੁਕਿੰਗ ਕਰਵਾ ਸਕਦੇ ਹੋ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਫਿਲਮ ਦੇ ਵਿੱਚੋਂ ਹੀ ਇੱਕ ਗਾਣਾ ਜਿਹੜਾ ਕਾਫੀ ਪਸੰਦ ਕੀਤਾ ਜਾ ਰਿਹਾ, ਆਓ ਇਸ ਗਾਣੇ ਦੇ ਨਾਲ ਸਮਾਪਤੀ ਕਰਦੇ ਹਾਂ ਅੱਜ ਦੀ ਗੱਲਬਾਤ ਦੀ। ਰੇਡੀਓ ਹਾਂਜੀ 1674।

0: लग गया ना पता फिर केड़ा रेडियो बजदा।
1: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
0: लादे फिर
2: हांजी हांजी ओए हांजी हांजी
3: हांजी रेडियो।
4: ऑस्ट्रेलिया विच इमिग्रेशन दा मसला ना जाओ इधर उधर सिद्धे आओ आईएमई एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जां स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो आईएमई एडवाइजर कॉल 02-9063-1618 और पैरामेटा सिडनी अति न्यू दिल्ली विच भी आईएमई एडवाइजर।
5: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਆਈਐਮਈ ਐਡਵਾਈਜ਼ਰਸ ਦੇ ਨਾਲ ਇਸ ਲਾਈਵ ਸੈਸ਼ਨ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਔਰ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਪਾ ਰਹੇ ਹੋ ਕਿਉਂਕਿ ਲਾਈਵ ਸੈਸ਼ਨ ਸਿਰਫ ਰੇਡੀਓ 'ਤੇ ਨਹੀਂ ਹੈ ਸਾਡੇ ਫੇਸਬੁੱਕ ਪੇਜ ਤੋਂ ਵੀ ਹੈ ਸੋ ਤੁਸੀਂ ਉੱਥੋਂ ਜਾ ਕੇ ਇਸ ਪ੍ਰੋਗਰਾਮ ਨੂੰ ਦੇਖ ਵੀ ਸਕਦੇ ਹੋ ਫੇਸਬੁੱਕ ਤੋਂ ਲਾਈਵ ਅਤੇ ਆਪਣੇ ਸਵਾਲ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੀ ਕਰ ਸਕਦੇ ਹੋ। ਅੱਜ ਦਾ ਜਿਹੜਾ ਇਹ ਲਾਈਵ ਹੈਗਾ ਆਈਐਮਏ ਐਡਵਾਈਜ਼ਰ ਦੇ ਨਾਲ ਪ੍ਰੇਮ ਗੋਇਲ ਜੀ ਸਾਡੇ ਨਾਲ ਮੌਜੂਦ ਹੈ। ਪਹਿਲਾਂ ਤਾਂ ਭਾਜੀ ਜੀ ਆਇਆਂ ਨੂੰ ਜੀ ਕੀ ਹਾਲ ਚਾਲ ਨੇ ਸਰ?
6: ਬਹੁਤ ਵਧੀਆ ਭਾਜੀ,
5: ਚਲੋ ਬਹੁਤ ਵਧੀਆ ਹੀ ਚਾਹੀਦਾ ਹੈਗਾ। ਅੱਜ ਜਿਹੜਾ ਇਹ ਲਾਈਵ ਸ਼ੋਅ ਕਰਨ ਜਾ ਰਹੇ ਹਾਂ ਆਪਾਂ ਇਹਦੇ 'ਚ ਬਹੁਤ ਸਾਰੇ ਮਸਲੇ ਨੇ। ਇੱਕ ਤਾਂ ਪਿਛਲੇ ਕੁਛ ਟਾਈਮ ਤੋਂ ਚੇਂਜਿਸ ਜਿਹੜੇ ਨੇ ਪ੍ਰਪੋਜ਼ ਕੀਤੇ ਜਾ ਰਹੇ ਨੇ, ਹਾਲੇ ਆਏ ਵੀ ਨਹੀਂ ਹੈਗੇ। ਔਰ ਵੈਸੇ ਤਾਂ ਤੁਸੀਂ ਕਾਫੀ ਲੰਮੇ ਟਾਈਮ ਤੋਂ ਇਮੀਗ੍ਰੇਸ਼ਨ ਇੰਡਸਟਰੀ ਦੇ ਨਾਲ ਜੁੜੇ ਹੋਏ ਹੋ, ਪਰ ਜਦੋਂ ਚੇਂਜਿਸ ਪ੍ਰਪੋਜ਼ ਹੋਣ ਦੇ ਉੱਤੇ, ਹਾਲੇ ਪ੍ਰਪੋਜ਼ ਵੀ ਆਫੀਸ਼ੀਅਲੀ ਨਹੀਂ ਹੋਏ ਹੈਗੇ, ਜਦੋਂ ਇਸ ਕਿਸਮ ਦਾ ਰੌਲਾ ਪੈਣ ਲੱਗ ਜਾਵੇ ਕਿ ਚੇਂਜਿਸ ਆ ਰਹੇ ਨੇ ਚੇਂਜਿਸ ਆ ਰਹੇ ਨੇ, ਅਤੇ ਉਹ ਚੇਂਜਿਸ ਵਾਕਈ ਕਿੰਨੇ ਡਰਾਵਨੇ ਹੋਣਗੇ ਮਾਈਗ੍ਰੇਸ਼ਨ ਪਰਪਸ ਤੋਂ ਜਿਹੜੇ ਲੋਕ ਆਸਟ੍ਰੇਲੀਆ 'ਚ ਆਉਣਾ ਚਾਹੁੰਦੇ ਨੇ ਜਾਂ ਰਹਿਣਾ ਚਾਹੁੰਦੇ ਨੇ। ਤੁਹਾਡਾ ਟੇਕ ਕੀ ਹੈਗਾ ਇਹ ਪ੍ਰਪੋਜ਼ਡ ਚੇਂਜਿਸ ਦੇ ਉੱਤੇ?
6: ਗੌਤਮ ਜੀ, ਬਹੁਤ ਡਰਾਸਟਿਕ ਚੇਂਜਿਸ ਆ ਰਹੀਆਂ, ਜਿਵੇਂ ਤੁਸੀਂ ਦੇਖਿਆ ਵੀ ਲਾਸਟ ਵੀਕ ਇਮੀਗ੍ਰੇਸ਼ਨ ਮਿਨਿਸਟਰ ਦੀ ਕਾਨਫਰੰਸ ਸੀਗੀ ਜਿਹੜੀ ਲਾਸਟ ਮਿੰਟ 'ਤੇ ਇਹਨਾਂ ਨੇ ਪੋਸਟਪੋਨ ਕਰਤੀ ਹੈ ਨਾ, ਅਤੇ ਉਹਦੇ ਵਿੱਚ ਜਿਹੜਾ ਇੰਟਰਨਲ ਨਿਊਜ਼ ਨਿਕਲ ਕੇ ਆ ਰਹੀ ਉਹਦੇ 'ਚ ਇਹੀ ਸੀ ਵੀ ਇਹ ਪੇਰੈਂਟ ਵੀਜ਼ਾ ਪਾਰਟਨਰ ਵੀਜ਼ਾ ਜਾਂ ਫੈਮਿਲੀ ਵੀਜ਼ਾਸ ਦੇ ਵਿੱਚ ਚੇਂਜਿਸ ਲੈ ਕੇ ਆ ਰਹੇ ਆ ਹੈ ਨਾ, ਬਟ ਉਹਦਾ ਇਫੈਕਟ ਤਾਂ ਪਹਿਲਾਂ ਹੀ ਦੇਖਣਾ ਸ਼ੁਰੂ ਹੋ ਗਿਆ। ਜਿਵੇਂ ਹੁਣ ਆਪਾਂ ਗੱਲ ਕਰੀਏ ਵਿਜ਼ਟਰ ਵੀਜ਼ਾ ਗਾ ਜੀ ਹੈ ਨਾ, ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਇੰਡੋਨੇਸ਼ੀਆ, ਵੀਅਤਨਾਮ, ਮਲੇਸ਼ੀਆ, ਇਹਨਾਂ ਕੰਟਰੀਜ਼ ਤੋਂ ਜਿੰਨੇ ਵੀ ਵਿਜ਼ਟਰ ਵੀਜ਼ਾਸ ਲੱਗ ਰਹੇ ਆ ਪਿਛਲੇ 15-20 ਦਿਨ ਇੱਕ ਮਹੀਨੇ ਤੋਂ ਅਸੀਂ ਦੇਖ ਰਹੇ ਹਾਂ ਸਭ 'ਤੇ ਨੋ ਫਰਦਰ ਸਟੇਅ ਦੀ ਕੰਡੀਸ਼ਨ ਆ ਰਹੀ ਆ। ਈਵਨ ਪੇਰੈਂਟਸ ਦੇ ਕੇਸਿਸ ਦੇ ਵਿੱਚ ਨੋ ਫਰਦਰ ਸਟੇਅ ਦੀ ਕੰਡੀਸ਼ਨ ਲੱਗ ਕੇ ਆ ਰਹੀ ਆ ਹੈ ਨਾ, ਅਤੇ
5: ਜਿਹੜੀ 8503
6: ਜਿਹੜੀ ਉਹ ਸਭ 'ਤੇ ਆ, ਡਿਪਾਰਟਮੈਂਟ ਦੀ ਕੋਈ ਨਹੀਂ ਡਿਸਕ੍ਰਿਪਸ਼ਨਰੀ ਕੰਡੀਸ਼ਨ ਆ। ਪਹਿਲਾਂ ਪਿਛਲੇ ਤੁਸੀਂ ਦੇਖੋ ਵੀ 5-6 ਸਾਲਾਂ ਤੋਂ ਅਸੀਂ ਇੱਕ ਕੰਡੀਸ਼ਨ ਲੱਗ ਕੇ ਆਉਂਦੀ ਨਹੀਂ ਦੇਖੀ ਵਿਜ਼ਟਰ ਵੀਜ਼ਾ ਉੱਤੇ। ਵਿਜ਼ਟਰ ਵੀਜ਼ਾ ਜਿਹੜੇ ਆ ਰਹੇ ਸੀ ਪੇਰੈਂਟਸ ਜਾਂ ਜਿਹਦੇ ਵੀ 3-3 ਸਾਲ ਦੇ ਵੀਜ਼ਾਸ ਆ ਰਹੇ ਸੀ, ਉਹ ਮਲਟੀਪਲ ਐਂਟਰੀ ਰਹਿੰਦਾ ਸੀ, 3 ਮੰਥਸ ਦੀ ਐਂਟਰੀ ਆ ਜਾਂ 6 ਮੰਥਸ ਜਾਂ 12 ਮੰਥਸ, ਜਿੰਨੀ ਐਪਲੀਕੈਂਟ ਮੰਗਦਾ ਸੀ ਉਨੀ ਦੇ ਰਿਹਾ ਸੀ। ਵੀ ਪੇਰੈਂਟਸ ਨੂੰ ਨੋਰਮਲੀ 12 ਮਹੀਨੇ ਦੀ ਦੇ ਦਿੰਦੇ ਸੀ, ਉਹਦੇ 'ਚ ਮੈਡੀਕਲ ਕਰਾਉਣਾ ਪੈਂਦਾ ਸੀ 12 ਮਹੀਨੇ ਦੀ ਸਟੇ, ਆਸਟ੍ਰੇਲੀਆ ਦੇ ਵਿੱਚ 6 ਮਹੀਨੇ ਕੰਟਰੀ ਆਊਟ ਕਰੋ ਫਿਰ 12 ਮਹੀਨੇ ਆ ਸਕਦੇ ਸੀ, ਜੋ ਇਸ ਨਾਲ
5: ਪ੍ਰੋਬਲਮ ਆ ਰਹੀ ਹੈ। ਫਿਰ
6: ਹੁਣ ਇੱਕ ਤਾਂ ਡਿਊਰੇਸ਼ਨ ਘਟਾਤੀ ਜੀ ਇਹਨਾਂ ਨੇ,
5: ਅੱਛਾ
6: 6-6, 8-8 ਮਹੀਨੇ ਦੇ ਵੀਜ਼ਾ ਦੇ ਰਹੇ ਆ, ਕਿ ਉਹਦੇ 'ਚ ਪੇਰੈਂਟਸ ਨੂੰ ਕਹਿ ਰਹੇ ਵੀ 6 ਮੰਥਸ ਦੀ ਸਟੇਅ ਹੋਊਗੀ ਤੁਹਾਡੀ, ਮੈਕਸੀਮਮ ਸਟੇਅ ਸਿੰਗਲ ਟਾਈਮ 6 ਮੰਥਸ ਹੋਊਗਾ, ਮਲਟੀਪਲ ਐਂਟਰੀ ਬਟ ਉਹ 8 ਮਹੀਨੇ ਦਾ ਗਾ ਠੀਕ ਹੈ। ਪੇਰੈਂਟਸ ਆਏ 6 ਮਹੀਨੇ ਰਹੇ, ਉਸ ਤੋਂ ਬਾਅਦ ਕੰਟਰੀ ਆਊਟ ਕੀਤਾ, ਫਿਰ 6 ਮਹੀਨੇ ਲਈ ਆ ਗਏ, ਚਲੋ ਠੀਕ ਆ ਦੋ ਵਾਰ, ਬਟ ਉਹਦੇ ਨੋ ਫਰਦਰ ਸਟੇਅ ਕੰਡੀਸ਼ਨ ਆ ਰਹੀ ਆ।
5: ਹਟਾਈ ਜਾ ਸਕਦੀ ਹੈ?
6: ਹਟ ਜਾਂਦੀ ਹੈ ਗੌਤਮ ਜੀ, ਹਟ ਜਾਂਦੀ ਹੈ, ਬਟ ਉਹ ਡਿਪੈਂਡ ਕਰਦਾ ਵੀ ਤੁਸੀਂ ਕਿਹੜਾ ਵੀਜ਼ਾ ਫਾਈਲ ਕਰਨਾ ਗਾ ਅੱਗੇ, ਉਹ ਡਿਪੈਂਡ ਕਰੂਗਾ ਹੈ ਨਾ, ਉਹ 'ਤੇ ਵੇਵਰ ਹੈਗਾ ਗਾ, ਆਪਾਂ ਉਹਦੇ ਬਾਰੇ ਵੀ ਡਿਸਕਸ ਕਰਾਂਗੇ। ਬਟ ਜਿਹੜੀ ਨੋ ਫਰਦਰ ਸਟੇਅ ਦੀ ਕੰਡੀਸ਼ਨ ਆ ਰਹੀ ਹੈ, ਹੁਣ ਤੁਸੀਂ ਦੇਖੋ ਵੀ ਸਪੈਸ਼ਲੀ ਫੈਮਿਲੀ ਵੀਜ਼ਾਸ ਦੇ ਵਿੱਚ ਇਹ ਬੜੀ ਵੱਡੀ ਪ੍ਰੋਬਲਮ ਆਊਗੀ, ਜਿਨ੍ਹਾਂ ਨੇ ਔਨਸ਼ੋਰ ਆ ਕੇ ਪਾਰਟਨਰ ਵੀਜ਼ਾਸ ਪਾਉਣਾ ਸੀ ਉਹ ਹੁਣ ਨਹੀਂ ਪਾ ਸਕਦੇ ਜੀ। ਪੇਰੈਂਟਸ ਨੇ ਆਪਦਾ ਪੇਰੈਂਟ ਵੀਜ਼ਾ ਫਾਈਲ ਕਰਨਾ ਸੀ, ਉਹ ਹੁਣ ਪੋਸੀਬਲ ਨਹੀਂ ਹੈਗਾ ਗਾ,
5: ਰਾਈਟ
6: ਠੀਕ ਹੈ ਨਾ ਜੀ। ਅਤੇ ਜਦੋਂ ਅਸੀਂ ਫੈਮਿਲੀ ਵੀਜ਼ਾਸ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਜਿਹੜਾ ਇਹਦਾ 8503 ਕੰਡੀਸ਼ਨ ਦਾ ਵੇਵਰ ਆ, ਉਹ ਬਹੁਤ ਹਾਰਡ ਆ।
5: ਓਕੇ,
6: ਕੰਪੈਲਿੰਗ ਤੇ ਕੰਪੈਸ਼ਨੇਟ ਰੀਜ਼ਨਸ ਚਾਹੀਦੇ ਆ ਉਹਦੇ ਲਈ ਬਈ ਉਹ ਜੇ ਉਹ ਹੈਗੇ ਆ ਫੇਰ ਹੀ ਵੇਵ ਆਫ ਹੁੰਦਾ ਵੇਵਰ ਇਜ਼ ਦੇਅਰ ਵੇਵਰ ਦਾ ਐਪਲੀਕੇਸ਼ਨ ਫਾਰਮ ਆਪਾਂ ਦੇਣਾ ਪੈਂਦਾ ਬਟ ਉਹਦੇ 'ਚ ਆਪਾਂ ਨੂੰ ਇਹ ਸ਼ੋਅ ਕਰਨਾ ਪੈਂਦਾ ਬਈ ਜਦੋਂ ਤੁਸੀਂ ਵੀਜ਼ਾ ਗ੍ਰਾਂਟ ਹੋਇਆ ਅਤੇ ਉਸ ਤੋਂ ਬਾਅਦ ਤੁਸੀਂ ਆਸਟ੍ਰੇਲੀਆ 'ਚ ਆ ਗਏ ਉਸ ਤੋਂ ਬਾਅਦ ਕੀ ਸਰਕਮਸਟਾਂਸਿਸ 'ਚ ਕੀ ਚੇਂਜ ਆ ਗਈ ਕੰਡੀਸ਼ਨ ਇਹੋ ਜਿਹੀਆਂ ਕੀ ਆ ਕੰਪੈਲਿੰਗ ਰੀਜ਼ਨਸ ਹੈਗੇ ਆ ਤਾਂ ਵੇਵਰ ਹੋ ਸਕਦਾ ਜਿਵੇਂ ਠੀਕ ਆ ਪੇਰੈਂਟਸ ਆਏ ਜਾਂ ਕੋਈ ਵੀ ਐਪਲੀਕੈਂਟ ਆ ਕੋਈ ਵੀ ਉਹ ਬ੍ਰਦਰ ਸਿਸਟਰ ਕੋਈ ਵੀ ਆ ਉਹ ਆਇਆ ਇੱਥੇ ਐਕਸੀਡੈਂਟ ਹੋ ਗਿਆ ਹਸਪਿਟਲਾਈਜੇਸ਼ਨ ਹੋ ਗਈ ਤਾਂ ਉਹ ਨਹੀਂ ਹੈ ਨਾ ਉਹ ਟਰੈਵਲ ਕਰ ਸਕਦੇ ਉਸ ਕੇਸ 'ਚ ਮਿਲ ਜੂਗੀ ਅਦਰਵਾਇਜ਼ ਨੋਰਮਲ ਸਰਕਮਸਟਾਂਸਿਸ 'ਚ ਬਹੁਤ ਮੁਸ਼ਕਿਲ ਆ ਜੀ
5: ਓਕੇ ਪਰ ਜਿਹੜਾ ਜਦੋਂ ਜਦੋਂ 8503 ਕੰਡੀਸ਼ਨ ਲੱਗ ਜਾਂਦੀ ਹੈ ਅਤੇ ਪਾਰਟਨਰਸ ਸਪੈਸ਼ਲੀ ਜਦੋਂ ਆਉਂਦੇ ਨੇ ਵਿਜ਼ਟਰ ਵੀਜ਼ਾ 'ਤੇ ਅਤੇ ਫਿਰ ਬਾਅਦ ਦੇ ਵਿੱਚ ਜਿਵੇਂ ਹੁਣ ਤੱਕ ਤਾਂ ਇਹੀ ਚੱਲ ਰਿਹਾ ਸੀਗਾ ਕਿ ਪਾਰਟਨਰ ਵੀਜ਼ਾ ਫਿਰ ਅਪਲਾਈ ਕਰ ਦਿੱਤੇ ਜਾਂਦੇ ਸੀ ਔਨਸ਼ੋਰ ਫਿਰ ਜੇ ਕੰਡੀਸ਼ਨ ਲੱਗ ਰਹੀ ਹੈ ਵਿਜ਼ਟਰ ਵੀਜ਼ਾ 'ਤੇ ਫਿਰ ਪਾਰਟਨਰ ਵੀਜ਼ਾ ਅਪਲਾਈ ਹੋ ਸਕਦਾ
6: ਆਫਸ਼ੋਰ ਹੋਊਗਾ ਜੀ ਉਹਦੇ
5: ਲਈ ਤਾਂ ਫਿਰ ਨਾਲੇ ਕਿਹਾ ਜਾ ਰਿਹਾ ਬਹੁਤ ਲੰਬੀ ਵੇਟ ਹੈਗੀ
6: ਜੀ 2 ਸਾਲ ਦੀ ਵੇਟ ਹੈਗੀ ਓਹ 2 ਸਾਲ ਦੀ ਵੇਟ ਹੈਗੀ ਜਦੋਂ ਆਪਾਂ ਪਾਰਟਨਰ ਵੀਜ਼ਾ ਦੀ ਗੱਲ ਕਰਦੇ ਹਾਂ ਆਪਾਂ ਪਰਮਾਨੈਂਟ ਵੀਜ਼ਾ ਦੀ ਗੱਲ ਕਰ ਰਹੇ ਹਾਂ
5: ਰਾਈਟ ਰਾਈਟ
6: ਕਿਉਂਕਿ ਜੇ ਅਸੀਂ ਟੈਂਪਰੇਰੀ ਦੇ ਵਿੱਚ ਗੱਲ ਕਰੀਏ ਜੇ ਸਟੂਡੈਂਟ ਦੀ ਗੱਲ ਕਰੀਏ ਸਟੂਡੈਂਟ ਨੋਰਮਲ ਕੀ ਆ ਲੇਮੈਨ ਲੈਂਗੁਏਜ ਉਹ ਕਹਿ ਦਿੰਦੇ ਆ ਵੀ ਮੇਨ ਐਪਲੀਕੈਂਟ ਸਟੂਡੈਂਟ ਵੀਜ਼ਾ 'ਤੇ ਆ ਜਾਂ 485 ਵੀਜ਼ਾ 'ਤੇ ਆ ਜਾਂ 482 ਵੀਜ਼ਾ 'ਤੇ ਆ ਅਤੇ ਉਹਦੇ ਹੁਣ ਪਾਰਟਨਰ ਦਾ ਵੀਜ਼ਾ ਫਾਈਲ ਕਰਨਾ ਅਤੇ ਉਹਨੂੰ ਵੀ ਪਾਰਟਨਰ ਹੀ ਕਹਿ ਦਿੰਦੇ ਆ ਲੇਮੈਨ ਲੈਂਗੁਏਜ ਬਟ ਉਹ ਸਪੈਸੀਫਿਕ ਉਹਨਾਂ ਲਈ ਟਰਮ ਆ ਸਟੂਡੈਂਟ ਦੇ ਵਿੱਚ ਸਟੂਡੈਂਟ ਡਿਪੈਂਡੈਂਟ ਵੀਜ਼ਾ ਕਹਿੰਦੇ ਆ ਜਾਂ ਸਬਸੀਕੁਐਂਟ ਐਂਟਰੈਂਟ ਸਟੂਡੈਂਟ ਸਬਸੀਕੁਐਂਟ ਐਂਟਰੈਂਟ 485 'ਚ 485 ਸਬਸੀਕੁਐਂਟ ਐਂਟਰੈਂਟ 482 'ਚ 482 ਸਬਸੀਕੁਐਂਟ ਐਂਟਰੈਂਟ ਵੀਜ਼ਾ ਕਹਿੰਦੇ ਆ ਇਹ ਟੈਂਪਰਰੀ ਵੀਜ਼ਾ ਉਸ ਦੇ ਵਿੱਚ ਜਦੋਂ ਅਸੀਂ ਪਾਰਟਨਰ ਵੀਜ਼ਾ ਦੀ ਗੱਲ ਕਰਨੀ ਤਾਂ ਅਸੀਂ ਪਰਮਾਨੈਂਟ ਵੀਜ਼ਾ ਦੀ ਗੱਲ ਕਰਦੇ ਹਾਂ ਠੀਕ ਹੈ ਨਾ ਆਲਰੇਡੀ ਜਿਹੜਾ ਮੇਨ ਸਪਾਊਸ ਜਿਹੜਾ ਹੈਗਾ ਗਾ ਉਹ ਪਰਮਾਨੈਂਟ ਆ ਜਾਂ ਸਿਟੀਜਨ ਆਸਟ੍ਰੇਲੀਆ 'ਚ ਅਤੇ ਉਹਨੇ ਆਪਦੇ ਪਾਰਟਨਰ ਦਾ ਵੀਜ਼ਾ ਫਾਈਲ
5: ਕਰਨਾ
6: ਉਦੋਂ ਪਾਰਟਨਰ ਵੀਜ਼ਾ ਯੂਜ ਕਰਦੇ ਹਾਂ ਬਟ ਹੁਣ ਇਹਦੇ ਵਿੱਚ ਪ੍ਰੋਬਲਮਸ ਆ ਰਹੀਆਂ ਜੀ
5: ਰਾਈਟ ਰਾਈਟ ਹੈ ਨਾ ਤੇ ਜਿੱਦਾਂ ਤੁਸੀਂ ਦੱਸਿਆ ਹੈ ਕਿ ਵੇਵਰ ਹੋ ਸਕਦਾ ਪਰ ਉਹ ਕੰਡੀਸ਼ਨ ਟੂ ਕੰਡੀਸ਼ਨ ਡਿਪੈਂਡ ਕਰਦਾ ਹੈ ਕਿ ਸਭ ਦਾ ਇਨਵੀਟੇਸ਼ਨ ਰਾਊਂਡਸ ਦੇ ਬਾਰੇ ਵੀ ਆਪਾਂ ਜੇ ਗੱਲ ਕਰ ਲਈਏ ਕੁਛ ਕਰ ਸਕਦੇ ਆ ਐਕਸਪੈਕਟ ਹੁਣ
6: ਡੈਫੀਨੇਟਲੀ ਗੌਤਮ ਜੀ ਬਟ ਜੇ ਆਪਾਂ ਹੁਣ ਇਹਦੀ 8503 ਦੀ ਗੱਲ ਕਰ ਰਹੇ ਸੀ ਇਹਦੇ ਵਿੱਚ ਇਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਜੇ ਕਿਸੇ ਨੇ ਫੈਮਿਲੀ ਵੀਜ਼ਾ ਫਾਈਲ ਕਰਨਾ ਗਾ ਤਾਂ ਵੇਵਰ ਕਿਵੇਂ ਮਿਲਦਾ ਕੰਪੈਲਿੰਗ ਅਤੇ ਕੰਪੈਸ਼ਨੇਟ ਰੀਜ਼ਨ ਦਿਖਾਉਣੇ ਪੈਣੇ ਆ ਡਿਪਾਰਟਮੈਂਟ ਨੂੰ ਫਿਰ ਡਿਪਾਰਟਮੈਂਟ 'ਤੇ ਆ ਕੇਸ ਆਫਿਸਰ 'ਤੇ ਵੀ ਉਹਨੇ ਵੇਵ ਆਫ ਕਰਨੀ ਆ ਜਾਂ ਨਹੀਂ
5: ਰਾਈਟ
6: ਬਟ ਸੌਖਾ ਵੇਵਰ ਵੀ ਹੈਗਾ ਗਾ ਜੇ ਇਹ ਕੰਡੀਸ਼ਨ ਦੇ ਨਾਲ ਕੋਈ ਵਿਜ਼ਟਰ ਵੀਜ਼ਾ ਤੇ ਆਸਟ੍ਰੇਲੀਆ ਦੇ ਵਿੱਚ ਆਇਆ ਗਾ ਤਾਂ ਅੱਗੇ ਉਹਨੇ ਸਕਿਲਡ ਕੈਟਾਗਰੀ ਦੇ ਵਿੱਚ ਵੀਜ਼ਾ ਫਾਈਲ ਕਰਨਾ
5: ਠੀਕ ਹੈ ਸਟੂਡੈਂਟ ਨਹੀਂ ਪੈਂਦਾ ਹੈਗਾ
6: ਸਟੂਡੈਂਟ ਨਹੀਂ 482 ਵੀਜ਼ਾ ਦੀ ਗੱਲ ਕਰੀਏ ਆਪਾਂ 189 190 491 494 191 ਵੀਜ਼ਾ ਹੈ ਨਾ ਇਹਨਾਂ ਦੀ ਆਪਾਂ 186 ਵੀਜ਼ਾ ਦੀ ਗੱਲ ਕਰੀਏ ਇਹਦੇ ਵਿੱਚ ਥੋੜਾ ਜਿਹੜਾ ਵੇਵਰ ਆ ਸੌਖਾ ਗਾ
5: ਓਕੇ
6: ਹੈ ਨਾ ਲੈਟਸ ਸੇ ਆਪਾਂ
5: ਜੇ ਕ੍ਰਾਈਟੇਰੀਆ ਮੀਟ ਹੋ ਰਿਹਾ
6: ਜੀ ਐਗਜ਼ਾਮਪਲ ਦਿੰਦੇ ਹਾਂ ਜੀ ਆਪਾਂ ਠੀਕ ਹੈ ਹੁਣ ਜਿਵੇਂ ਆਪਾਂ ਇਨਵੀਟੇਸ਼ਨ ਰਾਊਂਡ ਦੀ ਗੱਲ ਕਰੀਏ 30 September ਨੂੰ ਇਨਵੀਟੇਸ਼ਨ ਰਾਊਂਡ ਹੋਣਾ 189 ਦਾ
5: ਰਾਈਟ ਰਾਈਟ
6: ਹੈ ਨਾ ਕਿਸੇ ਕੋਲ ਵਿਜ਼ਟਰ ਵੀਜ਼ਾ ਹੈਗਾ ਨੋ ਫਰਦਰ ਸਟੇ ਉੱਤੇ ਲੱਗ ਗਿਆ ਲੈਟਸ ਸੇ ਵੀ ਉਹਨੂੰ ਇਨਵੀਟੇਸ਼ਨ ਆ ਗਿਆ 189 ਦਾ ਉਹਨੇ ਟਰੈਵਲ ਕਰਨਾ ਆਸਟ੍ਰੇਲੀਆ ਦੇ ਵਿੱਚ ਉਸ ਤੋਂ ਬਾਅਦ ਸਿੰਪਲ ਫਾਰਮ ਭਰੋ ਵੀ ਆ ਦੇਖੋ ਉਹਨੇ ਐਵੀਡੈਂਸ ਲਾ ਦਿੰਦੇ ਵੀ 189 ਫਾਈਲ ਕਰਨਾ ਡਿਪਾਰਟਮੈਂਟ ਸਟੇਟ ਅਵੇ ਉਹਨੂੰ ਜਾਣੀ ਕਿ ਉਹ ਵੇਵ ਆਫ ਕਰ ਦਊਗਾ ਉਹ ਕੰਡੀਸ਼ਨ
5: ਓਕੇ
6: ਠੀਕ ਹੈ ਆਟੋ ਵੇਵਰ ਤਾਂ ਨਹੀਂ ਹੈਗਾ ਗਾ ਬਟ ਸਿੰਪਲ ਆ ਸਟੇਟ ਅਵੇ ਕੰਪੈਲਿੰਗ ਰੀਜ਼ਨਸ ਨਹੀਂ ਦਿਖਾਉਣੇ
5: ਓਕੇ
6: ਠੀਕ ਹੈ ਅਸੀਂ ਡਿਪਾਰਟਮੈਂਟ ਨੂੰ ਇਹ ਦੱਸਣਾ ਵੀ ਆਹ ਵੀਜ਼ਾ ਅਸੀਂ ਫਾਈਲ ਕਰ ਰਹੇ ਹਾਂ ਅਤੇ ਆਹ ਸਾਰਾ ਪ੍ਰੋਸੈਸ ਆ 189 194 9 ਦੇ ਕੇਸਿਸ 'ਚ ਇਨਵੀਟੇਸ਼ਨ ਦੀ ਕਾਪੀ ਆਪਾਂ ਦੇ ਸਕਦੇ ਹਾਂ ਹੈ ਨਾ ਜੇ 186 ਆ ਜਾਂ 482 ਆ ਤਾਂ ਆਪਾਂ ਡਿਪਾਰਟਮੈਂਟ ਨੂੰ ਐਵੀਡੈਂਸ ਦੇਵਾਂਗੇ ਵੀ ਹਾਂ ਐਪਲੀਕੈਂਟ ਨੇ ਆਹ ਵੀਜ਼ਾ ਫਾਈਲ ਕਰਨੇ ਆ
5: ਰਾਈਟ
6: ਅਤੇ ਉਹਦੇ ਵਿੱਚ ਵੇਵਰ ਸੌਖਾ ਵੇਵਰ ਮਿਲ
5: ਜਾਂਦਾ ਰਾਈਟ ਰਾਈਟ
6: ਠੀਕ ਹੈ ਪਰ ਜੇ ਫੈਮਿਲੀ ਅਸਿਸਟੈਂਟ
5: ਜੇ ਵੀਜ਼ਾ ਐਕਸਪਾਇਰ ਹੋਣ ਵਾਲਾ ਤੇ ਉਧਰ ਆਪਾਂ ਸਕਿਲਡ ਕੈਟਾਗਰੀ ਦੇ ਵਿੱਚ ਅਪਲਾਈ ਕਰ ਦਿੰਦੇ ਆ ਤੇ ਫਿਰ ਕੋਈ ਆਪਸ਼ਨ ਹੈ ਐਪਲੀਕੈਂਟ
6: ਦੇ ਜੇ ਤਾਂ ਗੌਤਮ ਜੀ ਦੇਖੋ ਜੇ ਵੀਜ਼ਾ ਐਕਸਪਾਇਰ ਹੋਣ ਵਾਲਾ ਹੈਗਾ ਠੀਕ ਹੈ ਜੇ ਨੋ ਫਰਦਰ ਸਟੇ ਕੰਡੀਸ਼ਨ ਹੈਗੀ ਤੇ ਇਨਵੀਟੇਸ਼ਨ ਆ ਗਿਆ ਫਿਰ ਤਾਂ ਸੌਖਾ ਹੀ ਹੈ ਨਾ ਬਹੁਤ ਜ਼ਿਆਦਾ
5: ਜਦ ਤੱਕ ਇਨਵੀਟੇਸ਼ਨ ਨਹੀਂ ਆਉਂਦਾ ਫਿਰ ਉਦੋਂ
6: ਬਿਨਾਂ ਇਨਵੀਟੇਸ਼ਨ ਤੋਂ ਕਿਵੇਂ ਅਸੀਂ ਕਹਾਂਗੇ ਡਿਪਾਰਟਮੈਂਟ ਨੂੰ ਐਵੀਡੈਂਸ ਤਾਂ ਦੇਣਾ ਪਊਗਾ ਨਾ ਸਾਨੂੰ
5: ਓਕੇ ਰਾਈਟ
6: ਵੀ ਸਾਡੇ ਕੋਲ ਆਲਰੇਡੀ ਇਨਵੀਟੇਸ਼ਨ ਹੈਗਾ
5: ਇਨਵੀਟੇਸ਼ਨ ਪਹਿਲਾਂ ਹੋਣਾ ਜ਼ਰੂਰੀ ਹੈਗਾ ਰਾਈਟ ਤੇ ਉਹਦਾ ਜਿੰਨਾ ਟਾਈਮ ਲੱਗੇਗਾ ਉਹ ਲੱਗੇਗਾ ਫਿਰ ਰਾਈਟ ਤੁਸੀਂ ਅੱਛਾ 30 September ਨੂੰ ਹੋਣੇ ਨੇ
6: 30 September ਨੂੰ 189 ਦਾ ਪਹਿਲਾਂ ਵੀ ਹੋ ਸਕਦਾ ਬਟ ਡਿਪਾਰਟਮੈਂਟ ਨੇ ਜਿਹੜਾ ਕਿਹਾ ਹੈਗਾ ਵੀ ਅਰਾਊਂਡ 30 September ਨੈਕਸਟ ਮੰਥ ਉਹਨਾਂ ਨੇ 189 ਦਾ ਰਾਊਂਡ ਕਰਨਾ
5: 189 ਦਾ ਪ੍ਰੇਮ ਜੀ ਇਹ ਨਾ ਇੱਕ ਚੀਜ਼ ਪਿਛਲੇ चार पांच सालां दे विच शायद हाफ दी डेकेड दे विच एक चेंज हुई है। उस तो पहला यह कदे नहीं सी देखी गई। पॉइंट सिस्टम है आस्ट्रेलिया दे विच। वैसे तो हुण ग्रिलिंग भी हो रही है गवर्नमेंट दी पार्लीमेंट इनक्वायरी दे विच। वो कह रहे हैं कि जिहड़े न्यूजीलैंडर पक्के किते ने वह कि पॉइंट सिस्टम दे विच किते ने, बिना पॉइंट्स वो कर दिते ने। खैर उन्हां गल्लां दे विच नहीं आपां पैंदे, वह एक पॉलिटिक्स का विशा है। कमिंग ऑन टू दिस पॉइंट के ਜਿਹੜਾ ਪੁਆਇੰਟ ਸਿਸਟਮ ਹੈ 65 ਪੁਆਇੰਟ ਚਾਹੀਦੇ ਨੇ ਆਸਟ੍ਰੇਲੀਆ
6: ਜੀ, ਮਿਨੀਮਮ 65 ਪੁਆਇੰਟਸ ਚਾਹੀਦੇ।
5: ਇਹ 65 ਇਹ ਮਿਨੀਮਮ ਜਿਹੜਾ ਵਰਡ ਆ ਗਿਆ ਪਿਛਲੇ ਹਾਫ ਦੀ ਡੈਕੇਡ ਦੇ ਵਿੱਚ, ਇੱਕ ਕੰਪੀਟੀਸ਼ਨ ਜਿਹੜਾ ਸਟਾਰਟ ਹੋ ਗਿਆ ਪੁਆਇੰਟਸ ਦੇ ਉੱਪਰ ਪੁਆਇੰਟਸ, ਕਿ ਤੁਹਾਡੇ 70 ਨੇ, 75 ਨੇ, 85 ਨੇ, 90 ਨੇ, ਫਿਰ ਗੱਲ ਕਰੋ, ਹੈ ਨਾ। ਨਹੀਂ ਤਾਂ ਜਿਹਦੇ ਘੱਟ ਪੁਆਇੰਟ ਨੇ ਉਹਨੂੰ ਇੱਦਾਂ ਲੱਗਦਾ ਕਿ ਕੋਈ ਗੁਨਾਹ ਹੀ ਕਰਤਾ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਜਾਂ ਪੁਆਇੰਟਸ ਇਕੱਠੇ ਕਰਕੇ। ਸੋ ਪੁਆਇੰਟਸ ਇਕੱਠੇ ਕਰਨ ਦੀ ਇੱਕ ਹੋੜ ਜੀ ਮਚੀ ਹੋਈ ਹੈ।
6: ਗੌਤਮ ਜੀ, ਆਪਾਂ ਇਹਨੂੰ ਨਾ ਥੋੜ੍ਹਾ ਬੈਕ ਲੈ ਕੇ ਚੱਲਦੇ ਹਾਂ। ਮੈਂ ਜਦੋਂ ਇਮੀਗ੍ਰੇਸ਼ਨ ਸਿਸਟਮ ਨੂੰ ਦੇਖਣਾ ਸ਼ੁਰੂ ਕੀਤਾ, ਮੈਂ 2013 ਦੇ ਵਿੱਚ ਇੰਡੀਆ ਤੋਂ ਪੀਆਰ ਲੈ ਕੇ ਆਇਆ ਸੀ।
5: ਰਾਈਟ,
6: ਉਸ ਟਾਈਮ 60 ਪੁਆਇੰਟ ਚਾਹੀਦੇ ਹੁੰਦੇ ਸੀਗੇ। ਉਸ ਟਾਈਮ ਆਸਟ੍ਰੇਲੀਆ ਇੰਨਾ ਪਾਪੂਲਰ ਨਹੀਂ ਸੀ, ਠੀਕ ਹੈ। ਸਪੈਸ਼ਲੀ ਆਪਣੇ ਇੰਡੀਅਨ ਸਬ ਕੰਟੀਨੈਂਟ ਲਈ ਪਾਪੂਲਰ ਕੰਟਰੀ ਸੀ ਕੈਨੇਡਾ, ਯੂਕੇ, ਇਹੀ ਕੰਟਰੀਜ ਸੀਗੀਆਂ ਵੀ। ਬਟ ਉਦੋਂ ਤੱਕ ਆਸਟ੍ਰੇਲੀਆ ਦਾ ਪਾਪੂਲਰ ਨਹੀਂ ਸੀ ਇੱਥੇ। ਇਹਨਾਂ ਨੇ 2012 ਤੱਕ ਕਾਫੀ ਟਾਈਟ ਰੱਖਿਆ ਸੀਗਾ, ਕਾਫੀ ਫਾਈਲਾਂ ਲਟਕੀਆਂ 2008-09 ਵਾਲਿਆਂ ਨੇ ਜਿਹੜੀਆਂ ਲਾਈਆਂ ਸੀ 12 ਚ। ਪ੍ਰਾਈਮ ਮਿਨਿਸਟਰ ਨੇ ਕਿਹਾ ਜਾਂ ਤਾਂ ਇਹਨਾਂ ਨੂੰ ਲਟਕਾਉਣ ਦਾ ਕੋਈ, ਜਾਂ ਫੀਸ ਵਾਪਸ ਕਰੋ ਜਾਂ ਕਲੀਅਰ ਕਰੋ। ਤਾਂ ਇਹਨਾਂ ਨੇ ਉਦੋਂ ਬੈਕਲੌਗ ਕਲੀਅਰ ਕਰਨਾ ਸ਼ੁਰੂ ਕੀਤਾ, ਤੇ ਉਦੋਂ ਦੇਖਿਆ ਇਹਨਾਂ ਨੇ ਵੀ ਸਕਿਲਡ ਵਰਕਰਸ ਦੀ ਕਾਫੀ ਸ਼ੋਰਟੇਜ ਆ। ਇਹਨਾਂ ਨੇ ਓਪਨ ਕੀਤਾ, ਤੇ ਉਸ ਟਾਈਮ ਨਾ ਜੀ ਤੁਸੀਂ ਦੇਖੋ ਵੀ ਕੀ ਆਈ ਟੀ ਵਾਲੇ, ਕੀ ਇੰਜੀਨੀਅਰਸ, ਕਿਹੜਾ ਮਰਜ਼ੀ ਓਕੂਪੇਸ਼ਨ ਸੀ, 60-65 ਪੁਆਇੰਟਸ ਤੇ ਆ ਰਹੇ ਸੀਗੇ। ਤੇ ਉਸ ਤੋਂ ਬਾਅਦ ਜਦੋਂ ਉਹ ਆ ਕੇ ਇੱਥੇ ਸੈਟਲ ਹੋਣਾ ਸ਼ੁਰੂ ਹੋਏ, ਉਹਨਾਂ ਦੇ ਜਿਹੜੇ ਕੁਲੀਗਸ ਨੇ ਜਾਂ ਉਹਨਾਂ ਦੇ ਰੈਲੇਟਿਵ ਸੀ, ਉਹਨਾਂ ਨੇ ਦੇਖਿਆ ਵੀ ਆਸਟ੍ਰੇਲੀਆ ਗੁੱਡ ਕੰਟਰੀ ਆ, ਕਿਉਂਕਿ ਉਹ ਤੁਸੀਂ ਇਹ ਦੇਖਿਓ ਵੀ ਉਸ ਪੀਰੀਅਡ ਦੇ ਵਿੱਚ ਬਹੁਤ ਇੰਡੀਅਨ ਸਬ ਕੰਟੀਨੈਂਟ ਤੋਂ ਇੱਥੇ ਲੋਕੀ ਮੂਵ ਹੋਏ। ਉਹਨਾਂ ਨੇ ਆਪਦਾ ਐਕਸਪੀਰੀਅੰਸ ਦੱਸਿਆ ਵੀ ਜੋਬਸ ਵੀ ਹੈਗੀਆਂ, ਪੇ ਵਾਈਜ਼ ਗੁੱਡ ਆ ਸਾਰਾ ਕੁਛ, ਹੈ ਨਾ। ਤਾਂ ਇੱਕ ਹੋੜ ਜੀ ਮੱਚ ਗਈ ਵੀ ਅਸੀਂ ਆਸਟ੍ਰੇਲੀਆ ਜਾਣਾ
5: ਹਾਂਜੀ,
6: ਹੈ ਨਾ। ਤਾਂ ਉਹਦੇ ਨਾਲ ਕੀ ਹੋਇਆ, ਕੰਪੀਟੀਸ਼ਨ ਵਧਣਾ ਸ਼ੁਰੂ ਹੋ ਗਿਆ, ਹੈ ਨਾ। ਸਪੈਸ਼ਲੀ ਆਪਾਂ ਇੰਡੀਅਨ ਸਬ ਕੰਟੀਨੈਂਟ ਆਈ ਟੀ ਇੰਡੀਆ ਦੀ ਜਿਹੜੀ ਆਈ ਟੀ ਇੰਡਸਟਰੀ ਆ, ਤੁਸੀਂ ਦੇਖੋ ਵੀ $200 billion ਤੋਂ ਉੱਪਰ, US ਡਾਲਰ ਦੀ ਗੱਲ ਕਰ ਰਹੇ ਹਾਂ, ਆਸਟ੍ਰੇਲੀਆ 300 billion dollar ਦੀ ਗੱਲ ਹੈ, ਸਿਰਫ ਐਕਸਪੋਰਟ ਇੰਡਸਟਰੀ ਆ, ਆਈ ਟੀ ਇੰਡਸਟਰੀ ਜਿਹੜੀ ਇੰਡੀਆ ਦੀ।
5: ਅੱਛਾ,
6: ਹੈ ਨਾ। ਤਾਂ ਉਹਦੇ ਵਿੱਚ ਬਹੁਤ ਲੋਕੀ ਸੀਗੇ ਜੀ, ਇੰਡੀਆ ਦਾ ਫੈਕਟਰੀ ਆ ਆਈ ਟੀ ਪ੍ਰੋਫੈਸ਼ਨਲਸ ਦੀ, ਹੈ ਨਾ। ਤਾਂ ਜਦੋਂ ਲੋਕਾਂ ਨੇ ਦੇਖਿਆ ਤਾਂ ਉਹ ਓਬੀਅਸਲੀ ਕੰਪੀਟੀਸ਼ਨ ਵਧਿਆ, ਸੀਟਸ ਤਾਂ ਉਨੀਆਂ ਕੀ ਆ, ਉਹਦੇ ਨਾਲ ਕੀ ਆ ਆਈ ਟੀ ਇੰਜੀਨੀਅਰ ਚ ਕੰਪੀਟੀਸ਼ਨ ਵੱਧ ਗਿਆ ਜੀ ਕਾਫੀ। ਹੁਣ ਜੇ ਆਪਾਂ ਬਾਕੀ ਟ੍ਰੇਡਸ ਦੀ ਗੱਲ ਕਰੀਏ, ਤੁਸੀਂ ਦੇਖੋ ਵੀ ਜਿੰਨੇ ਵੀ ਕੰਸਟਰਕਸ਼ਨ ਵਾਲੇ ਆ, ਹੈ ਨਾ, ਉਹ ਹਜੇ ਵੀ 65 ਪੁਆਇੰਟ ਤੇ ਆ ਰਿਹਾ।
5: ਹਾਂਜੀ,
6: ਤੇ ਆਫਸ਼ੋਰ ਤੋਂ ਬਹੁਤ ਘੱਟ ਆਉਂਦੇ, ਠੀਕ ਹੈ। ਇੰਡੀਅਨ ਸਬ ਕੰਟੀਨੈਂਟ ਦੀ ਗੱਲ ਕਰੀਏ ਤਾਂ ਉੱਥੋਂ ਬਹੁਤ ਘੱਟ ਟ੍ਰੇਡ ਦੇ ਵਿੱਚ ਆਸਟ੍ਰੇਲੀਆ 'ਚ ਆਉਂਦੇ ਆ, ਕਿਉਂਕਿ ਸਾਡੇ ਉੱਥੇ ਆਈ ਟੀ ਆਈ ਤਾਂ ਅਸਟੈਬਲਿਸ਼ ਹੈਗੀਆਂ ਜਾਂ ਟ੍ਰੇਡ ਕੋਰਸਿਸ ਤਾਂ ਹੈਗੇ ਆ, ਬਟ ਜਦੋਂ ਉਹਦੇ ਵਿੱਚ ਐਪਲੀਕੈਂਟ ਕੰਮ ਕਰਦੇ ਉਹ ਕੈਸ਼ 'ਤੇ ਹੀ ਚਲੀ ਜਾਂਦਾ, ਤਾਂ ਜਦੋਂ ਸਕਿੱਲ ਅਸੈਸਮੈਂਟ ਕਰਾਉਣੀ ਬੜੇ ਇਸ਼ੂਜ਼ ਆਉਂਦੇ ਆ।
5: ਰਾਈਟ ਰਾਈਟ ਰਾਈਟ ਰਾਈਟ,
6: ਜਾਂ ਫਿਰ ਉਹਨਾਂ ਲਈ 6E 'ਚ ਲੈਣੇ ਵੀ ਮੁਸ਼ਕਿਲ ਹੋ ਰਹੇ ਆ।
5: ਉਹ ਤਾਂ ਨਾਰਥ ਇੰਡੀਆ ਦੀ ਉਹ ਪ੍ਰੋਬਲਮ ਹੈ ਨਾ,
6: ਹਾਂਜੀ, ਠੀਕ ਹੈ ਨਾ। ਉਹ ਇੱਕ ਬੜਾ ਹੋਆ, ਬਟ ਉਹ ਡਿਪੈਂਡ ਕਰਦਾ ਕਿਹੜੇ ਆਕੂਪੇਸ਼ਨ ਵਾਈਜ਼ ਕੀ ਆ। ਆਈ ਟੀ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਮੈਂ ਕੱਲ੍ਹ ਹੀ ਦੇਖ ਰਿਹਾ ਸੋਫਟਵੇਅਰ ਇੰਜੀਨੀਅਰ, ਯਾਰ 105 ਪੁਆਇੰਟਸ 'ਤੇ ਵੀ 37 ਬੰਦੇ ਬੈਠੇ ਆ।
5: 105 ਪੁਆਇੰਟ
6: 37 ਦੇਖੇ ਮੈਂ ਕੱਲ੍ਹ ਦੇਖਿਆ, ਇਹ 31 July ਤੱਕ ਦਾ ਡਾਟਾ ਦੀ ਮੈਂ ਗੱਲ ਕਰ ਰਿਹਾ ਗਾ, ਹੈ ਨਾ। ਮੈਂ ਕੱਲ੍ਹ ਹੀ ਚੈੱਕ ਕਰ ਰਿਹਾ ਸੀਗਾ ਜਿੰਨੇ ਵੀ ਆਈ ਟੀ ਓਕੂਪੇਸ਼ਨ ਆ, ਯਾਨੀ 100 ਪੁਆਇੰਟਸ 'ਤੇ ਵੀ 200+ ਐਪਲੀਕੈਂਟਸ ਬੈਠੇ। ਕਿਹੜਾ ਮਰਜ਼ੀ ਓਕੂਪੇਸ਼ਨ ਚੱਕ ਲਓ, ਸੋਫਟਵੇਅਰ ਇੰਜੀਨੀਅਰ ਚੱਕ ਲਓ, ਡਿਵੈਲਪਰ ਪ੍ਰੋਗਰਾਮ ਚੱਕ ਲਓ, ਹੈ ਨਾ, ਆਈ ਸੀ ਟੀ ਬਿਜ਼ਨਸ ਐਨਾਲਿਸਟ ਚੱਕ ਲਓ, ਸਿਸਟਮ ਐਨਾਲਿਸਟ ਚੱਕ ਲਓ, ਜੇ ਆਈ ਟੀ ਦਾ ਇਹ ਆ। ਇੰਜੀਨੀਅਰਿੰਗ ਦੇ ਵਿੱਚ 95 'ਤੇ ਇਹੀ ਆ ਜੀ।
5: ਅੱਛਾ,
6: ਹੈ ਨਾ, ਕੰਪੀਟੀਸ਼ਨ ਵੱਧਦਾ, ਕਿਉਂਕਿ ਸਾਡੇ ਇੰਡੀਅਨ ਸਬ ਕੰਟੀਨੈਂਟ 'ਚ ਲੋਕਾਂ ਦਾ ਕੀ ਆ, ਕੀ ਕਰਨਾ, ਬੱਚੇ ਨੇ ਆਈ ਟੀ ਕਰਾ ਦਿਓ ਜੀ, ਕੀ ਕਰਨਾ, ਇੰਜੀਨੀਅਰਿੰਗ ਕਰ ਲਓ ਜੀ, ਹੈ ਨਾ। ਅਤੇ ਫਿਰ ਉਸ ਤੋਂ ਬਾਅਦ ਨੌਰਥ ਇੰਡੀਆ ਦੇ ਵਿੱਚ, ਅੱਛਾ, ਪੀ ਆਰ ਵੀ ਸੌਖੀ ਮਿਲਦੀ, ਨਰਸਿੰਗ ਕਰਾ ਦਿਓ ਜੀ। ਹੁਣ ਨਰਸਿੰਗ ਦੇ ਵਿੱਚ ਵੀ 70-75 ਤੋਂ ਥੱਲੇ
5: ਨਹੀਂ ਹੋ ਰਿਹਾ।
6: ਜਿਹੜਾ ਲਾਸਟ ਰਾਊਂਡ ਹੋਇਆ ਸੀਗਾ 4 June ਨੂੰ, ਉਹਦੇ 'ਚ ਵੀ 75 ਪੁਆਇੰਟ ਦੀ ਕੱਟ ਆਫ ਸੀਗੀ।
5: ਸੋ ਲੋ ਪੁਆਇੰਟ ਤੇ ਭੁੱਲੀ ਜਾਈਏ,
6: ਲੋ ਪੁਆਇੰਟਸ ਤੇ ਆਈ ਟੀ ਇੰਜੀਨੀਅਰਿੰਗ, ਅਰਲੀ ਚਾਈਲਡਹੁੱਡ ਟੀਚਰ, ਕਿਉਂਕਿ ਇੱਥੇ ਅਰਲੀ ਚਾਈਲਡਹੁੱਡ
5: ਡਿਗਰੀ ਗਲਤ ਹੋਣੀਆਂ ਚਾਹੀਦੀਆਂ ਨੇ, ਇਹਨਾਂ 'ਚ
6: ਥੋੜ੍ਹਾ ਇਹਨਾਂ 'ਚ ਮੁਸ਼ਕਿਲ ਹੋ ਗਿਆ
5: ਅਰਲੀ ਚਾਈਲਡਹੁੱਡ ਦੇ ਵਿੱਚ ਮੁਸ਼ਕਿਲ ਹੋ ਗਿਆ
6: ਜੀ ਜੀ ਜੀ ਲੋ ਪੁਆਇੰਟਸ ਤੇ ਤਾਂ ਕੋਈ ਨਹੀਂ।
5: ਡਿਗਰੀ ਕੋਰਸਿਸ ਨੇ ਇਹਦੇ ਚ ਸਟਰਗਲ ਵੀ ਜ਼ਿਆਦਾ, ਪੜ੍ਹਾਈ ਵੀ ਜ਼ਿਆਦਾ, ਫੀਸਾਂ ਵੀ ਜ਼ਿਆਦਾ ਨੇ, ਫਿਰ ਇਹਨਾਂ ਦੇ ਵਿੱਚ ਲੋਅ ਪੁਆਇੰਟਸ ਦੇ ਉੱਤੇ
6: ਕੰਪੀਟੀਸ਼ਨ ਵੱਧਦਾ ਜੀ। ਸਾਰੇ ਕਹਿੰਦੇ ਵੀ ਕੀ ਕਰਨਾ, ਮੈਂ ਤਾਂ ਬੈਚਲਰ ਇਨ ਆਈ ਟੀ ਕਰਨੀ ਆ, ਮੈਂ ਬੈਚਲਰ ਇਨ ਇੰਜੀਨੀਅਰਿੰਗ ਕਰਨੀ ਆ, ਪ੍ਰੋਬਲਮ ਉੱਥੇ ਆ ਰਹੀ ਆ।
5: ਇੱਕ ਬੱਚਾ ਜਿਹੜਾ ਇਸ ਵਕਤ ਸਟੱਡੀ ਕਰ ਰਿਹਾ ਆਸਟ੍ਰੇਲੀਆ ਦੇ ਵਿੱਚ, ਇੱਕ ਸਟੂਡੈਂਟ, ਚਾਹੇ ਉਹ ਟ੍ਰੇਡ ਕੋਰਸ 'ਚ ਹੈ ਚਾਹੇ ਉਹ ਡਿਗਰੀ ਕੋਰਸ ਦੇ ਵਿੱਚ ਹੈ, ਉਹ ਕਦੋਂ ਆਪਣੀ ਈ ਓ ਆਈ ਲੌਂਚ ਕਰੇ? ਪੁਆਇੰਟਸ ਪਹਿਲਾਂ ਇਨਕਰੀਜ਼ ਕਰ ਲਵੇ ਜਾਂ ਫਿਰ ਈ ਓ ਆਈ ਲੌਂਚ ਕਰ ਦੇਵੇ ਅਤੇ ਫਿਰ ਪੁਆਇੰਟ ਇਨਕਰੀਜ਼ ਕਰੀ ਚੱਲੇ, ਤਰੀਕਾ ਕਿਹੜਾ ਠੀਕ ਹੈ?
6: ਗੌਤਮ ਜੀ, ਈ ਓ ਆਈ ਲੌਂਚ ਕਰਨ ਦਾ ਕੋਈ ਟਾਈਮ ਨਹੀਂ।
5: ਓਕੇ,
6: ਠੀਕ ਹੈ, ਮੇਰੇ ਕੋਲ ਅੱਜ 65 ਪੁਆਇੰਟ ਹੈਗੇ ਆ, ਮੇਰੇ ਕੋਲ ਸਕਿੱਲ ਅਸੈਸਮੈਂਟ ਹੈਗੀ ਆ, ਸਿਕਸ ਬੈਂਡ ਈਚ ਹੈ ਕਿ ਮੇਰੀ ਐਲੀਜੀਬਿਲਟੀ ਹੈਗੀ ਆ, ਹੈ ਨਾ, ਕੋਈ ਕੋਸਟ ਨਹੀਂ ਹੈਗੀ ਈ ਓ ਆਈ ਲੌਂਚ ਕਰਨ ਤੇ। ਤੁਸੀਂ ਲੌਂਚ ਕਰਕੇ ਕਿਊ ਚ ਤਾਂ ਰਹੋ ਜੀ, ਹੈ ਨਾ। ਮੈਂ ਐਗਜ਼ਾਮਪਲ ਦਿੰਦਾ ਜੀ, 8th August 2022 ਦੀ ਗੱਲ ਆ ਜੀ, ਡਿਪਾਰਟਮੈਂਟ ਨੇ 189 ਦਾ ਰਾਊਂਡ ਕੀਤਾ, 35,000 ਇਨਵੀਟੇਸ਼ਨ ਗਏ ਸੀ
5: ਸਿੰਗਲ ਡੇ ਦੇ। ਬੱਲੇ ਬੱਲੇ ਬੱਲੇ ਬੱਲੇ,
6: ਸਾਡੇ ਤੋਂ ਇਨਵੀਟੇਸ਼ਨ ਦਾ ਕਾਊਂਟਰ ਨਹੀਂ ਸੀ ਵੀ ਕਿੰਨੇ ਇਨਵੀਟੇਸ਼ਨ ਆਇਆ, ਇਕੱਲੇ ਸਾਡੇ ਕੋਲ ਆਫਿਸ ਦੇ ਵਿੱਚ। ਤਾਂ ਉਸ ਟਾਈਮ ਕੀ ਹੋਇਆ ਸੀ, ਲੋਕ ਕਹਿੰਦੇ ਸੀ ਅਕਾਊਂਟੈਂਟਸ ਦਾ ਕੁਛ ਨਹੀਂ ਬਣਦਾ, ਇਹੀ ਸੀਗਾ ਜਨਰਲ ਟ੍ਰੈਂਡ ਥਰੂ ਆਊਟ ਆਸਟ੍ਰੇਲੀਆ ਜਾਂ ਓਵਰਸੀਜ਼, ਇਹੀ ਸੀ ਵੀ ਆਸਟ੍ਰੇਲੀਆ 'ਚ ਅਕਾਊਂਟਿੰਗ ਮੈਂ ਕੀਤੀ ਆ, ਸਕਿੱਲ ਅਸੈਸਮੈਂਟ ਆ, ਮੇਰਾ ਇਨਵੀਟੇਸ਼ਨ ਨਹੀਂ ਆਉਣਾ, ਹੈ ਨਾ। ਲੋਕਾਂ ਨੇ ਈ ਓ ਆਈਜ਼ ਨਹੀਂ ਫਾਈਲ ਕਰਕੇ ਰੱਖੀਆਂ ਸੀ। ਉਸ ਦਿਨ ਕੀ ਹੋਇਆ, ਅਕਾਊਂਟੈਂਟ ਐਕਸਟਰਨਲ ਆਡਿਟ ਜਿੰਨੇ ਵੀ ਅਕਾਊਂਟਿੰਗ ਰਿਲੇਟਡ ਆਕੂਪੇਸ਼ਨ ਸੀ ਸਭ ਨੂੰ, ਕਿਸੇ ਨੂੰ 65 ਪੁਆਇੰਟ ਦੇ, ਕਿਸੇ ਨੂੰ 70 ਪੁਆਇੰਟ ਦੇ, 189 ਇਨਵੀਟੇਸ਼ਨ ਗਿਆ।
5: ਓਕੇ,
6: ਠੀਕ ਹੈ ਨਾ। ਤਾਂ ਈ ਓ ਆਈ ਕਰਨ ਦਾ ਕੋਈ ਉਹ ਨਹੀਂ ਹੈਗਾ, ਤੁਸੀਂ ਐਲੀਜੀਬਲ ਹੋ, ਠੀਕ ਹੈ, ਤੁਸੀਂ ਖੁਦ ਕਰ ਸਕਦੇ ਹੋ, ਖੁਦ ਈ ਓ ਆਈ ਲੌਂਚ ਕਰ ਦਿਓ, ਨਹੀਂ ਤੁਸੀਂ ਆਪਦੇ ਏਜੰਟ ਨੂੰ ਕਹੋ ਵੀ ਨਹੀਂ ਮੇਰੀ ਈ ਓ ਆਈ ਤਾਂ ਲੌਂਚ ਕਰਕੇ ਰੱਖੋ,
5: ਐਕਸਪ੍ਰੈਸ਼ਨ ਆਫ ਇੰਟਰਸਟ ਜਿਹਨੂੰ ਕਿਹਾ ਜਾਂਦਾ, ਉਹਦੇ ਨਾਲ ਤੁਸੀਂ ਇੱਕ ਵਾਰ ਕਿਊ ਚ ਲੱਗ
6: ਜਾਓ, ਤਾਂ ਲੱਗ ਗਏ ਗੌਤਮ ਜੀ, ਫਿਰ ਕੀ ਨਹੀਂ ਆਊਗਾ ਇਨਵੀਟੇਸ਼ਨ ਤਾਂ ਵੈਸੇ ਨਹੀਂ ਆ ਰਿਹਾ।
5: ਓਕੇ, ਪਰ ਐਂ ਤਾਂ ਨਹੀਂ
6: ਅੱਧਾ ਘੰਟਾ ਖਰਾਬ ਹੋ ਜੂ,
5: ਤੁਸੀਂ ਆਪਣੇ ਪੁਆਇੰਟਸ ਹੌਲੀ ਹੌਲੀ ਇਨਕਰੀਜ਼ ਕਰਦੇ ਹੋ, ਤੁਸੀਂ ਲਾਈਨ 'ਚ ਪਿੱਛੇ ਹੋਈ, ਕਿਉਂਕਿ ਇਹ ਕਿਹਾ ਜਾਂਦਾ ਕਿ ਦੀ ਮੂਵਮੈਂਟ ਯੂ ਅਪਡੇਟ ਯੂਅਰ ਡਾਕੂਮੈਂਟ, ਤੁਹਾਡੀ ਉਹ ਫਿਰ ਡੇ 1 ਤੋਂ ਸਟਾਰਟ ਹੋ ਜਾਂਦੀ ਹੈ ਐਕਸਪ੍ਰੈਸ਼ਨ ਆਫ ਇੰਟਰਸਟ।
6: ਗੌਤਮ ਜੀ, ਉਹਦੇ ਡੇਟ ਆਫ ਇਫੈਕਟ ਮੈਟਰ ਕਰਦੀ ਹੈ, ਸਿਰਫ 189 ਲਈ ਮੈਟਰ ਕਰਦੀ ਹੈ ਜੀ, ਬਾਕੀ ਵੀਜ਼ਾਸ ਲਈ ਡੇਟ ਆਫ ਇਫੈਕਟ ਇੰਨਾ ਮੈਟਰ ਨਹੀਂ ਕਰਦੀ। ਕਿ ਸਟੇਟਸ ਨੇ ਦੇਖਣਾ ਜਿਹਦੇ ਜ਼ਿਆਦਾ ਪੁਆਇੰਟ ਆ ਜਾਂ ਜਿਹੜਾ ਸਟੇਟਸ ਦੇ ਕ੍ਰਾਈਟੀਰੀਆ 'ਚ ਫਿੱਟ ਬੈਠ ਰਿਹਾ ਹੈਗਾ, ਉਹਨਾਂ ਨੂੰ ਉਹਨਾਂ ਨੇ ਇਨਵੀਟੇਸ਼ਨ ਭੇਜ ਦੇਣਾ। ਉਹਨਾਂ ਨੇ ਇਹ ਨਹੀਂ ਦੇਖਣਾ ਵੀ ਈ ਓ ਆਈ 2 ਸਾਲ ਪਹਿਲਾਂ ਲੌਂਚ ਹੋਈ ਹੋਈ ਆ ਜਾਂ ਈ ਓ ਆਈ ਅੱਜ ਲੌਂਚ ਹੋਈ ਆ। 189 ਦੇ ਕੇਸ ਦੇ ਵਿੱਚ ਈ ਓ ਆਈ ਲੌਂਚ ਡੇਟ ਮੈਟਰ ਕਰਦੀ ਹੈ ਜੀ। ਉਹਦੇ ਵਿੱਚ ਜਿਸ ਦਿਨ ਤੁਸੀਂ ਪੁਆਇੰਟ ਈ ਓ ਆਈ ਦੇ ਵਿੱਚ ਜਿਸ ਦਿਨ ਅਸੀਂ ਲੌਂਚ ਕਰਤੀ ਇਨੀਸ਼ੀਅਲ ਈ ਓ ਆਈ, ਉਹ ਤੁਹਾਡੀ ਡੇਟ ਆਫ ਫੈਕਟ ਆ। ਲੈਟਸ ਸੇ ਤੁਹਾਡੇ ਕੋਲ 7 ਈਚ ਸੀਗੇ, ਅੱਜ ਅਸੀਂ 70 ਪੁਆਇੰਟ ਦੇ ਈ ਓ ਆਈ ਲੌਂਚ ਕਰਤੀ, ਤਾਂ ਤੁਹਾਡਾ ਅੱਜ ਦਾ ਡੇਟ ਆਫ ਫੈਕਟ ਆ। ਬਟ 2 ਮਹੀਨੇ ਬਾਅਦ ਤੁਸੀਂ ਕੀ ਆ, ਟਰਾਈ ਕੀਤਾ, 8 ਈਚ ਆ ਗਏ ਤੁਹਾਡੇ, ਉਸ ਦਿਨ ਤੁਸੀਂ ਈ ਓ ਆਈ ਅਪਡੇਟ ਕੀਤੀ ਤਾਂ ਤੁਹਾਡਾ ਡੇਟ ਆਫ ਫੈਕਟ ਚੇਂਜ ਹੋ ਜਾਊਗਾ।
5: ਰਾਈਟ ਰਾਈਟ,
6: ਠੀਕ ਹੈ, 189 ਲਈ ਉਹ ਮੈਟਰ ਕਰਦਾ ਜੀ।
5: ਅੱਛਾ,
6: ਠੀਕ ਹੈ, ਬਟ ਸਟੇਟਸ ਦੇ ਕੇਸ 'ਚ ਕੋਈ ਮੈਟਰ ਨਹੀਂ ਕਰਦਾ। ਸਟੇਟਸ ਦੇ ਵਿੱਚ ਤਾਂ ਇਹ ਦੇਖਿਆ ਵੀ ਤੁਸੀਂ ਦੇਖੋ, ਕਈ ਬਿਜ਼ਨਸ ਐਨਾਲਿਸਟ ਦੀ ਗੱਲ ਕਰੀ, ਨਿਊ ਸਾਊਥ ਵੇਲਸ ਦੇ ਵਿੱਚ 95 ਪੁਆਇੰਟ 'ਤੇ ਵੀ ਇਨਵੀਟੇਸ਼ਨ ਨਹੀਂ ਆ ਰਿਹਾ ਹੈਗਾ, ਠੀਕ ਹੈ, ਬਟ ਕਿਸੇ ਨੂੰ 90 ਪੁਆਇੰਟ 'ਤੇ ਵੀ ਆ ਰਿਹਾ।
5: ਓਕੇ, ਬੜਾ ਰਹਿਣਾ,
6: ਠੀਕ ਹੈ, ਉਹ ਡਿਪੈਂਡ ਕਰਦਾ ਸਟੇਟ ਦੀ ਰਿਕੁਆਇਰਮੈਂਟ ਕੀ ਹੈ। ਨਿਊ ਸਾਊਥ ਵੇਲਸ ਜਿਵੇਂ ਪ੍ਰੈਫਰੈਂਸ ਉਹਨਾਂ ਨੂੰ ਦਿੰਦਾ ਜਿਨ੍ਹਾਂ ਕੋਲ ਲੋਕਲ ਐਕਸਪੀਰੀਅੰਸ ਹੈਗਾ ਨਿਊ ਸਾਊਥ ਵੇਲਸ ਦਾ।
5: ਓਕੇ, ਜਿਨ੍ਹਾਂ ਦੇ ਕੋਲ ਐਕਸਪੀਰੀਅੰਸ,
6: ਹਾਂਜੀ, ਇੱਕ ਬੰਦਾ 95 ਤੇ ਆ, ਉਹਦੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈਗਾ, ਦੂਸਰਾ ਬੰਦਾ 90 ਤੇ ਹੀ ਆ, ਬਟ ਉਹਦੇ ਕੋਲ 1 ਜਾਂ 2 ਜਾਂ 3 ਸਾਲ ਦਾ ਆਸਟ੍ਰੇਲੀਆ ਦਾ ਐਕਸਪੀਰੀਅੰਸ ਹੈਗਾ, ਹੈ ਨਾ। ਤਾਂ ਸਟੇਟਸ ਦੇ ਵਿੱਚ ਜ਼ਿਆਦਾ ਮੈਟਰ ਨਹੀਂ ਕਰਦਾ, ਵੈਸਟਰਨ ਆਸਟ੍ਰੇਲੀਆ ਥੋੜ੍ਹਾ ਬਹੁਤ ਕਰਦੀ ਆ, ਬਟ ਬਾਕੀ ਸਟੇਟਸ 'ਚ ਮੈਟਰ ਨਹੀਂ ਕਰਦਾ ਹੈਗਾ, ਠੀਕ ਹੈ ਜੀ। ਵੀ ਕਦੋਂ ਤੁਸੀਂ ਈ ਓ ਆਈ ਲੌਂਚ ਕੀਤੀ?
5: ਈ ਓ ਆਈ ਲੌਂਚ ਕਰਨ ਤੋਂ ਬਾਅਦ ਪੁਆਇੰਟਸ ਇਨਕਰੀਜ਼ ਕਰਨ ਦੇ ਸੌਖੇ ਸਸਤੇ ਤਰੀਕੇ, ਮੈਨੂੰ ਇੱਕ ਤਰੀਕਾ ਤਾਂ ਮੈਨੂੰ ਪਤਾ ਹੈ ਕਿ ਜਦੋਂ ਅਸੀਂ ਮਾਸਟਰ ਡਿਗਰੀ ਕਰਕੇ ਨਿਕਲੇ ਸੀ ਆਈ ਟੀ 'ਚੋਂ, ਅਤੇ ਉਹ ਪੂਰੇ ਬੈਚ ਦੇ ਵਿੱਚ ਜੇ ਅਸੀਂ ਜਿੰਨਾ 30-32 ਜਾਣੇ ਸੀਗੇ ਅਤੇ ਸਾਰਿਆਂ ਦੇ ਲਗਭਗ ਸੇਮ ਹੀ ਮੇਜਰ ਸੀਗਾ, ਅਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦੀ ਪੀ ਆਰ ਮੇਰੇ ਤੋਂ ਪਹਿਲਾਂ ਹੋ ਗਈ ਸੀ, ਕਿਉਂਕਿ ਉਹ ਜ਼ਿਆਦਾਤਰ ਕੀ ਇਨਫੈਕਟ 28 ਜਾਣੇ ਜਿਹੜੇ ਸੀ, ਇੱਕ ਹੋਰ ਕੁੜੀ ਨੂੰ ਛੱਡਤੇ, ਮੈਨੂੰ ਛੱਡ ਕੇ ਸਾਰੇ ਅਨਮੈਰਿਡ ਸੀ। ਹੁਣ ਉਹ ਛੜਿਆਂ ਦੇ 10 ਪੁਆਇੰਟ ਐਕਸਟਰਾ ਮਿਲ ਜਾਂਦੇ ਨੇ, ਪਰ ਹੋਰ ਕਿਹੜੇ ਕਿਹੜੇ ਤਰੀਕੇ ਹੈਗੇ ਨੇ, ਔਰ ਨਾਲ ਹੀ ਮੈਂ ਇਹ ਚਾਹੂੰਗਾ ਕਿ ਜਿਹੜੇ ਪਾਰਟਨਰ ਦੇ ਨਾਲ ਸਕਿੱਲ ਵੀਜ਼ਾ ਅਪਲਾਈ ਕਰ ਰਹੇ ਹੈਗੇ ਨੇ, ਉਹਨਾਂ ਦੇ ਕੋਲ ਕੀ ਤਰੀਕੇ ਨੇ?
6: ਗੌਤਮ ਜੀ, ਜੇ ਤਾਂ ਅਸੀਂ ਪੁਆਇੰਟਸ ਆਪ ਇੰਪਰੂਵ ਕਰਨ ਵੀ ਜਿਹਨਾਂ 'ਤੇ ਅਸੀਂ ਮਿਹਨਤ ਕਰ ਸਕਦੇ ਹਾਂ, ਠੀਕ ਹੈ, ਐਜ਼ ਆ ਐਪਲੀਕੈਂਟ, ਉਹਦੇ ਵਿੱਚ ਇੱਕ ਤਾਂ ਹੈਗਾ ਜੀ ਇੰਗਲਿਸ਼ ਸਕੋਰ, ਠੀਕ ਹੈ, ਮੈਕਸੀਮਮ 20 ਪੁਆਇੰਟਸ ਆ, ਨਾਟ ਹੀ ਕਰ ਸਕਦੇ ਹਾਂ ਜੀ 5 ਪੁਆਇੰਟ, ਐਕਸਪੀਰੀਅੰਸ ਠੀਕ ਹੈ ਉਹਦੇ ਨਾਲ ਅਦਰਵਾਈਜ਼ ਏਜ ਆ ਜੇ ਏਜ ਦੇ 25 ਮਿਲਣੇ ਤਾਂ 25 ਆ ਤੁਸੀਂ ਉਹਨੂੰ ਐਂ ਥੋੜੀ ਵੀ ਖਿੱਚ ਕੇ
5: ਉਹਨੂੰ
6: ਠੀਕ ਹੈ 30 ਕਰ ਦੋਗੇ ਵੀ ਨਹੀਂ ਮੇਰੀ ਏਜ ਯਾਰ ਅੱਜ 24 ਆ ਨਹੀਂ ਮੈਂ ਉਹਨੂੰ ਉਹ 25 ਕਰ ਦਿੰਦਾ ਉਹ ਤਾਂ ਪੋਸੀਬਲ ਨਹੀਂ
5: ਕਈ ਡਿਲੇ ਕਰਦੇ ਰਹਿੰਦੇ ਨੇ ਕਿ ਮੈਂ ਜਦੋਂ 25 ਦਾ ਹੋਊਗਾ ਉਦੋਂ ਪਾਉਂਗਾ
6: ਨਹੀਂ ਨਹੀਂ ਕਹਦਾ ਜਿੱਦਣ ਮੈਂ ਤੁਹਾਨੂੰ ਕਿਹਾ ਵੀ 65 ਪੁਆਇੰਟ ਤੁਹਾਡੇ ਬਣ ਰਿਹਾ ਲਾਚ ਕਰ ਦੋ
5: ਲਾਚ ਕਰ ਦੋ ਠੀਕ ਹੈ
6: ਤਾਂ ਇਹੀ ਪੁਆਇੰਟ ਆ ਨਾਟੀ ਕਰ ਲਓ ਜੀ ਇੰਗਲਿਸ਼ ਸਕੋਰ ਇੰਪਰੂਵ ਕਰ ਲਓ ਆਪਦਾ ਟਰਾਈ ਕਰੋ ਆਪਦੇ ਫੀਲਡ ਦੇ ਵਿੱਚ ਜੋਬ ਹੈਗੀ ਆ ਬਟ ਉਹ 25 ਪੁਆਇੰਟਸ ਨੂੰ ਤੁਸੀਂ ਉੱਪਰ ਨੀਚੇ ਕਰ ਸਕਦੇ ਹੋ ਬਾਕੀ ਨੇ ਐਕਸਪੀਰੀਅੰਸ ਦੇ ਜੇ 5 ਜਾਂ 10 ਜਾਂ 15 ਪੁਆਇੰਟ ਆਉਣੇ ਆ ਉਹ ਉਦੋਂ ਹੀ ਆਉਣੇ ਜਦੋਂ ਤੁਹਾਡੇ ਕੋਲ 1 ਸਾਲ ਦਾ 3 ਸਾਲ ਦਾ 5 ਸਾਲ ਦਾ ਜਾਂ 8 ਸਾਲ ਦਾ ਐਕਸਪੀਰੀਅੰਸ ਆ ਉਹਦੇ ਨਾਲ ਹੀ ਆ ਆਪਾਂ ਉਹ ਪੀਰੀਅਡ ਨੂੰ ਸ਼ੋਰਟ ਤਾਂ ਨਹੀਂ ਕਰ ਸਕਦੇ ਵੀ ਹਾਂ 5 ਸਾਲ ਦੇ 15 5 ਸਾਲ ਦੇ ਆਸਟ੍ਰੇਲੀਅਨ ਐਕਸਪੀਰੀਅੰਸ ਦੇ 15 ਪੁਆਇੰਟ ਮਿਲ ਰਹੇ ਆ ਆਪਾਂ ਕਹੀਏ ਵੀ 4 ਸਾਲ 'ਚ 15 ਮਿਲ ਜਾਣਗੇ ਉਹ ਤਾਂ ਪੋਸੀਬਲ ਨਹੀਂ ਹੈਗਾ
5: ਰਾਈਟ ਰਾਈਟ
6: ਤਾਂ ਜਿਹੜੀ ਇਹ ਅਸੀਂ ਪੁਆਇੰਟਸ ਜਿਹੜੇ ਐਪਲੀਕੈਂਟ ਦੇ ਖੁਦ ਦੇ ਹੱਥ 'ਚ ਆ ਉਹ ਤਾਂ ਸਿਰਫ ਇੱਕ ਇੰਗਲਿਸ਼ ਦੇ ਆ ਇੱਕ ਨਾਟੀ ਤੋਂ ਇਹ 25 ਪੁਆਇੰਟ ਆਪਦੇ ਹੱਥ 'ਚ
5: ਆਲ ਰਾਈਟ ਅੱਛਾ ਟਾਈਮ ਥੋੜ੍ਹਾ ਹੈਗਾ ਮੈਂ ਕੁਛ ਰੈਂਡਮ ਕੁਐਸਚਨ ਕਰਨਾ ਚਾਹੁੰਦਾ ਪਹਿਲਾ ਕੁਐਸਚਨ ਤਾਂ ਇਹ ਹੈਗਾ ਕਿ ਅੱਜ ਦੀ ਡੇਟ ਦੇ ਵਿੱਚ ਸਕਿੱਲਡ ਕੈਟਾਗਰੀ ਕਿਹੜੀ ਜਿਹੜੀ ਹੈ ਜਿਹੜੇ ਇੰਡੀਆ ਤੋਂ ਬੈਠੇ ਸੁਣ ਰਹੇ ਨੇ ਜਾਂ ਜਿਹੜੇ ਇੱਥੇ ਬੈਠੇ ਨੇ ਆਪਣੇ ਭੈਣ ਭਰਾਵਾਂ ਨੂੰ ਬੁਲਾਉਣਾ ਚਾਹੁੰਦੇ ਨੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਬੁਲਾਉਣਾ ਚਾਹੁੰਦੇ ਨੇ ਕਿਹੜੀ ਕੈਟਾਗਰੀਜ਼ ਦੇ ਵਿੱਚ ਪੀ ਆਰ ਪਾਥਵੇ ਥੋੜ੍ਹਾ ਸੌਖਾ ਹੈ ਮਤਲਬ ਇੰਨਾ ਟਫ ਨਹੀਂ ਹੈਗਾ
6: ਕੰਸਟਰਕਸ਼ਨ ਰਿਲੇਟਡ ਜਿੰਨੇ ਵੀ ਆਕੂਪੇਸ਼ਨ ਹੈਗੇ ਜੀ ਉਹਦੇ 'ਚ 65-70 ਪੁਆਇੰਟਸ 'ਤੇ ਆ ਰਿਹਾ ਫਿਰ ਹੈਲਥ ਦੇ ਵਿੱਚ ਸਕਿੱਲ ਅਸੈਸਮੈਂਟ ਲੈਣੀ ਥੋੜ੍ਹੀ ਜਿਹੀ ਔਖੀ ਆ ਹੈਲਥ ਦੇ ਵਿੱਚ ਬਟ ਉਹਦੇ ਵਿੱਚ ਵੀ ਇਹੀ ਆ ਵੀ ਤੁਸੀਂ 70-75 ਪੁਆਇੰਟਸ 'ਤੇ ਜਿਵੇਂ ਫਿਜ਼ੀਓਥੈਰੇਪਿਸਟ ਆ ਨਰਸਿਸ ਆ ਡਾਕਟਰਸ ਆ ਇਹ ਹੈ ਨਾ ਕਾਇਰੋਪ੍ਰੈਕਟਰ ਆ ਸਪੀਚ ਪੈਥੋਲੋਜਿਸਟ ਆ ਜਿੰਨੇ ਵੀ ਅਸੀਂ ਹੈਲਥ ਰਿਲੇਟਡ ਆਕੂਪੇਸ਼ਨਸ ਚੱਕ ਲਈਏ ਸਭ ਦੇ ਵਿੱਚ ਆਕੂਪੇਸ਼ਨਲ ਥੈਰੇਪਿਸਟ ਸਭ ਦੇ ਵਿੱਚ 70-75 ਪੁਆਇੰਟਸ 'ਤੇ ਬਟ ਜਿਹਨਾਂ ਕੋਲ ਪ੍ਰੋਫੈਸ਼ਨਲ ਡਿਗਰੀਜ਼ ਆ ਉਹ 70-75-80 ਪੁਆਇੰਟਸ 'ਤੇ ਆਰਾਮ ਨਾਲ ਪਹੁੰਚ ਜਾਂਦੇ ਆ
5: ਓਕੇ
6: ਹੈ ਨਾ ਬਾਕੀ ਕੰਸਟਰਕਸ਼ਨ ਰਿਲੇਟਡ ਆ ਜੀ ਕੰਸਟਰਕਸ਼ਨ ਦੇ ਵਿੱਚ ਜੇ ਆਪਾਂ ਇੰਡੀਅਨ ਨੂੰ ਆਪਾਂ ਜੇ ਆਪਾਂ ਐਡਵਾਈਜ਼ ਕਰਨਾ ਤਾਂ ਤੁਸੀਂ ਪ੍ਰੋਪਰ ਆਈ ਟੀ ਆਈ ਜਾਂ ਕਿਸੇ ਅਪਰੂਵਡ ਇੰਸਟੀਟਿਊਸ਼ਨ ਤੋਂ ਉਹ ਕਰੋ ਆਪਦਾ
5: ਦੋ
6: ਜਾਂ 3 ਸਾਲ ਦੀ ਸਟੱਡੀ ਕਰੋ ਪਲੱਸ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੋਣੀ ਜਦੋਂ ਤੁਸੀਂ ਉਹ ਜੋਬ ਕਰਨੀ ਹੈ ਸਕਿੱਲ ਅਸੈਸਮੈਂਟ ਟੀ ਆਰ ਏ ਕਰਦਾ ਨੋਰਮਲੀ ਟਰੇਡ ਰੈਕੋਗਨੇਸ਼ਨ ਆਸਟ੍ਰੇਲੀਆ ਇੱਕ ਬੋਡੀ ਆ ਆਸਟ੍ਰੇਲੀਆ ਗਵਰਨਮੈਂਟ ਦੀ ਜਿਹੜੀ ਟਰੇਡ ਆਕੂਪੇਸ਼ਨ ਦੇ ਵਿੱਚ ਸਕਿੱਲ ਅਸੈਸਮੈਂਟ ਕਰਦੀ ਆ
5: ਓਕੇ
6: ਉਹਦੇ ਲਈ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੁਣ ਅਸੀਂ ਕਹਿ ਦਿੰਦੇ ਵੀ ਮੇਰੇ ਕੋਲ ਐਕਸਪੀਰੀਅੰਸ ਤਾਂ ਹੈਗਾ ਗਾ ਬਟ ਉਹ ਮੈਂ ਕੈਸ਼ 'ਤੇ ਲਿੱਤਾ ਸੀ ਉਹਨੂੰ ਪਰੂਫ ਕਿਵੇਂ ਕਰਾਂਗੇ ਜੀ ਅਕਾਊਂਟ 'ਚ ਸੈਲਰੀ ਲਓ ਪ੍ਰੋਪਰ ਮੰਥਲੀ ਬੇਸ 'ਤੇ ਅਕਾਊਂਟ ਦੇ ਵਿੱਚ ਸੈਲਰੀ ਆਈ ਆ ਤਾਂ ਪੋਸੀਬਲ ਹੈਗਾ ਜੀ
5: ਠੀਕ
6: ਹੈ ਇਹ ਲੌਂਗ ਟਰਮ ਪਲੈਨਿੰਗ ਹੈ ਜੇ ਟ੍ਰੇਡ ਦੇ ਵਿੱਚ ਆ ਕੇ ਉਹ ਕਰਨਾ ਗਾ ਪੋਸੀਬਲ ਆ
5: 65 ਰਿਟਰਨ ਵੀ ਅੱਜ ਕੱਲ੍ਹ ਇੰਡੀਆ ਦੇ ਬੱਚੇ ਟੈਕਸ ਰਿਟਰਨ ਨਹੀਂ ਕਰਦੇ ਹੈਗੇ
6: ਡੈਫੀਨੇਟਲੀ ਉਹ ਹੋਣੀ ਚਾਹੀਦੀ ਆ ਬੈਟਰ ਹੋਊਗਾ ਜੇ ਟੀ ਡੀ ਐਸ ਵੀ ਕੱਟਿਆ ਜਾਵੇ ਤਾਂ
5: ਓਕੇ ਓਕੇ ਠੀਕ ਹੈ ਜੇ ਇੰਨੀ
6: ਕਿਉਂਕਿ ਐਵੀਡੈਂਸ ਦੇਣੇ ਆ ਟ੍ਰੇਡ ਰੈਕੋਗਨੀਸ਼ਨ ਆਸਟ੍ਰੇਲੀਆ ਉਹ ਐਵੀਡੈਂਸ ਮੰਗਦਾ ਸਟੇਟਮੈਂਟ ਦਓ ਉਹਦੇ 'ਚ ਇੰਪਲੋਇਰ ਦਾ ਨਾਮ ਹੋਵੇ ਪੇ ਸਲਿਪਸ ਹੋਣ ਉਹਤੇ ਇੰਪਲੋਇਰ ਦਾ ਪ੍ਰੋਪਰ ਨਾਮ ਹੋਵੇ ਜੇ ਟੀ ਡੀ ਐਸ ਕੱਟਿਆ ਗਿਆ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ
5: ਜਿਹੜੇ ਕੈਸ਼ ਦੇ ਉੱਤੇ
6: ਤਨਖਾਹ
5: ਲੈਂਦੇ ਨੇ
6: ਗੌਤਮ ਜੀ ਵੈਰੀ ਹਾਰਡ ਟੂ ਪ੍ਰੂਵ
5: ਰਾਈਟ ਰਾਈਟ ਇੱਕ ਗੱਲ ਇਹ ਜ਼ਰੂਰ ਆਉਂਦੀ ਹੈਗੀ ਹੈ ਕਿ ਅਸੀਂ ਅਕਸਰ ਬੱਚਿਆਂ ਨੂੰ ਕਹਿੰਦੇ ਹਾਂ ਕਿ ਇਹਨਾਂ ਦੇ ਵਿੱਚ ਪੀ ਆਰ ਹੈਗੀ ਉਹਨਾਂ ਦੇ ਵਿੱਚ ਨਹੀਂ ਹੈਗੀ ਹੁਣ ਜਿਵੇਂ ਆਈ ਟੀ ਦੇ ਕੋਰਸ ਕਰਕੇ ਕਈ ਬਾਅਦ ਦੇ ਵਿੱਚ ਫਿਰ ਰਿਟੇਲ ਸਟੋਰਾਂ ਦੇ ਵਿੱਚ ਕੰਮ ਕਰਦੇ ਨੇ ਕਈ ਟਰੱਕਿੰਗ ਦੇ ਵਿੱਚ ਪੈ ਜਾਂਦੇ ਨੇ ਇਹੋ ਜਿਹੇ ਕਿਹੜੇ ਆਕੂਪੇਸ਼ਨਸ ਹੈਗੇ ਨੇ ਜਿਹਨਾਂ 'ਚ ਪੀ ਆਰ ਵੀ ਹੈਗੀ ਹੈ ਪਲੱਸ ਜੋਬ ਓਪਰਚੁਨਿਟੀਜ਼ ਵੀ ਆਸਟ੍ਰੇਲੀਆ 'ਚ ਨੇ ਤਾਂ ਕਿ ਜੇ ਨਵੇਂ ਸਿਰੇ ਤੋਂ ਪਲੈਨਿੰਗ ਕਰਨੀ ਹੈ ਜੇ ਪਲੱਸ ਟੂ 'ਚ ਹੈ ਬੱਚਾ ਜਾਂ 10th 'ਚ ਹੈ ਹੁਣੇ ਤੋਂ ਹੀ ਪਲੈਨਿੰਗ ਕਰਨੀ ਸਟਾਰਟ ਕਰ ਸਕਦੇ ਨੇ ਜਿਹੜੇ ਆਫਸ਼ੋਰ ਬੈਠੇ ਨੇ
6: ਹੈਲਥ ਰਿਲੇਟਡ ਆਕੂਪੇਸ਼ਨਸ
5: ਚੰਗੀਆਂ ਤਨਖਾਹਾਂ ਨੇ
6: ਤਨਖਾਹਾਂ ਬਹੁਤ ਵਧੀਆ ਜੀ ਆਪਾਂ ਨਰਸਿਸ ਦੀ ਗੱਲ ਕਰੀਏ ਸਟਾਰਟਿੰਗ ਜਿਹੜੀ ਸੈਲਰੀ ਆ $35 ਤੋਂ ਸਟਾਰਟ ਹੁੰਦੀ ਹੈ ਜਦੋਂ ਬਾਕੀ ਨੇ ਬੈਚਲਰ ਆਫ ਨਰਸਿੰਗ ਕਰ ਲਈ ਇੱਕ ਸਾਲ ਗ੍ਰੈਡ ਪ੍ਰੋਗਰਾਮ ਕਰਨਾ ਪੈਂਦਾ ਗ੍ਰੈਜੂਏਟ ਪ੍ਰੋਗਰਾਮ ਉਹਦੇ ਵਿੱਚ ਅਰਾਊਂਡ 70-75-80,000 ਦੀ ਤਨਖਾਹ ਹੈਗੀ ਆ ਸਟਾਰਟਿੰਗ ਜਿਹੜਾ ਹੈਗਾ ਫੁੱਲ ਟਾਈਮ
5: ਰਾਈਟ
6: ਠੀਕ ਹੈ ਫਿਜ਼ੀਓਥੈਰੇਪਿਸਟ ਇਹ ਤਾਂ ਆਪਦਾ ਬਿਜ਼ਨਸ ਕਰਦੇ ਆ ਜੀ ਬਾਅਦ ਚ 2-3 ਸਾਲ ਦਾ ਐਕਸਪੀਰੀਅੰਸ ਹੋ ਜਾਂਦਾ ਅਪੁਆਇੰਟਮੈਂਟਸ ਨਹੀਂ ਮਿਲਦੀਆਂ ਅੱਜ ਆਪਾਂ ਕਿਸੇ ਫਿਜ਼ੀਓਥੈਰੇਪਿਸਟ ਦੀ ਅਪੁਆਇੰਟਮੈਂਟ ਲੈਣੀ ਆ ਤਾਂ ਆਪਾਂ ਨੂੰ 15 ਦਿਨ ਦੀ ਵੇਟ ਹੋਊਗੀ ਜੀ
5: ਔਰ ਇੱਕ ਮੈਂ ਪਿੱਛੇ ਜੇ ਖਬਰ ਪੜ੍ਹੀ ਸੀਗੀ ਮੈਂ ਕਿ ਕਾਇਰੋਪ੍ਰੈਕਟਰ ਫਿਜ਼ੀਓਥੈਰੇਪਿਸਟ ਸਪੀਚ ਥੈਰੇਪਿਸਟ ਜਿੰਨੇ ਵੀ ਹੈਗੇ ਨੇ ਹੁਣ ਤਾਂ ਇਹਨਾਂ ਨੂੰ ਯੂਨੀਵਰਸਿਟੀ ਤੋਂ ਜਦੋਂ ਕੋਰਸ ਕਰਦੇ ਆ ਤਾਂ ਗਵਰਨਮੈਂਟ ਨੇ ਅਨਾਊਂਸ ਕਰਤਾ ਕਿ ਕੋਰਸ ਦੇ ਡਿਊਰਿੰਗ ਜਿਹੜੀ ਉਹ ਅਪ੍ਰੈਂਟਿਸ਼ਿਪ ਹੈ ਉਹ ਵੀ ਪੇਡ ਹੋਏਗੀ
6: ਉਹ ਵੀ ਪੇਡ ਆ ਆਈ ਥਿੰਕ ਦੈਟ ਇਜ਼ ਓਨਲੀ ਫਾਰ ਆਸਟ੍ਰੇਲੀਅਨ ਪੀ ਆਰ ਸਿਟੀਜ਼ਨਸ
5: ਓਕੇ
6: ਆਈ ਐਮ ਨੋਟ ਸ਼ੋਰ
5: ਅੱਛਾ ਉਹ ਸਿਰਫ ਉਹਨਾਂ ਦੇ ਲਈ ਇੰਟਰਨੈਸ਼ਨਲ ਸਟੂਡੈਂਟ ਹੈਗਾ ਜਾਂ ਨਹੀਂ ਹਾਂ ਇਹ ਗੱਲ ਹੈ ਪਰ ਡੈਫੀਨੇਟਲੀ ਅੱਛਾ
6: ਸੈਂਟਰ ਲਿੰਕ ਦਾ ਆ ਜਾਂਦਾ ਤਾਂ ਸਾਡਾ ਸੈਂਟਰ ਲਿੰਕ ਨਾਲ ਬਾਹ ਵਾਸਤਾ ਨਹੀਂ ਪੈਂਦਾ ਥੋੜਾ ਜਿਹਾ ਹੈ ਨਾ ਆਊਟ ਆਫ ਹੋ ਜਾਂਦਾ
5: ਹਾਂ ਨਹੀਂ ਠੀਕ ਹੈ ਲਾਸਟ ਦੇ ਵਿੱਚ ਕੁਛ ਕਮੈਂਟ ਹੈਗੇ ਨੇ ਮੈਂ ਇਹ ਜਾਣਨਾ ਚਾਹੁੰਦਾ ਕਿ ਕੋਈ ਸਟੇਟ ਹੈ ਜਿਹਨਾਂ ਦੇ ਕੋਲ ਕੋਈ ਅਪਡੇਟ ਰੀਸੈਂਟ ਕੋਈ ਆਈ ਹੋਵੇ ਕੋਈ ਪੁਆਇੰਟਸ ਆ ਰਹੇ ਨੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਹੈ ਜਿਹੜੇ 190 ਜਾਂ 491
6: ਖਤਮ ਜੀ ਜਿਹੜੀਆਂ ਸਟੇਟਸ ਕੋਲ ਉਹਨਾਂ ਕੋਲ ਦੋ ਹੀ ਵੀਜ਼ਾ ਹੁੰਦਾ 190 ਅਤੇ 491 ਠੀਕ ਹੈ ਨਾ ਜੀ ਅਤੇ ਹਰੇਕ ਸਾਲ 1 July ਨੂੰ ਫਾਈਨੈਂਸ਼ੀਅਲ ਈਅਰ ਰੀਸੈਟ ਹੁੰਦਾ ਤਾਂ ਡਿਪਾਰਟਮੈਂਟ ਆਫ ਹੋਮ ਅਫੇਅਰ ਸਟੇਟਸ ਨੂੰ ਸੀਟਸ ਐਲੋਕੇਟ ਕਰਦਾ ਜਿਹੜੀ ਸੀਟ ਐਲੋਕੇਸ਼ਨ ਆ ਫਿਲਹਾਲ ਤਸਮੈਨੀਆ ਨੇ ਆਲਰੇਡੀ ਡਿਕਲੇਅਰ ਕਰਤੀ ਤਸਮੈਨੀਆ ਕੋਲੇ 1250 ਦੀਆਂ ਸੀਟਾਂ ਅਤੇ 800 ਜਿਹੜੀਆਂ ਹੈਗੀਆਂ 491 ਦੀਆਂ
5: ਸੀਟਾਂ
6: ਬਹੁਤ ਵਧੀਆ ਨੰਬਰ
5: ਅੱਛਾ ਵਧੀਆ ਨੰਬਰ
6: ਵਧੀਆ ਨੰਬਰ ਆ ਠੀਕ ਹੈ ਪਲੱਸ ਉਹਨਾਂ ਨੇ ਆਪਦਾ ਮਾਈਗ੍ਰੇਸ਼ਨ ਪ੍ਰੋਗਰਾਮ ਆਲਰੇਡੀ ਉਹਨਾਂ ਨੇ ਰੂਲਸ ਵਗੈਰਾ ਸਭ ਪਬਲਿਸ਼ ਕਰਤੇ ਆ
5: ਓਕੇ
6: ਠੀਕ ਹੈ ਅਤੇ ਉਹਨਾਂ ਨੇ ਸੂਨ ਐਪਲੀਕੇਸ਼ਨ ਵੀ ਉਹ ਸਾਰਾ ਕੁਛ ਉਹਨਾਂ ਦਾ ਚੱਲ ਪੈਣਾ ਇਨਵੀਟੇਸ਼ਨ ਰਾਊਂਡਸ ਵੀ ਸਟਾਰਟ ਬਾਕੀ ਸਟੇਟਸ ਨੇ ਹਜੇ ਡਿਕਲੇਅਰ ਨਹੀਂ ਕੀਤਾ ਕੈਨਬਰਾ ਨੇ ਥੋੜ੍ਹੀਆਂ ਚੇਂਜਿਸ ਲੈ ਕੇ ਆਉਂਦੀਆਂ ਆਪਦੇ ਪੁਆਇੰਟ ਸਿਸਟਮ ਦੇ ਵਿੱਚ ਅਤੇ ਉਹ ਪਹਿਲਾਂ ਜਿਹੜਾ ਉਹਨਾਂ ਦਾ ਕੈਨਬਰਾ ਮੈਟ੍ਰਿਕਸ ਲੌਜ ਹੁੰਦਾ ਸੀਗਾ ਤੇ ਜਿਹੜਾ ਕੈਨਬਰਾ ਮੈਟ੍ਰਿਕਸ ਪਹਿਲਾਂ ਫ੍ਰੀ ਚ ਲੌਜ ਹੁੰਦਾ ਸੀ ਹੁਣ ਉਹਨਾਂ ਨੇ ਉਹਦੀ ਥੋੜੀ ਫੀਸ ਵੀ ਰੱਖਤੀ $25 ਫੀਸ ਵੀ ਰੱਖਤੀ ਕੈਨਬਰਾ ਨੇ ਜੀ ਹੈਨਾ ਤੇ ਕੈਨਬਰਾ ਨੇ ਆਲਰੇਡੀ ਆਪਦੇ ਰੂਲਸ ਅਨਾਊਂਸ ਕਰ ਚੁੱਕੇ ਆ
5: ਓਕੇ
6: ਠੀਕ ਹੈ ਬਟ ਆਈ ਥਿੰਕ ਵੀ ਸਟੇਟਸ ਨੂੰ ਸਾਰੀਆਂ ਨੂੰ ਸੀਟਸ ਤਾਂ ਜਾਂ ਤਾਂ ਮਿਲ ਚੁੱਕੀਆਂ ਜਾਂ ਨੀਅਰ ਫਿਊਚਰ ਦੇ ਵਿੱਚ ਹਾਂਜੀ ਉਹ ਮਿਲ ਕਿਉਂਕਿ ਇਹ ਵੀ ਦੇਖਣ 'ਚ ਆਇਆ ਵੀ ਕਿਊਨਜ਼ਲੈਂਡ ਨੇ ਆਲਰੇਡੀ ਆਪਦੇ ਇਨਵੀਟੇਸ਼ਨਸ ਦੇਣੇ ਸ਼ੁਰੂ ਕਰਤੇ ਇਨਵੀਟੇਸ਼ਨ ਉਹਨਾਂ ਰਾਊਂਡ ਨਹੀਂ ਕੋਈ ਕੰਡਕਟ ਕੀਤਾ ਜਿਹੜੀਆਂ ਲਾਸਟ ਫਾਈਨੈਂਸ਼ੀਅਲ ਈਅਰਸ ਦੀਆਂ ਉਹਨਾਂ ਦੀਆਂ ਪਾਈਪਲਾਈਨਸ ਦੇ ਵਿੱਚ ਐਪਲੀਕੇਸ਼ਨ ਸੀਗੀਆਂ ਜਿਹਨਾਂ ਨੂੰ ਉਹਨਾਂ ਨੇ ਇਨਵੀਟੇਸ਼ਨ ਭੇਜਿਆ ਸੀ ਬਟ ਫਾਈਨੈਂਸ਼ੀਅਲ ਈਅਰ ਐਂਡ ਹੋ ਗਿਆ ਤਾਂ ਉਹ ਭੇਜ ਨਹੀਂ ਸਕਦੇ ਸੀ ਉਹਨਾਂ ਨੂੰ ਫਾਈਨਲਾਈਜ਼ ਉਹਨਾਂ ਦੀ ਐਪਲੀਕੇਸ਼ਨ ਫਾਈਨਲਾਈਜ਼ ਹੋ ਕੇ ਇਨਵੀਟੇਸ਼ਨਸ ਆਲਰੇਡੀ ਜਾ ਰਹੇ
5: ਸੋ ਪਿਛਲੇ ਹਲੇ ਕਲੀਅਰ ਕੀਤਾ
6: ਉਹ ਜਾ ਰਹੇ ਆ ਸੋ ਆਈ ਥਿੰਕ ਮੈਨੂੰ ਲੱਗਦਾ ਵਿਦ ਇਨ ਅ ਮੰਥ ਵੀ ਸਟੇਟ ਸਾਰੀਆਂ ਸਟੇਟਸ ਇਨਵੀਟੇਸ਼ਨ ਰਾਊਂਡਸ ਸ਼ੁਰੂ ਕਰ ਦੇਣ
5: ਡਿਲੇ ਨਹੀਂ ਹੋ ਗਿਆ ਜੁਲਾਈ ਦੇ ਵਿੱਚ ਹੁੰਦਾ ਹੁੰਦਾ ਹੈ ਅਗਸਤ ਇੰਨਾ ਕੁ ਟਾਈਮ ਲੱਗ ਜਾਂਦਾ ਹੈ ਅਗਸਤ ਸਤੰਬਰ ਤੱਕ
6: ਪਿਛਲੇ ਸਾਲ ਅਕਤੂਬਰ ਚ
5: ਬੱਲੇ
6: ਬੱਲੇ ਹੈ ਨਾ ਨਹੀਂ ਅਸੀਂ ਤਾਂ ਇਹੀ ਕਹਿੰਦੇ ਆ ਵੀ ਇਟਸ ਬੈਟਰ ਵੀ ਉਹ ਜਿੰਨੀ ਜਲਦੀ ਸ਼ੁਰੂ ਕਰਦੇ ਨੇ ਤਾਂ
5: ਕਿਉਂਕਿ ਫਾਈਨੈਂਸ਼ੀਅਲ ਈਅਰ ਤੋਂ ਸਟਾਰਟ ਹੁੰਦਾ ਨਹੀਂ
6: ਜੀ
5: ਤਸਮੈਨੀਆ ਦੀ ਬਸ ਜਾਂਦੇ ਜਾਂਦੇ ਇੱਕ ਸਵਾਲ ਦੱਸ ਦਿਓ ਤੁਸੀਂ ਦੱਸਿਆ ਕਿ ਉੱਥੇ ਦੀ 190 ਤੇ 491 ਦੇ ਲਈ ਇਨਵਾਈਟ ਆਣੇ ਸ਼ੁਰੂ ਹੋ ਜਾਣਗੇ ਤੇ ਤਸਮੈਨੀਆ ਦੇ ਵਿੱਚ ਜਿਹੜੇ ਬੱਚੇ ਮੂਵ ਹੋਣਾ ਚਾਹ ਰਹੇ ਆ ਜਿਹੜੇ ਉੱਥੇ ਰਹਿ ਰਹੇ ਨੇ ਕਿਹੜੇ ਸਕਿੱਲਸ ਇਨ ਡਿਮਾਂਡ ਹੈ ਜਿਨ੍ਹਾਂ ਨੂੰ ਤਸਮੈਨੀਆ ਟਾਰਗੇਟ ਕਰੇਗਾ
6: ਗੌਤਮ ਜੀ ਤਸਮੈਨੀਆ ਦਾ ਨਾ ਕਾਫੀ ਕੰਪਲੀਕੇਟਡ ਆ ਸਿਸਟਮ
5: ਓਕੇ
6: ਠੀਕ ਹੈ ਤੁਸੀਂ ਉਹ ਉਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਜਿਨ੍ਹਾਂ ਨੇ ਉੱਥੋਂ ਇੱਕ ਤਾਂ
5: ਪੜ੍ਹਾਈ ਕੀਤੀ
6: ਹਾਂਜੀ 1 year ਜਾਂ 2 year ਸਟੱਡੀ ਕੀਤੀ ਆ
5: ਬੱਲੇ
6: ਠੀਕ ਹੈ ਪਲੱਸ ਜਿਹੜੇ ਆਪਦੇ ਫੀਲਡ ਦੇ ਵਿੱਚ ਜੋਬ ਕਰ ਰਹੇ ਆ ਉਹ ਸਭ ਤੋਂ ਜ਼ਿਆਦਾ ਪ੍ਰਾਇਓਰਟੀ ਤੇ ਹੋਣਗੇ
5: ਇਹ ਤੁਸੀਂ ਹਰ ਇੱਕ ਸਟੇਟ ਦੇ ਨਾਲ ਹੀ ਜੁੜੀ ਗੱਲ ਦੱਸ ਰਹੇ
6: ਹੋ ਸਾਰਿਆਂ 'ਚ ਇਹੀ ਹੈ ਜੀ ਇਹੀ ਆ ਹੈਨਾ ਬਟ ਜਿਹੜਾ ਤਸਮੈਨੀਆ ਦੀ ਆਪਾਂ ਓਵਰਆਲ ਗੱਲ ਕਰੀਏ ਤਾਂ ਉਹਨਾਂ ਨੇ ਟੀਚਿੰਗ ਰਿਲੇਟਡ ਹੈਲਥ ਰਿਲੇਟਡ ਕੰਸਟਰਕਸ਼ਨ ਰਿਲੇਟਡ ਆਕੂਪੇਸ਼ਨ ਨੂੰ ਪ੍ਰਾਇਓਰਟੀ ਦੇਣੀ ਆ
5: ਓਕੇ
6: ਉਹ ਆਲਰੇਡੀ ਡਿਕਲੇਅਰ ਕਰ ਚੁੱਕੇ ਆ ਸਪੈਸ਼ਲੀ ਟੀਚਿੰਗ ਤੇ ਹੈਲਥ ਨੂੰ ਉਹਨਾਂ ਨੇ ਬਹੁਤ ਪ੍ਰਾਇਓਰਟੀ ਦੇਣੀ ਆ ਤੇ ਕਿਸੇ ਨੇ ਉੱਥੋਂ ਸਟੱਡੀ ਸੇਮ ਫੀਲਡ 'ਚ ਕੀਤੀ ਆ ਤਾਂ ਉਹਦੇ 'ਚ ਸਕਿੱਲ ਅਸੈਸਮੈਂਟ ਬੈਟਰ ਆ ਜੋਬ ਵੀ ਉਹਦੇ 'ਚ ਕਰ ਲਓ
5: ਰਾਈਟ ਠੀਕ ਹੋ ਗਿਆ ਸਟਿਕ ਟੂ ਯੂਅਰ ਪ੍ਰੋਫੈਸ਼ਨ ਮੇਨ ਤਾਂ ਇਹੀ ਲੱਗਦਾ ਤੁਹਾਡੀ ਗੱਲਬਾਤ ਜਿਹੜੀ ਅੱਜ ਹੋਈ ਹੈਗੀ ਹੈ ਕਿ ਜਿਹੜਾ ਵੀ ਪ੍ਰੋਫੈਸ਼ਨ 'ਚ ਹੈਗੇ ਹੋ ਜੇ ਉਹਦੇ ਨਾਲ ਟਿਕੇ ਰਹਿੰਦੇ ਹੋ ਤੁਸੀਂ ਤੇ ਫਿਰ ਉਮੀਦਾਂ ਹੈਗੀਆਂ ਨੇ ਨਹੀਂ ਤਾਂ ਫਿਰ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ
6: ਤੁਹਾਡਾ ਆਈ ਟੀ ਵਾਲਿਆਂ ਲਈ ਬਹੁਤ ਹਾਰਡ ਆ ਜੀ ਜਿਹੜਾ ਪਹਿਲਾਂ ਅਕਾਊਂਟਿੰਗ ਕਹਿੰਦੇ ਸੀ ਹੁਣ ਆਈ ਟੀ ਚੱਲ ਰਿਹਾ ਗਾ ਦੋਨਾਂ ਇਹਨਾਂ ਆਕੂਪੇਸ਼ਨ ਚ ਥੋੜਾ ਮੁਸ਼ਕਿਲ ਹੈ ਜੇ ਮੈਂ ਐਪਲੀਕੈਂਟਸ ਨੂੰ ਕਹੂੰ ਜੇ ਉਹਨਾਂ ਕੋਲ ਟਾਈਮ ਹੈਗਾ ਗਾ ਤਾਂ ਇੱਕ ਇੱਕ ਸਾਲ ਚ ਟ੍ਰੇਡ ਕੋਰਸ ਹੋ ਰਹੇ ਆ ਜੇ 2-3 ਸਾਲ ਦਾ ਟਾਈਮ ਹੈਗਾ ਹਜੇ ਟੀ ਆਰ ਤੇ ਬੈਠੇ ਆ ਹਜੇ ਸਟਾਰਟ ਹੀ ਹੋਈ ਆ ਟੀ ਆਰ ਬੈਟਰ ਆ ਵੀ ਹੁਣੇ ਹੀ ਆਪਦਾ ਅਲਟਰਨੇਟਿਵ ਜਾਂ ਟ੍ਰੇਡ ਕੋਰਸ ਕੋਈ ਕਰ ਲੈਣ ਬਹੁਤ ਟ੍ਰੇਡ ਕੋਰਸ ਆ ਜੀ ਰੂਫ ਪਲੰਬਰ ਇਲੈਕਟ੍ਰੀਸ਼ਨ ਦਾ ਰਹਿਣ ਦੇ ਵਿੱਚ ਜਲਦੀ ਨਹੀਂ ਹੁੰਦਾ ਹਾਂਜੀ
5: ਪਰ ਉਹਦੇ ਤੋਂ ਫਿਰ ਉਹਨਾਂ ਨੂੰ ਫਿਰ ਉਹ ਜੌਬ ਰੈਡੀ ਵੀ ਕਰਨਾ ਪੈਣਾ
6: ਜੀ 2 ਸਾਲ ਦਾ ਪ੍ਰੋਸੈਸ ਰਹੂਗਾ ਇਹ ਠੀਕ ਹੈ ਬਟ ਬੈਸਟ
5: ਇੱਕ ਪਲਾਨ ਬੀ
6: ਹਾਂਜੀ ਪਲਾਨ ਬੀ ਨਾਲ ਲੈ ਕੇ ਚੱਲਣ ਅਦਰਵਾਈਜ਼ ਜੇ ਆਪਦੇ ਫੀਲਡ 'ਚ ਜੌਬ ਕਰ ਰਿਹਾ ਟਾਕ ਟੂ ਯੂਅਰ ਇੰਪਲੋਇਰ ਇਹੀ ਹੋ ਜੂ ਇੰਪਲੋਇਰ ਮਨਾ ਕਰ ਦੋ ਵੀ ਮੈਂ ਨਹੀਂ ਸਪਾਂਸਰ ਕਰਨਾ
5: ਰਾਈਟ
6: ਗੋਲੀ ਦਾ ਮਾਰਨ
5: ਆਸਟ੍ਰੇਲੀਆ ਦੇ ਵਿੱਚ 2 ਸਟੱਡੀਜ਼ ਇਕੱਠੀਆਂ ਹੋ ਸਕਦੀਆਂ
6: ਜੀ ਹੋ ਜਾਂਦੀਆਂ ਜੀ ਕੰਕਰੈਂਟ ਸਟੱਡੀਜ਼ ਵੀ ਹੁੰਦੀਆਂ ਜਿਵੇਂ ਕੋਈ ਮਾਸਟਰ ਆਫ ਆਈ ਟੀ ਕਰ ਰਿਹਾ ਜਾਂ ਐਮ ਬੀ ਏ ਕਰ ਰਿਹਾ ਗਾ ਤੇ ਨਾਲ ਕੰਕਰੈਂਟ ਕਰ ਸਕਦਾ ਜੀ ਆਪਦਾ ਟ੍ਰੇਡ ਕੋਰਸ ਨਾਲ
5: ਓਕੇ ਓਕੇ ਉਹ ਵੀ ਇੱਕ ਤਰੀਕਾ ਹੋ ਸਕਦਾ ਜਿਹੜੇ ਹਲੇ ਵੀ ਪੜ੍ਹ ਰਹੇ ਹੈਗੇ ਨੇ ਤੇ ਹਲੇ ਟੀ ਆਰ ਵੀ ਨਹੀਂ ਅਪਲਾਈ ਕਰੀ ਉਹਨਾਂ ਦੇ ਲਈ ਵੀ ਇਹ
6: ਉਹਨਾਂ ਲਈ ਵੀ ਇਹ ਹੈਗਾ ਟ੍ਰੇਡ ਕੋਰਸ ਜਿਹੜਾ ਮੋਸਟਲੀ ਪਾਪੂਲਰ ਟ੍ਰੇਡ ਕੋਰਸ ਆ ਇੱਕ ਸਾਲ 'ਚ ਫਿਨਿਸ਼ ਹੋ ਰਹੇ ਆ ਜੀ
5: ਰਾਈਟ ਰਾਈਟ
6: ਚਾਹੇ ਤੁਸੀਂ VOE ਤੇ ਕਰ ਲਓ ਚਾਹੇ COE ਤੇ ਕਰ ਲਓ
5: ਓਕੇ
6: ਇੱਕ ਸਾਲ 'ਚ ਹੋ ਰਹੇ ਆ ਜੀ ਟ੍ਰੇਡ ਕੋਰਸ ਇਹ ਬੈਟਰ ਆ ਵੀ ਆਪਦਾ ਪਲਾਨ ਬੀ ਰੱਖ ਕੇ ਚੱਲੋ ਜੇ ਮੇਨ ਮੋਟਿਵ ਪੀ ਆਰ ਲੈਣਾ ਹੈਗਾ ਤਾਂ ਪਲਾਨ ਬੀ ਰੱਖ ਕੇ ਚੱਲੋ ਜੇ ਤੁਸੀਂ ਸਿਰਫ ਇੱਥੇ ਸਟੱਡੀ ਕਰਨੀ ਆਏ ਹੋ ਤਾਂ ਠੀਕ ਹੈ ਫਿਰ ਵਧੀਆ ਯੂਨੀਵਰਸਿਟੀ ਚ ਸਟੱਡੀ ਕਰੋ ਆਪਦਾ ਉਸ ਤੋਂ ਬਾਅਦ ਜੇ
5: ਇੰਜੋਏ ਕਰੋ
6: 485 ਲੈਣਾ ਜਾਂ ਪੋਸਟ ਸਟੱਡੀ ਵਰਕ ਪਰਮਿਟ ਲੈਣਾ ਉਹ ਲਾਓ ਐਕਸਪੀਰੀਅੰਸ ਲਾਓ ਤੇ ਵਾਪਸ ਕੰਟਰੀ ਜਾ ਕੇ ਆਪਦਾ
5: ਉਹ ਵੀ ਇੱਕ ਬੜਾ ਚੰਗਾ ਐਕਸਪੋਜਰ ਹੈਗਾ ਜਦੋਂ 485 ਮੈਂ ਬਹੁਤ ਸਾਰੇ ਯੂਰੋਪੀਅਨ ਬੱਚੇ ਵੀ ਦੇਖੇ ਨੇ ਜਿਹੜੇ 485 ਲੈਂਦੇ ਨੇ ਐਕਸਪੀਰੀਅੰਸ ਲੈਂਦੇ ਨੇ ਤੇ ਫਿਰ ਆਪਣੀ ਕੰਟਰੀਜ਼ ਦੇ ਵਿੱਚ ਜਾਂਦੇ ਹੈਗੇ ਨੇ ਉਹ ਵੀ ਇੱਕ ਤਰੀਕਾ ਹੈ ਅੱਜ ਕੱਲ ਵੈਸੇ ਇੰਡੀਆ ਤੋਂ ਵੀ ਹੋ ਰਹੇ ਹੈਗੇ ਨੇ
6: ਇੰਡੀਆ ਚ ਜਿਹੜੀ ਕ੍ਰੀਮੀ ਲੇਅਰ ਆ ਰਹੀ ਹੈ ਜੀ ਤੁਸੀਂ ਜਾ ਕੇ UNSW ਵਾਲੇ ਦੇਖੋ ਜੀ USED UNSW ਇਹ ਜਿਹੜੀਆਂ ਜਿੰਨੀਆਂ ਮੇ ਵੱਡੀਆਂ ਯੂਨੀਵਰਸਿਟੀਜ਼ ਆ ਯੂਨੀਵਰਸਿਟੀ ਆਫ ਮੈਲਬਰਨ RMIT ਜਾਂ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਯੂਨੀਵਰਸਿਟੀ ਆਫ ਐਡੀਲੇਡ ਇਹਨਾਂ ਚ ਜਿਹੜੇ ਆਉਂਦੇ ਆ ਸਪੈਸ਼ਲੀ ਜਿਹੜੇ ਮਾਸਟਰ ਡਿਗਰੀ ਕਰਨ ਆਉਂਦੇ ਆ ਉਹਨਾਂ ਦਾ ਕੋਈ ਪਲਾਨ ਹੀ ਨਹੀਂ ਹੈ
5: ਇੱਥੇ
6: ਰਹਿਣਾ
5: ਉਹ ਸਿਰਫ ਪੜ੍ਹਾਈ ਕਰਨਾ
6: ਹੈ ਨਾ ਤੁਸੀਂ ਦੇਖੋ ਵੀ 50-60% ਜਿਹੜੇ ਸਟੂਡੈਂਟਸ ਉਹ ਆਉਂਦੇ ਆ ਠੀਕ ਹੈ ਜੀ ਉਹ ਆਪਦੀ ਸਟੱਡੀਜ਼ ਫਿਨਿਸ਼ ਕਰਦੇ ਆ ਪੋਸਟ ਸਟੱਡੀ ਵਰਕ ਪਰਮਿਟ ਵੀ ਲੈਂਦੇ ਆ ਐਕਸਪੀਰੀਅੰਸ ਲੈਂਦੇ ਆ ਉਸ ਤੋਂ ਬਾਅਦ ਵਾਪਸ
5: ਚਲੇ ਜਾਂਦੇ
6: ਪ੍ਰੈਫਰੈਂਸ ਦਿੰਦੇ ਕਿਉਂਕਿ ਉਹ ਕ੍ਰੀਮੀ ਲੇਅਰ ਤੋਂ ਆ ਰਹੇ ਕਿਉਂਕਿ ਇਹਨਾਂ ਯੂਨੀਵਰਸਿਟੀਜ਼ ਦੀ ਫੀਸ ਅਫੋਰਡ ਕਰਨਾ ਕਿਹੜਾ
5: ਸੌਖਾ ਨਹੀਂ
6: ਠੀਕ ਹੈ ਅਰਾਊਂਡ 50,000 ਮਾਸਟਰਸ ਕੋਈ ਮਰਜ਼ੀ ਮਾਸਟਰ ਡਿਗਰੀ ਚੱਕ ਲਓ ਇਹਨਾਂ ਯੂਨੀਵਰਸਿਟੀਜ਼ ਦੀ 50,000
5: ਪਰ ਈਅਰ ਮਹਿੰਗੀ ਪੈ ਜਾਂਦੀ
6: ਜੀ
5: ਨਹੀਂ ਧੰਨਵਾਦ ਥੈਂਕ ਯੂ ਸੋ ਮਚ ਪ੍ਰੇਮ ਜੀ ਬਹੁਤ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਸਾਂਝਾ ਪਾਉਣ ਦੇ ਲਈ ਸੋ ਜੋ ਜਿੱਦਾਂ ਦਾ ਵੀ ਤੁਹਾਨੂੰ ਇਹ ਪ੍ਰੋਗਰਾਮ ਲੱਗਿਆ ਉਹਦੀ ਫੀਡਬੈਕ ਆਪਣੀ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਚਾਹੇ ਤਾਂ ਪ੍ਰੋਗਰਾਮ ਦੇ ਥੱਲੇ ਕਮੈਂਟ ਕਰਕੇ ਚਾਹੇ ਸਾਨੂੰ ਅਲੱਗ ਤੋਂ ਮੈਸੇਜ ਭੇਜ ਸਕਦੇ ਹੋ 0472-64-6674 ਜਾਂ facebook.com/ਹਾਂਜੀ ਸਿਡਨੀ ਦੇ ਵਿੱਚ ਇਨਬੋਕਸ ਦੇ ਉੱਤੇ ਜਾ ਕੇ ਜੇ ਤਾਂ ਲਾਈਵ ਇਹ ਸੁਣ ਰਹੇ ਹੈਗੇ ਉੱਥੋਂ ਜਾ ਕੇ ਵੀ ਇਹ ਕਰ ਸਕਦੇ ਹੋ ਫਿਲਹਾਲ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਇੰਨਾ ਹੀ
3: ਜੋ ਇਜਾਜ਼ਤ ਨਾ ਜਾਓ ਇੱਧਰ ਉੱਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
7: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
8: ਜੋ ਹੁਕਮ ਮੇਰੀ ਸਰਕਾਰ
7: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
8: ਆਹੋ ਜੀ ਆਹੋ
7: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
9: ਹੈਲੋ ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Ayushman Khurana and you're listening to Radio Hanji.

Rosy Sombrero Radio Fatigue.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਾਂਜੀ, ਮੈਂ ਹੂੰ ਰਿਕਾ ਔਰ ਆਪ ਮੁਝੇ ਸੁਣ ਰਹੇ ਹੈਂ ਰੇਡੀਓ। ਹਾਂਜੀ,

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM.

ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਕਰ ਰਹੇ ਹੋ ਗਏ, ਸ਼ੁਕਰਾਨਾ ਉਸ ਰੱਬ ਦਾ, ਇਸ ਚੜ੍ਹਦੀ ਕਲਾ ਦੇ ਲਈ ਚਿਹਰੇ 'ਤੇ ਹੋਏਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ, ਸਵੇਰੇ ਸਵੇਰੇ ਦਾ ਸਮਾਂ ਸੀ, ਸੂਰਜ ਦੀ ਹਲਕੀ ਹਲਕੀ ਜੀ ਸੁਨਹਿਰੀ ਰੋਸ਼ਨੀ ਚਾਰ ਚੁਫੇਰੇ ਦਿਖਦੀ, ਇੱਦਾਂ ਲੱਗਦਾ ਜਿੱਦਾਂ ਇਹ ਸਾਰੇ ਰੁੱਖ ਸਾਰੇ ਫੁੱਲ ਰੋਸ਼ਨਾ ਗਏ ਹੋਣ। ਸੜਕ ਦੇ ਉੱਤੇ ਹਾਲੇ ਬਿਲਕੁਲ ਚੁੱਪ ਚਾਂਦ ਸੀ, ਕੋਈ ਟਾਵਾਂ ਟਾਵਾਂ ਜਿਹਾ ਆਉਂਦਾ ਜਾਂਦਾ। ਜੇ ਸੀ ਤਾਂ ਆਵਾਜ਼ ਚਾਹ ਵਾਲੀਆਂ ਦੁਕਾਨਾਂ ਦੇ ਉੱਤੇ ਭਾਂਡੇ ਖੜਕਣ ਦੀ, ਕਿਸੇ ਪਾਸਿਓਂ ਦੋਧੀ ਦੀ ਹਲਕੀ ਜਿਹੀ ਆਵਾਜ਼, ਕਿਸੇ ਪਾਸਿਓਂ ਹਲਕੇ ਹਲਕੇ ਜਿਹੇ ਲੋਕਾਂ ਦੀ ਸੈਰ ਕਰਨ ਦੀ ਨਿੱਕੀ ਨਿੱਕੀ ਜਿਹੀ ਫੁਸ ਫੁਸ। ਹਾਲੇ ਕੋਈ ਬਹੁਤੀ ਆਵਾਜਾਈ ਨਹੀਂ ਸੀ ਹੋਈ, ਵੇਖਿਆ ਜਾਵੇ ਤਾਂ ਹਵਾ ਦੇ ਵਿੱਚ ਤਾਜ਼ੀ ਬਣ ਰਹੀ ਬ੍ਰੈਡ ਦੀ ਜਾਂ ਫਿਰ ਕਿਸੇ ਕਿਸੇ ਘਰ ਸਵੇਰੇ ਸਵੇਰੇ ਬਣ ਰਹੇ ਨਾਸ਼ਤੇ ਦੀ ਖੁਸ਼ਬੂ, ਬੜਾ ਸੋਹਣਾ ਪਿਆਰਾ ਜਿਹਾ ਮੌਲ ਚਾਲ ਸਵੇਰੇ ਸਵੇਰੇ ਦੇ ਸਮੇਂ। ਪਰ ਇਹ ਸਭ ਕੁਛ ਦੇ ਵਿੱਚ ਇੱਕ ਉੱਚੀ ਦੇਣੀ ਆਵਾਜ਼ ਆਈ, ਇਸ ਸਭ ਕੁਛ ਨੂੰ ਸਾਰੇ ਸਨਾਟੇ ਨੂੰ ਚੀਰਦੀ ਹੋਈ। ਉਹ ਆਵਾਜ਼ ਸੀ, ਅਖਬਾਰ ਲੈ ਲਓ, ਤਾਜ਼ੀਆਂ ਖਬਰਾਂ, ਅੱਜ ਦੇ ਤਾਜ਼ਾ ਸਮਾਚਾਰ। ਸ਼ਾਇਦ ਇਹ ਆਵਾਜ਼ਾਂ ਤੁਹਾਨੂੰ ਪੁਰਾਣੇ ਸਮੇਂ 'ਚ ਲੈ ਗਈਆਂ ਹੋਣ। ਲਗਭਗ 45 ਤੋਂ 50 ਸਾਲ ਦੀ ਉਮਰ ਦੇ ਵਿੱਚ ਹੋਊਗਾ ਇਹ ਅਖਬਾਰ ਸੁੱਟਣ ਵਾਲਾ। ਖੌਰੇ ਕਿਉਂ ਹਾਲੇ ਵੀ ਇਹਨੂੰ ਕਾਕਾ ਕਹਿੰਦੇ ਸੀ। ਹਰ ਰੋਜ਼ ਉਹਦਾ ਇੱਕੋ ਹੀ ਅੰਦਾਜ਼, ਇਨ੍ਹਾਂ ਹੀ ਗਲੀਆਂ ਦੇ ਵਿੱਚ ਹਰ ਰੋਜ਼ ਉਹ ਘੁੰਮਦਾ, ਅਖਬਾਰਾਂ ਵੰਡਦਾ। ਢੇਰ ਸਾਰੀਆਂ ਅਖਬਾਰਾਂ ਦੇ ਨਾਲ ਸ਼ੁਰੂ ਕਰਦਾ ਅਤੇ ਹੌਲੀ ਹੌਲੀ ਜਦੋਂ ਗਲੀ 'ਚੋਂ ਵਾਪਸ ਮੁੜਦਾ ਤਾਂ ਲਗਭਗ ਖਾਲੀ ਹੁੰਦਾ। ਖੁਰੇ ਇੰਨੀਆਂ ਅਖਬਾਰਾਂ ਚੁੱਕ ਚੁੱਕ ਕੇ ਉਹਦਾ ਸਰੀਰ ਵੀ ਹੁਣ ਹਲਕਾ ਜਿਹਾ ਝੁੱਕ ਗਿਆ ਸੀ ਅੱਗੇ ਨੂੰ, ਪਰ ਆਵਾਜ਼ ਦੇ ਵਿੱਚ ਉਹੀ ਦਮ। ਦੱਸਣ ਵਾਲੇ ਦੱਸਦੇ ਨੇ ਕਿ ਇਹਦੀ ਆਵਾਜ਼ ਦੇ ਵਿੱਚ ਇੰਨੀ ਮੜਕਿਆ, ਹਾਲੇ ਤੱਕ ਵੀ ਇੰਨੀ ਗੜਕਿਆ ਕਿ ਘਰ ਦੇ ਕਿਸੇ ਵੀ ਕੋਨੇ 'ਚ ਹੋਈਏ ਪਤਾ ਲੱਗ ਜਾਂਦਾ ਕਿ ਆ ਗਿਆ। ਵੈਸੇ ਵੀ ਇਹਦੇ ਬਾਰੇ ਕਹਿੰਦੇ ਨੇ ਕਿ ਇਹਦਾ ਗਾਹਕ ਕੋਈ ਪਹਿਲੇ ਦਿਨ ਤੋਂ ਟੁੱਟਿਆ ਹੀ ਨਹੀਂ। ਸ਼ਾਇਦ ਇਸੇ ਕਰਕੇ ਸਾਰੇ ਪਿਆਰ ਦੇ ਨਾਲ ਇਹਨੂੰ ਕਾਕਾ ਕਾਕਾ ਕਹਿੰਦੇ ਨੇ। ਕਾਕਾ ਅਖਬਾਰ ਵਾਲਾ ਆ ਗਿਆ, ਕਾਕਾ ਆਇਆ ਕਿ ਨਹੀਂ ਆਇਆ, ਕੀ ਕਹਿੰਦੀ ਅੱਜ ਕਾਕੇ ਦੀ ਅਖਬਾਰ। ਇਸ ਰੂਟ ਦੇ ਉੱਤੇ ਜਿੰਨੇ ਵੀ ਗਾਹਕ ਸੀ ਉਹਦੇ ਲਈ ਸਾਰੇ ਖਾਸ, ਸਾਰੇ ਉਹਦੇ ਨਾਲ ਆਪਣਾ ਦੁੱਖ ਸੁੱਖ ਕਰਦੇ, ਪਰ ਇੱਕ ਗਾਹਕ ਜ਼ਿਆਦਾ ਖਾਸ ਸੀ, ਨਾਂ ਸੀ ਸ਼ਾਂਤਾਮਾ। ਉਮਰ ਹੋਊਗੀ ਕੋਈ ਕਰੀਬ 80 ਕੁ ਦੇ ਆਸ ਪਾਸ, ਵਾਲ ਤਾਂ ਹੁਣ ਚਿੱਟੇ ਹੋ ਗਏ ਸੀ, ਚਿਹਰੇ 'ਤੇ ਹੁਣ ਝੁਰੜੀਆਂ ਆ ਗਈਆਂ ਸੀ, ਕਮਰ ਬਿਲਕੁਲ ਅੱਗੇ ਨੂੰ ਝੁੱਕ ਗਈ ਸੀ ਕਮਾਨ ਵਾਂਗੂ, ਪਰ ਮੱਥੇ ਦੇ ਉੱਤੇ ਹਮੇਸ਼ਾ ਲਾਲ ਬਿੰਦੀ ਲਾ ਕੇ ਰੱਖਦੀ ਮੋਟੀ ਵਾਲੀ। ਉਹਦਾ ਘਰ ਲਗਭਗ ਗਲੀ ਦੇ ਬਿਲਕੁਲ ਅਖੀਰ ਦੇ ਉੱਤੇ ਸੀ, ਜਿੱਥੋਂ ਤੱਕ ਪਹੁੰਚਦੇ ਪਹੁੰਚਦੇ ਕਾਕੇ ਕੋਲ ਇੱਕਾ ਦੁੱਕਾ ਅਖਬਾਰਾਂ ਹੀ ਰਹਿ ਜਾਂਦੀਆਂ, ਪਰ ਉਹਦੇ ਲਈ ਉਹ ਬਚਾ ਕੇ ਜ਼ਰੂਰ ਰੱਖਦਾ। ਵੇਖਿਆ ਜਾਵੇ ਤਾਂ ਗਲੀ ਦੇ ਵਿੱਚ ਉਹਦੇ ਤੱਕ ਪਹੁੰਚਦਿਆਂ ਕਾਕੇ ਦੇ ਸਾਹ ਵੀ ਫੁੱਲ ਜਾਂਦੇ ਸੀ, ਪਰ ਮਜਾਲ ਹੈ ਕੋਈ ਉਹ ਨਾਂਗਾ ਪਾ ਦੇ, ਬਿਨਾਂ ਨਾਂਗੇ ਹਰ ਰੋਜ਼ ਉੱਥੋਂ ਤੱਕ ਅਖਬਾਰ ਪਹੁੰਚਾਉਂਦਾ। ਉਹਨੂੰ ਪਤਾ ਸੀ ਉਹਦਾ ਕਿੱਦਾਂ ਦਾ ਸੁਭਾਅ ਆ, ਦੋਵਾਂ ਦਾ ਸ਼ਾਇਦ ਆਪਸ ਦੇ ਵਿੱਚ ਪ੍ਰੇਮ ਵੀ ਸੀ, ਇੱਕ ਦੂਸਰੇ ਦੇ ਦਿਲ ਦੀਆਂ ਜਾਣਦੇ ਸੀ। ਅੰਮਾ ਹਮੇਸ਼ਾ ਦਰਵਾਜ਼ੇ ਦੇ ਉੱਤੇ ਖੜੀ ਰਹਿੰਦੀ, ਇੰਤਜ਼ਾਰ ਕਰਦੀ ਕਦੋਂ ਕਾਕਾ ਅਖਬਾਰ ਲੈ ਕੇ ਆਊਗਾ, ਅਤੇ ਜਿੱਦਾਂ ਹੀ ਕਾਕਾ ਅਖਬਾਰ ਲੈ ਕੇ ਆਉਂਦਾ ਉਹਦੇ ਚਿਹਰੇ ਦੇ ਉੱਤੇ
ਇੱਕ ਹਲਕੀ ਜੀ ਮੁਸਕਾਨ ਪਸਰ ਜਾਂਦੀ। ਆਪਣੇ ਆਪ ਹੀ ਸ਼ਾਇਦ ਉਹਦੇ ਮੂੰਹ ਨਿਕਲਦਾ, ਆ ਗਿਆ ਕਾਕਾ, ਪਤਾ ਨਹੀਂ ਕਿਹਨੂੰ ਪੁੱਛਦੀ ਸੀ। ਪਰ ਮਜਾਲ ਕੀ ਆ ਕਿ ਕਾਕਾ ਉਹਦੇ ਘਰੋਂ ਛੇਤੀ ਨਿਕਲ ਜਾਵੇ, ਘਰ ਦੇ ਬਾਹਰ ਹੀ ਖਿਲਾਰ ਲੈਂਦੀ। ਚੱਲ ਕਾਕਾ ਦੱਸ, ਦੇਸ਼ ਦੁਨੀਆਂ ਦੇ ਵਿੱਚ ਕੀ ਵਾਪਰ ਰਿਹਾ, ਮੈਨੂੰ ਖ਼ਬਰਾਂ ਪੜ੍ਹ ਕੇ ਸੁਣਾ। ਇੱਦਾਂ ਨਹੀਂ ਤੂੰ ਜਾ ਸਕਦਾ। ਉਹਦੀਆਂ ਅੱਖਾਂ ਦੇ ਵਿੱਚ ਜਿੱਦਾਂ ਜਗਿਆਸਾ ਹੁੰਦੀ ਕਿ ਅੱਜ ਆਸ ਪਾਸ ਹੋਇਆ ਕੀ ਆ, ਕੀ ਵਾਪਰਿਆ। ਸ਼ਾਇਦ ਉਹ ਅਨਪੜ੍ਹ ਸੀ, ਖੁਦ ਨਹੀਂ ਸੀ ਪੜ੍ਹ ਸਕਦੀ। ਸੋ ਹਰ ਰੋਜ਼ ਕਾਕਾ ਨੂੰ ਅਖਬਾਰ ਪੜ੍ਹ ਕੇ ਸੁਣਾਉਂਦਾ, ਖਾਸ ਸੁਰਖੀਆਂ ਨੂੰ ਸੁਣਾ ਕੇ ਫਿਰ ਉੱਥੋਂ ਜਾ ਸਕਦਾ ਸੀ ਉਹ। ਕਦੀ ਉਹ ਚੱਲ ਰਹੀ ਰਾਜਨੀਤੀ ਦੀਆਂ ਖ਼ਬਰਾਂ, ਕਦੀ ਖੇਡਾਂ ਦੀਆਂ, ਕਿੰਨੇ ਕਿੰਨਾ ਸਕੋਰ ਮਾਰਿਆ। ਬਹੁਤੀਆਂ ਖੇਡਾਂ ਦਾ ਤਾਂ ਉਹਨੂੰ ਪਤਾ ਵੀ ਨਹੀਂ, ਪਰ ਪੁੱਛਦੀ ਜ਼ਰੂਰ। ਇੱਥੋਂ ਤੱਕ ਹੁੰਦੇ ਹੋਏ ਫਿਲਮੀ ਗੱਪਸ਼ਪ ਹਰ ਇੱਕ ਚੀਜ਼ ਅਖਬਾਰ ਦੇ ਵਿੱਚੋਂ ਜਿੰਨਾ ਚਿਰ ਕਾਕਾ ਦੱਸ ਨਾ ਲੈਂਦਾ, ਮਜਾ ਲਿਆ ਕਿ ਉਹ ਵਾਪਸ ਮੁੜੇ। ਇੱਕ ਦਿਨ ਕਾਕੇ ਨੇ ਹੱਸਦੇ ਹੋਇਆ ਕਿਹਾ, ਅੰਮਾ ਤੁਹਾਨੂੰ ਕੀ ਸਮਝ ਆਉਂਦੀ ਹੈ ਇਹਨਾਂ ਅਖਬਾਰਾਂ ਦੀ? ਮੈਂ ਵੇਹਨਾ ਬਹੁਤੀਆਂ ਜਨਾਨੀਆਂ ਨੂੰ ਤਾਂ ਰਾਜਨੀਤੀ ਦੇ ਵਿੱਚ ਕੋਈ ਦਿਲਚਸਪੀ ਹੁੰਦੀ ਨਹੀਂ, ਤੁਹਾਡੀ ਕੀ ਦਿਲਚਸਪੀ ਰਹਿੰਦੀ ਹੈ ਹਮੇਸ਼ਾ? ਅੰਮਾ ਹਲਕੀ ਜੀ ਮੁਸਕਰਾਈ ਅਤੇ ਜਵਾਬ ਦਿੱਤਾ, ਬੇਟਾ ਖ਼ਬਰਾਂ ਹੁੰਦੀਆਂ ਨੇ ਨਾ, ਅਤੇ ਇੱਦਾਂ ਲੱਗਦਾ ਇਹ ਦੁਨੀਆ ਮੇਰੀ ਆਪਣੀ ਆਪਣੀ ਆ। ਮੈਂ ਇਸ ਦੁਨੀਆ ਬਾਰੇ ਜਾਣਦੀ ਹਾਂ ਅਤੇ ਮੈਨੂੰ ਇੱਦਾਂ ਲੱਗਦਾ ਇਹ ਦੁਨੀਆ ਮੇਰੇ ਬਾਰੇ ਵੀ ਜਾਣ ਰਹੀ ਹੈ। ਨਹੀਂ ਤਾਂ ਫਿਰ ਇਸ ਬੁਢਾਪੇ ਦੇ ਵਿੱਚ ਹੋਰ ਸਾਥ ਹੈ ਹੀ ਕੌਣ? ਇਸ ਘਰ ਦੇ ਵਿੱਚ ਇਕੱਲੀ ਰਹਿੰਦੀ ਹਾਂ, ਨਹੀਂ ਤਾਂ ਬੁੱਢੇ ਬਾਰੇ ਇਕੱਲਾਪਨ ਵੱਡ ਵੱਡ ਖਾ ਜਾਂਦਾ। ਤੂੰ ਨਹੀਂ ਸਮਝੇਗਾ ਹਾਲੇ, ਕਰਮਾਲਾ ਹੈ ਜੇ ਤੇਰੇ ਕੋਲ ਸਾਥ ਆ ਤਾਂ। ਪਤਾ ਨਹੀਂ ਕਿਉਂ ਪਰ ਇੱਦਾਂ ਲੱਗਦਾ ਸੀ ਜਿੱਦਾਂ ਅਖਬਾਰਾਂ ਵਾਲੇ ਕਾਕੇ ਨੂੰ ਇਹ ਗੱਲ ਦਿਲ 'ਤੇ ਜਾ ਵੱਜੀ। ਉਸ ਦਿਨ ਤੋਂ ਬਾਅਦ ਕਾਕੇ ਨੇ ਕਦੀ ਇਹ ਸਵਾਲ ਨਹੀਂ ਪੁੱਛਿਆ ਅਤੇ ਨਾ ਹੀ ਕਦੀ ਨੌਬਤ ਆਈ ਇਹ ਕਹਿਣ ਦੀ ਕਿ ਅੱਜ ਮੈਂ ਛੇਤੀ ਜਾਣਾ। ਆਉਂਦਾ ਅਖਬਾਰ ਰੱਖਦਾ, ਆਰਾਮ ਦੇ ਨਾਲ ਸਾਰੀਆਂ ਸੁਰਖੀਆਂ ਦੱਸਦਾ ਅਤੇ ਫਿਰ ਇਜਾਜ਼ਤ ਲੈ ਕੇ ਜਾਂਦਾ। ਗਲੀ ਦੇ ਲੋਕਾਂ ਨੇ ਵੀ ਇਹ ਚੀਜ਼ ਨੋਟ ਕੀਤੀ। ਪਰ ਅੱਜ ਸਵੇਰ ਇੱਕ ਐਸੀ ਚੜ੍ਹੀ ਜਦੋਂ ਬਾਕੀ ਸਾਰਾ ਕੁਛ ਉਸੇ ਤਰ੍ਹਾਂ ਸੀ। ਗਲੀ ਦੇ ਵਿੱਚ ਮਾਂਜੇ ਦੀ ਆਵਾਜ਼ ਹੈ, ਹਲਕੀ ਹਲਕੀ ਉੱਡਦੀ ਧੂੜ ਹੈ, ਉਹੀ ਚਾਹ ਦੀ ਮਹਿਕ, ਘਰਾਂ ਦੇ ਵਿੱਚੋਂ ਨਾਸ਼ਤੇ ਦੀ ਹਲਕੀ ਹਲਕੀ ਖੁਸ਼ਬੂ, ਟਾਵੇਂ ਟਾਵੇਂ ਜੇ ਲੋਕ। ਪਰ ਲੋਕ ਇੰਤਜ਼ਾਰ ਕਰਦੇ ਰਹੇ, ਕਾਕੇ ਦੀ ਅੱਜ ਉਹ ਗੜਕਵੀਂ ਆਵਾਜ਼ ਨਹੀਂ ਆਈ। ਅਖਬਾਰ ਲੈ ਲਓ ਅੱਜ ਕਿਸੇ ਨੇ ਨਹੀਂ ਕਿਹਾ, ਤਾਜ਼ੀਆਂ ਖ਼ਬਰਾਂ ਅੱਜ ਕਿਸੇ ਨੇ ਨਹੀਂ ਕਿਹਾ। ਸਾਰਿਆਂ ਦਾ ਧਿਆਨ ਉਹ ਬੁੱਢੀ ਅੰਮਾ ਦੇ ਦਰਵਾਜ਼ੇ ਵੱਲ ਨੂੰ ਵੀ ਗਿਆ। ਸ਼ਾਇਦ ਉਹਨੂੰ ਪਤਾ ਹੋਵੇ, ਪਰ ਉਹਦੇ ਦਰਵਾਜ਼ੇ ਤੱਕ ਵੀ ਅਖਬਾਰ ਨਹੀਂ ਪਹੁੰਚਿਆ। ਦੁਪਹਿਰ ਹੋ ਗਈ, ਦੁਪਹਿਰੋਂ ਸ਼ਾਮ ਹੋ ਗਈ, ਅੱਜ ਕਾਕਾ ਨਹੀਂ ਆਇਆ। ਅਗਲਾ ਦਿਨ ਚੜ੍ਹ ਆਇਆ, ਸਾਰੇ ਮੁਹੱਲੇ ਦੇ ਵਿੱਚ ਖ਼ਬਰ ਫੈਲ ਗਈ, ਇੱਕ ਦੂਸਰੇ ਨੂੰ ਸਾਰੇ ਪੁੱਛਦੇ। ਉਹ ਦੱਸ ਕੇ ਗਿਆ ਸੀ ਕੁਛ, ਪਰ ਕਿਸੇ ਨੂੰ ਕੁਛ ਪਤਾ ਨਹੀਂ। ਅਚਾਨਕ ਕਿਸੇ ਨੇ ਆ ਕੇ ਮੁਹੱਲੇ ਦੇ ਵਿੱਚ ਖ਼ਬਰ ਦਿੱਤੀ, ਅਖਬਾਰਾਂ ਵਾਲਾ ਕਾਕਾ ਬਿਮਾਰ ਆ ਕਹਿੰਦੇ। ਸੁਣਨ ਦੇ ਵਿੱਚ ਆਇਆ ਉਹਨੂੰ ਬੜਾ ਤੇਜ਼ ਬੁਖਾਰ ਹੋਇਆ। ਬਾਕੀ ਸਾਰੇ ਇਹ ਗੱਲ ਸੁਣ ਕੇ ਆਪੋ ਆਪਣੇ ਰਾਹ ਪਏ। ਕਿਸੇ ਨੇ ਲਾਗਲੀ ਦੁਕਾਨ ਤੋਂ ਅਖਬਾਰ ਫੜ ਲਿਆਂਦੀ ਅਤੇ ਕਿਸੇ ਨੇ ਸੋਚਿਆ ਕੀ ਫ਼ਰਕ ਪੈਂਦਾ, ਦੋ ਚਾਰ ਦਿਨ ਨਹੀਂ ਵੀ ਅਖਬਾਰ ਪੜ੍ਹਾਂਗੇ ਅਤੇ ਉਹਦੇ ਨਾਲ ਕੀ ਹੋਜੂ, ਦੁਨੀਆ ਰੁਕ ਜੂ। ਪਰ ਅੰਮਾ ਤੋਂ ਉਹਦੇ ਤੋਂ ਨਹੀਂ ਰਿਹਾ ਗਿਆ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੇ ਆਪਣੀ ਖੁੰਡੀ ਚੁੱਕੀ ਤਾਂ ਰਾਹ ਪੁੱਛਦੀ ਪੁਛਾਉਂਦੀ ਕਾਕੇ ਦੇ ਘਰ ਪਹੁੰਚ ਗਈ।
ਉਹਨੂੰ ਸ਼ਾਇਦ ਹੀ ਕਿਤੇ ਜਾਂਦੇ ਆਉਂਦੇ ਕਿਸੇ ਨੇ ਵੇਖਿਆ ਸੀ। ਬਜ਼ੁਰਗ ਕਾਫੀ ਹੋ ਗਈ ਸੀ, ਕਾਕਾ ਬਿਮਾਰ ਬਿਸਤਰੇ 'ਤੇ ਪਿਆ, ਅੱਖਾਂ ਦੇ ਵਿੱਚੋਂ ਕਮਜ਼ੋਰੀ ਝਲਕ ਰਹੀ ਹੈ। ਪਰ ਜਿੱਦਾਂ ਹੀ ਉਹਨੇ ਅੰਮਾ ਨੂੰ ਵੇਖਿਆ, ਇੱਕਦਮ ਚਿਹਰੇ 'ਤੇ ਹੈਰਾਨੀ ਆ ਗਈ, ਹਲਕੀ ਜਿਹੀ ਮੁਸਕਰਾਹਟ। ਉਹ ਮਾਤਾ ਜੀ ਤੁਸੀਂ ਕਿੱਧਰ? ਅੰਮਾ ਹੌਲੀ ਜੀ ਅਖਬਾਰ ਵਾਲੇ ਕਾਕੇ ਦੇ ਮੋਢੇ 'ਤੇ ਹੱਥ ਧਰ ਕੇ ਪੁੱਛਦੀ ਹੈ, ਤੂੰ ਠੀਕ ਹੈ ਪੁੱਤ? ਅੱਜ ਦੀਆਂ ਸੁਰਖੀਆਂ ਨਹੀਂ ਸੁਣੀਆਂ ਤੇਰੇ ਕੋਲ, ਕੱਲ੍ਹ ਦੀਆਂ ਤਾਂ ਚੱਲ ਕੀ ਸੁਣਨੀਆਂ ਸੀ। ਪੁੱਤਰਾ ਛੇਤੀ ਠੀਕ ਹੋ, ਮੈਂ ਤਾਂ ਤੇਰੀਆਂ ਖਬਰਾਂ ਸੁਣਨ ਨੂੰ ਤਰਸ ਗਈ ਹਾਂ, ਤੇਰਾ ਰਾਹ ਵੇਖਦੀ ਰਹੀ। ਕਿਸੇ ਨੇ ਮਹੱਲੇ ਦੇ ਵਿੱਚ ਅਖਬਾਰ ਲਿਆਂਦੀ ਤਾਂ ਉਹ ਕਹਿੰਦਾ ਸੀ ਇਸ ਵਾਰੀ ਮੌਨਸੂਨ ਛੇਤੀ ਆ ਜਾਣੀ ਆ, ਇਸ ਵਾਰੀ ਮੀਂਹ ਵਧੇਰੇ ਪੈਣੇ ਆ। ਮੈਂ ਸੋਚਿਆ ਕਾਕੇ ਦੀ ਅਖਬਾਰ ਦੇ ਵਿੱਚ ਵੇਨੇ ਕੀ ਲਿਖਿਆ, ਬਸ ਤੇਰਾ ਪਤਾ ਲੈਣ ਆਏਗੀ। ਕਾਕੇ ਦੇ ਚਿਹਰੇ ਦੀ ਮੁਸਕਰਾਹਟ, ਉਹਦੀਆਂ ਅੱਖਾਂ ਦੇ ਵਿੱਚ ਹਲਕੇ ਜਿਹੇ ਪਾਣੀ ਦੇ ਨਾਲ ਭਰ ਗਈ। ਉਹਨੂੰ ਵਧੀਆ ਲੱਗਾ ਮੇਰਾ ਕੋਲ ਪਤਾ ਲੈਣ ਆਇਆ, ਸ਼ਾਇਦ ਉਹਦੇ ਘਰ ਵੀ ਅੱਜ ਕੋ ਪਹਿਲੀ ਵਾਰ ਆਇਆ ਸੀ। ਕਹਿਣ ਲੱਗਾ ਛੋਟੀ ਜਿਹੀ ਉਮਰ ਦੇ ਵਿੱਚ ਇਹ ਪ੍ਰਵਾਸੀ ਇੱਥੇ ਇਸ ਸ਼ਹਿਰ ਦੇ ਵਿੱਚ ਪਹੁੰਚਿਆ ਸੀ, ਉਹਨੂੰ ਨਹੀਂ ਸੀ ਪਤਾ ਕਿ ਉੱਥੇ ਇਹਦੇ ਇੰਨੇ ਆਪਣੇ ਬਣ ਜਾਣਗੇ, ਉਹਦਾ ਪਰਿਵਾਰ ਬਣ ਜੂਗਾ। ਪਰ ਅੱਜ ਤੁਸੀਂ ਆਏ, ਮੈਨੂੰ ਇੱਦਾਂ ਲੱਗਾ ਜਿੱਦਾਂ ਵਾਕਈ ਮੈਂ ਪਰਿਵਾਰ ਬਣਾ ਲਿਆ। ਦੂਜਿਆਂ ਤੱਕ ਖਬਰਾਂ ਪਹੁੰਚਾਉਂਦੇ ਪਹੁੰਚਾਉਂਦੇ ਮਨ ਦੇ ਵਿੱਚ ਆਉਂਦਾ ਸੀ ਕਿਤੇ ਆਪ ਹੀ ਨਾ ਕਿਸੇ ਦਿਨ ਖਬਰ ਬਣ ਕੇ ਰਹਿ ਜਾਵਾਂ। ਕਿੰਨੇ ਪੁੱਛਣਾ, ਇੱਕ ਅਖਬਾਰ ਵਾਲਾ ਜਾਂਦਾ ਕੋਈ ਦੂਸਰਾ ਆ ਜੂ, ਮੇਰੇ ਬਾਰੇ ਕਿੰਨੇ ਪੁੱਛਣਾ ਹੈਗਾ ਜਾਂ ਨਹੀਂ, ਕਿੱਥੋਂ ਆਇਆ ਕਿੱਥੇ ਗਿਆ। ਪਰ ਮਾਤਾ ਜੀ ਤੁਸੀਂ ਤਾਂ ਅੱਜ ਆਪਣੇਪਨ ਦਾ ਅਹਿਸਾਸ ਕਰਾ ਦਿੱਤਾ। ਇੰਨਾ ਕਹਿ ਕੇ ਕਾਕੇ ਦੀਆਂ ਅੱਖਾਂ 'ਚੋਂ ਅੱਥਰੂ ਹੁਣ ਟਿਕ ਨਹੀਂ ਸਕੇ, ਵਗਣ ਲੱਗ ਪਏ ਨੇ। ਉਸ ਦਿਨ ਤੋਂ ਬਾਅਦ ਉਹ ਮਾਤਾ ਅਤੇ ਅਖਬਾਰ ਵਾਲਾ ਕਾਕਾ ਇੱਦਾਂ ਲੱਗਦਾ ਸੀ ਇੱਕ ਗੂੜਾ ਰਿਸ਼ਤਾ ਹੋ ਗਿਆ ਹੋਵੇ ਉਹਨਾਂ ਦੇ ਦਰਮਿਆਨ। ਇਹ ਰਿਸ਼ਤਾ ਇੰਨਾ ਗਹਿਰਾ ਹੋ ਗਿਆ ਸੀ ਕਿ ਹੁਣ ਕਾਕਾ ਕਦੀ ਕਦੀ ਮਾਤਾ ਦੇ ਨਾਲ ਬਹਿ ਕੇ ਚਾਹ ਪੀਂਦਾ ਵੀ ਨਜ਼ਰ ਆਉਂਦਾ। ਹੁਣ ਇਹ ਡੀਲ ਸਿਰਫ ਅਖਬਾਰ ਇੱਕ ਦੂਸਰੇ ਤੱਕ ਪਹੁੰਚਾਉਣ ਦੀ ਨਹੀਂ ਸੀ ਰਹਿ ਗਈ, ਹੁਣ ਤਾਂ ਹਰ ਰੋਜ਼ ਦੀ ਜ਼ਿੰਮੇਵਾਰੀ ਬਣ ਗਈ ਸੀ ਅਖਬਾਰਾਂ ਵਾਲੇ ਕਾਕੇ ਦੀ। ਵੇਖਿਆ ਜਾਵੇ ਤਾਂ ਮਾਤਾ ਵੀ ਘਰ ਦੇ ਵਿੱਚ ਇਕੱਲੀ, ਹੋਰ ਕੋਈ ਸਾਥ ਨਹੀਂ ਰਿਹਾ, ਅਖਬਾਰਾਂ ਵਾਲਾ ਵੀ ਇਕੱਲਾ। ਦੋ ਇਕੱਲੇ ਲੋਕਾਂ ਨੂੰ ਇੱਕ ਦੂਸਰੇ ਦਾ ਸਾਥ ਮਿਲ ਗਿਆ ਸੀ, ਇਹ ਰੱਬ ਨੇ ਕਹਾਣੀ ਆਪ ਜੋੜੀ ਸੀ। ਦੋਵਾਂ ਨੂੰ ਦਿੱਤਾ ਸੀ ਇੱਕ ਦੂਸਰੇ ਦਾ ਆਸਰਾ। ਜੇ ਕਾਕਾ ਉਹਦੀ ਕੁੱਖੋਂ ਨਹੀਂ ਜੰਮਿਆ ਤਾਂ ਕੀ ਹੋਇਆ। ਉਹ ਪੁੱਤਾਂ ਵਾਂਗੂ ਪਿਆਰ ਕਰਦੀ ਹੈ, ਉਹਦੇ 'ਤੇ ਮਾਣ ਕਰਦੀ ਹੈ। ਸਵੇਰ ਦੇ ਅਖਬਾਰ ਦੇ ਨਾਲ ਨਾਲ ਉਹ ਇੱਕ ਦੂਸਰੇ ਦਾ ਸਾਥ ਵੀ ਤਾਂ ਮਾਣਦੇ ਨੇ। ਉਹ ਇੱਦਾਂ ਦਰਵਾਜ਼ੇ 'ਤੇ ਬੈਠੀ ਰਹਿੰਦੀ ਹੈ ਜਿਵੇਂ ਉਹਦਾ ਪੁੱਤ ਨੌਕਰੀ ਕਰਕੇ ਸ਼ਾਮ ਨੂੰ ਘਰੋਂ ਪਰਤਣਾ ਹੋਵੇ। ਉਹਨੂੰ ਇੱਦਾਂ ਲੱਗਦਾ ਸੀ ਕਿ ਸਾਰੀ ਦੁਨੀਆ ਤੱਕ ਪਹੁੰਚਣ ਦਾ ਰਸਤਾ ਮੇਰਾ ਅਖਬਾਰਾਂ ਵਾਲਾ ਕਾਕਾ ਹੀ ਹੈ, ਮੈਨੂੰ ਇਹ ਘਰੇ ਬੈਠੀ ਨੂੰ ਸਾਰੀ ਦੁਨੀਆ ਦੀ ਸੈਰ ਕਰਾ ਦਿੰਦਾ। ਉਹਨੂੰ ਇੱਦਾਂ ਲੱਗਦਾ ਸੀ ਜਿਵੇਂ ਇਸ ਬੰਦ ਘਰ ਦੇ ਵਿੱਚੋਂ ਸਾਰੀ ਦੁਨੀਆ ਨੂੰ ਵੇਖ ਪਾ ਰਹੀ ਹੋਵੇ। ਹੁਣ ਉਹ ਇਕੱਲੀਆਂ ਖਬਰਾਂ ਹੀ ਨਹੀਂ ਦਿੰਦਾ, ਹੁਣ ਉਹਦੀ ਸਾਰੀ ਦੁਨੀਆ ਦਾ ਹਿੱਸਾ ਬਣ ਚੁੱਕਾ। ਇਸ ਤਰੀਕੇ ਦੇ ਨਾਲ
काका उस अम्मा की जिंदगी दे विच हमेशा दे लिए अखबारां दे नाल आया ते एक गूढ़ा रिश्ता बन के रह गया। कहानी लिखी सी ब्रह्म प्रकाश मिश्रा जी ने ते साढ़े तक पहुँचाई सी सुखविंदर कौर जी ने। आस करते हाँ कि तुसीं पसंद की होगी अज की कहानी। अक्सर आपां सुनिया होगा जिहदा कोई नहीं उहदा उह रब है जिन्हों भी उन्हें दुनिया के उत्ते पैदा किया उहदे लई उन्हें कोई ना कोई आसरा जरूर लभ के रख्या हुंदा। गल है सिर्फ साढ़े नज़रिए दी, गल है सिर्फ असी एक आस दी किरण जिउंदी रखीए, बाहां खुल्लियां रखीए। इस दुनिया के उत्ते अनेक वसदे इंसान ते हर एक दे नाल साडा कोई ना कोई रिश्ता जरूर जुड़िया हुंदा। किसी दे नाल खट्टा, किसी दे नाल मिठा, किसी दे नाल कौड़ा, पर सच जाने जिथे आपां ते पा दिंदे आ, जिथे आपां मोह पा दिंदे आ, प्यार पा दिंदे आ, ते जिन्ना क पा दिंदे आ उह उहना व्याज समेत तुहानूं वापस मिल पैंदा। कुछ भी इस दुनिया तो लैण तो पहला तुहानूं पल्लों कुछ ना कुछ देना पैंदा। जे तुहाडी जिंदगी 'च

ਅੱਗੋਂ ਕੋਈ ਵੀ ਤੁਹਾਨੂੰ ਆਪਣਾਪਣ ਦੇ ਦੂਗਾ। ਕਦੀ ਵੀ ਤੁਸੀਂ ਦੁਨੀਆਂ 'ਤੇ ਇਕੱਲੇ ਮਹਿਸੂਸ ਨਹੀਂ ਕਰੋਗੇ। ਇਹ ਅਜੀਬ ਸੌਦੇਬਾਜ਼ੀ ਹੈ। ਇੱਕ ਸਾਹ ਵੀ ਲੈਣਾ ਹੋਵੇ ਤਾਂ ਪਹਿਲਾਂ ਇੱਕ ਸਾਹ ਦੇਣਾ ਪੈਂਦਾ। ਸੌ ਪਹਿਲਾਂ ਦੇਣਾ ਸਿੱਖੀਏ ਅਤੇ ਫਿਰ ਵੇਖੋ ਕੀ ਮਿਲਦਾ। ਸ਼ਾਇਦ ਇਹ ਕਹਾਣੀ ਸੁਣ ਕੇ ਕਿਸੇ ਨੂੰ ਜੇ ਪਹਿਲਾਂ ਤੱਕ ਲੱਗਦਾ ਹੋਵੇ ਕਿ ਉਹ ਇਸ ਦੁਨੀਆਂ 'ਤੇ ਬੜਾ ਇਕੱਲਾ ਹੈ, ਤਾਂ ਹੁਣ ਤੁਸੀਂ ਇਕੱਲੇ ਨਹੀਂ ਮਹਿਸੂਸ ਕਰੋਗੇ।

0: ਗੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ
1: ਸਿਮਰੋ ਜਸਪ ਸੁੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏਕਾਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਕੁਨ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਾਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੂਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮੁਤਾ ਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰਨੇਰੇ
0: ਸੰਤ ਕਿਰਪਾ ਤੇ ਆਂਦਨ

0: जाग नानक सिमरन पूरै भाग
1: प्रभु कै सिमरन कारज पूरै प्रभु कै सिमरन कबू न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै सीजन जिन कृपा मैया नानक तिंजन सरनी पया
0: हर सिमरन कर भत प्रगटाए हर सिमरन लग बेद उपाए
1: हर सिमरन पैसे जती दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आपने अंकारा
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सतमीत ना भाई मन उहा नाम तेरा संग सहाय
0: जह महा भयान दूत जमदा लै तह केवल नाम संग तेरा चलै
1: जह मुश्किल होवे अत भारी हर को नाम खिनमाहे उधारी
0: अनक पुनः चरण करत नीता रह हर को नाम कूट पापर हरै
1: गुरमुख नाम जपो मन मेरे नानक पावो सुख नेरे
0: सगल सृष्ट को राजा दुखिया हर का नाम जपत हि सुखिया
1: लाख करोड़ी बंधन परै हर का नाम जपत निस्तरै
0: अनक माया रंग तिखना बुझावै हर का नाम जपत आगावै
1: जे मार्ग हो जात कीला तै हर नाम संग होत सुहेला
0: ऐसा नामन सदा ध्याइए नानक गुरमुख परमगत पाइए
1: छूटत नाही को लखबाही नाम जपै तै पार पराही
0: अनक बगंजह आए संघारै हर का नाम तत्काल उधारै
1: अनक जून जन्म मर जाम नाम जोत पावै विश्राम
0: हो मैला मल कब हो ना धोवै हर का नाम कूट पाप होवै
1: ऐसा नाम जपो मन रंग नानक पाइए साध कै संग
0: जिह मार के गन जाहे न पूसा हर का नाम उहा संग तुसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तप प्रोगाम ते हर के नाम की तू ऊपर छाम
0: जहां तिरखा मन तुझा करखै तह नानक हर हर अमृत बरखै
1: भगत जना की बरतन नाम संजना कै मन विश्राम
0: हर का नाम दास की ऊट हर कै नाम उधरे जन कूट
1: हर जस करत सन दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रति रंग एक है नानक जन कै बिरद विवेकै
0: हर का नाम जन को मुक्त जोत हर कै नाम जन को तृप्त भोगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोजो हर नाम जपत कछ न है बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप दीना
0: हर हर जन कै ओट सतानी हर प्रताप जन अवर न जानी
1: ओत पोत जन हर सराते सुन समाद नाम रसमाते
0: आठ पहर जन हर हर जपै हर का भत प्रगटनी छपै
1: की भगत मत पौ करै नानक जन संकेत तरै
0: पार जात एहो हर को नाम काम तीन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुलका छबर न होए नानक गुरमुख नाम पावे जन कोए
1: सुखमनी सुख अमृत पव नाम भगत जना कै मन विश्राम अठ दो श्लोक
0: बहुत शास्त्र बहुत सिमृति पेखे सर्व टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमृत वख्यान
0: योग अभ्यास कर्म धर्म क्रिया सगल त्याग मन मध्य फिरिया
1: अनक प्रकार की है वो जितना पुन दान हो मैं वो रत्ना
0: शरीर कटाए हो मैं कर राती वर्त नियम करे बहु भांति
1: नहीं तुल राव नाम विचार नानक गुरमुख नाम जपिए एक वार
0: नौ खंड पृथ्वी फिरे चर जीवै महा उदास तपी सरथी वै
1: अगन माए हो प्राण कनक अस है वो दान
0: निवली कर्म करे बहु आसन जैन मार्ग संयमत साधन
1: निमक निमक कर शरीर कटावे तो भी हो मैं मैल न जावे
0: हर के नाम संसर कछ नाहे नानक गुरमुख नाम जपत गत पाहे
1: मन कामना तीरथ दे छुटै गर्व गुमान न मन ते हुटै
0: सोच करै दिन सार रात मन की मैल न तन ते जास
1: देही को वो साधना करे मन ते कबू न भिख्या टरै
0: जल तो वै बहु देह अनीत शुद्ध कहां होए काची पी
1: मन हर के नाम की महिमा ऊच नानक नाम उदरे पतत बहु मूच
0: बहुत स्यान जों का भौ व्यापै अनक जतन का तृष्णा त्रापै
1: एक अनेक गन्नी बूझै कोट पाव दरगै नहीं सिजै
0: छूट सनाही उब पयाल मोहे व्यापै माया जाल
1: अवर कर तू सगली जमडाने गोविंद भजन बिन तिन्नी माने
0: हर का नाम जपत दुख जाए नानक बोलै सहज सुभाए
1: चार पदार्थ जे को मांगे साजना की सेवा लागे
0: जे को अपना दुख मिटावे हर हर नाम हृदय सर गावे
1: जे को अपनी सुभा लोरे सा सिंह ए हो मैं छोरे
0: जे को जन मरण ते डारे साजना की शरणी पारे
1: जिस जन को पव दस प्यासा नानक ताके बल बल जासा
0: सगल पुरख मैं पुरख प्रधान साध संग जाके मिटे बिमान
1: आपस को जो जाना नीचा सो गनिए सब ते ऊंचा
0: जाका मन होए सगल कीरी ना ਹਰ ਹਰ ਨਾਮ ਤਿੰਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੇ ਗਤ ਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਣੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਠ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਧੋਏ ਗਰਤ ਪੀਰ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆਲ
1: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਥਰ ਕੈਸੇ ਤਰੈ ਅਥਾਹਾ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਅ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੈ ਨਾ ਚੀਤ ਜੋ ਬਹਿ ਰਾਈ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨ ਆਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ
0: ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
1: ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
1: ਜਿਸ ਕੀ ਬਸ ਸਾਗੇ ਰਾਖੈ ਪਪਕੀ ਆ ਗਿਆ ਮਾਨੇ ਮਾਥੈ
0: ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ
1: ਅਨਕ ਪਾਤ ਮਾਇਆ ਕਹੇ ਸਰ ਪਰ ਹੋਵਤ ਜਾਨ ਅਨੇਕ
0: ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋਤੀ ਸਹਿ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ
0: ਬਟਾਉ ਸਿਉ ਜੋ ਲਾਵੈ ਨੇਹ ਤਾ ਕੋ ਹਾਥ ਨਾ ਆਵੈ ਕਹੇ
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ
1: ਮਿਥਿਆ ਰਾਜ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ
1: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ
0: ਅਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਨ ਪਰ ਨਿੰਦਾ ਸੁਣੇ ਮਿਥਿਆ ਹਸ ਪਰ ਦਰੁਕ ਹਿਰੇ
0: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ
1: ਮਿਥਿਆ ਚਿਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ
0: ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ
1: ਬਿਨ ਬੂਜੇ ਮਿਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
0: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ
1: ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ
0: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋਕਰ ਪਰਤੇ ਨਿਰਾਰ ਧਾਮ
0: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਂ ਕੈ ਬਲ ਬਲ ਜਾਓ
1: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮਖੋ ਗੰਡਲਾਵਤ
0: ਜਨ ਨਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਾਹੂ ਭੀਨ
1: ਔਰ ਉਪਦੇਸ਼ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚੰਨ ਪ੍ਰਾਤ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
1: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ
1: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
0: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਪੂਰਖ ਮਨ ਮਾਹੇ
0: ਜਿਹ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਤ ਪਾਵੈ
1: ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਤਿਆਜ ਸਦਾ ਮਨ ਅੰਦਰ
0: ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
1: ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜਿਹ ਪ੍ਰਸਾਦ ਪਾਠ ਪਟੰਬਰ ਹੰਢਾਵੈ ਤਿਸੈ ਤਿਆਕਾ ਤਵ ਲੁਭਾਵੈ
1: ਜਿਹ ਪ੍ਰਸਾਦ ਸੁਸੇ ਸੁਈ ਜੈ ਮਨ ਅੱਠ ਪਹਿਤਾ ਕਾ ਜਸ ਗਵੀ ਜੈ
0: ਜਿਹ ਪ੍ਰਸਾਦ ਤੁਰ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
1: ਜਿਹ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਪ੍ਰਭ ਜੀ ਜਪਤ ਦਰਗੈ ਮਾਨ ਪਾਵੈ ਨਾਨਕ ਪਥ ਸੇਤੀ ਘਰ ਜਾਵੈ
1: ਜਿਹ ਪ੍ਰਸਾਦ ਔਰੋ ਕੰਚਨ ਦੇਹੀ ਲਿਵਲਾਉ ਤਿਸ ਨਾਮ ਸਨੇਹੀ
0: ਜਿਹ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ
1: ਜਿਹ ਪ੍ਰਸਾਦ ਤੇ ਸਗਲ ਛਿਦਰ ਢਾਕੈ ਮਨ ਸਨੀ ਪ੍ਰਭ ਠਾਕਰ ਪ੍ਰਭ ਤਾਕੈ
0: ਜਿਹ ਪ੍ਰਸਾਦ ਤੁਝ ਕੋ ਨ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ
1: ਜਿਹ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ
0: ਜਿਹ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਨ ਸਿਮਰਤ ਕਿਉਂ ਆਲਸ ਕੀ ਜੈ
1: ਜਿਹ ਪ੍ਰਸਾਦ ਅਸੁਹਸਤ ਅਸਵਾਰੀ ਮਨ ਤਿਸ ਪਾ ਕੋ ਕਬੂ ਨਾ ਵਿਸਾਰੀ
0: ਜਿਹ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੋਇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤ ਸਹਿ ਤਿਆਈ
0: ਸਹਿ ਤਿਆ ਜੋ ਇਕ ਅਲਖ ਹੈ ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਜਿਹ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ
0: ਜਿਹ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
1: ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
0: ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜਿਹ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ
0: ਜਿਹ ਪ੍ਰਸਾਦ ਸੁਣੈ ਕਰਨਾਦ ਜਿਹ ਪ੍ਰਸਾਦ ਪੇਖੈ ਬਿਸਮਾਦ
1: ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੋ ਸਹਿਜੇ ਬਸਨਾ
0: ਜਿਹ ਪ੍ਰਸਾਦ ਹਸਤ ਕਰ ਚਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ
1: ਜਿਹ ਪ੍ਰਸਾਦ ਪਰਮ ਗਤ ਪਾਵੈ ਜਿਹ ਪ੍ਰਸਾਦ ਸੋ ਸਹਿਜ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜਿਹ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
0: ਜਿਹ ਪ੍ਰਸਾਦ ਤੇਰਾ ਪ੍ਰਤਾਪ ਰੀ ਮਨ ਮੂੜ ਤੂੰ ਤਾਂ ਕੋ ਜਾਪ
1: ਜਿਹ ਪ੍ਰਸਾਦ ਤੇਰੇ ਕਾਰਜ ਪੂਰੈ ਤਿਸੇ ਜਾਨ ਮਨ ਸਦਾ ਹਜੂਰ ਹੈ
0: ਜਿਹ ਪ੍ਰਸਾਦ ਤੂੰ ਪਾਵੈ ਸਾਚ ਰੀ ਮਨ ਮੇਰੇ ਤੂੰ ਤਾਂ ਸੁਰਾਚ
1: ਜਿਹ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਈ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
0: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਹਿ ਕਛੂ ਨਹਾਥ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਛੇ ਸਲੋਕ
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਬੁਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋ ਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕੈ ਸੰਗ ਦਿੜੇ ਸਭ ਧਰਮ ਸਾਧਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕੈ ਸੰਗ ਸਰ ਸਰਬਥਾਨ ਗਮ ਨਾਨਕ ਸਾਧਕੈ ਸੰਗ ਸਫਲ ਜਨਮ
0: ਸਾਧਕੇ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਤਹੂਤ ਨਿਹਾਲ
1: ਸਾਧਕੇ ਸੰਗ ਕਲੂਕਤ ਹਰੈ ਸਾਧਕੇ ਸੰਗ ਨਰ ਪਰ ਹਰੈ
0: ਸਾਧਕੇ ਸੰਗ ਇਹਾਂ ਉਹਾਂ ਸੁਹੀਲਾ ਸਾਧ ਸੰਗ ਵਿਛੜਤ ਹਰ ਮੇਲਾ
1: ਜੋ ਇੱਛਾ ਸੋਈ ਫਲ ਪਾਵੈ ਸਾਧਕੇ ਸੰਗ ਨਾ ਵਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕੇ ਸੰਗ ਨਾ ਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕੇ ਸੰਗ ਲਗੇ ਪ੍ਰਭ ਮਿਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਦਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕਹਿ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਇੱਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕਹਿ ਇੱਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਰ ਜਗਤ ਬ੍ਰਹਮ ਗਿਆਨੀ ਇਹ ਬੁੱਤ ਤਿਆਗ
0: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰ ਹੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਕਰਮ ਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵਾਨ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: सुपंड जो मन पर बुद्ध है राम नाम आत्म में सुध है
1: राम नाम सारस पीवै उस पंडित के उपदेश जग जीवै
0: हर की कथा हृदय बसावै सुपंडित फिर जो न आवै
1: वेद प्राण सिमरत बुझै मूल सुख मैं जाने स्थूल
0: चौं वर्णा को दे उपदेश नानक उस पंडित को सदा आदेश
1: बीज मंत्र सर्व को ज्ञान चौं वर्णा में जपे को नाम
0: जो जो जपै तिसकी गाथ होए साध संग पावै जन कोए
1: कर कृपा अंतर उधारे पशु प्रेत मुक्त पाथर को तारे
0: सर्व रोग का औखद नाम कल्याण रूप मंगल गुण गाम
1: आहो जुगत किते ना पाईए धर्म नानक तिस मिले जिस लिखिया तुर कर्म
0: जिसका मन पार ब्रह्म का निवास तिसका नाम सत रामदास
1: सातु नाम तिस नदरी आया दात संतर भाय तिन पाया
0: सदा नित नित हर जान सो दास दरगह प्रवान
1: अपने दास को आप कृपा करे तिस दास को सब सो जी परे
0: सगल संग आत्मो दास ऐसी जुगत नानक रामदास
1: किया गया तुम हितावे जीवन मुक्त सो कहावे
0: ऐसा हरक तैसा सोग सदा अनंत है नहीं बियोग
1: ऐसा सुन तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वर्ताए साई जुगत नानक ओ पर कहिए जीवन मुक्त
0: पार ब्रह्म के सगले ठाओ जित जित का राख है तैसा तिनाओ
1: आपे कन करावन जोग प्रभावे सुई फन होग
0: असरे आप हो अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अवनाश
0: सदा सदा सदा दयाल सिमर सिमर नानक भय निहाल
1: सुख मनी सुख अमृत पव नाम भगत जना कै मन विश्राम अठ नौ श्लोक
0: उस्तत करे अनेक जन अंत न पारा वार नानक रचना प्रभ रची बहुविद अनक प्रकार सत नाम श्री वाहिगुरु अष्टपदी
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के श्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नवत नाम ते आवै नानक करते का अंत न पावै
0: कई कोट भय अभिमानी कई कोट अंध ज्ञानी
1: कई कोट कृपण कठोर कई कोट अभिग आत्म निकोर
0: कई कोट पर दर्ब को हिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो तित तित लगना नानक करते की जाने करता रचना
1: कई कोट सिज्जती जोगी कई कोट राज रस भोगी
0: कई कोट पंखी सर्प पाए कई कोट पाथर बिरखन पजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दानविंदर सिर छत्र
1: सुमदरी अपने सुतार है नानक जिस जिस पावे तिस तिस निस्तार
0: कई कोट राजस्ताम सातक कई कोट वेद पुराण सिमर तर शास्त्र
1: कई कोट किए रतन समुंद कई कोट नाना प्रकार जंत
0: कई कोट किए चिरजीवे कई कोट गिरी मेर स्वर्ण थी
1: कई कोट जा किन प्रसाच कई कोट भूत पे सुकर मिर्गा
0: सब ते नेरा सब होते दूर नारक आप लिप्त रहा भरपूर
1: कई कोट पाताल के वासी कई कोट नर्क स्वर्ग निवासी
0: कई कोट जन मै जीवै मर है कई कोट बहु जूनी फिर है
1: कई कोट बैठती खाए कई कोट खाले तक पाए
0: कई कोट किए धनवंत कई कोट माया मह चिंत
1: जय जय भाणा तय तय राखे नानक सब किश प्रभ के हाथे
0: कई कोट भय बैरागी राम नाम संगतिन लिव लागी
1: कई कोट प्रभ को खोजनते आत्म मैं पार ब्रह्म लहंते
0: कई कोट दर्शन प्रभ प्यास तिन को मिलियो प्रभ बिनाश
1: कई कोट मां गए सत्संग पार ब्रह्म तिन लागा रंग
0: जिनको है आप सो प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई जोत कीनो विस्तार
1: कई बार पसरो पासार सदा सदा एक एक अंकार
0: कई कोट कीने बहु भात प्रभ ते हुए ब्रह्मा हे समात
1: ताका अंत न जाने कोई आपे आप नानक प्रभ सोए
0: कई कोट पार ब्रह्म के दास तिन होवत आत्म परगास
1: कई कोट तत के बेते सदा निहारे इको नेत्रे
0: कई कोट नाम रस पीवै अमर भय सद सद ही जीवै
1: कई कोट नाम गुण गावै आत्म रस सहि समावै
0: अपने जन को सास सास मारे नानक कोई परमेश्वर के प्यारे
1: सुख मनी सुख अमर प्रभ नाम भगत जना कै मन विश्राम अठ दस श्लोक
0: कारण कारण प्रभ एक है दूसर ना कोए नानक तिस बलिहार नै जल थल महियल सोए सत नाम श्री वाहे गुरु अष्टपदी
1: करन करावन करने जोग जो तिस पावै सोई होग
0: किन मैं थापो थाप नहारा अंत नहीं किछ पारा वारा
1: हुक्मे तार अतर रहावै हुक्मे उपजै हुक्म सुमावै
0: हुक्मे ऊंच नीच व्यवहार हुक्मे अनक रंग प्रकार
1: कर कर देखे अपनी वडियाई नानक सब में रहा समाई
0: प्रपावै मन गत पावै प्रपावै ता पाथर त्रावै
1: प्रपावै बिन सास्ते राखै प्रपावै ता हर गुण पाखै ਹੈ।
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ।
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ।
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ।
1: ਹੋ ਮਾਨਕ ਤੇ ਕਿਆ ਹੋਇਆ ਜੋ ਤਿਸ ਭਾਵੈ ਸੋਈ ਕਰਾਵੈ।
0: ਇਸ ਕਾ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ।
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ।
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰਾਵੈ।
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ।
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ।
1: ਜਾ ਕਾ ਦਿਸ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ।
0: ਜਾ ਕੋ ਆਪਣੀ ਕਰੈ ਬਖਸ਼ੀਸ਼ ਤਾ ਕਾ ਲੇਖਾ ਨਾ ਗਨੈ ਜਗਦੀਸ਼।
1: ਜੀਓ ਪਿੰਡ ਸਭ ਤਿਸ ਕੀ ਰਾਸ ਖੜ ਖੜ ਪੂਰਨ ਬ੍ਰਹਮ ਪ੍ਰਗਾਸ।
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ।
1: ਇਸ ਕਾ ਬਲ ਨਾਈ ਇਸ ਹਾਥ ਕਰਮ ਕਰਮ ਸਰਵ ਕੋ ਨਾਥ।
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ।
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ।
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ।
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ।
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹੇ ਦਿਨ ਰਾਤ।
1: ਕਬਹੂ ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ।
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ।
1: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ।
0: ਜਿਉਂ ਪ੍ਰਭ ਰਾਖੈ ਤਿਵੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ।
1: ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਹਧਾਰੀ ਲਾਵੈ ਧਿਆਨ।
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ।
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ।
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਾ ਭਾਵੈ ਤਿਵੈ ਨਚਾਵੈ।
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ।
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ।
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼।
0: ਮਨ ਤਨ ਨਾਮਰ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕੈ ਸੰਗ।
1: ਜੋ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਜੋਤ ਸਮਾਨ।
0: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। 8-11 ਸਲੋਕ।
0: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰ ਪਾਤੀ ਹੋ ਸਵਾਨ।
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ।
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ।
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ।
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ।
0: ਧਨਵੰਤਾ ਹੋਏ ਕਰ ਗੁਰਬਾਵੈ ਤਰਨ ਸਮਾਨ ਕਛ ਸੰਗ ਨ ਜਾਵੈ।
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾਸ।
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ।
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ।
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ।
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ।
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ।
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ।
0: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ।
1: ਸਰਬ ਕਿਰਿਆ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ।
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ।
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ।
0: ਜਬ ਤਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ।
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ।
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ।
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ।
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ।
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ।
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ।
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ।
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾ ਵਿਚਾਰ।
1: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ।
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ।
1: ਦੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ।
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ।
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ।
0: ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸਕਾ ਉਹ ਕਰਨੈ ਹਾਰ।
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ।
0: ਆਪਣੇ ਚਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ।
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ।
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ।
1: ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਵਿਰਲੇ ਚੀਨਾ।
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ।
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ।
1: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ। 8-12 ਸਲੋਕ।
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ।
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ।
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ।
0: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ।
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ।
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ।
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ।
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੁਛ ਹਲੈ।
1: ਸੰਤ ਕੇ दुखन ते सब जाए संत कै दुख नीच नीचाए
0: संत दुखी का थाउ को नाहे नानक संत पावे ता ओए भी गत पाहे
1: संत का निंदक महा अतताई संत का निंदक खंटिक न पाई
0: संत का निंदक महा त्यारा संत का निंदक परमेश्वर मारा
1: संत का निंदक राज तेहीन संत का निंदक दुखी आर दीन
0: संत के निंदको सर्व रोग संत के निंदको सदा बिजोग
1: संत की निंदा दुख मैं दुख नानक संत भावे ता उसका भी होए मोख
0: संत का दुखी सदा पवित्र संत का दुखी किसै कान हिमित
1: संत के दुखी को डान लागे संत को दुखी को सब त्याग
0: संत का दुखी महा अहंकारी संत का दुखी सदा बिकारी
1: संत का दुखी जन्म मरे संत के दुख ना सुख ते टरे
0: संत के दुखी को ना ही ठाओ नानक संत पावे ता ले मिलाए
1: संत का दुखी अद भी ते टूटे संत का दुखी किते काज ना पहुंचे
0: संत के दुखी को ध्यान परमाइया संत का दुखी उजड़ पाइए
1: संत का दुखी अंतर ते थोथा जो सास में ना मृत की लोथा
0: संत के दुखी की जड़ किछ नाहे आपन बीजा पे ही खाहे
1: संत के दुखी को अवर ना रखन हार नानक संत भावे ता ले उबार
0: संत का दुखी ओ बिल लाए जो जल बिहुन मछली तड़फड़ाए
1: संत का दुखी भूखा नहीं राजा जो पावक इधर नहीं त्रापे
0: संत का दुखी छुटाए की ला जो बुआर तिल खेत माहे बहिला
1: संत का दुखी तरम ते रहत संत का दुखी सद मिथ्या कहत
0: कीर्तनंद का तुर ही पया नानक जो तिस पावे सोई थिया
1: संत का दुखी बिगरूप हो जाए संत के दुखी को दरगह मिला सजाए
0: संत का दुखी सदा सहकाइय संत का दुखी मां नाम रहना जीवाइय
1: संत के दुखी की पूजे ना आसा संत का दुखी उचले निराशा
0: संत के दुख न तृष्णा कोई जैसा पावे तैसा कोई होए
1: पया कीर्तन मेटे कोई नानक जाने सच्चा सोए
0: सब कर तिसके ओहो करने हार सदा सदा तिसको नमस्कार
1: सब की उस्तत करो दिन रात तिसे त्याव सास की रास
0: सब कछ वरते तिसका किया जैसा करे तैसा को थिया
1: अपना खेल अब करने हार दूसर कौन कहे विचार
0: जिसनो कृपा करे तिस अपन नाम दे बडभागी नानक जन से
1: सुखमनि सुख अमृत प्रब नाम पग जना कै मन विश्राम अठ तेरा श्लोक
0: तजो सियानप सुरजन हो सिमरो हर हर राय एक आस हर मन रखो नानक दुख भरम पौ जाए सत नाम श्री वाहे गुरु अष्टपति
1: मन की टेक विधि सब जान देवन को एक है भगवान
0: जिस कह दिया रह अगाए बहुर न तृष्णा लागे आए
1: मारे राखे एक आप मन कै कुछ नाही हा
0: तिसका हुक्म बूढ़ सुख होए तिसका नाम रख कंठ परोए
1: सिमर सिमर सिमर प्रभ सोए नानक बिघन लागे कोए
0: उस्तत मन में कर निरंकार कर मन मेरे सत व्यवहार
1: निर्मल रसना अमृत पियो सदा सुहेला कर ले जियो
0: नैनो पिव ठाकुर कारंग साध संग बिन सह सब संग
1: चरण चलो मार गोविंद मिटे पाप जपिए हर बिंद
0: हर हर कर्म सर्वन हर कथा हर दरगह नानक उजल मथा
1: वडबागी ते जन जग माहे सदा सदा हर की गुण गाहे
0: राम नाम जो कर है बीचार से धनवंत गनी संसार
1: मन तन मुख बोले हर मुखी सदा सदा जानो ते सुखी
0: एको एक एक पछाने इतुत की हो सो जी जाने
1: नाम संग जिसका मन माने नानक तिन निरंजन जाने
0: गुर प्रसाद अपन आप सूझे तिसकी जानो तृष्णा बुझे
1: सा संग हर हर जस कह तू सर्व रोग त्यो हर जन है तू
0: आंदर कीर्तन केवल बख्यान ग्रस्त में सोई निर्वाण
1: एक ऊपर जिस जन की आशा तिसकी कटिए जम की फासा
0: पार ब्रह्म की जिस मन भूख नानक तिस है ना लागे दुख
1: जिसको हर पर मंचित आवे सो संत सुहेला नहीं डुलावे
0: जिस पर अपना कृपा कर सो सेव कहो किसते डर है
1: जैसा सत तैसा दिष्टाया अपने कार्य में आप समाया
0: सोदत सोदत सोदत सीजा गुर प्रसाद तत सा बूझिया
1: जब देखो तो सब किछ मूल नानक सो सुखम सोई स्थूल
0: नह किछ जन्म नह किछ मर आपन चलित आप ही कर है
1: आवन जावन दिष्ट अनदिष्ट आज्ञाकारी तारी सब शिष्ट
0: आपे आप सगल मह आप अनक जुगत राज थापो थाप
1: अविनाशी नाही किछ खंड तारन धार रहो ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सोभावंत सगल संसार उदरे तनमंत
0: प्रभु के सेवक सगल उदाहरण प्रभु के सेवक दुख विसारन
1: आपे मेल लय कृपाल गुर का सजो पै निहाल
0: उनकी सेवा सोई लागे जिसनो कृपा करह बड़ भागे
1: नाम जपत पावे विश्राम नानक तिन पुरख को उत्तम कर मान
0: जो किछ करे सो प्रभु कह रंग सदा सदा सह हर संग
1: सह सुबह होवे सो होए करने हार पछाण सोए
0: प्रभु का किया जन मीठ लगाना जैसा सा तैसा दृष्टाना
1: जिसते उपजे तिस माहे सुमाए ओए निधान ओए सुख निदान उन्हों बनाए
0: आपस को आप दीनो मान नानक प्रभु जन एको जान
1: सुख मनि सुख अमृत प्रभ नाम भग जना कै मन विश्राम अठ चौदह श्लोक
0: सर्व कला भरपूर प्रभ बिरथा जानन हार जा कै स्मरण उदरी है नानक तिस बलिहार सत नाम श्री वाहिगुरु अष्टपति
1: टूटी गंडन हार गोपाल सर्व जिया आपे प्रतपाल
0: सगल की चिंता जिस मन माहे तिसते बिरथा कोई नाहे
1: रे मन मेरे सदा हर जाप अमनासी प्रभा पे आप
0: आपन की आकछु न होए जी सौ प्राणी लोचै कोए
1: तिस बिन नाही तेरे किछ काम गत नानक जप एक हर नाम
0: रूपवंत होए नाही मोह है प्रभु की जोत सगल घट सो है
1: धनवंता होए क्या को गर्भ है जा सब की तिसका दिया दरब है
0: अत सूरा जे को कहावै प्रभु की कला बिना कहतावै
1: जे को होए बह दातार तिस दिन हार जाने गवार
0: जिस गुर प्रसाद टूटे हो रोग नानक सो जन सदा ਸਦਾ ਅਰੋਗ
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਧ ਕਾ ਦੀਪ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਵਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰਾ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮਿਰਤ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਉਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿ ਉਹ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਵ ਮਾਏ ਸਮਾਣੀ
0: ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਵ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀ ਆ
0: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਸਬ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ताको भिन्न कह न जाई।
0: बुझै बुझन हार विवेक नारायण मिले नानके।
1: ठाकुर का सेवक आज्ञाकारी, ठाकुर का सेवक सदा पुजारी।
0: ठाकुर के सेवक कै मन प्रतीत, ठाकुर के सेवक की निर्मल रीत।
1: ठाकुर को सेवक जान संग, प्रभु का सेवक नाम कै रंग।
0: सेवक को प्रापालन हारा, सेवक की राखे निरंकारा।
1: सो सेवक जिस दया प्रभु तारै, नानक सो सेवक सास सास सुमारै।
0: अपने जन का पर्दा ढाकै, अपने सेवक की सर पर राखै।
1: अपने दास को दे वडाई, अपने सेवक को नाम जपाई।
0: अपने सेवक की आपत राखै, ताकि गत मित कोई न लाखै।
1: प्रभु कै सेवक को न पहुंचै, प्रभु कै सेवक ऊचते ऊचै।
0: जो प्रभु अपनी सेवा लाया, नानक सो सेवक दह दिस प्रगटाया।
1: नीकी कीरी मैं कर राखै, पसम करे लश्कर कोट लाखै।
0: जिसका सास न काटते आप, ताको राख दे कर हाथ।
1: मानस जतन कर्तव पात, तिसके कर्तव बिरथे जात।
0: मारे न राखै अबर न कोए, सर्व जिया का राखा सोए।
1: काहे सोच करे रे प्राणी, जप नानक प्रभ अलख बडाणी।
0: बारम बार बार प्रभ जपिया, पी अमृत एहो मन तंत्र पिया।
1: नाम रतंजन गुरमुख पाया, तिसकिच अबर नाही दिसताया।
0: नाम तन नामो रूप रंग, नामो सुखर नाम कसंग।
1: नाम रस जो जंत ताने, मन तन नामे नाम समान।
0: उठत बैठ सोबत नाम, कहो नानक जन कै सद काम।
1: लो जाचे वादन रात, प्रभ अपने जन की नींदात।
0: करह भगत आत्म कै चाय, प्रभ अपने स्यों रह है समाये।
1: जो हो आहो वसु जाने, प्रभ ने का हुकुम पछान।
0: तिसकी महिमा कौन बखानो, तिसका गुण कह एक न जानो।
1: आठ पैर पर बसे हजूर है, कहो नानक से जन पूरे।
0: मन मेरे तिन की ओट लेहे, मन तन अपना तिन जन देहे।
1: जिन जन अपना प्रभु पछाता, सो जन सर्व थोक का दाता।
0: तिसकी शरण सर्व सुख पावे, तिसके दरसा पाप मिटावे।
1: अवर सियान सगली छाड़, तिस जन की तू सेवा लाग।
0: आवन जान न होवी तेरा, नानक तिस जन के पूजो सद पैरा।
1: सुखमनी सुख अमृत प्रभ नाम, भगत जना कै मन विश्राम। अठ सतारा श्लोक।
0: सत पुरख जन जानिया, सतगुर तिसका नाओ। तिसकै संग सिख उदरै, नानक हर गुण गाओ। सत नाम श्री वाहिगुरु अष्टपदी।
1: सतगुर सिखी करै प्रतपाल, सेवक को गुरु सदा दयाल।
0: सिख की गुर दुरमत मल हेरै, गुर बचनी हर नाम उचरै।
1: सतगुर सिखै बंधन काटै, गुर का सिख बिकार ते हटै।
0: सतगुर सिख को नाम धन दे, गुर का सिख वडभागी हे।
1: सतगुर सिखा हलत पलत सवारै, नानक सतगुर सिख को जी नाल सुमारै।
0: गुर कै ग्रह सेवक जो रहै, गुर की आज्ञा मन में सहै।
1: आपस को कर कछ ना जनावै, हर हर नाम हृदय सत्यावै।
0: मन बेचै सतगुर कै पास, ते सेवक के कार्ज रास।
1: सेवा करत होए नेकामी, तिसको होत प्राप्त स्वामी।
0: अपनी कृपा जिसे आप करे, नानक सो सेवक गुर की मत ले।
1: विश्व विश्वे गुर का मन माने, सो सेवक परमेश्वर की गत जाने।
0: सो सतगुर जिस हृदय हर नाओ, अनक बार गुर को बल जाओ।
1: सर्वन दान जी का दाता, आठ पैर पार ब्रह्म रंग दाता।
0: ब्रह्म है जन, जन में पार ब्रह्म, एक है आप नहीं कछ परम।
1: सहस यान पलया न जाइए, नानक ऐसा गुरुड़ भागी पाइए।
0: सफल दर्शन पेखत पुनीत, परसत चरण गत निर्मल रीत।
1: संग्राम गुण रवै, पार ब्रह्म की दरगह गवै।
0: सुनकर बचन करन आगाने, मन संतोखा तुम पतियाने।
1: पूरा गुरु आख्यो जाका मंत्र, अमृत दिष्ट पिख है ओए संत।
0: गुण बेअंत कीमत नहीं पाए, नानक जिस पावै तिस लय मिलाए।
1: जे बाए कुस्तत अनेक, सतपुरख पूरन बबे।
0: काहु बोल न पहुंचत प्राणी, अगम गोचर प्रभ निर्वाणी।
1: निराहार निर्वैर सुखदाई, ताकि कीमत किने न पाई।
0: अनक भक्त बंदन नित कर है, चरण कमल हृदय स्मर है।
1: सत बलिहारी सतगुरे अपने, नानक जिस प्रसाद ऐसा प्रभ जपने।
0: एहो हर रस पावै, जन कोए अमृत पीवै अमर सो होए।
1: पुरख का नाही कदे विनाश, जाके मन पटे गुणतास।
0: आठ पहर हर का नाम ले, सच उपदे सेवक कौ दे।
1: मोह माया कै संग न लेप, मन मै राखै हर हर एक।
0: अंधकार दीपक परगासे, नानक पर मोह दुख तहते नासे।
1: तब तमाहे ठांड वरताई, आनंद पया दुख नाठे पाई।
0: जन्म मरण के मिटे अंदेसे, साधु के पूर्ण उपदेशे।
1: पौ चुका निर्भय होए बसे, सगल ब्याद मन ते खै नसे।
0: जिसका सातन कृपा धारी, साध संग जप नाम मुरारी।
1: चित पाई चूके भौं गवन, सुन नानक हर हर जस सवन।
0: निर्गुण अवसर गुण पी ओही, कला धार जिन सगली मोही।
1: अपने चित बाबा बनाए, अपनी कीमते आपे पाए।
0: हर बिन दूजा नाही कोए, सर्ब निरंतर एको सोए।
1: पोत पोत रव्या रूप रंग, पै प्रगा साध कै संग।
0: रच रचना अपनी कल धारी, अनक बार नानक बलिहारी।
1: सुख मनी सुख अमृत प्रभ नाम, भगत जना कै मन विश्राम। अठ अठारह श्लोक।
0: साथ न चालै बिन भजन, बिखिया सगली छार। हर हर नाम कमाव ना, नानक इहो धन सार। सत नाम श्री वाहिगुरु अष्टपदी।
1: संजना मिल करो विचार, एक सिमर नाम आधार।
0: अवरो पासा मीत बिसार हो, चरण कमल रिद में उरतार हो।
1: करन कारण सो प्रभ समरथ, दृढ़ कर गहो नाम हर रथ।
0: एहो धन संचो हो वो भगवंत, संत जना का निर्मल मंत।
1: एक आसरा को मन माहे, सर्व रोग नानक मिट जाहे।
0: जिस धन को चार कुंट उठता वै, सो धन हर सेवा ते पाव है।
1: जिस को नित बाछ है मीत, सो सुख साधु संग परी। प्रीत
0: जे शोभा को करह भली करनी सा शोभा भज हर की सरनी
1: अनको पावी रोग न जाए रोग मिटे हर अवख दलाए
0: सर्व निदान मह हर नाम निदान जप नानक दरगह परवान
1: मन प्रबोधो हर के नाए दैद स्थावत आवे ठाए
0: ताको बिघन न लागे कोए जाके हृदय बसै हर सोए
1: कल ताती ठंडा हर नाओ सिमर सिमर सदा सुख पाओ
0: भाव बिन सह पूर्ण होए आस भगत पाए आत्म प्रगास
1: सित कर जाए बसे अबनासी कहो नानक काटी जम फासी
0: तत विचार कह जन साचा जन्म मरै सो काचो काचा
1: आवा गुण मिटे प्रभ सेव आप त्याग शरण गुरुदेव
0: यों रतन जन्म का होए उधार हर हर सिमर प्राण आधार
1: अनको पावन छूटन हारे सिमर शास्त्र वेद विचारे
0: हर की भगत करू मन लाए मन बंचत नानक फल पाए
1: संग न चालस तेरे धना तू क्या लपटावै मूर्ख मना
0: सुत मीत कुटांबर बन तैन ते कहो तुम कवन सनाथा
1: राज रंग माया विस्तार इन ते कहो कवन छुटकार
0: अस हस्ती रथ सवारी झूठा डंफ झूठ पा सारी
1: जिन दिए तस बुझे ना बिगाना नाम विसार नानक पछताना
0: गुर की मातू लिहे आने भगत बिना बहु डूबे सियाने
1: हर की पद करो मन मीत निर्मल होए तुम्हारो चीत
0: चरण कमल राखो मन माहे जन्म जन्म के किल विख जाहे
1: आप जप हो अवरै नाम जपावो सुनत कहत रहत गत पावो
0: सार भूत सत हर को नाओ सहज सुभाए नानक गुण गाओ
1: गुण गावत त्रि उत्तर समैल बिन जाए हो मैं विख फैल
0: होए अचिंत बसै सुख नाल सांस ग्रासर नाम संभाल
1: छाड़ सियान सगली मना सात संग पावे सजताना
0: हर पूंजी संच करो व्यवहार इहां सुख दर गै जयकार
1: सर्व निरंतर एको देख कहो नानक
0: एको जापे को साला है एक सिमर एको मन आहे
1: एक सके गुण गाओ अनंत मंतन जाप एक भगवंत
0: एको एक एक हर आ पूर्ण पूर है ओ प्राभ्याप
1: अनक विस्तार एक ते भय एक रात पराचित गए
0: मन तन अंतर एक प्रभ राता गुर प्रसाद नानक एक जाता
1: सुखमणि सुख अमृत प्रभ नाम भगत जना कै मन विश्राम अठ उन्नीस श्लोक
0: फिरत फिरत प्रभ आया परया तो शरनाए नानक की प्रभ बेनती अपनी भगती लाए सत नाम श्री वाहे गुरु अष्टपदी
1: जाचक जन जाचे प्रभदान कर कृपा दिवो हर नाम
0: साधु जना की मांगो तूर पार ब्रह्म मेरी शरदा पूर
1: सदा सदा प्रभु की गुण गाओ सास सास प्रभु तुम्हें ते आओ
0: चरण कमल सो लागे प्रीत भगत करो प्रभु की नित नीत
1: एक ओट एको आधार नानक मांगे ना प्रभु सार
0: प्रभु की दृष्ट महा सुख होए हर रस पावे बिरला कोए
1: जिन चख्या से जन तृप्ता ने पूर्ण पुरख नहीं डोला ने
0: सो भर भरे प्रेम रस रंग उपजै चाओ साध कै संग
1: करे शरण आन सब त्याग अंतर प्रगास अंध निर्लाग
0: बड़ भागी जपया प्रसोए नानक नामर ते सुख होए
1: सेवक की मनसा पूरी भई सतगुर ते निर्मल मत लई
0: जन को प्रभ होए ओ दयाल सेवक कीनो सदा निहाल
1: बंधन काट मुकुत जन भया जन्म मरण दुख परम गया
0: पिछपुनी शरदा सा पूरी रब रहया सत्संग हजूरी
1: इसका सा तिन लिया मिलाए नानक भक्ति नाम समाए
0: सो क्यों बिसरै जे काल न पानै सो क्यों बिसरै जे किया जानै
1: सो क्यों बिसरै जिन सब कुछ दिया सो क्यों बिसरै जे जीवन जिया
0: सो क्यों बिसरै जे अगन मह राख है गुर प्रसाद को बिरला लाख है
1: सो क्यों बिसरै जे बिकते गाड है जन्म जन्म का टूटा गाड है
0: गुरपूरै ताते है बुझाया प्रभ अपना नानक जन त्याया
1: साजन संत करो हो काम आन त्याग जपो हर नाम
0: सिमर सिमर सिमर सुख पावो आप जपो अवरह नाम जपावो हो
1: पाए त्रिय संसार बिन भक्ति तन हो सी चार
0: सर्व कल्याण सुख निध नाम बूट जात पाए विश्राम
1: सगल दुख का हो तनास नानक नाम जपो गुण तास
0: उपजी प्रीत प्रेम रस चाओ मन तन अंतर यही सुहाओ
1: नेत्रो पेक दरस सुख होए मन बिकसै साधु चरण तो
0: भक्त जना कै मंतन रंग बिरला को पावे संग
1: एक बस दीजे कर मया गुर प्रसाद नाम जप लया
0: ताकि उपमा कही न जाए नानक रहया सर्ब समाए
1: प्रभ क्षण दीन दयाल भगत उछल सदा कृपाल
0: नाथ नाथ गोविंद गोपाल सर्व कटा करत प्रतपाल
1: आद पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी शरण पुरख भगवान
0: सर्व कुंठ मुक्त मोख पाए एक निमख हर के गुण गाए
1: अनक राज भोग वडे आई हर के नाम की कथा मन भाई
0: बहु भोजन कापर संगीत रसना जपती हर हर नीत
1: पली सुकरनी शोभा धनवंत हृदय बसे पूरन गुरुमंत
0: साध संग प्रभ देहो निवास सर्व सुख नानक प्रगास
1: सुख मनी सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहेगुरु अष्टपदी।
1: जब अकार कुछ न दृष्टि तापा पुन तब कहते होता।
0: जब तारी आपन सुन समाद तब बैर विरोध के संग कमात।
1: जब इसका वर्ण चिहिना जापत तब हर सो को किसे व्याप्त।
0: जब आपन आपा पार ब्रह्म तब हो कहां किसो होवत परम।
1: आपन खेलिया वर्ती जा नानक करने हार न दूजा।
0: जब होवत प्रा केवल तानी तब बंद मुक्त कहो किसको गानी।
1: जब एक हर गम अपार तब नरक सुरु को कौन अवतार।
0: जब निर्गुण प्राव सहज सुभाए तब शिव शक्त कहो हो कित ठाए।
1: जब आपे आप अपनी जोत धरे तब कौन निडर कौन कत डरे।
0: आपन चले तब करने हार नानक ठाकुर अगम पार।
1: अविनाशी सुखी अपने आसन तय जन्म मरण को कहा विनाशन।
0: जब पूर्ण करता प्रभ सोए तब जम की त्रास कहो किस होए।
1: जब अवगत अगोचर प्रभ एका तब चित्र गुप्त किस पूछत लेखा।
0: जब नाथ निरंजन अगोचर गादे तब कौन छुटे कौन बंधन बाधे।
1: आपन आप ही अचर जा नानक आपन रूप आप ही ऊपर जा।
0: जह निर्मल पुरख पुरख पत होता तह बिन मैल कहो क्या तूता।
1: जह निरंजन निरंकार निर्वाण तह कौन को मान कौन अभिमान।
0: जह स्वरूप केवल जगदीश तह छल छिद्र लागत कहो कीस।
1: जह जो स्वरूपी जोत संग समावै तह किसे भू कौन तृप्तावै।
0: कर्ण करावन करने हार नानक करते का नाही सुमार।
1: जा अपनी सुवा आपन संग बनाई तब कौन माए बा मित्र सुत भाई।
0: जह सर्व कला आपह परवीन तह वेदक तेव कहां कोचीन।
1: जब आपने आप उतार है तो सगन अपसगन कहां विचार है।
0: जह आपन ऊंच आपन आपनी रात है कौन ठाकुर कौन कही है चीरा।
1: बिस्मन बिस्म रहे बिस्माद नानक अपनी गजानो आप।
0: जह अछल अछेद अपेद समाया ऊहा के सह व्याप्त माया।
1: आपस को आपे आदेश तेह गुण का नाही प्रवेश।
0: जह एक है एक एक भगवानता तह कौन अचिंत किस लागे चिंता।
1: जह आपन आपा पतियारा तह कौन कथै कौन सुन न हारा।
0: बहु बेअंत ऊंच ते ऊंचा नानक आपस को आप है पहुंचा।
1: जह आप रचियो पर पंच आकार तेह गुण में कीनो विस्तार।
0: पाप पुन तह पई कहावत को नरक को स्वर्ग बंछावत।
1: जाल जाल माया जंजाल हो मैं मोह परम पैपार।
0: दुख सुख मान अपमान अनक प्रकार कियो बखियान।
1: अपन खेल आप कर देख है खेल संकोच है तो नानक एक है।
0: जह अवगत भक्त है आप जह पसरे पासार संत प्रताप।
1: पाक का आप है धनी उनकी शोभा उन्हू बनी।
0: आप है कौत करे आनंद चोज आप है रस भोगन निर्जोग।
1: जिस भाव है तुसी अपन नाय लावे जिस भाव है तुस खेल खिलावे।
0: बेशुमार अथा अगंत अतोले ज्यों बुलावो त्यों नानक दास बोले।
1: सुख मनि सुख अमृत पब नाम भगत जना कै मन विश्राम। 8:21 श्लोक।
0: जी जंत के ठाकुरा आपे वर्तन हार नानक एको पसरिया दूजा कह दृष्टार। सतनाम श्री वाहेगुरु अष्टपदी।
1: आप कथे आप सुनने हार आपे एक आप विस्तार।
0: जा तिस भावे ता सृष्टि उपाए अपने भाणे लए समाए।
1: तुम ते पिन्ने किछ होए आपन सूत सब जगत परोए।
0: जाको प्रभु जियो आप बुझाए सच नाम सोई जन पाए।
1: सो समदर्शी तत् का बेता नानक सगल सिष्ट का जेता।
0: जी जंत्र सब ता कै हाथ दीन दयाल अनाथ को नाथ।
1: जिस राखे तिस कोए न मारे सो मुआ जिस मनो बिसारे।
0: तिस्ता जबर कहां को जाए सब सरेक निरंजन राए।
1: जी की जुग जाके सुभात अंतर बाहर जानो सात।
0: गुण निदान बे अंत पार नानक दास दा बलिहार।
1: पूरन पूर रह दयाल सब ऊपर होवत कृपाल।
0: अपने करतब जाने आप अंतर जामी रहो ब्याप।
1: तत्पाले जी अनुभव पात जो जो रचियो सूत सहत्यार।
0: जिस पावे तिस लय मिलाए भक्त करे हर के गुण गाए।
1: मन अंतर विश्वास कर मानिया करन हार नानक एक जानिया।
0: जान लागा हर एक नाए तिसकी आसन बिरथी जाए।
1: सेवक को सेवा बने आए हुक्म बूझ परम पद पाए।
0: इस ते ऊपर नहीं विचार जाके मन बसिया निरंकार।
1: बंधन तोर पै निर्वैर अंदिन पूजे गुर के पैर।
0: यह लोक सुखिए पर लोक सुहेले नानक हर प्रभ आप है मेले।
1: साध संग मिल करो आनंद गुण गावो परमानंद।
0: राम नाम तत् करो हो विचार दुर्लभ देह का करो उदार।
1: अमृत वचन हर की गुण गावो प्रांत नुन का हे सुआओ।
0: आठ पहर प्रापी खुह नीरा मिटे अज्ञान बिन सहंदीरा।
1: सुन उपदेश हृदय बसावो मन इच्छा नानक फल पावो।
0: हलत पलत दो लिहो सवार राम नाम अंतर उरतार।
1: पूरे गुर की पूरी दिखिया जिस मन बसै ते साच परीखिया।
0: मनता नाम जपो लिवलाए दुख दर्द मन ते पौ जाए।
1: सच व्यापार करो व्यापारी दरगह निभै खेप तुम्हारी।
0: टीका टीक रखो मन माही नानक बहुर न आवै जाहे।
1: रिश्ते दूर कहा को जाए उबरे राखन हार ते आए।
0: निर्भउ जपै सगल भौ मिटै प्रभु कृपा ते प्राणी छुटै।
1: जिस प्रभु राखै तिस नाही दुख नाम जपत मन होवत सुख।
0: चिंता जाए मिटै अहंकार तिस जन को कोई न पहुंचन हार।
1: सिर उपर ठाडा गुरसूरा नानक ता कै कारज पूरा।
0: मत पूरी अमृत जाकी दृष्ट दर्शन पेखत उदरत सृष्ट।
1: चरण कमल जाके अनूप सफल दर्शन सुंदर हर रूप।
0: धन सेवा सेवक परवान अंतर जामी पुरख प्रधान।
1: जिस मन बसे सोत निहाल ताकै निकट न आ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਲਜਨਾ ਕੈ ਮਨ ਵਿਸਰਾਮ 8:22 ਸਲੋਕ
0: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ
0: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਹੇ
1: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
1: ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸਨ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ
1: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
0: ਇਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾਕੀ ਜੋ ਧਾਰ ਰਹੇ ਹੋ ਸਾਮੀ ਓਤ ਪੋਤ
1: ਗੁਰਪ੍ਰਸਾਦ ਭ੍ਰਮ ਕਾ ਨਾਸ਼ ਨਾਨਕ ਤਿਨ ਮੈਂ ਇਹੋ ਵਿਸ਼ਵਾਸ
0: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗਰਚਨ
0: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਾ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਪਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰ ਗਜ ਸਿਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕੁਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵਾਨ
0: ਧਨ ਧਨ ਧਨ ਜਾਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ

0: ਅੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ
0: ਹਰ ਤਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਪੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰੇ ਤਿਨ ਕੈ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
0: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਊਚ ਪਾਏ ਅਸਥਾਨ ਬਹਰ ਨ ਹੋਵੇ ਆਵਨ ਜਾਨ
0: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਦ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ਼ੇਸ਼ਟ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ
0: ਸੁੰਦਰ ਚਿੱਤ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
0: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਊਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਊਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ 8:24 ਸਲੋਕ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹਟਾਉਣ ਦਾ, ਚੁਟਕਲੇ ਸੁਣਾਉਣ ਦਾ ਅਤੇ ਹਾਹਾ ਹੀ ਹੀ ਹੋ ਹੋ ਕਰਨ ਦਾ ਅੱਜ ਦਿਨ ਸ਼ੁੱਕਰਵਾਰ ਦਾ। ਅਤੇ ਖਿੱਚ ਕੇ ਰੱਖਿਓ ਤਿਆਰੀਆਂ, ਥੋੜ੍ਹਾ ਜਿਹਾ ਜ਼ਿਆਦਾ ਖੁੱਲ੍ਹ ਕੇ ਹੱਸ ਲਿਓ ਕਿਉਂਕਿ ਦੋ ਦਿਨ ਮੁੜ ਕੇ ਨਹੀਂ ਹੱਸਣਾ ਅਤੇ ਅੰਤੜੀਆਂ ਦੇ ਦੁਆਲੇ ਦੁਆਲੇ ਜਾਲਾ ਜੰਮ ਸਕਦਾ। ਮੇਰੇ ਨਾਲ ਸਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ? ਠੀਕ ਠਾਕ, ਵਧੀਆ। ਕਿਆ ਸ਼ੁਰੂਆਤ ਕੀਤੀ
0: ਚੰਗੇ, ਭਲੇ ਪ੍ਰੋਫੈਸ਼ਨਲ ਬੰਦੇ ਐਵੇਂ ਨਾਪ ਸ਼ਨਾਪ ਬੋਲ ਦਿੰਦੇ, ਅਸੀਂ ਤਾਂ ਫਿਰ ਹਾਸੇ ਠੱਠੇ ਕਰਨ ਲੱਗੇ।
1: ਨਹੀਂ ਨਹੀਂ, ਗੁੱਡ ਹੈ, ਗੁੱਡ ਹੈ,
0: ਹਾਸੇ ਠੱਠੇ 'ਚ ਕਿਹਾ ਕੋਈ ਇਹਦਾ ਲੈਣਾ ਦੇਣਾ ਨਹੀਂ, ਕੋਈ ਜਾਲਾ ਜੂਲਾ ਨਹੀਂ ਜੰਮਦਾ।
1: ਇੱਕ ਤਾਂ ਇਹ ਬਹੁਤ ਪਿਆਰੀ ਗੱਲ ਲੱਗੀ ਕਿ ਅਸੀਂ ਜੱਜ ਕੀਤਾ ਆਪਣੇ ਲਿਸਨਰਾਂ ਨੂੰ ਕਿ ਅਸੀਂ ਹਿਸਾਬ ਆ ਰਹੇ ਹਾਂ, ਹੁਣ ਅਗਲੇ ਦੋ ਦਿਨਾਂ ਹੱਸਣਾ ਨਹੀਂ ਹੈ।
0: ਕਿੱਥੇ ਹੱਸਦੇ ਲੋਕ, ਕਿੱਥੇ ਹੱਸਦੇ ਦੱਸੋ।
1: ਸੋ ਤੁਸੀਂ ਅੱਜ ਸਾਡਾ ਧੰਨਵਾਦ ਵੀ ਜ਼ਰੂਰ ਕਰਿਓ ਨਾਲ ਨਾਲ ਕਾਲ ਦੇ। ਥੈਂਕ ਯੂ ਸੋ ਮਚ।
0: ਈਵਨ ਆਪਾਂ ਨਹੀਂ ਘਰ ਜਾ ਕੇ ਹੱਸਦੇ, ਇੱਥੇ ਹੱਸ ਲਿਆ। ਮੈਂ ਨਾ ਕਮਰੇ ਚੋਂ ਨਿਕਲੀ ਦਾ ਨਾਲ ਹੀ ਮਤਲਬ ਪਰੇਸ਼ਾਨੀ ਵਾਲੇ ਫੋਨ ਆਉਣੇ ਸ਼ੁਰੂ ਹੋਏ।
1: ਹੁਣ ਕੀ ਮੁੱਕ ਗਿਆ ਜੀ?
0: ਨਹੀਂ, ਉਹਦੇ ਤੋਂ ਉੱਪਰ ਉੱਠ ਗਏ
1: ਆਪਾਂ, ਤੁਸੀਂ ਉੱਪਰ ਉੱਠ ਗਏ। ਮੇਰਾ ਬਿਗਿਨਰ ਲੈਵਲ ਚੱਲ ਰਿਹਾ।
0: ਹਾਂ, ਤੁਸੀਂ ਹਲੇ ਬਹੁਤ ਸ਼ੁਰੂਆਤੀ ਲੈਵਲ ਤੇ ਆ।
1: ਮੈਂ ਹਜੇ ਕੋਲਸ ਵੀਜ਼ੇ ਤੇ ਹਾਂ ਹਜੇ।
0: ਹਾਂ, ਨਹੀਂ ਨਹੀਂ, ਤੁਸੀਂ ਹਲੇ ਊਸ਼ੀ ਵੀਜ਼ੇ ਤੇ ਨਹੀਂ ਪਹੁੰਚੇ ਜੇ। ਤੁਹਾਨੂੰ ਇਹ ਤਾਂ ਨਹੀਂ ਮੈਸੇਜ ਲਿਆਉਂਦਾ ਹੋਣਾ ਵੀ ਨਾਲ ਊਸ਼ੀ ਜ਼ਰੂਰ ਲੈ ਕੇ ਆਏ?
1: ਵਾਹ,
0: ਚਲੋ ਆਓ ਜੀ ਫਿਰ ਆਪਾਂ ਵੱਧਦੇ ਅੱਗੇ ਅਤੇ ਬੱਚੇ ਵਿਹਲੇ ਕਰਦੇ ਹਾਂ ਸਕੂਲ ਜਾਣ ਦੇ ਲਈ। ਸਾਡੇ ਨਾਲ ਸਭ ਤੋਂ ਪਹਿਲਾਂ ਅਰਨਵ ਹੈ, ਉਸ ਤੋਂ ਬਾਅਦ ਮੰਨਤ ਫਤਿਹ, ਤੁਸੀਂ ਰੈਡੀ ਰਹੋ। ਅਰਨਵ, ਸਤਿ ਸ਼੍ਰੀ ਅਕਾਲ।
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ। ਵੀਰੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਅਰਨਵ ਦੇ?
2: ਵਧੀਆ, ਤੁਹਾਡਾ ਕੀ ਹਾਲ ਆ?
0: ਸਾਡਾ ਵੀ ਬਹੁਤ ਵਧੀਆ, ਤੁਸੀਂ ਦੱਸੋ, ਹੋ ਗਏ ਹੋ ਤਿਆਰ?
2: ਹਾਂਜੀ।
0: ਗੁੱਡ, ਕੀ ਸੁਣਾਓਗੇ ਫਿਰ ਅੱਜ ਤਿਆਰ ਹੋ ਗਏ?
2: ਅੱਜ ਸੁਣਾਉਂਗੇ ਇੱਕ ਬੁਝਾਰਤ।
0: ਹਾਂਜੀ,
1: ਲਿਆਓ ਜੀ, ਲਿਆਓ।
2: ਲਾਲ ਨਹੀਂ, ਕਾਲੇ ਰੰਗ ਦੀ ਫਿਰ ਕਾਲੇ ਰੰਗ ਦੀ ਰਾਣੀ ਪੀਂਦੀ ਲਾਲ ਪਾਣੀ।
1: ਕਾਲੇ
0: ਰੰਗ ਦੀ ਰਾਣੀ
1: ਪੜ੍ਹਿਆ
0: ਲਿਖਿਆ ਆਂਸਰ ਹੈ ਪੁੱਤਰ ਜੀ, ਹਾਂ ਕਰ ਦੋ।
1: ਅੱਛਾ, ਵੈਸੇ ਸਹੀ ਤੌਰ ਤੇ ਕਲੀਓਪੈਟਰਾ ਵੀ ਚੱਲ ਸਕਦਾ ਹੈ। ਕਲੀਓਪੈਟਰਾ ਵੀ ਚੱਲ ਸਕਦਾ?
0: ਹਾਂ, ਇਹਦੀ ਮੈਨੂੰ ਸਮਝ ਨਹੀਂ ਲੱਗੀ ਪਰ ਚੱਲ।
1: ਤੁਸੀਂ ਸੂਈ ਲੈ ਲਓ ਸਾਡਾ ਜਵਾਬ।
0: ਮੋਮਬੱਤੀ,
1: ਮੋਮਬੱਤੀ ਅੰਕਲ ਦੀ ਮੋਮਬੱਤੀ, ਮੇਰੀ
0: ਫ੍ਰੈਗਰੈਂਸ ਵਾਲੀ ਮੋਮਬੱਤੀ।
1: ਹਾਂ, ਚਲੋ ਲਓ ਜੀ, ਅੱਜ ਤੇ ਅਪਗ੍ਰੇਡ ਆ। ਨਹੀਂ
0: ਨਹੀਂ
2: ਨਹੀਂ,
0: ਕਾਲੇ ਰੰਗ ਦੀ ਪਾਣੀ, ਕਾਲੇ ਰੰਗ ਦੀ ਰਾਣੀ
1: ਪੀਂਦੀ ਲਾਲ ਪਾਣੀ,
0: ਪੀਂਦੀ ਲਾਲ ਪਾਣੀ,
1: ਲਾਲ ਪਾਣੀ, ਇਹ ਕੀ ਹੋ ਸਕਦਾ?
0: ਪੀਂਦੀ ਲਾਲ ਪਾਣੀ, ਹਾਂ
2: ਹਾਂਜੀ,
0: ਕਾਲੇ ਰੰਗ ਦੀ ਰਾਣੀ ਆ, ਕਾਲੀ। ਓਕੇ, ਚਲੋ ਹਾਰ ਗਏ, ਪਰ
1: ਹਾਰ ਗਏ, ਹਾਰ ਗਏ, ਹਾਰ ਗਏ, ਹਾਰ ਗਏ।
2: ਆਨਸਰ
0: ਹੈ ਅਨਾਰ।
2: ਨਹੀਂ,
0: ਹਾਂ ਲੈ,
1: ਸਟੰਪ ਕਰਤਾ ਸਾਨੂੰ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ,
2: ਥੈਂਕ ਯੂ। ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ।
0: ਸਤਿ ਸ਼੍ਰੀ ਅਕਾਲ ਤੇ ਮੰਨਤ ਫਤਿਹ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਤੁਹਾਡਾ? ਪ੍ਰਧਾਨ ਹਲੇ ਕਾਰਜਕਾਰੀ ਪ੍ਰਧਾਨ ਨੇ।
1: ਅੱਛਾ, ਓਕੇ,
0: ਫਾਈਨਲ ਤੇ ਹੁਣ ਆਪਾਂ ਜਿਹੜਾ ਪ੍ਰੋਗਰਾਮ ਕਰਨਾ ਨਾ ਆਪਾਂ, ਤੇ ਉਹਦੇ ਵਿੱਚ ਇਹਨਾਂ ਨੂੰ ਜ਼ਿੰਮੇਵਾਰੀਆਂ ਲੈਣੀਆਂ ਪੈਣੀਆਂ ਤੇ ਫਿਰ ਆਪਾਂ ਮਤਲਬ ਡਿਸਾਈਡ ਕਰ ਪਾਵਾਂ, ਫਿਰ ਬੱਚਿਆਂ ਦੀਆਂ ਵੋਟਾਂ ਵੀ ਲੈਣੀਆਂ ਨਾ।
1: ਓਕੇ, ਅੱਛਾ, ਇਲੈਕਸ਼ਨ ਕਰਨ ਲੱਗੇ ਨਾ ਆਪਾਂ?
0: ਨਹੀਂ, ਉਹ ਤੇ ਬਾਬਾ ਜਦੋਂ ਪ੍ਰੋਗਰਾਮ ਕਰਾਂਗੇ
1: ਉਸ ਤੋਂ ਬਾਅਦ। ਹਾਂ, ਸਾਈਡ ਔਨ ਦਾ ਸਾਈਡ ਕਰ ਲਾਂਗੇ।
0: ਮਤਲਬ ਪੱਕੇ ਹੀ ਆਏ?
1: ਹਾਂ, ਪਤਾ ਹੀ ਹੈ, ਸੀਨੀਅਰ ਫਾਰਮੈਲਿਟੀ ਹੈ ਨਾ,
0: ਸੀਨੀਅਰ ਮੋਸਟ।
2: ਹਾਂਜੀ,
0: ਹਾਂ, ਸੀਨੀਅਰ ਮੋਸਟ ਇੰਟੈਲੀਜੈਂਟ, ਤੇ ਤੁਸੀਂ ਪਲਾਨ ਬਣਾ ਕੇ ਲਿਆਓ ਤੁਸੀਂ ਵੀ ਕਿੱਦਾਂ ਮਤਲਬ ਸਾਰਾ ਹੈਨਾ
1: ਪ੍ਰੋਗਰਾਮ ਦਾ ਬਲੂ ਪ੍ਰਿੰਟ ਹੋਵੇ।
0: ਹਾਂ, ਈਵੈਂਟ ਦਾ ਬਲੂ ਪ੍ਰਿੰਟ ਬਣਾ ਕੇ ਲਿਆਓ ਤੁਸੀਂ।
1: ਡਨ ਹੋ ਗਿਆ,
0: ਠੀਕ ਹੈ। ਸਬਜ਼ੀ ਬਣਨਾ ਚਾਹੁੰਦੇ ਹੋ ਕਿ ਫਲ ਬਣਨਾ ਚਾਹੁੰਦੇ ਹੋ ਤੁਸੀਂ? ਫਲ ਬਣੋਗੇ? ਹਾਂ, ਫਿਰ ਤੁਸੀਂ ਮੁੰਡੇ ਵਾਲੇ ਪਾਸੇ ਹੋ। ਮੈਂ ਵੀ ਮੁੰਡੇ ਵਾਲੇ ਪਾਸੇ ਹਾਂ।
1: ਅਸੀਂ ਮੁੰਡੇ ਵਾਲੇ ਪਾਸੇ,
0: ਅਸੀਂ ਮੁੰਡੇ ਵਾਲੇ ਪਾਸੇ,
1: ਅਸੀਂ ਤਾਂ ਸਗੋਂ ਮਨਾਉਂਦੇ ਪਏ। ਠੀਕ ਹੈ ਬਈ, ਡਨ ਹੋ ਗਿਆ,
0: ਠੀਕ ਹੈ। ਤੁਸੀਂ ਹੁਣ ਪਲਾਨ ਬਣਾ ਕੇ ਲਿਆਉਣਾ ਵਾ ਅਮਰੂਦ ਦੇ ਭਿੰਡੀ ਦੇ ਵਿਆਹ ਦਾ, ਠੀਕ ਆ?
2: ਠੀਕ ਆ,
0: ਠੀਕ ਆ,
3: ਗੁੱਡ ਹੋ ਗਿਆ।
0: ਤੇ ਇਹ ਆਪਾਂ ਕਰਾਂਗੇ ਆਉਂਦੀ ਦੀਵਾਲੀ ਦੇ ਲਾਗੇ ਬੰਨੇ ਕਰ ਦਈਏ।
3: ਚਲੋ ਡਨ ਹੋ ਗਿਆ। ਹਾਂ ਉਹ ਅੱਛਾ ਪੁੱਛਿਆ ਤੁਸੀਂ ਮੈਨੂੰ, ਮੈਨੂੰ ਪੁੱਛਿਆ?
0: ਹਾਂ
3: ਹਾਂ, ਪੰਡਤਾਂ ਨੂੰ ਪੁੱਛਦੇ ਹੁੰਦੇ ਨਾ, ਹਾਂਜੀ ਹਾਂਜੀ, ਨਹੀਂ ਤਾਰਾ ਤਾਂ ਠੀਕ ਹੈ, ਸਾਡੀ ਕੇ ਲਈ ਇਕਦਮ ਠੀਕ ਹੈ, ਤਾਰਾ ਕਰਾ ਲੀਜੀਏ, ਕੁਸ਼ਲ ਮੰਗਲ ਹੋਗਾ।
0: ਹੁਣ ਅਗਲੇ ਹਫਤੇ ਬਾਅਦ ਦਵਾਈ ਸਾਹਿਬ ਤੁਸੀਂ ਪਤਾ ਕੀ ਕਰਨਾ, ਤੁਹਾਡਾ ਹੋਮਵਰਕ ਆ ਵੀ ਤੁਸੀਂ ਭਿੰਡੀ ਦਾ ਤੇ ਅਮਰੂਦ ਦੇ ਗੁਣ ਮਿਲਾ ਕੇ ਲਿਆਉਣੇ ਆ।
3: ਡਨ ਹੋ ਗਿਆ,
0: ਠੀਕ ਆ। ਤੇ ਫਿਰ ਮੈਂ ਅਗਲੇ ਹਫਤੇ ਤੱਕ ਜਗ੍ਹਾ ਜੁਗਾ ਲੱਭ ਕੇ ਲੈ ਕੇ ਆਊਂਗਾ, ਤੇ ਮੰਨਤ ਅਗਲੇ ਹਫਤੇ ਤੱਕ ਸਾਰੀ ਲਿਸਟ ਬਣਾ ਕੇ ਲਿਆਊਗੀ, ਤੇ ਤਵਨੀਤ ਦੀ ਜ਼ਿੰਮੇਵਾਰੀ ਵੀ ਲਾਉਂਦੇ ਆ। ਤੁਸੀਂ ਸਾਨੂੰ ਦੱਸਣਾ ਵੀ ਵਿਆਹ ਤੇ ਇੱਕ ਜਣਾ ਜ਼ਿੰਮੇਵਾਰੀ ਲਊਗਾ ਵੀ ਕੀ ਆਪਾਂ ਮਤਲਬ ਕੇਟਰਿੰਗ ਕਿਹੜੀ ਕਿਹੜੀ ਚੀਜ਼ਾਂ ਹੋਣਗੀਆਂ, ਚੀਜ਼ੀਆਂ ਕਿਹੜੀਆਂ ਕਿਹੜੀਆਂ ਹੋਣਗੀਆਂ, ਹਨਾ। ਮੰਨਤ ਤੁਸੀਂ ਪਲਾਨ ਬਣਾ ਕੇ ਲਿਆਉਣਾ ਅਗਲੇ ਹਫਤੇ ਆਪਾਂ ਕਰਨਾ ਵਾ ਫਾਈਨਲ,
2: ਠੀਕ ਆ?
0: ਠੀਕ ਆ, ਐਕਸਾਈਟਿਡ?
2: ਹਾਂਜੀ।
0: ਮੇਰੇ ਲਈ ਹਲੇ ਇਕਦਮ ਮਤਲਬ ਨਵੀਂ ਚੀਜ਼ ਆ ਨਾ ਹਲੇ,
3: ਮੈਂ ਠੀਕ ਹੈ, ਜੈਨੂਇਨ ਜੈਨੂਇਨ। ਦੇਖੋ ਅਗਲੀ ਜ਼ਿੰਮੇਵਾਰੀ ਵੀ ਨਾਲ ਨਾਲ ਸਮਝਦੀ ਪਈ ਹੈ ਨਾ, ਇਹ ਵੀ ਗੱਲ ਆ। ਗੁੱਡ ਹੋ ਗਿਆ।
0: ਹੋਰ ਫਿਰ ਕੀ ਸੁਣਾਓਗੇ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
0: ਓਕੇ।
2: ਸੋਹਣਾ ਜਾ ਮੇਰਾ ਵੀਰ ਨੀ ਕੁੜੀਓ, ਸੋਹਣਾ ਜਾ ਮੇਰਾ ਵੀਰ ਨੀ ਕੁੜੀਓ, ਨਜ਼ਰ ਲੱਗਣ ਤੋਂ ਡਰਦੀ ਇੱਕ ਇੱਕ ਜੀ। ਇੱਕ ਜੀ ਕਰਦਾ ਤਵੀਤ ਕਰਾਦਾ, ਇੱਕ ਚਿੱਤ ਕਰਦਾ ਧਾਗਾ, ਮੇਰੇ ਵੀਰੇ ਮੇਰੇ ਵੀਰੇ।

0: बरसेगा
1: सावेरा
0: झूम झूम
2: के।
1: मीरा कृष्णा भी जी,
3: सत श्री अकाल अफसरो,
1: सत श्री अकाल, किवें हो? बड़ा दबका थोड़ा
3: बैट्समैन बनोगे बोलर बनोगे की पसंद है थोनू ज्यादा? अच्छा ऑलराउंडर है।
1: हाँ
3: ओह वेरी गुड।
1: पसंद तानू जस तरसेम जसड़िया बनना तुही क्रिकेटर या?
2: मेनू बढ़िया लगदे क्रिकेटर, क्रिकेट तो मेरी फेवरेट स्पोर्ट
1: आ। ओह पर तरसेम जसड़ क्रिकेट थोड़ी खेलदा।
3: हां ये भी गल ठीक है भाई।
2: सारे कुछ मेरा डिफरेंट आ।
1: की
2: सारे कुछ मेरा डिफरेंट आ?
1: ਅੱਛਾ ਸਾਰਾ ਕੁਝ ਤੁਹਾਡਾ ਡਿਫਰੈਂਟ ਆ।
3: ਮੈਂ ਦੱਸਦਾ ਨਾ, ਮੈਂ ਕਰੀਅਰ ਬਣਾ ਦਿੰਦਾ।
1: ਹਾਂ
3: 17-18 ਦੀ ਉਮਰ ਚ ਇੰਟਰਨੈਸ਼ਨਲ ਚ ਚਲ ਜਾਣ, 30-32 ਤੱਕ ਖੇਡ ਲੈਣ, ਸਹੀ ਕਿ ਨਹੀਂ?
1: ਹਾਂ
3: ਫਿਰ ਬਾਅਦ ਚ ਐਕਟਰ ਬਣ ਜਾਣ,
1: ਬਸ ਸਿੰਗਰ ਬਣ ਜਾਣ।
3: ਹਾਂ ਸਿੰਗਰ ਬਣ ਜਾਣ, ਸਿੰਗਰ ਐਕਟਰ ਬਣ ਜਾਣ, ਸਹੀ ਕਿ ਨਹੀਂ?
1: ਇਹ ਵੀ ਠੀਕ
2: ਹੈ। ਨਹੀਂ ਮੈਂ ਨਹੀਂ ਸਿੰਗਰ ਬਣਨਾ।
1: ਸਿੰਗਰ ਨਹੀਂ ਬਣਨਾ, ਉਹਨਾ ਬਣਨਾ ਵਾ ਕ੍ਰਿਕਟਰ।
3: ਕ੍ਰਿਕਟਰ
1: ਚਲੋ ਠੀਕ ਹੈ,
3: ਹੀ ਬਣੋ ਯਾਰ।
1: ਤੁਸੀਂ ਮੇਰੇ ਕੋਲ ਆ ਜਾ ਕਰੋ, ਮੈਂ ਨਾ ਕੋਚਿੰਗ ਤੁਹਾਨੂੰ ਦਊਂਗਾ।
3: ਸਾਡਾ ਇੱਕ ਇੰਟਰਵਿਊ ਤਿਆਰ ਹੋ ਗਿਆ।
1: ਜਿਹੜੀ ਮੈਂ ਸਪਿਨ ਪਾਉਣੀ ਨਾ ਤੁਹਾਡੇ ਕੋਲ, ਖੇਡੀ ਨੀ ਜਾਣੀ।
3: ਨੇਥਨ ਲੋਇਨ ਨੂੰ ਸਿਖਾਉਂਦੇ ਰਹੇ ਆ
1: ਹੈ,
2: ਲੱਗ
1: ਜੂ ਪਤਾ ਫਿਰ ਏਦਾਂ ਗੱਲਾਂ ਨਾ ਨੀ ਗੱਲ ਬਣਨੀ।
3: ਪੈ ਗਿਆ ਟਾਈਮ, ਪੈ ਗਿਆ
1: ਕਿਲੋਮੀਟਰੀ ਦੀ ਸ਼ਰਤ ਲਾਉਣੀ ਆ ਡਨ ਹੋ ਗਿਆ ਠੀਕ ਆ ਚਲੋ ਫਿਰ ਵੇਖੀ ਜਾਊਗਾ
2: ਰਿਸ਼ਤਾ
1: ਸਭ ਤੋਂ ਪਿਆਰਾ ਰੱਖੜੀ ਆ ਗਈ ਵੇ,
3: ਆ ਗਈ ਵੇ,
1: ਆ ਗਈ ਵੇ ਸਰਦਾਰਾ ਰੱਖੜੀ ਆ ਗਈ ਵੇ,
3: ਆ ਗਈ ਵੇ,
1: ਆ ਗਈ ਵੇ ਸਰਦਾਰਾ ਰੱਖੜੀ ਆ ਗਈ ਵੇ,
3: ਬੱਲੇ ਬੱਲੇ ਬੱਲੇ ਬੱਲੇ,
1: ਬਾਏ ਬਾਏ ਬਾਏ ਬਾਏ ਬਾਏ ਵੇ ਸਰਦਾਰਾ ਰੱਖੜੀ। ਨੈਕਸਟ ਸਾਡੇ ਨਾਲ ਨੇ ਅਨਾਹਤ ਤੇ ਹਰਗੁਣ। ਸਤਿ ਸ੍ਰੀ ਅਕਾਲ ਅਨਾਹਤ।
4: ਸਤਿ ਸ੍ਰੀ ਅਕਾਲ ਜੀ ਤੇ ਅੰਕਲ ਜੀ।
1: ਸਤਿ ਸ੍ਰੀ ਅਕਾਲ, ਕੀ ਹਾਲ ਹੈ ਅਨਾਹਤ ਦਾ?
4: ਵਧੀਆ, ਤੁਸੀਂ ਸੁਣਾਓ ਸਾਡਾ ਕੀ ਹਾਲ ਹੈ?
1: ਅਸੀਂ ਵੀ ਠੀਕ ਹਾਂ, ਮਤਲਬ
3: ਠੀਕ ਠਾਕ।
1: ਠੰਡ ਘਟ ਗਈ ਥੋੜੀ ਜੀ ਅਨਾਹਤ, ਹੈ ਨਾ?
4: ਹਾਂਜੀ
1: ਹਾਂ, ਹੁਣ ਥੋੜਾ ਜਿਹਾ ਜਿੱਦਾਂ ਛੇਤੀ ਏਦਾਂ ਨੀ ਲੱਗਦਾ ਵੀ ਛੇਤੀ ਬਲਬ ਜਗਾ ਤੇ ਰੱਬ ਨੇ? ਬਾਰੀਆਂ ਖੁੱਲੀਆਂ ਛੱਡ ਕੇ ਸੌ ਜਾਂਦਾ। ਪਾਪਾ ਹਾਂ ਗੁੱਡ ਆ ਨਾ, ਫਿਰ ਜਿਹੜੇ ਛੇਤੀ ਉੱਠੀਏ ਤੇ ਫਿਰ ਬੜੇ ਕੰਮ ਸਾਡੇ ਸਹੀ ਸਹੀ ਆਪਾਂ ਟਾਈਮ ਨਾਲ
3: ਛੇਤੀ ਛੇਤੀ ਹੋ ਜਾਂਦੇ, ਫਿਰ ਬੰਦਾ ਚਿੱਲ ਜ਼ਿਆਦਾ ਕਰ ਸਕਦਾ ਪੂਰਾ ਦਿਨ।
1: ਨਾਲੇ ਪਾਪਾ ਨੂੰ ਇਹ ਹੁੰਦਾ ਵੀ ਅਸੀਂ ਆਪ ਉੱਠੇ ਆ ਤੇ ਇਹਨਾਂ ਨੂੰ ਵੀ ਕਿਉਂ ਸੌਣ ਦੇ,
3: ਕਿਉਂ ਸੌਣ ਬਈ, ਇੰਨਾ ਕਰਨ ਅਸੀਂ ਉੱਠੇ ਪਏ ਆ, ਉੱਠੋ ਤੁਸੀਂ ਵੀ, ਸਟਰਗਲ ਇਕੱਠੇ ਕਰੋ।
1: ਹੈ ਨਾ ਹਰਗੁਣ, ਏਦਾਂ ਹੀ ਆ ਨਾ? ਓ ਸੋਰੀ, ਨਾ ਤੇ ਏਦਾਂ ਹੁੰਦਾ। ਤੁਸੀਂ ਵੀ ਜਦੋਂ ਪਾਪਾ ਸੁੱਤੇ ਹੋਣਗੇ ਨਾ, ਤੁਸੀਂ ਵੀ ਉਠਾ ਦਿਓ ਟਾਈਮ ਨਾਲ ਹੀ। ਤੁਸੀਂ ਅੱਛਾ ਫੇਰ ਅਨਹਦ, ਓਹੋ ਸੋਰੀ ਸੋਰੀ ਸੋਰੀ, ਇੰਨਾ ਕੁ ਮਾਫ਼ ਕਰ ਦਿਓ, ਇੰਨਾ ਕੁ ਮਾਫ਼ ਕਰ ਦਿਆ ਕਰੋ, ਹੈ ਨਾ?
3: ਆਪਾਂ ਟ੍ਰੇਨਿੰਗ ਦੁਬਾਰਾ ਕਰਾਉਂਦੇ,
1: ਜਿਹੜੇ ਬੰਦੇ ਹੋਰ ਜਿਹੜੇ ਬੰਦੇ ਦੇ ਨਾਲ ਅੰਕਲ ਲਾ ਦਿਓ ਨਾ, ਉਹ ਮੁੜ ਕੇ ਇੰਨਾ ਕੁ ਭੁੱਲਣ ਲੱਗ ਪੈਂਦਾ।
3: खराब
1: है कुड़ी सुनाओगे फराज
4: अज एक बोली
1: हांजी
4: हरे हरे पत्ते आना चटनी बनावांगे हरे हरे पत्ते आदि चटनी बनावांगे
1: पंद्रह अगस्त नू किकली पावांगे।

0: वन मोर
1: वन मोर ले वन मोर
2: एक के साथ एक मुफ्त
1: हाँ जी
3: हवे हवे का उत्तेसा पप्पू का मादा पजो अभी बोले
1: बापू कल्ला मज्जा चार दा
3: चार दा बच्चो अभी बोले बापू कल्ला
1: मज्जा चार दा
3: और दा बल बल बल
1: बल बल बल
2: आ वाह थैंक यू कल्ला मज्जा चार दा है वेरी गुड
1: थैंक यू नेक्स्ट के दिवाली
3: बस ना गाल कर लो
1: अच्छा हाँ जी हाँ जी ले आओ
3: सुनाओ पतरी कहंदी मैनू सोने दा हार ले दो मैं तनु सत जन्म तक प्यार करूंगी पति कहंदा हार दा ना सोने इंडिया चूड़िया वी ला ले ला हार गाल इसे जन्म ते ही खत्म कर
2: खेड़ा छड़ो मेरा है मुका गल वाह
1: थैंक यू
2: गुरबाज जी थैंक यू सो मच
1: थैंक
3: यू ना गल कर लो
1: हां जी लाओ वीर जी नाल गल करो
4: सत श्री अकाल रंजोत अंकल जी नाल विष्णु अंकल जी
1: सत श्री अकाल मम्मी ने की सुटता पीछे
2: ठिश ठिश ठश ठश
4: एम्बर ने सुटता
1: अच्छा एम्बर ने सुटता चमचा तोड़ता
2: चमचा तोड़ता है
4: पति पत्नी नु भगवान ने आज जेरी सब्जी बनाई आ इनू की कहंदे आ पत्नी कहंदी क्यों इन्ना स्वाद बने आ पति कहंदा नहीं मेरे कोलो जदो स्वर्ग विच पुछूंगे ए की खा के मरिया सी ता जवाब ते देना पऊगा
1: स्वर्ग विच वा एक चीज नु कंफर्म है अभी मैं स्वर्ग च चलया बल्ले बल्ले पति
2: वेरी नाइस ला बढ़िया से फॉलो किया
1: ओ एम्बर किन्ना लड़ पिया तेग सत श्री अकाल तेग उस तो बाद फिर ओजला साहब तुसीं रेडी रहो सुनाओगे अज
3: अज मैं सुनागी एक माया
1: ओके
2: वेरी गुड
3: पानी छन्ने विचो का पीता
1: पानी
3: तेरे विचो रब दिसदा तेनु सजदा मैं ता
1: वाह वाह वाह वाह वाह ये कितों याद कर लिया इन्दा वधिया
2: वेरी गुड
1: है तू ही ते टप्पे भी बोलने लग पे हो
3: हाँ जी
1: है?
2: बड़े स्मार्ट हो
1: तैयारियां शुरू हो गया हाँ। थैंक यू
3: अम्बर नाल भी गल कर लो
1: ओ हाँ सच अज ते अम्बर भी आ सत श्रीकाल अम्बर
3: सत श्रीकाल
1: अम्बर जी की हाल अम्बर जी
2: ठीक हो अम्बर जी
3: बहुत बढ़िया
1: ओके
3: हाँ जी
1: अज चले हो स्कूल
2: ਸਕੂਲ ਜਾਣ ਲਈ
1: ਸਕੂਲ ਜਾਣਾ ਪਸੰਦ ਕਰਦੇ ਹੋ ਕਿ ਘਰ ਰਹਿਣਾ ਪਸੰਦ ਕਰਦੇ ਹੋ
3: स्कूल।
1: स्कूल।
2: क्या बात है ने?
1: वेरी नाइस। ते की सुनाओगे आज स्कूल जान तो पहला पहला?
3: माया।
1: ओके। अच्छा तो देखो लो माया वाह बल्ले बल्ले बल्ले।
3: माया।
1: हाँ जी।
3: तो पत्ते ना राधे सदी कले लाग माया
1: बड़े इंटेलिजेंट हो गए हो।
3: हां जी।
1: थैंक यू तुहाडा दिन वधिया वधिया रहे ते
3: सुनाओगे
1: पिज्जा खा के
2: नींद
1: साहब हेलो तुम सुते बंदर भज गया जे
3: पुराने गाने बेटर लगते ने नवे तो
1: पिंड लोग गाना कढ़ दे दुबई जाके शेख की
3: हां जी
1: की ही
2: हां पिंड जट जट कहंदे दुबई जावा शेख
1: दुबई जा जा
2: ਬਾਕੀ ਬਈ ਉਹ ਤਾਂ ਉਹਨਾਂ ਦੇ ਪਿੰਡ ਪਿੰਡ ਵਾਲਿਆਂ ਨੇ ਪੁੱਛਣਾ ਪੈਣਾ
1: ਮੈਂ ਵੀ ਠੀਕ
2: ਗੱਲ ਕਿਹੜੀ ਸਹੀ ਆ ਹਾਂ ਨਹੀਂ ਠੀਕ
1: ਆਮੀ ਹੁੰਦਾ ਵਾ ਪਿੰਡ ਗੱਲ ਕਰਦੇ ਦੁਬਈ ਜਾਵਾਂ ਜੇ ਉਹ ਹਾਂਜੀ ਕੀ ਸੁਣਾਓਗੇ
3: ਅੱਜ ਤਾਂ ਮੈਂ ਚੁਟਕਲਾ ਸੁਣਾਂਗਾ
1: ਹਾਂਜੀ
3: ਤਾਂ ਇੱਕ ਵਾਰੀ ਤਿੰਨ ਕੱਡੀਆਂ ਜੇਲ ਤੋਂ ਭੱਜ ਤੇ ਫਿਰ ਉਹਨੂੰ ਫਾਰਮ ਹਾਊਸ ਲੱਭਿਆ ਉਹ ਉਹਦੇ ਵਿੱਚ ਲੁਕ ਪਏ ਉਹ ਤੋਂ ਬਾਅਦ ਇੱਕ ਜੇਲ ਵਾਲਾ ਬੰਦਾ ਆਇਆ ਤੇ ਉਹਨੇ ਤਿੰਨ ਸੈਕ ਪੰਜਾਬੀ ਚ ਕਹੀ ਤੇ ਹੁੰਦੇ ਆ
2: ਸੈਕ
1: ਕੱਢਤੇ ਨੌਕਰੀਆਂ ਨੌਕਰੀਆਂ ਕੱਢਤੇ
3: ਨਹੀਂ ਉਹ ਜੇ ਲਾਈਕ ਬੰਡਲ ਪੰਜਾਬੀ ਚ ਕਿਵੇਂ ਕਹੀ ਤਾ
2: ਬੋਰਾ
3: ਹਾਂਜੀ
1: ਪੰਡ
3: ਤਾਂ ਫਿਰ ਉਹਨੇ ਤਿੰਨ ਬੋਰੇ ਦੇਖ ਲਏ ਅਤੇ ਉਹਨੇ ਸੋਚਿਆ ਕਿ ਕੈਦੀ ਇਹਦੇ ਵਿੱਚ ਲੁਕੇ ਹੋਣੇ ਆ ਉਹਨੇ ਪਹਿਲਾ ਬੋਰਾ ਤੇ ਲੱਤ ਮਾਰਿਆ ਬਾਅਦ ਆਇਆ ਮਿਆਓ ਤਾਂ ਉਹਨੇ ਲੱਗਾ ਕਿ ਇਹ ਬੋਰਾ ਤਾਂ ਬਿੱਲੀਆਂ ਨਾਲ ਫੁੱਲ ਆ ਤਾਂ ਉਹਨੇ ਦੂਸਰਾ ਬੋਰੀ ਤੇ ਲੱਤ ਮਾਰਿਆ ਬਾਅਦ ਆਇਆ ਉਹਨੇ ਲੱਗਿਆ ਕਿ ਕੁੱਤੇ ਸੀਗੇ
1: ਕੁੱਤੇ ਬੋਰੀ
3: ਜਦੋਂ ਉਹਨੇ ਤੀਜਾ ਬੋਰੇ ਤੇ ਲੱਤ ਮਾਰਿਆ ਬਾਅਦ ਆਇਆ ਟਮਾਟਰ ਟਮਾਟਰ ਉਹਨੇ
0: ਵੀ ਸਭ ਤੋਂ ਚੰਗਾ ਚੱਕ ਲੋ
1: ਚੱਕ ਲੋ
2: ਟਮਾਟਰ ਚੱਕ ਲੋ
1: ਥੈਂਕ ਯੂ ਵਾਲਾ ਸਾਹਿਬ
0: ਥੈਂਕ ਯੂ
1: ਇਹ ਸਨ ਸਾਡੇ ਨਾਲ ਔਜਲਾ ਸਾਹਿਬ ਤੇ ਹੁਣ ਸਾਡੇ ਨਾਲ ਆ ਅਸੀਸ ਕੌਰ ਉਸ ਤੋਂ ਬਾਅਦ ਤਵਨੀਤ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਅਸੀਸ ਕੌਰ
2: ਲੜੇ
1: ਹੋ ਸਵੇਰੇ ਉੱਠ ਕੇ ਕੁਛ ਤੋਂ ਆ ਵੀਰੇ ਨਾਲ ਲੜੇ ਹੋ ਮੰਮੀ
0: ਨਾਲ
1: ਲੜੇ ਨੀ ਪਰ ਓਦਾਂ ਓਦਾਂ ਹੋਈ ਗੱਲਬਾਤ ਕੁਛ ਨਾ ਅੱਛਾ ਕੀ ਹੋਇਆ ਹੈ ਜਰਾਬਾਂ ਨਹੀਂ ਲੱਭਦੀਆਂ ਅੱਛਾ ਓਕੇ ਓਕੇ ਹਾਂ ਠੀਕ ਹੈ ਠੀਕ ਹੈ ਅੱਛਾ ਮੰਮਾ ਤੋਂ ਚੋਰੀ ਚੋਰੀ ਨਾ ਓਦਾਂ ਦੱਸ ਦੋ
0: ਥੱਲੇ ਕਰਕੇ ਉਹਨਾਂ ਨੂੰ ਚਾਰ ਹੀ ਨਹੀਂ ਗਏ ਮੈਂ ਉਹ ਗੱਲ ਕਰ ਰਹੀ
1: ਅੱਛਾ ਉਹਨਾਂ ਨੂੰ ਪਤਾ ਹੀ ਨਹੀਂ ਆ ਕੀ ਖਾਦਾ ਫਿਰ ਅੱਜ
0: ਅੱਜ ਖਾਦੇ ਆਲੂ ਦੇ ਪਰੌਂਠੇ ਦਹੀਂ ਨਾਲ
2: ਸਕੂਲ ਜਾ ਕੇ ਮਾਰੇ ਘਰਾੜੇ
1: ਗੱਡੀ ਚ ਬਹਿ ਗਏ
2: ਹੁਣ
0: ਤਾਂ
1: ਫੇਰ ਆ ਗਿਆ ਫੇਰ
2: ਮੰਮੀ ਕਰੀ
1: ਕੀ ਸੁਣਾਓਗੇ
2: ਅੱਜ ਜਾ ਰਹੇ
1: ਨੀਂਦ ਅੱਜ ਪਰੌਂਠੇ ਖਾ ਕੇ ਆ
2: ਜਾਣੀ
0: ਮੈਨੂੰ ਰਾਤ ਚ ਮੈਂ ਬੋਲੀ ਜਾਂਦੀ ਮੈਨੂੰ ਨੀਂਦ ਨੀ ਆਉਂਦੀ
1: ਓਹੋ ਪਰ ਗੁੱਡ ਆ ਨਾ
2: ਇਹ ਤਾਂ ਚੰਗੀ ਗੱਲ
1: ਇਹ ਤਾਂ ਗੁੱਡ ਆ
2: ਗੁੱਡ ਗੁੱਡ ਗੁੱਡ
0: ਮੈਨੂੰ ਡ੍ਰੀਮਸ ਹੁੰਦੀਆਂ
1: ਕੀ ਕੀ ਕੀ ਕੀ ਕਿਹੜਾ ਡ੍ਰੀਮ ਆਇਆ
0: ਕਿਹੜੀਆਂ ਡ੍ਰੀਮ ਆਏ ਇੱਕ ਵਾਰੀ ਹੁਣੀ ਆਈ ਸੀ ਮੈਨੂੰ ਲਾਈਕ ਇੱਕ ਮੈਨੂੰ ਡ੍ਰੀਮ ਕੱਲ ਜਾਂ ਪਰਸੋਂ ਆਈ ਸੀ ਨਾ ਮੈਨੂੰ ਲੱਗ ਰਿਹਾ ਸੀ ਡ੍ਰੀਮ ਚ ਬਈ ਮੇਰੇ ਪਾਪਾ ਦੀ ਚਿੱਟੀ ਗੱਡੀ ਟੁੱਟ ਗਈ ਮੈਂ ਅੰਦਰ ਸੀ ਮੈਂ ਬਾਹਰ ਡਿੱਗ ਗਈ ਹਨਾ ਤੇ ਮੇਰੇ ਪਾਪਾ ਮੇਰੇ ਪਿੱਛੇ ਭੱਜ ਗਏ ਉਹਨਾਂ ਨੂੰ ਪਤਾ ਨਹੀਂ ਸੀ ਮੈਂ ਕਿੱਥੇ
1: ਅੱਛਾ ਫੇਰ
0: ਮੈਂ ਗੱਡੀ ਦੇ ਵਿੱਚ ਡੋਰ ਮੇਰਾ ਖੁੱਲਾ ਹਨਾ ਬੰਦ ਹੋ ਗਿਆ ਤੇ ਉਹ ਟੁੱਟ ਗਿਆ ਤੇ ਮੈਂ ਆਏ ਰੋਲੋ ਕੇ ਬਾਹਰ ਡਿੱਗ ਗਈ
1: ਫਿਰ ਉਹ ਰੋਕੇ ਸੀਸ ਕੌਰ ਫਿਰ ਪਰੇ ਨੂੰ ਭੱਜ ਗਈ ਫਿਰ ਪਾਪਾ ਨੇ ਭੱਜ ਕੇ ਤੇ ਸੀਸ ਨੂੰ ਲੱਭ ਲਿਆ ਤੇ ਫਿਰ ਨੈਕਸਟ ਡੇ ਪਾਪਾ ਵੱਡੀ ਗੱਡੀ ਲੈ ਕੇ ਆਏ
0: ਹਾਂਜੀ ਜਿਹੜੀ ਕਦੇ ਵੀ ਟੁੱਟ ਨਹੀਂ ਸਕਦੀ
1: ਹਾਂ ਜਿਹੜੀ ਸਭ ਤੋਂ ਸਟਰੋਂਗ ਗੱਡੀ ਫਿਰ ਉਹਦੇ ਤੇ ਪਾਪਾ ਲੈ ਕੇ ਗਏ ਸੀਸ ਕੌਰ ਨੂੰ ਤੇ ਫਿਰ ਉਹਨਾਂ ਨੇ ਵਿੱਚ ਗਾਣਾ ਲਾਇਆ ਕਿਹੜਾ
2: ਕਿਹੜਾ
1: ਨਾ ਨਾ ਨਾ ਨਾ
2: ਨਾਰੇ ਨਾਰੇ ਨਾਰੇ ਨਾ ਨਾ ਨਾ ਨਾ ਨਾਰੇ ਨਾਰੇ ਨਾ
1: ਇਹ ਟੁੱਟ ਨਹੀਂ ਸਕਦੀ ਉਹ ਟੁੱਟ ਨਹੀਂ ਸਕਦੀ ਇਹ ਗੱਡੀ ਕਦੇ ਟੁੱਟ ਨਹੀਂ ਸਕਦੀ
2: ਨਾਰੇ ਨਾਰੇ ਨਾਰੇ
1: ਨਾ ਨਾ ਨਾ ਨਾ ਨਾ ਨਾ ਨਾ
2: ਇਹ ਬੋਲੀ ਨਾਲ ਇਹ ਬੋਲੀ ਅੱਜ ਸੁਪਨੇ ਚ ਨਿਕਲ ਗਈ ਹੈ ਵੈਰੀ ਗੁੱਡ ਮੈਂ
0: ਬੋਲੀ
1: ਹਾਂ ਸੁਣਾਓ ਸੁਣਾਓ
2: ਸੁਣਾਓ ਸੁਣਾਓ ਸੁਣਾਓ
0: ਮਾਤੇ ਮਾਸੀ ਗਲਾ ਕਰਦੀ ਆ ਮਾਤੇ ਮਾਸੀ ਗਲਾ ਕਰਦੀ ਆ ਇੱਕ ਮਿੰਟ ਵੀਨਾ ਫੋਨ ਛੱਡਦੀ ਆ ਇੱਕ ਮਿੰਟ ਵੀਨਾ ਫੋਨ ਛੱਡਦੀ ਆ ਕਰਦੀ ਆ ਚੁਗੜੀ ਵਾਰੋ ਵਾਰੀ ਮਾਤੇ ਮਾਸੀ ਦੀ ਮੱਤ ਫੋਨ

0: ਫੋਨ ਛੱਡ ਦੇ
1: ਥੈਂਕ ਯੂ ਥੈਂਕ ਯੂ ਥੈਂਕ ਯੂ ਡੂਮ ਟਸ਼ ਥੈਂਕ ਯੂ
2: ਗੁਡ
1: ਥੈਂਕ ਯੂ ਸੀ
3: ਪਰਸੋਂ
1: ਆਏ ਕੀ ਦੱਸਣਾ ਉਹਨਾਂ ਨੂੰ ਅੱਛਾ ਅੱਛਾ ਹੋ ਹੋ ਉਹ ਫਿਰ ਆਉਣਗੇ ਵੈਡਨਸਡੇ
2: ਨੂੰ ਯਾਦ ਰੱਖਿਓ ਬਈ
1: ਠੀਕ ਆ ਓਕੇ ਥੈਂਕ ਯੂ
3: ਇੰਨੇ
1: ਦਿਨ ਕਿੱਦਾਂ ਪਹੁੰਚਾਓਗੇ ਇਹ ਸਾਰੀਆਂ ਗੱਲਾਂ
3: ਮੈਨੂੰ ਤਾਂ ਪਤਾ ਹੀ ਹਜੇ ਮੈਨੂੰ ਸਟਿਲ ਯਾਦ ਹੈ ਸੀ ਕੀ ਕੁਛ
1: ਕੀਤਾ ਇੰਨੇ ਦਿਨ ਤੁਸੀਂ ਕਰ ਲੋਗੇ ਡਾਈਜੈਸਟ ਤਵਨੀਤ ਕੌਰ ਐਂਡ ਸਿਬਲਿੰਗ ਸਤਿ ਸ੍ਰੀ ਅਕਾਲ
3: ਪਿੰਡੀ
1: ਨੇ ਸ਼ੋਪਿੰਗ ਸ਼ੁਰੂ ਕਰਤੀ ਕੇ ਨਹੀਂ ਹਲੇ ਤਾਂ ਜਿਮ ਸ਼ੁਰੂ ਕੀਤਾ ਹੁਣ
3: ਮਰੂਦ
1: ਤੇ ਪੱਕਾ ਹੀ ਜਾਂਦਾ ਵਾ ਜਿਮ ਤੇ
2: ਉਹ ਤਾਂ ਜਾਂਦਾ ਪਿਆ ਅੱਜ ਕੱਲ
3: ਪਤਲਾ ਕਿਉਂ ਨੀ ਹੈਗਾ
1: ਕੌਣ ਪਤਲਾ ਵਾ ਉਹ ਸਟਰੋਂਗ ਆ ਉਹਦੇ ਮਸਲ ਉਹਦੇ ਮਸਲ ਵਾ
2: ਬਣਤਰ ਇਦਾਂ ਦੀ ਹੈ ਨਾ ਭਿੰਡੀ ਵਰਗੀ ਬਣਤਰ
1: ਉਹਦੇ ਮਸਲ ਆ ਵੱਡੇ ਵੱਡੇ ਮਸਲ ਆ ਉਹਦੇ ਉਹਦੇ ਡੋਲੇ ਕਿਹੜੇ ਕਿਹੜੇ ਵੱਡੇ ਆ ਵੇਖ ਮਾਰਨਾ ਜੇ ਕੋਈ ਗਲਤੀ ਕਰੂਗੀ ਫਿਰ ਹੀ ਆ ਤੁਸੀਂ ਆਪਣੀ ਭਿੰਡੀ ਰੋਟੀਆਂ ਰਾਟੀਆਂ ਬਣਾਉਣੀਆਂ ਸਿਖਾਓ ਉਹਨੂੰ ਕੋਈ ਘਰ ਦਾ ਕੰਮ ਕਾਰ ਸਿਖਾਓ ਸਫਾਈ ਸਫੂਈ ਕਰਨੀ
2: ਬੱਲੇ ਬੱਲੇ
1: ਤੇ ਜੇ ਉਹ ਜੇ ਉਹ ਸਾਰਾ ਕੁਛ ਮਰੂਦ ਕੋ ਕਰਾਊਗੀ ਤੇ ਫਿਰ ਤਾਂ ਉਹਨੂੰ ਗੁੱਸਾ ਚੜਨਾ ਹੀ ਆ
3: ਕੱਲ ਵਾਲੇ ਕੀ ਕਰੋਗੇ
1: ਹੈਂ
3: ਕੱਲ ਵਾਲੇ ਕੀ ਕਰੋਗੇ
1: ਘਰ ਵਾਲੇ ਨਾਲ ਹੈਲਪ ਕਰਾਉਣਗੇ
2: ਕਰਾਣਗੇ ਕਰਾਣਗੇ ਬਈ
1: ਉਹ ਇੱਧਰ ਉੱਧਰ ਰੇੜਦਾ
3: ਸੋਫੇ 'ਚ ਨਹੀਂ ਬੈਠੋਗੇ
1: ਹੈ ਨਾ ਨਾ ਨਹੀਂ ਨਹੀਂ ਮਤਲਬ ਹੀ ਕੋਈ ਨਹੀਂ
3: ਉਹ ਰੇਖਾ ਵੇਖਣ ਜਾਓਗੇ
1: ਹੈਂ
2: ਅਰੇ
3: ਜੇ ਜਦੋਂ ਅਮਰੂਦ ਨੇ ਰੇਖਾ ਦੇਖਣ ਜਾਇਆ ਪਿੰਡੀ ਨੂੰ ਨਾਲ ਲੈ ਕੇ ਜਾਣਾ ਕੱਲੇ ਨੀ ਛੱਡਣਾ ਪਿੰਡੀ ਨੂੰ
2: ਹਾਂ ਨਹੀਂ ਨਹੀਂ
1: ਨਹੀਂ ਉਹ ਤਾਂ ਪੱਕਾ
2: ਪਹਿਲਾਂ ਪਹਿਲਾਂ ਰੇਖਾ ਵੀ ਰਾਣੀ ਵੀ ਦੋਨੋਂ ਦੇਖ ਕੇ ਆਣਗੇ
1: ਉਹ ਪੱਕਾ ਪੱਕਾ
3: ਕੱਲ ਤੁਸੀਂ ਦੇਖਣ ਗਏ ਸੀ ਰੇਖਾ ਤੇ ਤੁਸੀਂ ਉੱਥੇ ਇੱਕ ਕੱਪ ਚਾਹ ਪੀ ਲਿਓ ਉਹਦੇ ਨਾਲ
1: ਨਹੀਂ ਮੈਂ ਨੀ ਸੀਗਾ ਆ ਗਏ ਸੀ ਵੀਰੇ
2: ਹਾਂ ਅਸੀਂ ਅਸੀਂ ਚਾਹ ਪੀ ਕੇ ਆਏ ਅਸੀਂ ਉਹਨਾਂ ਨੂੰ ਦੱਸਿਆ ਕਿ ਜੇ ਤੁਸੀਂ ਜ਼ਿਆਦਾ ਟਾਈਮ ਠਹਿਰ ਸਕਦੇ ਹੋ ਠਹਿਰ ਜਾਓ ਤੁਹਾਡੀ ਪਰਫਾਰਮੈਂਸ ਕਰਾ ਦਾਂਗਾ ਵਿਆਹ ਤੇ ਤੇ ਕਹਿੰਦੇ ਮੈਂ ਇਸ ਵਾਰ ਜਾ ਰਹੀ ਹਾਂ ਤੇ ਮੈਂ ਦੁਬਾਰਾ ਆ ਜਾਊਂਗੀ ਵਿਆਹ ਦਾ ਨਾ ਮੈਨੂੰ ਕਾਰਡ ਭੇਜ ਦਿਓ ਤੇ ਕੀ ਪਤਾ ਫਿਰ ਰੇਖਾ ਜੀ ਆ ਜਾਣ ਸੱਦ ਲਈ ਉਹਨਾਂ ਨੂੰ
1: ਵਿਆਹ ਤੇ ਸੱਦ ਲਈ
3: ਸੱਦ ਲਓ ਉਹ ਡਾਂਸ ਕਰੋਗੀ ਫਿਰ ਪਿੰਡੀ ਤੇ ਅਮਰੂਦ ਉੱਥੇ ਬੈਠੋਗੇ
1: ਹਾਂ
2: ਡਨ ਹੋ ਗਿਆ
1: ਮੈਂ ਡਾਂਸ ਕਰਾਵਾਂਗੇ ਹਾਂ ਇਹ ਠੀਕ ਆ
2: ਮੈਂ ਕਹਿ ਦਾਂ ਰੇਖਾ ਜੀ ਨੂੰ ਉਹ ਨਾਲ ਅਮਿਤਾਬ ਬੱਚਨ ਜੀ ਨੂੰ ਵੀ ਲੈ ਆਣਗੇ
1: ਰੰਗਬਰਸ
3: ਕੱਲ ਮੰਮਾ ਦੇ ਸੁਪਨੇ ਚ ਮੰਮਾ ਇੰਡੀਆ ਸੀ ਤੇ ਮੰਮਾ ਦੇ ਪੈਰੀ ਤੇ ਇੱਕ ਬੰਦਾ ਸੀ ਕਾਈਟ ਉਡਾ ਰਿਹਾ ਸੀ ਫਿਰ ਮੰਮਾ ਨੇ ਉਹਨੂੰ ਕੱਸ ਕੇ ਚਪੇਟ ਮਾਰੀ ਫਿਰ ਮੰਮਾ ਉੱਠ ਗਏ ਫਿਰ ਮੰਮਾ ਕਹਿੰਦੇ ਕੌਣ ਹੈ
1: ਫਿਰ ਚਪੇਟ ਮਾਰਨ ਤੋਂ ਬਾਅਦ ਕੀ ਪਤਾ ਲੱਗਾ ਉਹ ਕੌਣ ਸੀ
2: ਚਪੇੜ
1: ਮਿਸ ਕਰ ਰਹੇ ਨੇ ਵੇਖ ਲੋ
2: ਤੁਸੀਂ ਰਡਾਰ ਚ ਨੀ ਆਣਾ ਬੱਚਿਆਂ ਨੇ ਇੱਧਰ ਉੱਧਰ ਰਹਿਣਾ, ਇੰਡੀਆ ਦਾ ਪਤਾ ਨੀ ਸਬਬ ਕਦੋਂ ਬਣੇ, ਚਪੇੜ ਦਾ ਕਿਸੇ ਟਾਈਮ ਬਣ ਸਕਦਾ।
3: ਛੋਟੀ ਜੀ ਗੱਲ,
1: ਹਾਂਜੀ
2: ਦੱਸੋ ਜੀ।
3: ਜਦੋਂ ਕੱਲ ਵੀਰ ਜੀ ਤਿਆਰੀ ਕਰ ਰਿਹਾ ਸੀ, ਵੀਰ ਜੀ ਇੱਕ ਬੋਲੀ, ਵੀਰ ਜੀ ਪੂਆ ਦੇ ਖਾਦੇ ਗੋਡੇ ਕਿਆ ਸਭ ਗੋਡੇ ਗੋਡੇ ਕਿਆ
1: ਕੋਈ ਨੀ ਵੀਰ ਜੀ ਨੂੰ ਮਾਫ਼ ਹੈ, ਸਭ
2: ਕੁਛ ਕਰ ਦਿੰਨੇ ਮਾਫ਼ ਯਾਰ।
1: ਵੀਰ ਜੀ ਸਭ ਕੁਛ
3: ਮੈਂ ਜਸਟ ਦੱਸ ਰਹੀ।
2: ਓਕੇ ਠੀਕ ਹੈ, ਡਨ ਹੋ ਗਿਆ, ਡਨ ਹੋ ਗਿਆ।
3: ਓਕੇ ਮੈਂ ਬੋਲੀ ਸਾਉਗੇ।
1: ਹਾਂਜੀ,
3: ਲੁਡਿਆਰੇ ਟੇਸ਼ਨ ਤੇ ਮੇਰਾ ਜੀਜਾ ਰੇ ਚਲਾਵੇ, ਲੁਡਿਆਰੇ ਟੇਸ਼ਨ ਤੇ ਮੇਰਾ ਜੀਜਾ ਰੇ ਚਲਾਵੇ, ਜੀਜੇ ਨੂੰ ਜੀਜੇ ਨੇ ਪਾਣੀ ਮੰਗਿਆ ਸਾਰੀ ਡੋਡ ਦਾ ਗਰਾਸ ਫੜਾਵੇ,
1: ਜੀਜੇ ਨੇ ਜੀਜੇ ਨੇ ਪਾਣੀ ਮੰਗਿਆ ਸਾਰੀ ਡੋਡ ਦਾ ਗਲਾਸ ਫੜਾਵੇ, ਲੁਡਿਆਣੇ
3: ਜੀਜੇ ਵੈਲੀ ਦਾ ਪਾਵੇ, ਜੀਜੇ ਵੈਲੀ ਦਾ ਚਾਦਰਾ ਬੋਲੀ।

0: ਹਿਪ ਹਿਪ
1: ਹਾਂਜੀ
0: ਬਹੁਤ ਬਹੁਤ ਵਧਾਈਆਂ ਨਾਇਸ਼ਾ ਤੁਹਾਨੂੰ ਜਨਮ ਦਿਨ ਦੀਆਂ ਅਤੇ ਵਾਹਿਗੁਰੂ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਦੇਵੇ ਅਤੇ ਸੋਹਣੇ ਸੋਹਣੇ ਇਸੇ ਤਰ੍ਹਾਂ ਤੁਸੀਂ ਸ਼ਤਾਨੀਆਂ ਗੱਲਾਂ ਤੁਸੀਂ ਕਰਦੇ ਰਹੋ ਮੰਮੀ ਪਾਪਾ ਦੇ ਆਗਿਆਕਾਰ ਬਣੋ ਬਹੁਤ ਬਹੁਤ ਵਧਾਈਆਂ ਤੁਹਾਨੂੰ
1: ਵੈਰੀ ਗੁੱਡ ਹੈਪੀ
0: ਮੰਮੀ ਨੂੰ ਪਾਪਾ ਨੂੰ ਨਾਇਸ਼ਾ ਨੂੰ ਅਤੇ ਐਂਬਰ ਨੂੰ ਬਹੁਤ
1: ਬਹੁਤ ਬਹੁਤ
0: ਵਧਾਈਆਂ ਤੇ ਸਾਡੇ ਨਾਲ ਲਾਸਟ ਹੋਣਗੇ ਲਾਲ ਜੀ ਕੀ ਹਾਲ ਚਾਲ
2: ਬੈਠੇ ਪਏ ਮੈਂ ਬੁਲਾਇਆ ਮੈਂ ਲਾਲ ਜੀ ਕਹਿੰਦੇ ਬਾਅਦ ਮੈਂ ਆਣਾ ਦੇਖੋ ਹੈ ਕਹਿੰਦਾ ਪਲੀਜ਼ ਗੋ ਬਾਅਦ ਮੈਂ ਆਣਾ ਚਲੋ ਠੀਕ ਹੈ ਕੋਈ ਗੱਲ ਨੀ ਅੱਛਾ ਸਲਾਹ ਦਿਆ ਤੂਨੇ ਮੇਰੇ ਪਿਆਰ ਕਾ ਕੋਈ ਚੱਕਰ ਨੀ
0: ਕਿਆ ਬਾਤ ਹੈ ਲਾਲ ਜੀ
3: ਕੌਣ ਕਹਿੰਦੇ ਆਪਣਾ ਪੰਕਜ ਤ੍ਰਿਪਾਠੀ
0: ਯਾਰ ਭੋਲਾ ਪਾਨਿਆ ਵੇਖੋ ਹੈ ਨਾ ਵੇਖੋ ਤੁਸੀਂ ਕਿੱਡੇ ਲੱਕੀ ਹੋ ਨਾ ਕਿੱਡੀਆਂ ਕਿੱਡੀਆਂ ਭੋਲੀਆਂ ਭਾਲੀਆਂ ਅਰਧਾਂਗਨੀਆਂ ਮਿਲੀਆਂ ਤੁਹਾਨੂੰ ਤੁਸੀਂ ਜਿੱਥੇ ਲੈ ਜਾਂਦੇ ਉੱਥੇ ਚੁੱਪ ਕਰਕੇ ਚੱਲ ਜਾਂਦੇ ਉਹਨਾਂ ਨੂੰ ਪਤਾ ਵੀ ਨਹੀਂ ਵੀ ਅਸੀਂ ਕਿੱਥੇ ਚੱਲੀਏ ਉਹਨਾਂ ਨੂੰ ਪਤਾ ਵੀ ਨਹੀਂ ਵੀ ਅਸੀਂ ਕੌਣ ਕਿਹਨੂੰ ਮਿਲ ਚੱਲੇ ਕੌਣ ਆਇਆ
2: ਐਵੇਂ ਖੱਜਲ ਹੋਣ ਚੱਲੇ ਬਿਨਾਂ ਗੱਲਾਂ ਬੱਚੇ
0: ਜਮਾਨੇ ਜਮਾਨੇ ਹੀ ਨਹੀਂ ਰਹੇ
3: ਤੁਸੀਂ ਤਾਂ ਉਹੀ ਗੱਲ ਕਰਨ ਆਪਣਾ ਨਾ ਜੈਮੀ ਸਾਹਿਬ ਨੇ ਖੋਲੀ ਦੁਕਾਨ ਆਪਣਾ ਹਾਰਡਵੇਅਰ ਦੀ ਤੇ ਜਸਵਾਲ ਭਾਈ ਗਏ ਭਾਈ ਪੰਪ ਹੈ ਕਹਿੰਦੇ ਭਾਈ ਬੜੇ ਸੋਹਣੇ ਸਲਿਮ ਸਲਿਮ ਹੋ ਗਏ ਤੁਹਾਡੀ ਸਿਹਤ ਬੜੀ ਵਧੀਆ ਹੋ ਗਈ ਹੈ ਹਨਾ ਤੁਹਾਡੇ ਸੂਟ ਕੱਪੜੇ ਬੜੇ ਯਾਦ ਰਹੇ ਕਹਿੰਦੇ ਮਾਮਾ ਹਵਾਲਾ ਪੰਪ ਮੰਗ ਰਿਹਾ
0: ਹਾਰਡਵੇਅਰ ਦੀ ਦੁਕਾਨ ਖੋਲੀ ਗਾਹਕ ਆਇਆ ਕਹਿੰਦਾ ਭਾਈ ਨਾਲ ਨਾ ਏਦਾਂ ਕਰੋ ਚਟਨੀ ਜਰੂਰ ਪਾ ਦਿਓ ਚਟਨੀ ਥੋੜੀ ਜਿਹੀ ਐਕਸਟਰਾ ਪਾ ਨਾ
3: ਜਸਵਾਲ ਭਾਈ ਕਹਿੰਦੇ ਗਰੀਬ ਨੂੰ ਗਰੀਬ ਟੱਕਰਦਾ ਨਾ ਜਸਵਾਲ ਭਾਈ ਆਪਣਾ ਸੈਮੀ ਸਾਨੂੰ ਫੋਨ ਕਰਦੇ ਕਹਿੰਦੇ ਦੱਸ ਕਹਿੰਦੇ ਦੱਸ ਯਾਰ ਆਪਣਾ 10,000 ਚਾਹੀਦਾ ਕਹਿੰਦਾ ਹੋ ਤੈਨੂੰ ਕਿੰਨੇ ਦੱਸਿਆ
2: ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ ਵੈਰੀ ਗੁੱਡ
0: 10,000 ਯਾਦ ਕਰਾਤਾ ਜੀ ਭਰਾ ਲਾਂਤੀ ਸਵੇਰੇ ਸਵੇਰੇ
2: ਮੂਡ ਮੂਡ ਆਫ ਕਰਤਾ ਬੌਸ ਦਾ ਯਾਰ ਨੋ ਨੋ ਨੋ ਵੈਰੀ ਬੈਡ
0: ਹੁਣ ਤੇ ਉਹ ਹਾਲਾਤ ਆ ਪਹਿਲਾਂ $1 ਟ੍ਰਾਂਸਫਰ ਕਰਕੇ ਵੇਖੀਦਾ ਵਾ ਇੱਕ ਦਿਨ ਲੰਘ ਜੇ ਉਹ ਵੀ ਕੰਬਖਤ ਅਗਲੇ ਪਲ ਕਹਿ ਦਿੰਦੇ ਹਾਂਜੀ ਆ ਗਏ ਬਾਕੀ ਪਾ ਦੋ
2: ਬਾਕੀ
0: ਚੰਦਰੀ ਅੰਕੋ ਹਾਂਜੀ ਥੈਂਕ ਯੂ ਲਾਲ ਜੀ ਕਿਰਨ ਤੇਗ ਐਂਬਰ ਇਲਾਹੀ ਤੇ ਅਮਰਿੰਦਰ ਦੇ ਵੱਲੋਂ ਸਤਿ ਸ਼੍ਰੀ ਅਕਾਲ ਸੈਮਰਾਜ ਜੀ ਧੰਨਵਾਦ ਤੁਹਾਡਾ ਸੇਖੋਂ ਸਿੰਘ ਜੀ ਧੰਨਵਾਦ ਸੁਖਦੀਪ ਘੁੰਮਣ ਜੀ ਕਹਿੰਦੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰਮਜੋਤਨ ਜੀ ਕਹਿੰਦੇ ਅੱਜ ਦੀ ਕਹਾਣੀ ਵਧੀਆ ਜੀ ਰਕੇਸ਼ ਕੁਮਾਰ ਜੀ ਕਹਿੰਦੇ ਅੱਜ ਦਾ ਦਿਨ ਵਧੀਆ ਰਹੇ ਹੱਸਦੇ ਖੇਡਦੇ ਰਹੋ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਗੁਰਜੀਤ ਜੀ ਸੁਖਵਿੰਦਰ ਭੈਣ ਜੀ ਧੰਨਵਾਦ ਕਰਨ ਜੀ ਕਹਿੰਦੇ ਕਿ ਵਾਹ ਲਵ ਯੂ ਵੀਰੇ ਜੀ ਥੈਂਕ ਯੂ ਫਰਾਈਡੇ ਕਹਿੰਦੇ ਆਉਣੇ ਦੇ ਲਈ ਕ੍ਰਿਸ਼ਨਾ ਅੰਕਲ ਜੀ ਧੰਨਵਾਦ ਤੁਹਾਡਾ ਰਜਿੰਦਰ ਬਾਵਾ ਜੀ ਕਹਿੰਦੇ ਸ਼ੁੱਕਰਵਾਰ ਦੇ ਦਿਨ ਦੀਆਂ ਵਧਾਈਆਂ, ਚੜ੍ਹਦੀ ਕਲਾ ਦੀ ਤੰਦਰੁਸਤੀ ਦੀ ਜ਼ਿੰਦਗੀ ਜੀ। ਉਹ ਹਰਮਨ ਸਿੰਘ ਜੀ ਕਹਿੰਦੇ ਕਿ ਵਾਹਿਗੁਰੂ ਤੰਦਰੁਸਤੀ ਬਖਸ਼ੇ ਅਤੇ ਆਉਣ ਵਾਲਾ ਵੀਕਐਂਡ ਵਧੀਆ ਵਧੀਆ ਹੋਵੇ ਸਾਰਿਆਂ ਦਾ। ਧੰਨਵਾਦ ਜੀ। ਕਿਸਮਤ ਲਾਫਟਰ ਥੈਰੇਪੀ ਵਾਲੀ ਕਹਿੰਦੀ ਆ ਵੀ ਅੱਜ 11ਵੀਂ ਮੈਰਿਜ, ਅੱਛਾ ਉਹਨਾਂ ਦੇ ਮੰਮਾ ਦਾ ਆਉਣਾ ਮੈਸੇਜ। ਮਨਜਿੰਦਰ ਕੌਰ ਜੀ ਕਹਿੰਦੇ ਨੇ ਕਿ 11ਵੀਂ ਮੈਰਿਜ ਐਨਵਰਸਰੀ ਆ ਸਾਡੀ। ਗੁਰਵੀਰ ਸਿੰਘ ਜੀ ਅਤੇ ਮਨਜਿੰਦਰ ਕੌਰ ਜੀ ਦੀ ਅੱਜ 11ਵੀਂ ਮੈਰਿਜ ਐਨਵਰਸਰੀ ਆ। ਬਹੁਤ ਬਹੁਤ ਵਧਾਈਆਂ ਜੀ, ਰੱਬ ਤੁਹਾਨੂੰ
2: ਬਹੁਤ ਕੰਗ੍ਰੈਟਸ,
0: ਚੜ੍ਹਦੀ ਕਲਾ 'ਚ ਰੱਖੇ ਅਤੇ ਬਹੁਤ ਖੁਸ਼ੀਆਂ ਦੇਵੇ ਅਤੇ ਅੱਜ ਦਾ ਦਿਨ ਤੁਹਾਡਾ ਯਾਦਗਾਰੀ ਰਹੇ। ਬਹੁਤ ਬਹੁਤ ਵਧਾਈਆਂ ਤੁਹਾਨੂੰ। ਸਤਿ ਸ਼੍ਰੀ ਅਕਾਲ ਅਤੇ ਸਰਦਾਰ ਜੀ ਦੀ ਬੱਲੇ ਬੱਲੇ ਅਤੇ ਸਰਦਾਰ ਜੀ ਕਹਿੰਦੇ ਨੇ ਕਿ ਜਿੰਦਾਬਾਦ। ਥੈਂਕ ਯੂ ਵਿੰਦਰ ਜੀ ਅਤੇ ਥੈਂਕ ਯੂ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡਾ। ਅਤੇ ਆਪਾਂ ਹੁਣ ਇਜਾਜ਼ਤ ਲੈਣੇ, ਬਾਕੀ ਦੇ ਮੈਸੇਜ ਆ ਕੇ ਪੜ੍ਹਾਂ ਕਿਉਂਕਿ ਟਾਈਮ ਹੋ ਗਿਆ, ਸਮਾਂ ਹੋ ਗਿਆ ਬਹੁਤ। ਅਤੇ ਰੇਡੀਓ ਹਾਂਜੀ 1674 AM।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

रेडियो हां जी 1674 आस करदे हां दिन तुहाडा वधिया जा रहा होएगा। चढ़दी कला दे विच होगे कर रहे हो गए शुकराना उस रब दा, चेहरे ते होएगी मुस्कुराहट, जेकर नहीं ते आओ सब तो पहला चेहरे ते खुशी लेके आइए ते कोशिश करो सारा दिन इस खुशी नू चेहरे ते सजा के रखियो, क्योंकि यही है शुकराना उस रब दा। तुसीं उहदे दित्ते स्वासां दे लई, दित्ते इन्हां सावां दे लई खुश हो, अज दे दिन तो खुश हो, बस यही है शुकराना। समा हो चुका अज की कहानी का, 212 साल सी जदों पहली बार 2500 रुपये ते काम किया, रात की ड्यूटी करनी ते दिने मझां गावां सामणियां, कुछ गिले शिकवे जिंदगी दे नाल नाल चलते रहे। हाण दे जदों खेडदे सी तां उदों सिर दे उत्ते जिम्मेवारियां आ बजियां सी, इह शिकवा जरूर रहिंदा। शौक ना आदी तां जिद्दां चीज ही नहीं सी रही ते पूरे गथौणे, उम्मीद नहीं सी अपने शौक पूरे होणगे, अन्ने बोले हो के लगे रहिंदे जिंदगी दे विच संघर्ष करन, थोड़े बहुते पैर लगन लगे तां जिंदगी दे विच एक ऐसी घटना वापरी, सारा कुछ फिर उत्थे दा उत्थे आके खड़ गया। लक दी पीड़, काम ते वध घट के ते जोर लगन दे करके बैक पेन शुरू हो गई, ते मंजे दे उत्ते पता नहीं सी किन्ना चिर लई पै रहना। 1.5 साल बैड दे उत्ते बड़ा औखा सी पैना, तरह तरह के विचार मन के आते, तरह तरह दलां सुनने मिलती, कोई कहता मसा जवाक अकवाई कमाई कर लगा है, कोई कहता लै हूँ सदा दे लई रोगी हो गया, लै हूँ की करूँगा। असल दे विच जिंदगी की आ उदों एहसास होया, इस घटना तो बाद जिंदगी बारे कई गल्लां समझ लगियां। उदों मैनू मंजे ते पए नूं नानी दी गल बड़ी याद आउंदी सी, कहिंदी हुंदी सी पुत कदे हिम्मत नहीं हारनी चाहीदी, हिम्मत नूं मेहनत नूं एक दिन पूर जरूर पैंदा। लोकां दा की आ, लोक तां गल्लां करनगे, मेहनत डट के करो, अपना हक बनदा खाओ, इहो ही लोक ने, इन्हां दीआं गल्लां आपे बदल जाणियां। काम तुसीं अपना करना, तरक्की तुसीं अपनी करनी है, लोकां दी सबाशी अलग तों मिल जाणी, पर दिल साफ रखे बंदा फिर रब आपे तुहाडे नाल चंगा करदा। बस अपनी सोच ठीक होवे, आस होवे उस रब ते, एक आस के एक दिन आपां ठीक हो जाएंगे। हिम्मतारी ते बंदा गया, पहला तां वेख पुत अपने आप नूं जितना पैंदा, फिर जिंदगी दे नाल लड़न दी तैयारी। जिन्नी खुशी होई सी पता नहीं सी जिंदगी उदों ही बुरी करू, उस तो बाद मेहनत करके बाहर जाने की सोची, उत्थे भी किस्मत ने शायद साथ नहीं दिता, एजेंट ने ठगी मार ली, गल कर दी के 2-3 साल की कमाई फिर खूच पै गई, इदां लगता सी फिर दोबारा उत्थे आके खड़ गया। एक तां शरीर दुख नूं हंडा के हटिया सी ते हुण मानसिक तौर दे उत्ते भी ऐसी सट वजी कि हुण लगता ही खड़िया नहीं जाणा। उदों इह भी अहसास हो गया कि मानसिक सट शरीर दे सट नालों ज़्यादा तकलीफ दिंदी है, लोकां दे ताने मेहने वो ज़्यादा दुख दिंदे ने। मेरे वालों सारिआं दीआं उंगलां
ਇਹਨੇ ਚੰਗੀ ਤਰ੍ਹਾਂ ਕੁਛ ਕੀਤਾ ਨਹੀਂ ਹੋਣਾ, ਇਹਨੇ ਕੁਛ ਗਲਤ ਕੀਤਾ ਹੋਣਾ, ਇਹਨੇ ਕੋਈ ਪੁੰਨ ਛਾਣ ਨਹੀਂ ਕੀਤੀ ਹੋਣੀ, ਕਿਸੇ ਚੰਗੇ ਦੀ ਸਲਾਹ ਨਹੀਂ ਲਈ, ਸਾਨੂੰ ਦੱਸਦਾ ਅਸੀਂ ਵਧੀਆ ਕਰਦੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ। ਵੇਖਿਆ ਜਾਵੇ ਤਾਂ ਮੈਂ ਇਹ ਸਭ ਕੁਛ ਆਪਣੀ ਜ਼ਿੰਮੇਵਾਰੀ ਦੇ ਉੱਤੇ ਆਪ ਇਕੱਲੇ ਕੀਤਾ ਹੈ, ਜਦੋਂ ਮਿਹਨਤ ਮੇਰੀ ਤਾਂ ਫੈਸਲੇ ਵੀ ਮੇਰੇ। ਬਸ ਇੱਕ ਗਲਤੀ ਹੋ ਗਈ, ਕਿਸੇ ਦੋਸਤ 'ਤੇ ਅੰਨਾ ਯਕੀਨ ਕਰ ਬੈਠਾ ਸੀ। ਲੋਕ ਕਹਿ ਦਿੰਦੇ ਬੜਾ ਸਮਾਰਟ, ਪਤਾ ਨਹੀਂ ਇਸ ਸਮਾਰਟ ਦੇ ਪਿੱਛੇ ਉਹਨਾਂ ਤੋਂ ਖਾਧੇ ਧੋਖੇ ਹੁੰਦੇ ਨੇ ਜਾਂ ਫਿਰ ਉਹ ਅੰਨਾ ਯਕੀਨ ਹੁੰਦਾ। ਲੋਕਾਂ ਦੇ ਹਾਸੇ ਜੋ ਕਹਿੰਦੇ ਸੀ ਬਾਹਰ ਜਾਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਹਰ ਇੱਕ ਦੀ ਗੱਲ ਚੁੱਭਦੀ। ਲੰਘਦਾ ਵੜਦਾ ਕਹਿੰਦਾ ਅੱਛਾ ਗਿਆ ਨਹੀਂ ਬਾਹਰ, ਉਹ ਅੱਛਾ ਹਾਲੇ ਇੱਥੇ ਤੁਰਿਆ ਫਿਰਦਾ, ਉਹ ਤੂੰ ਤਾਂ ਬਾਹਰ ਜਾਣਾ ਸੀ। ਇਹ ਗੱਲਾਂ ਹੋਰ ਜ਼ਿਆਦਾ ਚੁੱਭਦੀਆਂ, ਗੱਲ ਕਦੀ ਕਿ ਸਾਰੀਆਂ ਆਸਾਂ ਦੇ ਉੱਤੇ ਪਾਣੀ ਫਿਰ ਗਿਆ। ਇੱਦਾਂ ਲੱਗਦਾ ਸੀ ਜਿੱਦਾਂ ਜਿੱਦਾਂ ਸੱਪ ਸੀੜੀ ਖੇਡੀ ਹੋਵੇ ਅਤੇ 99 'ਤੇ ਜਾ ਕੇ ਡੰਗ ਵੱਜਾ ਹੋਵੇ। ਉਹ ਵੈਸੇ ਹਾਰਦੇ ਵੀ ਕਿੱਥੇ ਆ ਜਿਨ੍ਹਾਂ ਜਿਨ੍ਹਾਂ 0 ਤੋਂ ਖੇਡਣਾ ਸ਼ੁਰੂ ਕੀਤਾ ਹੋਵੇ। ਇੱਕ ਵਾਰੀ ਫਿਰ ਉੱਠ ਖੜਿਆ, ਰੱਬ ਦੀ ਮਿਹਰ ਹੋਈ, ਕਰ ਲਿਆ ਕੋਈ ਨਾ ਕੋਈ ਓੜ ਪੋੜ, ਇਸ ਵਾਰੀ ਗੱਲ ਬਣ ਗਈ, ਬਾਹਰ ਚਲੇ ਗਏ। ਬੜਾ ਕੁਛ ਦਿਮਾਗ ਦੇ ਵਿੱਚ ਚੱਲਦਾ ਰਿਹਾ, ਆਪਣੇ ਪਰਾਏ ਦੀਆਂ ਕੀਤੀਆਂ ਉਹ ਵਾਧਾ ਘਾਟਾ। ਬਹੁਤ ਕੰਮ ਕੀਤਾ, ਸੋਚਿਆ ਸੀ ਉਹ ਸਾਰੀਆਂ ਦੀਆਂ ਸਾਰੀਆਂ ਅਗਲੀਆਂ ਪਿਛਲੀਆਂ ਇੱਕ ਕਰ ਦੇਣੀਆਂ। ਇੱਦਾਂ ਲੱਗਦਾ ਸੀ ਮੈਂ ਜ਼ਿੰਦਗੀ ਦੇ ਵਿੱਚ ਕਈ ਸਾਲ ਪਿੱਛੇ ਚੱਲ ਰਿਹਾ ਵਾਂ, ਇਸੇ ਵਜ੍ਹਾ ਕਰਕੇ 6-6 ਦਿਨ ਲਗਾਤਾਰ ਸ਼ਿਫਟਾਂ ਕੀਤੀਆਂ। ਆਪਣੇ ਆਪ ਨੂੰ ਨਹੀਂ ਦੇਖਿਆ, ਦਿਨ ਨਹੀਂ ਵੇਖਿਆ, ਰਾਤ ਨਹੀਂ ਵੇਖੀ। ਉੱਥੋਂ ਛੋਟੇ ਭਰਾ ਦੀ ਮਿਹਨਤ ਸਭ ਵਾਧੇ ਘਾਟੇ ਪੂਰੇ ਕਰਦੇ। ਸੋਚਿਆ ਜੀ ਇੰਨਾ ਕਮਾਊਂਗਾ, ਉਸ ਤੋਂ ਵੀ ਕਿਤੇ ਵੱਧ ਕਮਾਇਆ। ਉਹ ਉਸ ਉਮਰ ਦੇ ਵਿੱਚ ਚਾਹ ਹੁੰਦਾ, ਸਰੀਰ ਦੇ ਵਿੱਚ ਹਿੰਮਤ ਹੁੰਦੀ ਹੈ, ਜਿਹਨੇ ਚਾਹ ਸੀ ਸਭ ਪੂਰੇ ਕਰ ਲਏ। ਵੱਡੀ ਗੱਲ ਕਿ ਹਾਲਾਤਾਂ ਨੇ ਹੁਣ ਸਿਆਣੇ ਵੀ ਕਰਤਾ। ਹੁਣ ਸਾਰੇ ਕਹਿੰਦੇ ਆ ਬੜਾ ਸਿਆਣਾ, ਉਹੀ ਕਹਿੰਦੇ ਆ ਜਿਹੜੇ ਕਹਿੰਦੇ ਸੀ ਐਵੇਂ ਫਾਹ ਲੈਂਦਾ। ਪਰ ਉਹ ਅਲੜ ਉਮਰ ਹਾਲੇ ਵੀ ਕਿਸੇ ਨਾ ਕਿਸੇ ਕੋਨੇ 'ਚ ਪਈ ਨਜ਼ਰ ਆ ਜਾਂਦੀ ਹੈ, ਅਤੇ ਉਸ ਅਲੜ ਉਮਰ ਦੇ ਵਿਚਾਰ ਸਾਰੇ ਪੂਰੇ ਕੀਤੇ। ਉਸ ਅਲੜ ਉਮਰ ਦਾ ਹਿੱਸਾ ਜੋ ਜ਼ਿੰਮੇਵਾਰੀ ਦੇ ਹੇਠਾਂ ਦੱਬ ਕੇ ਰਹਿ ਗਿਆ ਸੀ ਉਹ ਵੀ ਅੱਜ ਪੂਰਾ ਕਰ ਲਿਆ। ਹੋਇਆ ਤਾਂ ਬੜਾ ਕੁਛ ਜ਼ਿੰਦਗੀ ਦੇ ਵਿੱਚ, ਬੜੇ ਉਤਰਾਅ ਚੜ੍ਹਾਅ ਆਏ। ਇਹ ਸਾਰਾ ਕੁਛ ਤਾਂ ਬੜਾ ਛੋਟਾ ਜਿਹਾ ਕਰਕੇ ਲਿਖਿਆ, ਪਰ ਇਹਦੇ ਦਰਮਿਆਨ ਜ਼ਿੰਦਗੀ ਦੇ ਵਿੱਚ ਵਾਪਰਿਆ ਬਹੁਤ ਕੁਛ। ਬਸ ਇਹ ਸੋਚ ਰੱਖ, ਬਹੁਤ ਵੀਰ ਭਰਾ ਬੈਠੇ ਹੋਣਗੇ ਜਿਹੜੇ ਅੱਜ ਸੰਘਰਸ਼ ਕਰਦੇ ਹੋਣਗੇ, ਜਿਨ੍ਹਾਂ ਨੂੰ ਅੱਜ ਲੋੜ ਹੋਊਗੀ, ਜਿਹੜੇ ਮੇਰੇ ਵਰਗੇ ਉਹਨਾਂ ਪੜਾਵਾਂ 'ਚੋਂ ਲੰਘੇ ਹੋਣਗੇ ਜਿਨ੍ਹਾਂ 'ਚੋਂ ਮੈਂ ਕਿਤੇ ਲੰਘਿਆ। ਬਸ ਇਹੋ ਸੋਚਦਾ ਸੀ ਕਿ ਇਹ ਲਿਖਤ ਸ਼ਾਇਦ ਉਹਨਾਂ ਦੇ ਕੰਮ ਆ ਜਾਵੇ ਮੇਰੀ ਜ਼ਿੰਦਗੀ ਦੇ, ਕੁਛ ਹਿੱਸੇ ਸ਼ਾਇਦ ਉਹਨਾਂ ਦੇ ਕੰਮ ਆ ਜਾਣ। ਬਸ ਆਪਣੇ ਪਿੱਛੇ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ, ਜੋ ਹੋਇਆ ਬੀਤਿਆ ਉਹ ਬੰਦਾ ਯਾਦ ਰੱਖੇ। ਤਰੱਕੀ ਦਾ ਨਸ਼ਾ ਜਦੋਂ ਸਿਰ ਚੜ੍ਹ ਜਾਂਦਾ ਨਾ, ਫਿਰ ਮੈਂ ਵੇਖਿਆ ਬੜੇ ਲੋਕਾਂ 'ਚੋਂ ਨਿਮਰਤਾ ਚੱਲੀ ਜਾਂਦੀ ਹੈ। ਨਿਮਰਤਾ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਹੈ, ਜੋ ਆਪਣੇ ਸੀ, ਜੋ ਨੱਕ ਮੂੰਹ ਵੱਟਦੇ ਸੀ, ਅੱਜ ਹੱਥ ਕੱਢ ਕੱਢ ਕੇ ਮਿਲਦੇ ਨੇ। ਅਸੀਂ ਵੀ ਉਹਨਾਂ ਨੂੰ ਗੱਲ ਲਾ ਕੇ ਮਿਲੀਦਾ, ਕਿਉਂਕਿ ਅਸੀਂ ਉਹਨਾਂ ਦੇ ਆਪਣੇ ਹੋਣ ਦਾ ਫਰਜ਼ ਨਿਭਾਉਂਦੇ ਹਾਂ। ਖੁਸ਼ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਬਸ ਨਾਨੀ ਦੀ ਗੱਲ ਯਾਦ ਆਈ ਜਾਂਦੀ ਹੈ,
ਮਾੜੇ ਦਿਨ ਤਾਂ ਪੁੱਤ ਢਲਦੇ ਪਰਛਾਵੇਂ ਵਰਗੇ ਹੁੰਦੇ ਆ, ਕਦੀ ਰਹਿੰਦੇ ਥੋੜ੍ਹੀ ਆ, ਚਲੇ ਜਾਂਦੇ ਆ ਸਮੇਂ ਦੇ ਨਾਲ। ਉਹੀ ਕੋਠੇ ਦੇ ਉੱਤੇ ਪਿਆ ਲਿਖ ਰਿਹਾ, ਜਿਸ 'ਤੇ ਪਿਆ ਸੋਚਦਾ ਹੁੰਦਾ ਸੀ ਕਿ ਕੁਛ ਕੀਤਾ ਵੀ ਜਾਣਾ ਕਿ ਨਹੀਂ, ਹੁਣ ਮੈਂ ਕੀ ਕਰੂੰਗਾ। ਪੈਣ ਲੱਗੇ ਰੱਗ ਅੱਗੇ ਰੱਬ ਅੱਗੇ, ਇਹ ਸਾਰੀਆਂ ਮੰਨਤਾਂ ਮੰਗਦਾ ਹੁੰਦਾ ਸੀ। ਅੱਜ ਉਹ ਸਾਰੇ ਸੁਪਨੇ ਪੂਰੇ ਹੋ ਗਏ ਨੇ, ਅਤੇ ਉਹ ਵੀ ਜਿਹੜਾ ਕਦੀ ਕੁਛ ਵੇਖਿਆ ਹੀ ਨਹੀਂ ਸੀ, ਉਸ ਤੋਂ ਕਿਤੇ ਵਧੇਰੇ ਰੱਬ ਨੇ ਦਿੱਤਾ। ਬਸ ਦਿਲ ਸਾਫ਼ ਰੱਖੋ, ਚੰਗੇ ਨਾਲ ਚੰਗਾ ਹੀ ਹੁੰਦਾ, ਟਾਈਮ ਲੱਗਦਾ ਪਰ ਰੱਬ ਵਿਆਜ ਸਮੇਤ ਮੋੜਦਾ। ਇਹ ਕਹਾਣੀ ਸੀ ਗੁਰਦੀਪ ਸਿੰਘ ਹੋਰਾਂ ਦੀ, ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ। ਇੱਕ ਦੂਸਰੇ ਦੀ ਜ਼ਿੰਦਗੀ ਤੋਂ ਆਪਾਂ ਇਸੇ ਤਰ੍ਹਾਂ ਸਿੱਖਦੇ ਹਾਂ, ਕਿਉਂਕਿ ਜਿਹੜਾ ਉਸ ਰਾਹੋਂ ਲੰਘ ਆਇਆ ਉਹ ਦੱਸ ਸਕਦਾ ਹੁੰਦਾ ਕਿ ਉਸ ਰਾਹ ਦੇ ਉੱਤੇ ਕਿੰਨੇ ਕੁ ਕੰਡੇ ਨੇ, ਕਿੰਨੇ ਕੁ ਟੋਏ ਨੇ, ਕਿੰਨਾ ਕੁ ਰਾਹ ਪੱਧਰ ਆ, ਕੱਚਾ ਆ ਕਿ ਪੱਕਾ, ਕੋ ਰੁੱਖ ਆਉਣਾ ਕਿ ਨਹੀਂ ਆਉਣਾ, ਕਿਤੇ ਸਾਹ ਦਮ ਲਿਆ ਜਾਣਾ ਕਿ ਨਹੀਂ ਲਿਆ ਜਾਣਾ, ਕਿਸੇ ਨੇ ਸਾਥ ਦੇਣਾ ਕਿ ਨਹੀਂ ਦੇਣਾ। ਕਿਸੇ ਦੇ ਤਜਰਬੇ ਤੋਂ ਸਿੱਖ ਕੇ ਆਪਾਂ ਜ਼ਿਆਦਾ ਛੇਤੀ ਅੱਗੇ ਵੱਧਦੇ ਹਾਂ। ਇਸ ਕਰਕੇ ਕੋਈ ਵੀ ਤੁਹਾਡੇ ਨਾਲ ਊਚ ਨੀਚ ਹੋਈ ਹੋਵੇ ਅਤੇ ਉਹਨੂੰ ਦੂਜਿਆਂ ਦੇ ਨਾਲ ਜਦੋਂ ਆਪਾਂ ਸਾਂਝੀ ਕਰਦੇ ਹਾਂ, ਉਹਨਾਂ ਦੇ ਲਈ ਉਹ ਇੱਕ ਆਸਰੇ ਦਾ ਕੰਮ ਕਰਦੀ ਹੈ। ਆਸ ਕਰਦੇ ਹਾਂ ਕਿ ਡਟੇ ਹੋਵੋਗੇ ਜ਼ਿੰਦਗੀ ਦੇ ਵਿੱਚ, ਵਾਧੇ ਘਾਟੇ ਔਕੜਾਂ ਇਸੇ ਤਰ੍ਹਾਂ ਦੇ ਨਾਲ ਚੱਲਦੀਆਂ ਰਹਿਣੀਆਂ। ਜਿਹੜਾ ਉਹਨਾਂ ਔਕੜਾਂ ਨੂੰ ਸਰ ਕਰ ਗਿਆ, ਇਸ ਔਖੇ ਸਫ਼ਰ ਨੂੰ ਸਰੀਰ ਦੇ ਉੱਤੇ ਝੱਲ ਗਿਆ, ਉਹੀ ਅੱਗੇ ਚੱਲ ਕੇ ਸੌਖੀ ਜ਼ਿੰਦਗੀ ਦਾ ਆਨੰਦ ਮਾਣੋ, ਉਹੀ ਲੋਕਾਂ ਨੂੰ ਦੱਸਣ ਜੋਗਾ। ਉਹ ਜਿਹੜਾ ਇੱਥੇ ਟਹਿ ਗਿਆ ਉਹ ਫਿਰ ਟਹਿ ਗਿਆ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 492 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ। ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ 15 ਅਗਸਤ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦਾ ਸ਼ੁਰੂਆਤ। ਵਾਈਟ ਹਾਊਸ ਨੇ ਵੀਰਵਾਰ ਦੇ ਦਿਨ ਜਾਰੀ ਇੱਕ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਹੈ ਕਿ ਭਾਰਤ ਸਣੇ 40 ਤੋਂ ਜ਼ਿਆਦਾ ਦੇਸ਼ਾਂ ਨੇ ਚੀਨ ਨੂੰ ਅਮਰੀਕੀ ਟੈਰਿਫ ਤੋਂ ਰਾਹਤ ਦੇਣ ਦੇ ਵਿੱਚ ਰਾਹਤ ਟੈਰਿਫ ਤੋਂ ਬਚਣ ਦੇ ਵਿੱਚ ਮਦਦ ਕੀਤੀ ਸੀ, ਜਿਸ ਦੇ ਲਈ ਚੀਨੀ ਸਮਾਨ ਨੂੰ ਅਜਿਹੇ ਦੇਸ਼ਾਂ 'ਚ ਰਸਤੇ ਦੇ ਵਿੱਚ ਹੀ ਅਮਰੀਕਾ ਦੇ ਵਿੱਚ ਭੇਜ ਦਿੱਤਾ ਗਿਆ। ਇਸ ਅਜਿਹੇ ਦੇਸ਼ਾਂ ਦੇ ਰਸਤੇ ਤੋਂ ਜ਼ਰੀਏ ਅਮਰੀਕਾ ਭੇਜਿਆ ਗਿਆ ਜਿੱਥੇ ਕਿ ਟੈਰਿਫ ਬਹੁਤ ਘੱਟ। ਰਿਪੋਰਟ ਦੇ ਵਿੱਚ ਕੈਨੇਡਾ, ਭਾਰਤ, ਮੈਕਸੀਕੋ, ਜਾਪਾਨ ਤੇ ਸਾਊਥ ਕੋਰੀਆ ਸਣੇ ਕਈ ਦੇਸ਼ਾਂ ਦਾ ਨਾਂ ਲਿਆ ਗਿਆ। ਵਾਈਟ ਹਾਊਸ ਦੇ ਮੁਤਾਬਕ ਇਹਨਾਂ ਦੇਸ਼ਾਂ ਦੇ ਜ਼ਰੀਏ ਚੀਨ ਨੇ ਅਰਬਾਂ ਡਾਲਰ ਦੇ ਅਮਰੀਕੀ ਟੈਰਿਫ ਤੋਂ ਬਚਣ ਦੀ ਕੋਸ਼ਿਸ਼ ਕੀਤੀ ਸੀ। ਉੱਥੇ ਵਾਸ਼ਿੰਗਟਨ ਸਥਿਤ ਚੀਨੀ ਸਫਾਰਤਖਾਨੇ ਦੇ ਬੁਲਾਰੇ ਨੇ ਦੱਸਿਆ ਹੈ ਕਿ ਅਮਰੀਕਾ ਦੇ ਵਿੱਚ ਟ੍ਰੇਡ ਵਾਰ ਦੇ ਅੰਦਰ ਕਿਸੇ ਦੀ ਜਿੱਤ ਨਹੀਂ ਹੋਏਗੀ। ਉਹਨਾਂ ਨੇ ਅਮਰੀਕਾ ਦੇ ਦੁਆਰਾ ਟੈਰਿਫ ਲਗਾਏ ਜਾਣ ਦੇ ਤਹਿਤ ਚੀਨੀ ਕੰਪਨੀਆਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਵਿਰੋਧ ਵੀ ਕੀਤਾ। ਇਹ ਰਿਪੋਰਟ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਅਮਰੀਕਾ ਅਤੇ ਚੀਨ ਦੇ ਦਰਮਿਆਨ ਟੈਰਿਫ ਤੇ ਪਾਬੰਦੀਆਂ ਨੂੰ ਲੈ ਕੇ ਤਣਾਅ ਫਿਲਹਾਲ ਬਣਿਆ ਹੋਇਆ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਦੇ ਦਿਨ ਅਪਾਹਜ ਲੋਕਾਂ ਨੂੰ ਲੈ ਕੇ ਇੰਡੀਆਜ਼ ਗੋਟ ਲੇਟੈਂਟ ਸ਼ੋਅ ਦੇ ਵਿੱਚ ਕੀਤੀ ਗਈ ਅਸੰਵੇਦਨਸ਼ੀਲ ਟਿੱਪਣੀਆਂ ਦੇ ਮਾਮਲੇ 'ਚ ਕਾਮੇਡੀਅਨ ਸਮੇ ਰੈਨਾ ਅਤੇ 4 ਹੋਰਨਾਂ ਕਾਮੇਡੀਅਨਸ ਦੇ ਖਿਲਾਫ ਅਪਰਾਧਕ ਮਾਮਲਿਆਂ ਨੂੰ ਹੁਣ ਰੱਦ ਕਰ ਦਿੱਤਾ ਹੈ। ਬਾਰ ਐਂਡ ਬੈਂਚ ਵੈਬਸਾਈਟ ਦੇ ਮੁਤਾਬਕ ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜਮੀਲੀਆ ਬਾਗਚੀ ਤੇ ਵੀ ਮੋਹੰਨਾ ਦੀ ਬੈਂਚ ਨੇ ਇਹ ਹੁਕਮ ਦਿੱਤਾ। ਸਮੇ ਰੈਨਾ ਦੇ ਇਲਾਵਾ ਇਸ ਮਾਮਲੇ 'ਚ ਰਾਹਤ ਪਾਉਣ ਵਾਲੇ ਹੋਰਨਾਂ ਲੋਕਾਂ 'ਚ ਵਿਪੁਲ ਗੋਇਲ, ਬਲਰਾਜ, ਪਰਮਜੀਤ ਸਿੰਘ ਗਈ, ਸੋਨਾਲੀ ਠੱਕਰ ਉਰਫ ਸੋਨਾਲੀ, ਆਦਿਤਯ ਦਸਾਈ ਤੇ ਨਿਸ਼ਾਂਤ ਜਗਦੀਸ਼ ਤਮਰ ਸ਼ਾਮਲ ਨੇ। ਲਾਈਵਲਾ ਦੇ ਮੁਤਾਬਕ ਸੁਪਰੀਮ ਕੋਰਟ ਨੇ ਅਪਾਹਜ ਲੋਕਾਂ ਦੇ ਖਿਲਾਫ਼ ਅਸੰਵੇਦਨਸ਼ੀਲ ਟਿੱਪਣੀਆਂ ਕਰਨ ਨੂੰ ਲੈ ਕੇ ਉਹਨਾਂ 'ਤੇ ਦਰਜ FIR ਨੂੰ ਵੀ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਜਾਂਚ ਦੇ ਦਾਇਰੇ ਦੇ ਵਿੱਚ ਇੰਡੀਆਜ਼ ਗੋਟ ਲੇਟੈਂਟ ਦਾ ਵਿਵਾਦਤ ਐਪੀਸੋਡ, ਜਿਹੜਾ 14 ਨਵੰਬਰ 2024 ਨੂੰ ਹੈਬੀਟਾਟ ਦੇ ਵਿੱਚ ਸ਼ੂਟ ਕੀਤਾ ਗਿਆ ਸੀ, ਬਾਅਦ 'ਚ ਪ੍ਰਸਾਰਿਤ ਵੀ ਹੋਇਆ ਸੀ, ਉਸ ਤੋਂ ਬਾਅਦ ਇਹ ਗੱਲ ਕਹੀ ਕਿ ਦੋਹਾਂ ਨੇ ਅਸਲ ਦੇ ਵਿੱਚ ਮਾਫ਼ ਕਰਨਾ ਸਮੇ ਰਹਿਣਾ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਫਾਊਂਡੇਸ਼ਨ ਬਣਾਈ ਹੈ ਉਸ ਨੂੰ ਲੈ ਕੇ ਅਪਾਹਜ ਲੋਕਾਂ ਦੇ ਇਲਾਜ ਦੇ ਲਈ ਜਿਹੜਾ ਧਨ ਇਕੱਠਾ ਕੀਤਾ ਔਰ 1 ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ 2 ਪ੍ਰੋਗਰਾਮ ਆਯੋਜਿਤ ਕੀਤੇ ਨੇ, ਉਸ ਦੇ ਤਹਿਤ ਉਹਨਾਂ ਦੀ ਸਰਾਹਨਾ ਕੀਤੀ ਜਾਂਦੀ ਹੈ। ਉੱਥੇ ਕਾਂਗਰਸ ਪਾਰਟੀ ਨੇ ਜਾਤੀ ਜਨਗਣਨਾ ਦੇ ਲੈ ਕੇ ਪੁੱਛੇ ਗਏ ਸਵਾਲਾਂ ਦੇ ਮਾਮਲੇ ਦੇ ਵਿੱਚ ਸ਼ੱਕ ਜਤਾਇਆ। ਪਾਰਟੀ ਨੇ ਦੋਸ਼ ਮੜਿਆ ਕਿ ਕੇਂਦਰ ਸਰਕਾਰ ਨੇ ਇਸ ਦੇ ਲਈ ਸਿਆਸੀ ਦਲਾਂ ਦੇ ਨਾਲ ਕੋਈ ਚਰਚਾ ਹੀ ਨਹੀਂ ਕੀਤੀ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਐਕਸ ਦੇ ਉੱਤੇ ਲਿਖਿਆ ਕਿ 6 ਮਈ 2025 ਨੂੰ ਜਾਤੀ ਜਨਗਣਨਾ ਦੇ ਸੰਬੰਧ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਕਾਂਗਰਸ ਦੇ ਪ੍ਰਮੁੱਖ ਨੇ ਇੱਕ ਪੱਤਰ ਲਿਖਿਆ ਸੀ। ਸਭ ਤੋਂ ਪਹਿਲੇ ਅਤੇ ਸਭ ਤੋਂ ਬੁਨਿਆਦੀ ਸੁਝਾਅ ਨੂੰ ਪੂਰੀ ਤਰ੍ਹਾਂ ਦੇ ਨਾਲ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਨਾਲ ਹੀ ਖੜਗੇ ਜੀ ਦੀ ਮੰਗ ਦੇ ਮੁਤਾਬਕ ਸਿਆਸੀ ਦਲਾਂ ਦੇ ਨਾਲ ਕੋਈ ਚਰਚਾ ਵੀ ਨਹੀਂ ਕੀਤੀ ਗਈ। ਜੈਰਾਮ ਰਮੇਸ਼ ਨੇ ਮਲਕਾਰਜਨ ਖੜਗੇ ਦੇ ਉਸ ਚਿੱਠੀ ਨੂੰ ਐਕਸ ਦੇ ਉੱਤੇ ਸਾਂਝਾ ਵੀ ਕੀਤਾ। ਖੜਗੇ ਜੀ ਦੇ ਚਿੱਠੀ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਦਿਆਂ ਲਿਖਿਆ ਸੀ ਕਿ 16 ਅਪ੍ਰੈਲ 2023 ਨੂੰ ਤੁਹਾਨੂੰ ਪੱਤਰ ਲਿਖ ਕੇ ਕਾਂਗਰਸ ਦੀ ਤਰਫ ਤੋਂ ਜਾਤੀ ਜਨਗਣਨਾ ਕਰਵਾਉਣ ਦੀ ਮੰਗ ਤੁਹਾਡੇ ਸਾਹਮਣੇ ਰੱਖੀ ਹੈ। ਅਫਸੋਸ ਇਸ ਗੱਲ ਦਾ ਹੈ ਕਿ ਉਸ ਪੱਤਰ ਦਾ ਵੀ ਮੈਨੂੰ ਕੋਈ ਜਵਾਬ ਨਹੀਂ ਮਿਲਿਆ। ਇਸ ਕਰਕੇ ਹੁਣ ਸਾਡੀ ਪਾਰਟੀ ਦੇ ਨੇਤਾਵਾਂ ਦੀ ਤਰਫ ਤੋਂ ਲਗਾਤਾਰ ਇਸ ਮਸਲੇ ਦੇ ਉੱਤੇ ਤੁਹਾਡੇ ਤੋਂ ਮੰਗ ਕੀਤੀ ਜਾ ਰਹੀ ਹੈ। ਦੱਸ ਦਈਏ ਇਸ ਤੋਂ ਪਹਿਲਾਂ ਇੱਕ ਗਜ਼ਟ ਨੋਟੀਫਿਕੇਸ਼ਨ ਦੇ ਜ਼ਰੀਏ ਗ੍ਰਹਿ ਮੰਤਰਾਲੇ ਨੇ ਰਜਿਸਟਰਾਰ ਜਨਰਲ ਦੇ ਦਫ਼ਤਰ ਨੂੰ ਦੱਸਿਆ ਸੀ ਕਿ ਸਾਲ 2027 ਦੇ ਲਈ ਹੋ ਰਹੀ ਮਰਦਮਸ਼ੁਮਾਰੀ ਦੇ ਸੰਬੰਧ ਦੇ ਵਿੱਚ ਅਧਿਕਾਰੀ ਲੋਕਾਂ ਤੋਂ 40 ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਨੇ। ਇਸ ਦੇ ਵਿੱਚ ਧਰਮ, ਨਾਮ, ਵਿਵਾਹਕ ਸਥਿਤੀ, ਜਨਮ ਸਥਾਨ, ਸਥਾਨਕ ਨਿਵਾਸ, ਬੈਂਕ ਦੇ ਖਾਤਿਆਂ ਦੀ ਕੁੱਲ ਗਿਣਤੀ, ਮੋਬਾਈਲ ਨੰਬਰ ਆਦਿ ਸਵਾਲ ਸ਼ਾਮਲ ਨੇ। ਉੱਥੇ ਹੀ ਆਖਰੀ ਖਬਰ ਦੀ ਭਾਰਤ ਦੇ ਹਵਾਲੇ ਦੇ ਨਾਲ ਸਾਂਝ ਪਾਈਏ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਉੱਤੇ ਹੋਏ ਹਮਲੇ ਦੇ ਮਾਮਲੇ 'ਚ ਹੁਣ ਉਹਨਾਂ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਹਮਲਾ ਕਰਨ ਵਾਲੇ ਦਾ ਮਕਸਦ ਪੰਜਾਬ ਦੇ ਵਿੱਚ ਹਾਲਾਤ ਨੂੰ ਕੰਟਰੋਲ 'ਚ ਲੈਣਾ ਸੀ ਤੇ ਸ਼ਾਂਤੀ ਭੰਗ ਕਰਨਾ ਸੀ। ਇਸ ਦੀ ਇਜਾਜ਼ਤ ਨਾ ਤਾਂ ਮੈਂ ਦੇਵਾਂਗਾ ਨਾ ਹੀ ਕਦੇ ਮੇਰੇ ਪਿਤਾ ਨੇ ਦਿੱਤੀ ਸੀ। ਉਹਨਾਂ ਕਿਹਾ ਕਿ ਦੋਵੇਂ ਵਾਰ ਮੇਰੇ ਉੱਤੇ ਪਵਿੱਤਰ ਸਥਾਨਾਂ ਦੇ ਉੱਤੇ ਹਮਲਾ ਕੀਤਾ ਗਿਆ। ਮੈਂ ਕਦੇ ਨਹੀਂ ਡਰਿਆ, ਹੁਣ ਵੀ ਨਹੀਂ ਡਰ ਰਿਹਾ। ਜਿਹਦੇ ਉੱਪਰ ਗੁਰੂ ਦੀ ਕਿਰਪਾ ਹੋਵੇ ਉਸ ਨੂੰ ਕੋਈ ਹੱਥ ਨਹੀਂ ਲਾ ਸਕਦਾ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਭਾਈਚਾਰੇ ਦੇ ਲਈ ਵਚਨਬੱਧ ਹੈ। ਸ਼੍ਰੋਮਣੀ ਅਕਾਲੀ ਦਲ ਕੋਈ ਵੀ ਕੁਰਬਾਨੀ ਦੇ ਸਕਦਾ, ਪੰਜਾਬ ਦੀ ਤਰੱਕੀ ਦੇ ਲਈ ਸਾਡੀ ਤਰਜੀਹ ਪਹਿਲਾਂ ਹੀ ਰਹੇਗੀ। ਦੱਸ ਦਈਏ ਕਿ ਪੰਜਾਬ ਤੋਂ ਨਾਂਦੇੜ ਪਹੁੰਚਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਬਾਦਲ ਮਾਤਾ ਸਾਹਿਬ ਕੌਰ ਗੁਰਦੁਆਰਾ ਦੇ ਕੋਲ ਹਮਲੇ ਦਾ ਪਹਿਲਾਂ ਵੀ ਸ਼ਿਕਾਰ ਹੋ ਚੁੱਕੇ ਨੇ। ਉੱਥੇ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਅਨ ਖ਼ਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਵੈਸਟਰਨ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਖ਼ਬਰ, ਜਿੱਥੋਂ ਦੇ ਪ੍ਰੀਮੀਅਰ ਨੇ ਹੁਣ ਈਸਟਰਨ ਕਲਾਉਨਸ ਜਿਹੜੇ ਨੇ ਉਹ ਪੂਰਬੀ ਸੂਬਿਆਂ ਨੂੰ ਕਰਾਰ ਦਿੱਤਾ। ਅਸਲ 'ਚ ਇੱਕ ਕਿਸਮ ਦੀ ਖ਼ਬਰ ਤੁਹਾਡੇ ਨਾਲ ਸ਼ੁੱਕਰਵਾਰ ਦੇ ਦਿਨ ਵੀ ਸਾਂਝੀ ਕੀਤੀ ਸੀ ਕਿ ਜਿਹੜੀ ਪ੍ਰੋਡਕਟੀਵਿਟੀ ਕਮਿਸ਼ਨ ਦੀ ਨਵੀਂ ਰਿਪੋਰਟ ਆਈ ਹੈ, ਜਿਸ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ GST ਦੇ ਵਿੱਚ ਹੋਏ ਰਿਫੋਰਮ ਤੋਂ ਬਾਅਦ ਵੈਸਟਰਨ ਆਸਟ੍ਰੇਲੀਆ ਨੂੰ ਬੇਲੋੜਾ ਲਾਭ ਦਿੱਤਾ ਗਿਆ GST ਦੇ ਵਿੱਚੋਂ ਜਿਹੜਾ ਵੀ ਮੁਨਾਫਾ ਹੁੰਦਾ। ਅਸਲ 'ਚ GST ਦਾ ਪੈਸਾ ਜਿਹੜਾ ਉਹ ਫੈਡਰਲ ਪੂਲ ਦੇ ਵਿੱਚ ਇਕੱਠਾ ਹੁੰਦਾ, ਹਾਲਾਂਕਿ ਸੂਬਿਆਂ ਨੂੰ ਬਾਅਦ ਦੇ ਵਿੱਚ ਫੈਡਰਲ ਸਰਕਾਰ ਦੇ ਦੁਆਰਾ ਹੀ ਲਾਭ ਦਿੱਤੇ ਜਾਂਦੇ ਨੇ ਜਾਂ ਇਹ ਰਕਮ ਮੋੜੀ ਜਾਂਦੀ ਹੈ। ਪਰ 2018 ਤੋਂ ਬਾਅਦ ਨਿਊ ਸਾਊਥ ਵੇਲਜ਼, ਵਿਕਟੋਰੀਆ ਵਰਗੇ ਵੱਡੇ ਸੂਬੇ ਜਿਹੜੇ GST 'ਚ ਵੱਧ ਕਮਾਈ ਦਾ ਹਿੱਸਾ ਪਾਉਂਦੇ ਨੇ ਉਹਨਾਂ ਨੂੰ ਘੱਟ ਪੈਸੇ ਦਿੱਤੇ ਗਏ ਨੇ ਜਾਂ ਬਣਦੀ ਰਕਮ ਉਹਨਾਂ ਦੀ ਨਹੀਂ ਦਿੱਤੀ ਗਈ। ਇਸੇ ਨੂੰ ਲੈ ਕੇ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੇ ਈਸਟ ਕੋਸਟ ਕਲਾਉਨਸ ਇਹਨਾਂ ਸਟੇਟਾਂ ਨੂੰ ਦੱਸਿਆ। ਉਹਨਾਂ ਕਿਹਾ ਕਿ ਸਾਰੇ ਹੀ ਹੁਣ ਗਿੱਧ ਦੀ ਤਰ੍ਹਾਂ ਵੈਸਟਰਨ ਆਸਟ੍ਰੇਲੀਆ ਨੂੰ ਪੈ ਗਏ ਨੇ। ਇਹਨਾਂ ਨੂੰ ਇੰਝ ਲੱਗਦਾ ਹੈ ਕਿ ਇਹਨਾਂ ਦੇ ਹੱਕ ਦਾ ਪੈਸਾ ਜਿਹੜਾ ਉਹ ਵੈਸਟਰਨ ਆਸਟ੍ਰੇਲੀਆ ਨੇ ਖਾਇਆ, ਅਸਲ ਦੇ ਵਿੱਚ ਇਹ ਸਹੀ ਨਹੀਂ ਹੈ। ਐਂਥਨੀ ਅਲਬਨੀ ਸਰਕਾਰ ਨੇ ਆਪਣੀਆਂ ਪਿਛਲੀਆਂ ਸਰਕਾਰਾਂ ਯਾਨੀ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਦੇ ਫੈਸਲੇ ਨੂੰ ਲਾਗੂ ਰੱਖਿਆ ਸੀ ਅਤੇ ਕਿਹਾ ਸੀ ਕਿ ਸਾਲ 2029 ਤੱਕ ਵੈਸਟਰਨ ਆਸਟ੍ਰੇਲੀਆ ਨੂੰ ਅਨੁਪਾਤ ਦੇ ਨਾਲੋਂ ਜ਼ਿਆਦਾ ਰਕਮ GST ਪੂਲ ਦੇ ਵਿੱਚੋਂ ਮਿਲਣੀ ਚਾਹੀਦੀ ਹੈ। ਪਹਿਲਾਂ NSW ਦੇ ਟ੍ਰੈਜਰ ਡੈਨੀਅਲ ਮੁਖੀ ਵੀ ਅਜਿਹਾ ਹੀ ਕਰਨ ਦੇ ਲਈ ਜਿਹੜਾ ਇਹ ਫੈਡਰਲ ਸਰਕਾਰ ਨੂੰ ਭੰਡ ਚੁੱਕੇ ਨੇ। ਉਸ ਤੋਂ ਬਾਅਦ ਕੱਲ੍ਹ ਦੇ ਦਿਨ ਵਿਕਟੋਰੀਆ ਦੇ ਨਵੇਂ ਬਣੇ ਪ੍ਰੀਮੀਅਰ ਦੀ ਤਰਫ ਤੋਂ ਵੀ ਇਸ ਕਿਸਮ ਦੀ ਟਿੱਪਣੀ ਸਾਹਮਣੇ ਆਈ, ਜਿਸ ਤੋਂ ਬਾਅਦ ਹੁਣ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੂੰ ਆਪਣੀ ਸਟੇਟ ਦੇ ਬਚਾਅ ਦੇ ਵਿੱਚ ਆਉਣਾ ਪਿਆ। ਦੱਸ ਦਈਏ ਕਿ ਸਾਲ 2024-25 ਵਿੱਤ ਵਰ੍ਹੇ ਦੇ ਦਰਮਿਆਨ GST ਪੂਲ ਦੇ ਵਿੱਚੋਂ ਕੁੱਲ 113% ਵੈਸਟਰਨ ਆਸਟ੍ਰੇਲੀਆ ਨੂੰ ਦਿੱਤਾ ਗਿਆ ਸੀ, ਜਦਕਿ 98% ਜਾਂ ਇਸ ਤੋਂ ਵੀ ਘੱਟ ਬਾਕੀ ਸਟੇਟਸ ਜਾਂ ਟੈਰੇਟਰੀਜ਼ ਨੂੰ ਦਿੱਤਾ ਗਿਆ ਸੀ ਜੋ NSW ਅਤੇ ਵਿਕਟੋਰੀਆ ਨੂੰ ਮਨਜ਼ੂਰ ਨਹੀਂ ਹੈ। ਉੱਥੇ ਹੀ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਜਿਹੜੇ ਟ੍ਰੇਨੀ ਅਧਿਆਪਕ ਨੇ ਉਹਨਾਂ ਦੇ ਆਪਣੇ ਲਿਟਰੇਸੀ ਸਕਿੱਲ ਕਿੱਥੇ ਖੜ੍ਹੇ ਹੁੰਦੇ ਨੇ, ਇਸ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ। ਦੱਸ ਦਈਏ ਕਿ ਸਕੂਲਾਂ ਦੇ ਵਿੱਚ ਅਧਿਆਪਕਾਂ ਤੋਂ ਇਲਾਵਾ ਜਿਹੜੇ ਟ੍ਰੇਨੀ ਅਧਿਆਪਕ ਹੁੰਦੇ ਨੇ ਯਾਨੀ ਕਿ ਜਿਹੜੇ ਟੀਚਿੰਗ ਸਟੂਡੈਂਟਸ ਵੀ ਕਹਿ ਲਿਆ ਜਾਂਦਾ, ਅਸਲ 'ਚ ਉਹ ਟੀਚਿੰਗ ਦੀ ਪੜ੍ਹਾਈ ਕਰ ਰਹੇ ਹੁੰਦੇ ਨੇ ਪਰ ਇਸ ਦਰਮਿਆਨ ਉਹ ਨਵੇਂ ਅਧਿਆਪਕ ਬਣਨ ਦੀ ਟ੍ਰੇਨਿੰਗ ਵੀ ਹਾਸਲ ਕਰ ਰਹੇ ਹੁੰਦੇ ਨੇ। ਉਹਨਾਂ ਦੇ ਕੋਲ Year 9 ਦੇ ਸਟੈਂਡਰਡ ਦੇ ਸਕਿੱਲ ਵੀ ਮੌਜੂਦ ਨਹੀਂ ਨੇ। ਅਸਲ 'ਚ ਲਿਟਰੇਸੀ ਐਂਡ ਨਿਊਮਰੇਸੀ ਟੈਸਟ ਫਾਰ ਇਨੀਸ਼ੀਅਲ ਟੀਚਰ ਐਜੂਕੇਸ਼ਨ ਯਾਨੀ ਇਸ ਨੂੰ ਲੈਂਟਿਟ ਕਿਹਾ ਜਾਂਦਾ, ਇਸ ਟੈਸਟ ਦੇ ਦਰਮਿਆਨ 25,971 ਵਿਦਿਆਰਥੀ ਜਿਹੜੇ ਸੀ ਇਸ ਟੈਸਟ ਦੇ ਵਿੱਚ ਬੈਠੇ, ਕੇਵਲ 87% ਹੀ ਇਸ ਟੈਸਟ ਨੂੰ ਪਾਸ ਕਰ ਸਕੇ ਔਰ 2018 ਤੋਂ ਬਾਅਦ ਇਹ ਸਭ ਤੋਂ ਲੋਐਸਟ ਪਰਸੈਂਟੇਜ ਜਿਹੜੀ ਦੱਸੀ ਗਈ ਹੈ। ਯਾਨੀ ਕਿ ਇਸ ਟੈਸਟ ਨੂੰ ਪਾਸ ਨਾ ਕਰ ਪਾਉਣ ਵਾਲਿਆਂ ਦੇ ਕੋਲ Year 9 ਦੇ ਵੀ ਸਟੈਂਡਰਡ ਮੌਜੂਦ ਨਹੀਂ ਨੇ। ਮਲਟੀਪਲ ਚੋਇਸ ਕੁਸ਼ਚਨ ਆਮ ਤੌਰ 'ਤੇ ਦਿੱਤੇ ਜਾਂਦੇ ਨੇ ਪਰ ਉਹ ਅੰਗਰੇਜ਼ੀ, ਹਿਸਾਬ ਅਤੇ ਹੋਰਨਾਂ ਦੂਸਰੀਆਂ ਜਿਹੜੇ ਸਬਜੈਕਟ ਸੀ ਉਹਨਾਂ ਵਿਸ਼ਿਆਂ ਦੇ ਵਿੱਚ ਕਮਜ਼ੋਰ ਹੀ ਰਹੇ। ਵਿਕਟੋਰੀਆ ਦੀ ਸਾਬਕਾ ਪ੍ਰੀਮੀਅਰ ਜੈਸਿੰਟਾ ਐਲਨ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਹ ਐਲਾਨ ਕੀਤੇ ਜਾਣ ਤੋਂ ਬਾਅਦ ਕਿ ਉਹ ਇਸ ਸਾਲ ਚੋਣਾਂ ਨਹੀਂ ਲੜਨਗੇ, ਉਸ ਤੋਂ ਬਾਅਦ ਹੁਣ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ਛੁੱਟੀਆਂ ਕੱਟਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਵਿਦੇਸ਼ ਜਾਣਗੇ ਉਹ ਹਾਲੇ ਇਸ ਵੀਕਐਂਡ ਦੇ ਦਰਮਿਆਨ ਨਹੀਂ, ਅਗਲੇ ਹਫ਼ਤੇ। ਪਰ ਹੈਰਾਲਸਨ ਦੀ ਤਰਫ ਤੋਂ ਲਗਾਈ ਗਈ ਖ਼ਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਜੈਸਿੰਟਾ ਐਲਨ ਆਪਣੇ ਪਤੀ ਯੋਰਿਕ ਪਾਈਪਰ ਅਤੇ ਆਪਣੇ ਦੋ ਬੱਚਿਆਂ ਪੈਗੀ ਅਤੇ ਕੌਰਮੈਕ ਦੇ ਨਾਲ ਵਿਦੇਸ਼ ਦੌਰੇ 'ਤੇ ਜਾਣ ਤੋਂ ਪਹਿਲਾਂ ਆਪਣੇ ਹਿੱਸੇ ਦੇ ਵਿੱਚੋਂ $2,00,000 ਲੇਬਰ ਪਾਰਟੀ ਨੂੰ ਡੋਨੇਟ ਕਰਕੇ ਜਾਣਾ ਚਾਹੁੰਦੇ ਨੇ। ਇਸ ਦਰਮਿਆਨ ਬੈਂਡੀਗੋ ਈਸਟ ਦੀ ਜਿਹੜੀ ਸੀਟ ਹੈ ਉੱਥੋਂ ਇਸ ਵਾਰ ਲੇਬਰ ਪਾਰਟੀ ਕਿਸ ਨੂੰ ਉਤਾਰਦੀ ਹੈ ਇੱਕ ਵੱਡਾ ਸਵਾਲ ਪੈਦਾ ਹੋਏਗਾ। 1999 ਤੋਂ ਹੀ ਜੈਸਿੰਟਾ ਐਲਨ ਲੇਬਰ ਪਾਰਟੀ ਜਿਹੜੀ ਹੈ ਇਸ ਸੀਟ ਤੋਂ ਜਿੱਤਦੀ ਆਈ ਹੈ। ਇਸ ਦਰਮਿਆਨ ਜਿਹੜੇ ਨੈਸ਼ਨਲ ਪਾਰਟੀ ਦੇ ਤੋਂ ਉਮੀਦਵਾਰ ਨੇ ਐਂਡਰਿਊ ਲਿਥਲਿਨ, ਉਹਨਾਂ ਨੇ ਜੈਸਿੰਟਾ ਐਲਨ ਨੂੰ ਵਧਾਈ ਦਿੱਤੀ ਕਿ ਉਹ 25 ਸਾਲ ਦੇ ਆਪਣੇ ਸ਼ਾਨਦਾਰ ਸਿਆਸੀ ਸਫ਼ਰ ਨੂੰ ਅੰਜਾਮ ਦੇ ਕੇ ਹੁਣ ਰਿਟਾਇਰ ਹੋ ਗਏ ਨੇ। ਪਰ ਉਹਨਾਂ ਨੇ ਇਸ ਗੱਲ ਦੇ ਲਈ ਉਹਨਾਂ ਨੂੰ ਭੰਡਿਆ ਵੀ ਕਿ ਮਾੜੀ ਗੱਲ ਇਹ ਹੈ ਕਿ ਵਿਕਟੋਰੀਆ ਸੂਬੇ ਨੂੰ ਕਰਜ਼ ਦੇ ਹਾਲਾਤ ਦੇ ਵਿੱਚ ਛੱਡ ਕੇ ਉਹ ਜਾ ਰਹੇ ਨੇ। ਵਨ ਨੇਸ਼ਨ ਪਾਰਟੀ ਦੇ ਤੀਸਰੇ ਨੰਬਰ ਦੇ ਉਮੀਦਵਾਰ ਵੈਸਟਰਨ ਆਸਟ੍ਰੇਲੀਆ ਦੀ ਸੂਬਾਈ ਚੋਣਾਂ ਦੇ ਵਿੱਚ ਜਿਹੜੇ ਆਏ ਸੀ ਸੀਕਰੇਟ ਹਾਰਬਰ ਦੀ ਬਾਈ ਇਲੈਕਸ਼ਨ ਦੇ ਵਿੱਚ ਪੰਜਾਬੀ ਮੂਲ ਦੇ ਪਰਮਿੰਦਰ ਸਿੰਘ ਨੇ ਹੁਣ ਗੇ ਭਾਈਚਾਰੇ ਦੇ ਉੱਤੇ ਕੀਤੀ ਆਪਣੀ ਟਿੱਪਣੀ ਨੂੰ ਲੈ ਕੇ ਮਾਫ਼ੀ ਮੰਗੀ ਹੈ। ਦੱਸ ਦਈਏ ਕਿ ਮਿਸਟਰ ਸਿਕੰਤ ਦੇ ਨਾਮ ਦੇ ਨਾਲ ਮਸ਼ਹੂਰ ਯੂਟਿਊਬ ਕੰਟੈਂਟ ਕ੍ਰੀਏਟਰ ਦੇ ਇੱਕ ਪੋਡਕਾਸਟ ਦੇ ਵਿੱਚ ਪਰਮਿੰਦਰ ਸਿੰਘ ਨੇ ਗੇ ਭਾਈਚਾਰੇ ਨੂੰ ਦਿਮਾਗੀ ਤੌਰ 'ਤੇ ਬਿਮਾਰ ਭਾਈਚਾਰਾ ਦੱਸਿਆ ਸੀ। ਇਸ ਮਾਮਲੇ 'ਚ ਪੌਲਿਨ ਹੈਨਸਨ ਅਤੇ ਬਾਨਬੀ ਜੋਇਸ ਦੀ ਤਰਫ ਤੋਂ ਉਹਨਾਂ ਦੇ ਨਾਲੋਂ ਦੂਰੀ ਵੱਟ ਲਏ ਜਾਣ ਤੋਂ ਬਾਅਦ ਹੁਣ ਖੁਦ ਪਰਮਿੰਦਰ ਸਿੰਘ ਨੂੰ ਵੀ ਇਸ ਮਾਮਲੇ ਦੇ ਵਿੱਚ ਖੇਡ ਜਤਾ ਕੇ ਉਹਨਾਂ ਦੀ ਤਰਫ ਤੋਂ ਮਾਫ਼ੀ ਮੰਗੀ ਗਈ ਹੈ। ਚੇਤੇ ਕਰਵਾ ਦਈਏ ਕਿ ਵੈਸਟਰਨ ਆਸਟ੍ਰੇਲੀਆ ਦੀ ਲੈਜਿਸਲੇਟਿਵ ਕੌਂਸਲ ਦੀ ਸਾਲ 2025 'ਚ ਹੋਈਆਂ ਚੋਣਾਂ ਦੇ ਵਿੱਚ ਉਹ ਵਨ ਨੇਸ਼ਨ ਪਾਰਟੀ ਦੇ ਤੀਸਰੀ ਚੁਆਇਸ ਦੇ ਉਮੀਦਵਾਰ ਸੀ। ਉਧਰ ਆਖਰੀ ਖਬਰ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਬਨਾਮ ਬਾਂਗਲਾਦੇਸ਼ ਪਹਿਲੇ ਟੈਸਟ ਮੈਚ ਦੇ ਵਿੱਚ ਬਾਂਗਲਾਦੇਸ਼ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 6 ਵਿਕਟਾਂ ਦੇ ਨੁਕਸਾਨ ਤੇ 351 ਦੌੜਾਂ ਬਣਾ ਲਈਆਂ, ਯਾਨੀ ਆਸਟ੍ਰੇਲੀਆ ਦੇ ਨਾਲੋਂ ਪਹਿਲੀ ਪਾਰੀ ਦੇ ਵਿੱਚ 153 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਹਾਲਾਂਕਿ ਬਾਂਗਲਾਦੇਸ਼ ਦੇ ਸਾਰੇ ਬੱਲੇਬਾਜ਼ ਜਿਹੜੇ ਸੀ ਉਹ ਮੈਦਾਨ ਰਵਾਨਾ ਹੋ ਗਏ ਸੀ। ਤਨਜੀਦ ਹੁਸਨ ਨੇ 101 ਦੌੜਾਂ ਬਣਾਈਆਂ, ਕਪਤਾਨ ਨਜ਼ਮੁਲ ਹੁਸੈਨ ਸ਼ੰਤੋ ਨੇ 84 ਦੌੜਾਂ ਬਣਾਈਆਂ, ਮੋਇਮੁਲ ਹੱਕ ਨੇ 49, ਇਸ ਤੋਂ ਇਲਾਵਾ ਮੁਸ਼ਫਿਕੁਰ ਰਹੀਮ ਨੇ 36 ਦੌੜਾਂ ਬਣਾਈਆਂ, ਮਹਿਦੀ ਹਸਨ ਮਿਰਾਜ 32 ਦੌੜਾਂ ਦੇ ਉੱਤੇ ਨਾਬਾਦ ਖੇਡ ਰਹੇ ਨੇ ਅਤੇ ਨਾਲ ਉਹਨਾਂ ਦੇ ਸਾਥ ਹਸਨ ਮਹਿਮੂਦ 13 ਦੌੜਾਂ ਦੇ ਉੱਤੇ ਦੇ ਰਹੇ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ ਤੁਹਾਨੂੰ।
2: ਹਾਂਜੀ 1674 AM

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਮੇਰਾ ਨਾਮ ਹੈ ਰਤਨ ਨੂਰਾ, ਔਰ ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲ ਪਾਲ, ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.